0: Insurance, DFSA, RRSP, NRESP. Call Gurjeet Suri at 416-627-3111.
1: ਓ ਹੈਲੋ ਹੈਲੋ ਗੱਲ ਸੁਣ ਓ ਆਹਾ ਇੰਨੇ ਸਾਰੇ ਕਾਰਡ ਕਿਹਦੇ ਇਕੱਠੇ ਕਰੀ ਜਾਂਦਾ ਓਏ
2: ਓ ਯਾਰ ਇੰਸ਼ੋਰੈਂਸ ਵਾਲਿਆਂ ਦੇ ਕਾਰਡ ਨੇ
1: ਓ ਇੰਨਾ ਖੱਜਲ ਹੋਣ ਦੀ ਲੋੜ ਨਹੀਂ ਸਾਰੇ ਕਾਰਡ ਛੱਡ ਤੇ ਆ ਫੜ ਗੁਰਜੀਤ ਸੁਰੀ ਨੂੰ ਕਾਲ ਕਰ ਲਾ ਚਾਹੇ ਲਾਈਫ ਇੰਸ਼ੋਰੈਂਸ ਹੋਵੇ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ ਡੀਐਫਐਸਏ ਆਰਐਸਪੀ ਦੇ ਸਪੈਸ਼ਲਿਸਟ ਗੁਰਜੀਤ ਸੁਰੀ ਕਾਲ ਗੁਰਜੀਤ ਸੁਰੀ 416-627-3111 416-627-3111
3: ਖੁਸ਼ੀਆਂ ਦੇ
4: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111
5: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ

0: ਅੱਜ ਮੇਰੇ ਬੇਟੇ ਦੀ ਪਹਿਲੀ ਬਰਥਡੇ ਪਾਰਟੀ ਆ, ਦਿਲ ਖੋਲ ਕੇ ਖਰਚਾ ਕੀਤਾ ਆ।
1: ਬਹੁਤ ਵਧੀਆ ਯਾਰ, ਪਰ ਇੱਕ ਗੱਲ ਦੱਸ, ਤੂੰ ਆਪਣੇ ਬੱਚੇ ਦੀ RESP ਕਰਵਾਈ ਆ?
0: ਨਹੀਂ ਤਾਂ
1: ਬਾਈ, RESP ਤੁਹਾਡੇ ਬੱਚੇ ਦੀ ਸੁਰੱਖਿਅਤ ਭਵਿੱਖ ਦੀ ਚਾਬੀ ਆ। ਅੱਜ ਹੀ ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਨੂੰ ਕਾਲ ਕਰਕੇ RESP ਕਰਵਾ। ਇਹਨਾਂ ਕੋਲ ਕ੍ਰਿਟੀਕਲ ਡਿਸੇਬਿਲਿਟੀ ਤੇ ਸਟੂਡੈਂਟ ਇੰਸ਼ੋਰੈਂਸ ਦੇ ਬੈਸਟ ਪਲਾਨਸ ਵੀ।

0: 11 ਤੇ
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ ਮਈ 16 17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ ਮਈ 18 ਦਿਨ ਸੋਮਵਾਰ 12 ਵਜੇ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

0: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਮੇਰੇ ਨਾਲ ਜਾਨੀ ਕਿ ਗੁਰਜੀਤ ਕੌਰ ਸੂਰੀ ਦੇ ਨਾਲ, ਅਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੁਸੀਂ ਕੋਈ ਵੀ ਸਟੂਡੀਓ 'ਚ ਗੱਲਬਾਤ ਕਰਨੀ ਹੈ, ਕੋਈ ਕਮਿਊਨਿਟੀ ਨਿਊਜ਼ ਸਾਂਝੀ ਕਰਨੀ ਆ, ਕੋਈ ਟ੍ਰੈਫਿਕ 'ਚ ਵੀ ਕਹਿੰਦੇ ਦੇਖਦੇ ਹੋ, ਸਟੂਡੀਓ ਦਾ ਨੰਬਰ 905-673-3337 9056733333 'ਤੇ ਤੁਸੀਂ ਸਾਂਝ ਪਾ ਸਕਦੇ ਹਾਂ। ਪ੍ਰੋਗਰਾਮ ਦੇ ਦੌਰਾਨ ਕੋਈ ਮੈਸੇਜ ਕਰਨਾ, ਰੈਗੂਲਰ ਮੈਸੇਜ ਜਾਂ ਵਟਸਐਪ ਮੈਸੇਜ 'ਤੇ ਨੰਬਰ 416-627-3111। ਉਮੀਦ ਕਰਦੇ ਹਾਂ ਕਿ ਬਈ ਵੀਕਐਂਡ ਤੁਹਾਡਾ ਸਭ ਦਾ ਬਹੁਤ ਵਧੀਆ ਜਿਹੜਾ ਚੱਲ ਰਿਹਾ ਹੋਊਗਾ, ਔਰ ਇਹ ਜਿਹੜਾ ਲੌਂਗ ਵੀਕਐਂਡ ਆ ਬੱਚਿਆਂ ਦਾ, ਅਤੇ ਐਕਸਟਰਾ ਐਕਸਟਰਾ ਲੌਂਗ ਵੀਕਐਂਡ ਹੈਗਾ ਕਿ ਬੱਚਿਆਂ ਨੂੰ ਫਰਾਈਡੇ ਵੀ ਛੁੱਟੀ ਸੀ, ਸੈਟਰਡੇ, ਸੰਡੇ ਅਤੇ ਫਿਰ ਮੰਡੇ, ਚਾਰ ਚਾਰ ਛੁੱਟੀਆਂ। ਤੁਸੀਂ ਆਪਣੀ ਫੈਮਿਲੀ ਦੇ ਨਾਲ ਲੌਂਗ ਵੀਕਐਂਡ ਨੂੰ ਇੰਜੋਏ ਕਰ ਰਹੇ ਹਾਂ, ਕਿਸ ਤਰ੍ਹਾਂ ਇੰਜੋਏ ਕਰ ਰਹੇ ਹਾਂ ਉਹਦੀ ਸਾਂਝ ਪਾਉਣੀ ਆ, ਅਤੇ ਤਾਂ ਵੀ ਨੰਬਰ 905-673-3337। ਇਹ ਹੈਗਾ ਕਿ ਸਮਰ ਦਾ ਪਹਿਲਾ ਜਿਹੜਾ ਲੌਂਗ ਵੀਕਐਂਡ ਹੈਗਾ ਬਹੁਤ ਸਾਰੇ, ਔਰ ਇਹ ਹੈਗਾ ਕਿ ਨਾਲ ਦੀ ਨਾਲ ਬਈ ਵੈਦਰ ਇੱਕਦਮ ਇੱਦਾਂ ਲੱਗਦਾ ਸੀਗਾ ਕਿ ਨਹੀਂ, ਥਰਸਡੇ ਨੂੰ ਦੇਖ ਲਓ ਬਈ ਕਿੰਨੀ ਠੰਡ ਸੀ, ਅਤੇ ਫਿਰ ਟਾਈਮ ਦੇ ਨਾਲ ਨਾਲ ਕਿ ਵੈਦਰ ਚੇਂਜ ਹੁੰਦਾ ਹੁੰਦਾ, ਥਰਸਡੇ ਨੂੰ ਤਾਂ ਇੱਦਾਂ ਲੱਗਦਾ ਸੀ ਕਿ ਨਹੀਂ ਬਈ ਵਿੰਟਰ ਹੀ ਰਹਿਣੀ ਆ, ਇਸ ਵਾਰੀ ਸਮਰ ਨਹੀਂ ਆਉਣੀ, ਪਰ ਫਿਰ ਹੌਲੀ ਹੌਲੀ ਸਮਰ ਵੱਲ ਆਪਾਂ ਵੱਧ ਰਹੇ ਹਾਂ, ਅਤੇ ਇਸ ਵੈਦਰ ਨੂੰ, ਇਹਨਾਂ ਦਿਨਾਂ ਨੂੰ ਜ਼ਰੂਰ ਤੁਸੀਂ ਇੰਜੋਏ ਕਰਨਾ ਆਪਣੇ ਬੱਚਿਆਂ ਦੇ ਨਾਲ, ਫੈਮਿਲੀ ਦੇ ਨਾਲ, ਪੇਰੈਂਟਸ ਦੇ ਨਾਲ, ਕੁਛ ਨਾ ਕੁਛ ਜਿਹੜੀਆਂ ਆਪਣੀਆਂ ਯਾਦਾਂ ਜ਼ਰੂਰ ਬਣਾਓ। ਔਰ ਯਾਦਾਂ ਇਹ ਹੈਗਾ ਕਿ ਇਨਸਾਨ ਜਿਹੜਾ ਹੈਗਾ ਉਹ ਚੱਲਿਆ ਜਾਂਦਾ, ਪਰ ਚੰਗੀਆਂ ਮੰਦੀਆਂ ਜਿੱਦਾਂ ਦੀਆਂ ਵੀ ਯਾਦਾਂ ਉਹ ਹਮੇਸ਼ਾ ਉਹਦੇ ਨਾਲ ਰਹਿੰਦੀਆਂ। ਚੰਗੇ ਬੋਲ ਕਹੇ ਉਹ ਹਮੇਸ਼ਾ ਤੁਹਾਡੇ ਕੰਨਾਂ 'ਚ ਗੂੰਜਦੇ ਆ, ਕਿਸੇ ਨੇ ਮਾੜਾ ਕਿਹਾ ਹੋਵੇ ਨਾ ਭੁੱਲਦਾ ਬੰਦੇ ਨੂੰ ਉਹ ਵੀ ਨਹੀਂ ਹੈਗਾ। ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ, ਅਤੇ ਤੁਸੀਂ ਵੀ ਗੱਲਬਾਤ ਕਰਨੀ ਹੈ, ਅਤੇ ਨੰਬਰ 905-673-3337। ਗੋਲਡ ਦੀ ਪ੍ਰਾਈਜ਼ ਦੀ ਗੱਲਬਾਤ ਕਰਦੇ ਹਾਂ, ਅਤੇ ਗੋਲਡ ਦੀ ਪ੍ਰਾਈਜ਼ ਜਿਹੜੀ ਰਹੀ ਹੈਗੀ ਆ ਅਮੈਰੀਕਨ ਡਾਲਰ ਦੇ ਵਿੱਚ $4,545.20। ਸਿਲਵਰ ਦੀ ਪ੍ਰਾਈਜ਼ ਰਹੀ ਹੈਗੀ ਆ $76.91। ਇੱਕ ਕੈਨੇਡੀਅਨ ਡਾਲਰ ਦੀ ਇੰਡੀਅਨ ਕਰੰਸੀ 'ਚ ਪ੍ਰਾਈਜ਼ ਬਈ ਹੁਣ ਹੀ ਦੇਖ ਲਓ ਬਈ ਆਲਮੋਸਟ ਆਪਾਂ ਕਹਿ ਲਓ ਕਿ 70 ਰੁਪਏ ਦੇ ਆਸ ਪਾਸ ਪਹੁੰਚ ਚੁੱਕੇ ਹਾਂ। ਅਤੇ ਇੱਕ ਕੈਨੇਡੀਅਨ ਡਾਲਰ ਦੀ ਪਾਕਿਸਤਾਨੀ ਕਰੰਸੀ ਦੇ ਵਿੱਚ ਪ੍ਰਾਈਜ਼ ਰਹੀ ਹੈਗੀ ਆ ₹202.75। ਅੱਜ ਦੇ ਦਿਨ ਦੀ ਗੱਲਬਾਤ ਕਰ ਲਈਏ, ਅਤੇ ਅੱਜ ਦਾ ਦਿਨ ਜਿਹੜਾ ਹੈਗਾ ਵੀ ਐਮਰਜੈਂਸੀ ਮੈਡੀਕਲ ਸਰਵਿਸ ਡੇ ਹੈਗਾ, ਵਰਲਡ ਬੈਂਕਿੰਗ ਡੇ ਹੈਗਾ, ਵਰਲਡ ਹਾਈਪਰ ਟੈਂਸ਼ਨ ਡੇ। ਹੁਣ ਜੇ ਇਹਨੂੰ ਦੇਖੀਏ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਇਹਦੀ ਆਮ ਜਿਹੀ ਪ੍ਰੋਬਲਮ ਹੈਗੀ ਹੈ ਕਿ ਹਰ ਦੂਜੇ ਤੀਜੇ ਬੰਦੇ ਦਾ ਬੀਪੀ ਘੱਟਦਾ ਤਾਂ ਘੱਟ ਆ, ਮੈਨੂੰ ਲੱਗਦਾ ਕਿ ਵੱਧਦਾ ਜ਼ਿਆਦਾ ਆ। ਗੁੱਸੇ 'ਚ ਅਸੀਂ ਜ਼ਿਆਦਾ ਰਹਿੰਦੇ ਹਾਂ ਬੀਪੀ, ਅਤੇ ਨਾਲ ਦੀ ਨਾਲ ਫਿਰ ਇਹ ਹੈਗਾ ਕਿ ਹੁਣ ਖਾਣ ਪੀਣ ਦਾ ਸਟਾਈਲ ਵੀ ਉੱਦਾਂ ਦਾ ਹੈਗਾ ਕਿ ਫਰਾਈ ਚੀਜ਼ਾਂ ਜ਼ਿਆਦੀਆਂ ਖਾਣੀਆਂ, ਬਾਹਰੋਂ ਫੂਡ ਜ਼ਿਆਦਾ ਖਾਣਾ, ਫਿਰ ਬੀਪੀ ਜਿਹੜਾ ਹੈਗਾ ਵੀ ਵਧਣ ਲੱਗ ਜਾਂਦਾ, ਕੰਟਰੋਲ ਕਰਨਾ ਔਖਾ ਹੋ ਜਾਂਦਾ। ਟਾਈਮ ਸਿਰ ਉਹਦੇ 'ਤੇ ਧਿਆਨ ਦੇ ਲਈਏ ਤਾਂ ਜ਼ਿਆਦਾ ਚੰਗੀ ਗੱਲ ਹੋ ਗਈ। ਅਗਰ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਵੀ ਜਿਨ੍ਹਾਂ ਦਾ ਬੀਪੀ ਵੱਧਦਾ ਸੀ ਫਿਰ ਘਟਾਇਆ ਕਿਸ ਤਰ੍ਹਾਂ, ਕੰਟਰੋਲ ਕਿਸ ਤਰ੍ਹਾਂ ਕੀਤਾ, ਇਹ ਹੈਗਾ ਕਿ ਮੈਡੀਸਨ 'ਤੇ ਹੱਲ ਹੈਗਾ ਹੀ ਹੈਗਾ। ਮੈਡੀਸਨ ਤੋਂ ਬਿਨਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈਗਾ, ਕੋਈ ਵੀ ਸੁਜੈਸ਼ਨ 'ਤੇ ਨੰਬਰ 905-673-3337 'ਤੇ ਤੁਸੀਂ ਸਾਂਝ ਪਾ ਸਕਦੇ ਹਾਂ। ਅਤੇ ਛੋਟੀ ਜਿਹੀ ਗੱਲਬਾਤ ਕਰਨੀ ਚਾਹੂੰਗੀ, ਕਿਉਂਕਿ ਹੁਣ ਸਮਰ ਦਾ ਟਾਈਮ ਹੈਗਾ, ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਅਤੇ ਇਨਵੀਟੇਸ਼ਨ ਭੇਜ ਰਹੇ ਆ। ਬਹੁਤ ਜ਼ਰੂਰੀ ਹੈਗਾ ਕਿ ਜਦੋਂ ਵੀ ਪੇਰੈਂਟਸ ਨੇ ਇੱਥੇ ਆਉਣਾ ਹੈਗਾ, ਹਮੇਸ਼ਾ ਹਮੇਸ਼ਾ ਉਹਨਾਂ ਦੀ ਵਿਜ਼ਟਰ ਪੋਲਸੀ, ਉਹਨਾਂ ਦੇ ਇੰਡੀਆ ਪਾਕਿਸਤਾਨ ਤੋਂ ਚੱਲਣ ਤੋਂ ਲੈ ਕੇ ਵਾਪਸ ਜਾਣ ਤੱਕ ਦੀ ਕਵਰੇਜ ਹੋਵੇ। ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਕਿ ਜਿਹੜੀਆਂ ਵਾਪਸੀ ਵੇਲੇ ਟਰੈਵਲ ਕਵਰ ਨਹੀਂ ਕਰਦੀਆਂ। ਮੇਕ ਸ਼ੋਰ ਕਿ ਜਦੋਂ ਪੋਲਸੀ ਲੈਂਦੇ ਹੋ ਉਦੋਂ ਕਨਫਰਮ ਜ਼ਰੂਰ ਕਰ ਲਓ। ਪੇਰੈਂਟਸ ਨੂੰ ਅਗਰ ਕੋਈ ਹੈਲਥ ਕੰਡੀਸ਼ਨ ਹੈਗੀਆਂ ਉਹਨੂੰ ਡਿਸਕਲੋਜ਼ ਕਰਕੇ ਕਵਰੇਜ ਲਓ, ਤਾਂ ਕਿ ਕਲੇਮ ਦੇ ਟਾਈਮ ਨਾਲ ਪ੍ਰੋਬਲਮ ਆਵੇ। ਔਰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਵੀ ਅੱਜ ਵਰਲਡ ਹਾਈਪਰ ਟੈਂਸ਼ਨ ਡੇ ਹੈਗਾ, ਹੁਣ ਸਾਡੀ ਕਮਿਊਨਿਟੀ ਦੇ ਵਿੱਚ ਕੀ ਆਉਂਦਾ ਕਿ ਜਦੋਂ ਕਹਿ ਸਕਦੀ ਹਾਂ ਕਿ 90% ਕਾਲ ਆਉਂਦੀ ਆ ਨਾ, ਤਾਂ ਇਹ ਹੀ ਹੁੰਦਾ ਜਦੋਂ ਪੁੱਛਿਆ ਜਾਂਦਾ ਵੀ ਉਹ ਕੋਈ ਮੈਡੀਸਨ ਲੈਂਦੇ ਆ, ਕੋਈ ਪਹਿਲਾਂ ਕੋਈ ਪ੍ਰੀ ਐਗਜਿਸਟਿੰਗ ਕੰਡੀਸ਼ਨ ਹੈਗੀ ਆ, ਕੋਈ ਬੀਪੀ, ਡਾਇਬਟੀਜ਼ ਜਾਂ ਕੋਈ ਵੀ ਪਾਸ ਦੇ ਵਿੱਚ ਉਹਨਾਂ ਦੀ ਸਰਜਰੀ ਹੋਈ ਆ, ਨਹੀਂ ਜੀ ਬਿਲਕੁਲ ਹੈਲਦੀ ਹੈਗੇ ਆ, ਪਰ ਕਦੀ ਕਦੀ ਬੀਪੀ ਦੀ ਮੈਡੀਸਨ ਲੈ ਲੈਂਦੇ ਹੈਗੇ ਆ। ਹੁਣ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਜਾਂਦੇ ਆ, ਉੱਥੇ ਫਿਰ ਇਹ ਆ ਜਾਂਦਾ ਕਿ ਉਹਨਾਂ ਦੀ ਕੰਡੀਸ਼ਨ ਹੀ ਸਟੇਬਲ ਨਹੀਂ ਹੈਗੀ ਕਿ ਜੇ ਉਹ ਕਦੀ ਕਦੀ ਮੈਡੀਸਨ ਲੈ ਲੈਂਦੇ ਆ। ਕਦੀ ਕਦੀ ਵਾਲੇ ਨੂੰ ਵਰਡ ਨੂੰ ਆਪਣੀ ਡਿਕਸ਼ਨਰੀ 'ਚੋਂ ਹੀ ਕੱਢ ਦਿਓ ਤਾਂ ਕਿ ਕਲੇਮ ਨਾ ਕਿਸੇ ਦਾ ਡਿਕਲਾਈਨ ਹੋਵੇ, ਕਿਉਂਕਿ ਦੋ ਤਰ੍ਹਾਂ ਦੇ ਪਲਾਨ ਹੈਗੇ ਆ, ਇੱਕ ਜਿਹੜੇ ਵਿਦ ਪ੍ਰੀ ਐਗਜਿਸਟਿੰਗ ਹੁੰਦੇ ਆ ਜਿਨ੍ਹਾਂ ਨੂੰ ਕੋਈ ਵੀ ਹੈਲਥ ਰਿਲੇਟਿਡ ਇਸ਼ੂ ਹੈਗਾ, ਅਤੇ ਪਲੱਸ ਸੈਕਿੰਡ ਜਿਹੜਾ ਨੂੰ ਕੋਈ ਵੀ ਹੈਲਥ ਇਸ਼ੂ ਨਹੀਂ ਹੈਗਾ, ਉਹਨਾਂ ਦੀ ਆਪਾਂ ਵਿਦਆਊਟ ਪ੍ਰੀ ਐਗਜਿਸਟਿੰਗ ਕਵਰੇਜ ਲੈਂਦੇ ਹੈਗੇ ਹਾਂ। ਕੋਈ ਵੀ ਤੁਹਾਡਾ ਕੁਐਸਚਨ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਸੁਪਰ ਵੀਜ਼ਾ ਦੇ ਵਿੱਚ ਮੰਥਲੀ ਅਤੇ ਐਨੂਅਲ ਆਪਸ਼ਨ ਆਪਣੇ ਕੋਲ ਦੋਨੋਂ ਹੀ ਅਵੇਲੇਬਲ ਹਨ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਤੇ ਨੰਬਰ ਜੀ 416-627-3111 416-627-3111 ਤੇ ਬਹੁਤ ਸਾਰੇ ਸਾਡੇ ਲਿਸਨਰ ਕਿ ਜਿਹੜੇ ਵਰਕ ਪਰਮਿਟ ਦੇ ਆ, ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗੇ ਜਾਂ ਹੈਲਥ ਕਾਰਡ ਐਕਸਪਾਇਰ ਹੋ ਚੁੱਕੇ ਆ, ਮੇਕ ਸ਼ੋਰ ਕਰੋ ਕਿ ਤੁਸੀਂ ਵੀ ਆਪਣੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲਓ। $50,000 ਦੀ ਕਵਰੇਜ ਲੈਂਦੇ ਆ ਅਤੇ ਪਲੈਨ ਜਿਹੜੇ $45 ਤੋਂ ਸਟਾਰਟ ਹੋ ਜਾਂਦੇ ਆ ਕਿ ਐਮਰਜੈਂਸੀ ਕਿਤੇ ਡਾਕਟਰ ਦੇ ਜਾਣਾ ਪੈ ਜਾਏ, ਡਾਕਟਰ ਦੀ ਫੀਸ ਆ, ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਉਹ ਸਾਰੇ ਐਕਸਪੈਂਸ ਕਵਰ ਹੁੰਦੇ ਆ। ਪਰਮਾਤਮਾ ਨਾ ਕਰੇ ਕਦੀ ਕਿਸੇ ਦੀ ਡੈਥ ਹੋ ਜਾਏ, ਫਿਊਨਰਲ ਕੋਸਟ ਜਾਂ ਬੋਡੀ ਬੈਕ ਹੋਮ ਭੇਜਣਾ, ਰੀਪੈਟਰੇਸ਼ਨ, ਉਹ ਕੋਸਟ ਤੱਕ ਵੀ ਕਵਰ ਹੁੰਦੀ ਹੈ। ਕੋਈ ਵੀ ਤੁਹਾਡਾ ਕੁਐਸਚਨ ਦੇ ਨੰਬਰ 416-627-3111 ਤੇ ਕਾਲਰ ਸਾਡੇ ਨਾਲ ਹੋਲਡ ਤੇ ਆ ਜੀ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਜੀ ਉਹ ਪ੍ਰੋਗਰਾਮ ਫਿਰ ਮੈਂ ਸੁਣਦਾ, ਮੈਂ ਉਹ ਸੁਣਨ ਵਾਸਤੇ ਰੇਡੀਓ ਦਾ ਨੰਬਰ ਡਾਇਲ ਕਰਤਾ ਜੀ।
0: ਅੱਛਾ ਜੀ, ਠੀਕ ਹੈ। ਤੁਸੀਂ ਜਿਹੜਾ ਫੋਨ ਤੇ ਸੁਣ ਸਕਦੇ ਆ ਉਹਦੇ ਲਈ ਨੰਬਰ ਹੈਗਾ 416
1: 4 16 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4
0: 2040
1: 416-470-20
0: ਜੀ ਬਿਲਕੁਲ ਜੀ ਜੀ ਥੈਂਕ ਯੂ ਜੀ ਅਤੇ ਬਿਲਕੁਲ ਜੀ ਗੱਲਬਾਤ ਬਹੁਤ ਸਾਰੀ ਆਪਾਂ ਕਰਨੀ ਹੈ ਤੁਹਾਡੇ ਨਾਲ ਅਤੇ ਇੱਕ ਛੋਟੀ ਜਿਹੀ ਤੁਹਾਡੇ ਨਾਲ ਅੱਜ ਸਟੋਰੀ ਜਿਹੜੀ ਹੈਗੀ ਆ ਉਹ ਵੀ ਸ਼ੇਅਰ ਕਰਨੀ ਹੈ ਅਤੇ ਬਹੁਤ ਸਾਰੀਆਂ ਖਬਰਾਂ ਵੀ ਹੈਗੀਆਂ ਔਰ ਨਾਲ ਦੀ ਨਾਲ ਇਹ ਹੈਗਾ ਕਿ ਲੌਂਗ ਵੀਕਐਂਡ ਹੈਗਾ ਕੱਲ੍ਹ ਵਿਕਟੋਰੀਆ ਡੇ ਹੈਗਾ ਕਿ ਉਹਦੇ ਰਿਲੇਟਿਡ ਵੀ ਆਪਾਂ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਹੁਣ ਇਹ ਜਿਹੜੀ ਛੋਟੀ ਜਿਹੀ ਸਟੋਰੀ ਹੈਗੀ ਹੈ ਮਨਪ੍ਰੀਤ ਕੌਰ ਮਿਨਹਾਸ ਉਹਨਾਂ ਦੀ ਲਿਖੀ ਹੋਈ ਹੈਗੀ ਆ ਇਹਦਾ ਨਾਮ ਹੈਗਾ ਬਈ ਸਵਰਗ ਵਰਗਾ ਘਰ ਜਿੱਥੇ ਘਰ ਹੀ ਆ ਗਿਆ ਨਾ ਉਹਦੇ ਹੈ ਹੀ ਸਵਰਗ ਆ ਉਸ ਘਰ ਨੂੰ ਸਵਰਗ ਬਣਾਉਣਾ ਕਿੱਦਾਂ ਆ ਇਹ ਤੁਹਾਡੇ ਸਾਡੇ 'ਤੇ ਸਭ 'ਤੇ ਡਿਪੈਂਡ ਕਰਦਾ ਕਿ ਜਿਨ੍ਹਾਂ ਦੀਆਂ ਫੈਮਲੀਜ਼ ਆ ਬੱਚੇ ਆ ਇਹ ਨਹੀਂ ਹੈਗਾ ਕਿ ਬਈ ਯੰਗ ਬੱਚੇ ਆ ਅਤੇ ਫਿਰ ਹੀ ਘਰ ਸਵਰਗ ਆ ਚਾਹੇ ਯੰਗ ਹੋ ਚਾਹੇ ਬਜ਼ੁਰਗ ਹੈਗੇ ਆ ਮੇਲ ਆ ਫੀਮੇਲ ਹੈਗੇ ਆ ਸਾਰਿਆਂ ਦੇ ਨਾਲ ਮਿਲ ਕੇ ਘਰ ਬਣਦਾ ਅਤੇ ਉਹ ਘਰ ਨੂੰ ਵਧੀਆ ਕਿਸ ਤਰ੍ਹਾਂ ਬਣਾਉਣਾ ਹੈਗਾ ਵਧੀਆ ਕਿਸ ਤਰ੍ਹਾਂ ਚਲਾਉਣਾ ਹੈਗਾ ਇਹ ਤੁਹਾਡੇ 'ਤੇ ਡਿਪੈਂਡ ਹੈਗਾ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਬਟ ਪਹਿਲਾਂ ਸਟੋਰੀ ਕਹਿੰਦੇ ਕਿ ਸਿਮਰਨ ਪੜ੍ਹੀ ਲਿਖੀ ਅਗਾਂਹ ਵਧੂ ਵਿਚਾਰਾਂ ਵਾਲੀ ਮੁਟਿਆਰ ਸੀ ਉਹ ਉੱਚੇ ਅਹੁਦੇ ਉੱਤੇ ਤਾਇਨਾਤ ਸੀ ਉਸਦਾ ਪਤੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਘਰ ਵਿੱਚ ਸੱਸ ਸਹੁਰੇ ਤੋਂ ਇਲਾਵਾ ਇਸ ਜੋੜੇ ਦੇ ਦੋ ਦੋ ਛੋਟੇ ਬੱਚੇ ਵੀ ਸਨ ਇਹ ਖੁਸ਼ਹਾਲ ਪਰਿਵਾਰ ਬਹੁਤ ਹੀ ਪਿਆਰ ਨਾਲ ਰਹਿੰਦਾ ਸੀ ਜ਼ਮਾਨੇ ਤੋਂ ਉਲਟ ਇਸ ਘਰ ਦੇ ਵਿੱਚ ਕਦੇ ਵੀ ਕਲੇਸ਼ ਨਾ ਹੁੰਦਾ ਸਿਮਰਨ ਅਤੇ ਉਸ ਦੀ ਸੱਸ ਮਾਵਾਂ ਧੀਆਂ ਵਾਂਗ ਵਿਚਰਦੀਆਂ ਘਰ ਦੇ ਕੰਮ ਨੂੰ ਵੀ ਰਲ ਮਿਲ ਕੇ ਜੜਾ ਮੁਕਾ ਲੈਂਦੀਆਂ ਕੰਮ ਵਾਲੀ ਸਫਾਈ ਅਤੇ ਹੋਰ ਕੰਮ ਕਰਦੀ ਪਰ ਰੋਟੀ ਸਬਜ਼ੀ ਅਤੇ ਰਸੋਈ ਦੇ ਕੰਮ ਉਹ ਖੁਦ ਕਰਦੀਆਂ ਛੁੱਟੀ ਵਾਲੇ ਦਿਨ ਵੀ ਦੋਵੇਂ ਨੌ ਸੱਸ ਕਦੇ ਕਦੇ ਸ਼ੋਪਿੰਗ ਕਰਨ ਜਾਂਦੀਆਂ ਅਤੇ ਆਪਣਾ ਸਮਾਂ ਬਿਤਾਉਂਦੀਆਂ ਘਰ ਦੇ ਮਰਦ ਵੀ ਉਹਨਾਂ ਦਾ ਪੂਰਾ ਸਾਥ ਦਿੰਦੇ ਸਿਮਰਨ ਅਤੇ ਉਸਦਾ ਪਤੀ ਰਣਵੀਰ ਸ਼ਾਮ ਵੇਲੇ ਆਪਣੇ ਕੰਮਾਂ ਤੋਂ ਪਰਤਦੇ ਤਾਂ ਬੱਚੇ ਦਾਦਾ ਦਾਦੀ ਨਾਲ ਖੇਡ ਰਹੇ ਹੁੰਦੇ ਦਾਦਾ ਦਾਦੀ ਦੀ ਦੇਖ ਰੇਖ ਹੇਠ ਬੱਚਿਆਂ ਨੂੰ ਵਧੀਆ ਜਿਹੜੀ ਪਰਵਰਿਸ਼ ਮਿਲ ਰਹੀ ਸੀ ਸਿਮਰਨ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁਕਤ ਸੀ ਚਾਹ ਪਾਣੀ ਤੋਂ ਬਾਅਦ ਸਿਮਰਨ ਰਸੋਈ 'ਚ ਜੁੱਟ ਜਾਂਦੀ ਰਣਵੀਰ ਵੀ ਉਸਦੀ ਜਿੰਨੀ ਕੁ ਮਦਦ ਕਰਨ ਦਾ ਨਾਲ ਦੇ ਨਾਲ ਦੋਵੇਂ ਆਪਣੇ ਦਿਨ ਭਰ ਦੇ ਰੁਝੇਵੇਂ ਵੀ ਸਾਂਝੇ ਕਰਦੇ ਫਿਰ ਸਾਰਾ ਪਰਿਵਾਰ ਇਕੱਠੇ ਬੈਠ ਕੇ ਰਾਤ ਦਾ ਖਾਣਾ ਖਾਂਦਾ ਸਿਮਰਨ ਅਤੇ ਰਣਵੀਰ ਦੇ ਵਿਆਹ ਦੀ ਵਰ੍ਹੇਗੰਢ ਆ ਰਹੀ ਸੀ ਇੱਕ ਦਿਨ ਘਰ ਦੇ ਵਿੱਚ ਛੋਟੀ ਜਿਹੀ ਪਾਰਟੀ ਰੱਖੀ ਗਈ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਭ ਘਰ ਦਾ ਖੁਸ਼ਨਵਾਂ ਅਤੇ ਪਿਆਰ ਮਾਹੌਲ ਦੇਖ ਕੇ ਬਹੁਤ ਪ੍ਰਭਾਵਿਤ ਸਨ ਉਸ ਦਿਨ ਰਣਵੀਰ ਸਿਮਰਨ ਦੇ ਲਈ ਬਹੁਤ ਹੀ ਪਿਆਰੇ ਸੋਨੇ ਦੇ ਝੁਮਕੇ ਤੋਹਫੇ ਵਜੋਂ ਲੈ ਕੇ ਆਇਆ। ਉਹਨਾਂ ਦਾ ਡਿਜ਼ਾਈਨ ਨੌਂ ਤੇ ਸੱਸ ਦੋਨਾਂ ਨੂੰ ਹੀ ਬਹੁਤ ਪਸੰਦ ਆਇਆ। ਸਿਮਰਨ ਅਕਸਰ ਉਹ ਝੁੰਮ ਕੇ ਆਪਣੇ ਦਫ਼ਤਰ ਪਾ ਕੇ ਜਾਂਦੀ। ਇੱਕ ਦਿਨ ਜਦੋਂ ਉਹ ਸਵੇਰੇ ਉਹ ਝੁੰਮ ਕੇ ਪਹਿਨਣ ਲੱਗੀ ਤਾਂ ਉਹ ਉਸਨੂੰ ਨਾ ਮਿਲੇ। ਉਸਨੇ ਕਾਫੀ ਲੱਭੇ ਪਰ ਉਹ ਫਿਰ ਨਾ ਮਿਲੇ। ਉਸਨੇ ਸੋਚਿਆ ਵੀ ਹੁਣ ਸਮੇਂ ਦੀ ਕਮੀ ਹੈ, ਆਫਿਸ ਤੋਂ ਆ ਕੇ ਲੱਭ ਲਵਾਂਗੀ, ਇੱਥੇ ਕਿਤੇ ਰੱਖ ਕੇ ਭੁੱਲ ਗਈ ਹੋਵਾਂਗੀ। ਉਹ ਆਪਣੇ ਦਫ਼ਤਰ ਨੂੰ ਰਵਾਨਾ ਹੋ ਗਈ। ਦਫ਼ਤਰ ਤੋਂ ਵਾਪਸ ਆ ਕੇ ਉਸਨੇ ਫਿਰ ਝੁੰਮਕਿਆਂ ਦੀ ਭਾਲ ਕੀਤੀ ਪਰ ਝੁੰਮਕੇ ਕਿਤੇ ਮਿਲਣ ਹੀ ਨਾ। ਦੂਜੇ ਦਿਨ ਸਿਮਰਨ ਨੂੰ ਛੁੱਟੀ ਸੀ। ਉਹ ਝੁੰਮਕੇ ਨਾ ਮਿਲਣ ਕਰਕੇ ਕਾਫੀ ਪਰੇਸ਼ਾਨ ਸੀ। ਮੰਮੀ ਜੀ ਨੇ ਸਿਮਰਨ ਦਾ ਮੁਰਝਾਇਆ ਚਿਹਰਾ ਦੇਖ ਕੇ ਸਿਮਰਨ ਨੂੰ ਪੁੱਛਿਆ, ਬਈ ਸਿਮਰਨ ਕੀ ਹੋਇਆ? ਮੈਂ ਕੱਲ੍ਹ ਦੀ ਦੇਖ ਰਹੀ ਹਾਂ, ਤੂੰ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਹੈ, ਕੀ ਗੱਲ ਹੈ ਬੇਟਾ, ਮੈਨੂੰ ਦੱਸ। ਫਿਰ ਸਿਮਰਨ ਨੇ ਮਾਯੂਸ ਹੋ ਕੇ ਕਿਹਾ ਵੀ ਮੰਮੀ ਜੀ ਮੇਰੇ ਉਹ ਝੁੰਮਕੇ ਨਹੀਂ ਲੱਭਦੇ, ਪਤਾ ਨਹੀਂ ਮੈਂ ਕਿੱਥੇ ਰੱਖ ਲੈ ਕਿ ਗਵਾਚ ਗਏ, ਜਿਹੜੇ ਰਣਵੀਰ ਨੇ ਮੈਨੂੰ ਤੋਹਫੇ ਵਜੋਂ ਦਿੱਤੇ ਸੀ। ਮੈਂ ਕੱਲ੍ਹ ਦੀ ਲੱਭ ਰਹੀ ਹਾਂ ਪਰ ਘਰ ਦੇ ਵਿੱਚੋਂ ਅੱਜ ਤੱਕ ਕਦੀ ਵੀ ਕੋਈ ਚੀਜ਼ ਗਾਇਬ ਤਾਂ ਹੋਈ ਨਹੀਂ। ਜੇ ਰਣਵੀਰ ਨੂੰ ਪਤਾ ਲੱਗ ਗਿਆ ਮੈਂ ਉਹਨਾਂ ਵੱਲੋਂ ਇੰਨੇ ਪਿਆਰ ਨਾਲ ਦਿੱਤੇ ਤੋਹਫੇ ਨੂੰ ਗਵਾ ਦਿੱਤਾ, ਉਹਨੂੰ ਬੁਰਾ ਲੱਗੇਗਾ। ਇਹ ਤਾਂ ਮੈਨੂੰ ਪਤਾ ਆ ਵੀ ਉਹ ਮੈਨੂੰ ਡਾਂਟਦੇ ਤਾਂ ਨਹੀਂ ਪਰ ਮੈਨੂੰ ਖੁਦ ਨੂੰ ਬਹੁਤ ਬੁਰਾ ਲੱਗ ਰਿਹਾ ਵੀ ਮੈਂ ਕਿੰਨੀ ਲਾਪਰਵਾਹ ਹਾਂ ਵੀ ਉਹਨਾਂ ਦੇ ਪਿਆਰ ਨਾਲ ਦਿੱਤੇ ਤੋਹਫੇ ਨੂੰ ਸੰਭਾਲ ਨਾ ਸਕੀ। ਮੰਮੀ ਵੀ ਸਿਮਰਨ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਪਰ ਉਹਨੇ ਕਿਹਾ ਵੀ ਸਿਮਰਨ ਇੱਡੀ ਕਿਹੜੀ ਗੱਲ ਹੈ, ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਹੁੰਦਾ, ਤੂੰ ਰਣਵੀਰ ਨੂੰ ਇਸ ਬਾਰੇ ਦੱਸਿਆ ਕਿ ਨਹੀਂ? ਸਿਮਰਨ ਨੇ ਜਵਾਬ ਦਿੱਤਾ, ਹਾਂਜੀ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਤੁਸੀਂ ਮੇਰੇ ਝੁੰਮਕੇ ਤਾਂ ਨਹੀਂ ਦੇਖੇ ਕਿਤੇ, ਉਹ ਕਹਿੰਦੇ ਵੀ ਨਹੀਂ ਪਰ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਝੁੰਮਕੇ ਗਵਾਚ ਗਏ। ਮੰਮੀ ਜੀ ਕਹਿਣ ਲੱਗੀ ਬਈ ਫਿਰ ਠੀਕ ਹੈ, ਹੁਣ ਇਸ ਦਾ ਹੱਲ ਹੈਗਾ ਮੇਰੇ ਕੋਲ। ਮੰਮੀ ਨੇ ਸਿਮਰਨ ਨੂੰ ਸਾਰੀ ਗੱਲ ਸਮਝਾ ਦਿੱਤੀ। ਦੋਵੇਂ ਤਿਆਰ ਹੋ ਕੇ ਬਾਜ਼ਾਰ ਚਲੀ ਗਈਆਂ। ਜਿਊਲਰ ਤੋਂ ਉਹ ਬਿਲਕੁਲ ਉਸੇ ਹੀ ਤਰ੍ਹਾਂ ਦੇ ਡਿਜ਼ਾਈਨ ਦੇ ਝੁੰਮਕਿਆਂ ਦੀ ਇੱਕ ਹੋਰ ਜੋੜੀ ਖਰੀਦ ਕੇ ਲੈ ਆਈਆਂ। ਸਿਮਰਨ ਨੇ ਮੰਮੀ ਨੂੰ ਗਲਵਕੜੀ 'ਚ ਲੈਂਦੇ ਕਿਹਾ, ਤੁਸੀਂ ਤਾਂ ਮੇਰੀ ਬਹੁਤ ਵੱਡੀ ਸਮੱਸਿਆ ਦੂਰ ਕਰ ਦਿੱਤੀ। ਫਿਰ ਉਹ ਘਰ ਵਾਪਸ ਆ ਗਈਆਂ। ਇਸ ਗੱਲ ਬਾਰੇ ਉਹਨਾਂ ਦੋਹਾਂ ਤੋਂ ਬਿਨਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਦੂਸਰੇ ਦਿਨ ਸਿਮਰਨ ਫਿਰ ਆਪਣੇ ਮਨਪਸੰਦ ਝੁੰਮਕੇ ਪਾ ਕੇ ਦਫ਼ਤਰ ਨੂੰ ਗਈ। ਜਦੋਂ ਸ਼ਾਮੀ ਘਰ ਵਾਪਸ ਆਈ ਤਾਂ ਰਣਵੀਰ ਉਹਨੂੰ ਪੁੱਛਣ ਲੱਗਾ, ਵੀ ਤੇਰੇ ਤਾਂ ਝੁੰਮਕੇ ਗਵਾਚ ਗਏ ਸੀ, ਇਹ ਕਿੱਥੋਂ ਮਿਲੇ? ਉਹ ਮੰਮੀ ਜੀ ਵੱਲ ਦੇਖ ਕੇ ਹੱਸਣ ਲੱਗ ਪਈ, ਉਹ ਤਾਂ ਮਿਲ ਗਿਆ ਸੀ, ਤਾਂ ਹੀ ਤਾਂ ਮੈਂ ਪਾਏ ਹੋਏ ਆ। ਇਹ ਸੁਣ ਕੇ ਰਣਵੀਰ ਕਹਿਣ ਲੱਗਾ, ਬਈ ਇਹ ਨਹੀਂ ਹੋ ਸਕਦਾ। ਦੋਵੇਂ ਨੌਂ ਸੱਸ ਹੈਰਾਨ ਹੋ ਕੇ ਇੱਕ ਦੂਜੇ ਦਾ ਮੂੰਹ ਦੇਖਣ ਲੱਗ ਗਈਆਂ। ਸਿਮਰਨ ਕਹਿਣ ਲੱਗੀ, ਬਈ ਤੁਸੀਂ ਇੰਝ ਕਿਉਂ ਕਹਿ ਰਹੇ ਹੋ, ਬਈ ਇਹ ਨਹੀਂ ਹੋ ਸਕਦਾ। ਉਹ ਕਹਿੰਦਾ, ਉਹ ਝੁੰਮਕੇ ਤਾਂ ਮੇਰੇ ਕੋਲ ਸਾਂਭੇ ਪਏ ਆ, ਮੈਂ ਤੇ ਜਾਣ ਬੁੱਝ ਕੇ ਲੁਕਾਏ ਸੀ ਤਾਂ ਕਿ ਤੈਨੂੰ ਥੋੜ੍ਹਾ ਜਿਹਾ ਪਰੇਸ਼ਾਨ ਕਰ ਸਕਾਂ, ਮੈਂ ਤੇ ਸ਼ਰਾਰਤ ਕੀਤੀ ਸੀ। ਤੁਹਾਡੀ ਨੌਂ ਸੱਸ ਦੀ ਜੋੜੀ ਤਾਂ ਬੜੀ ਹੁਸ਼ਿਆਰ ਨਿਕਲੀ, ਮੈਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ, ਮੰਨ ਗਏ ਵੀ ਤੁਹਾਨੂੰ, ਤੁਸੀਂ ਤਾਂ ਬੜੀ ਪਲੈਨਿੰਗ ਦੇ ਨਾਲ ਮੈਨੂੰ ਹੀ ਹਰਾ ਦਿੱਤਾ। ਹੁਣ ਇਹ ਦੱਸੋ ਬਈ ਉਹ ਦੂਜੀ ਝੁੰਮਕਿਆਂ ਦੀ ਜੋੜੀ ਦਾ ਕੀ ਕਰਨਾ? ਸਿਮਰਨ ਮੁਸਕਰਾ ਕੇ ਕਹਿਣ ਲੱਗੀ, ਕਰਨਾ ਕੀ ਹੈ, ਇਹ ਝੁੰਮਕੇ ਤਾਂ ਮੰਮੀ ਜੀ ਨੂੰ ਵੀ ਬਹੁਤ ਪਸੰਦ ਆ, ਇਹ ਦੂਜੀ ਜੋੜੀ ਜਿਹੜੀ ਆ ਨਾ ਮੰਮੀ ਜੀ ਲਈ ਤੋਹਫਾ ਸਾਡੇ ਪਿਆਰ ਦਾ, ਧੰਨਵਾਦ ਮੰਮੀ ਜੀ ਦਾ ਵੀ ਜੋ ਇੰਨਾ ਵਧੀਆ ਤੋਹਫਾ ਸਾਰੀ ਜ਼ਿੰਦਗੀ ਦੇ ਲਈ ਮੈਨੂੰ ਦਿੱਤਾ ਤੁਹਾਡੇ ਰੂਪ ਦੇ ਵਿੱਚ, ਹੋਰ ਕੀ ਚਾਹੀਦਾ। ਤੁਹਾਡੇ ਸਾਰਿਆਂ ਦਾ ਪਿਆਰ ਕਿਸੇ ਵੀ ਤੋਹਫੇ ਨਾਲੋਂ ਅਨਮੋਲ ਨਹੀਂ ਜੋ ਤੁਸੀਂ ਮੈਨੂੰ ਸਹੁਰੇ ਘਰ ਦੇ ਵਿੱਚ ਦਿੱਤਾ। ਰੱਬ ਮੇਰੇ ਵਰਗਾ ਸਹੁਰਾ ਪਰਿਵਾਰ ਹਰੇਕ ਧੀ ਦੇ ਲੇਖਾਂ ਦੇ ਵਿੱਚ ਲਿਖੇ। ਇਹ ਸਟੋਰੀ ਹੈਗੀ ਆ ਸਵਰਗ ਵਰਗਾ ਘਰ, ਮਨਪ੍ਰੀਤ ਕੌਰ ਮਿਨਹਾਸ ਹੁਣਾਂ ਦੀ ਲਿਖੀ ਹੋਈ।

0: ਕਾਰੋ ਬਾਰਾ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਡੈਥ ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ ਜਿਨ੍ਹਾਂ ਕੋਲ ਪਲਾਨਸ ਹਨ ਵਿਚ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP ਐਂਡ RESP ਕਾਲ ਗੁਰਜੀਤ ਸੂਰੀ ਐਟ 416-627-3111।
2: ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਮੇਰੇ ਨਾਲ ਜਾਣੀ ਕਿ ਗੁਰਜੀਤ ਕੌਰ ਸੂਰੀ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337। ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈਗੀ ਆ, ਉਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੇ ਨੰਬਰ 905-673-3337। ਤੇ ਨਾਲ ਦੀ ਨਾਲ ਅੱਜ ਦਾ ਇਹ ਟੌਪਿਕ ਹੈਗਾ ਬਈ ਆਪਣੇ ਘਰ ਨੂੰ ਸਵਰਗ, ਹੁਣ ਲਾਈਫ ਵੀ ਇੱਕੋ ਮਿਲੀ ਹੈਗੀ ਹੈ। ਦਿਨ ਰਾਤ ਬੰਦਾ ਮਿਹਨਤ ਕਰਦਾ ਘਰ ਬਣਾਉਣ ਦੇ ਵਿੱਚ। ਹੁਣ ਜਦੋਂ ਵੀ ਤੁਸੀਂ, ਅਸੀਂ ਸਾਰੇ ਹੀ, ਕਿ ਜਦੋਂ ਬੰਦਾ ਕੈਨੇਡਾ ਦੀ ਧਰਤੀ 'ਤੇ ਲੈਂਡ ਕਰਦਾ ਨਾ, ਹਰ ਇੱਕ ਦਾ ਸੁਪਨਾ ਇਹ ਹੁੰਦਾ ਵੀ ਮੇਰਾ ਆਪਣਾ ਘਰ ਹੋਵੇ। ਘਰ ਤਾਂ ਬਣ ਜਾਂਦਾ, ਪਰ ਜਿਹੜਾ ਉਹ ਘਰ ਦਾ ਮਾਹੌਲ ਹੈਗਾ ਉਹਨੂੰ ਅਸੀਂ ਕਿਸ ਤਰ੍ਹਾਂ ਵਧੀਆ ਬਣਾਉਣਾ ਹੈਗਾ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ। ਕੋਈ ਵੀ ਤੁਸੀਂ ਸੁਜੈਸ਼ਨ ਦੇਣੀ ਆ, ਸਟੂਡੀਓ ਦਾ ਨੰਬਰ 905-673-3337, ਕਿ ਘਰ ਨੂੰ ਸਵਰਗ ਕਿਸ ਤਰ੍ਹਾਂ ਬਣਾਇਆ ਜਾ ਸਕਦਾ, ਕਿ ਉਹ ਸਿਰਫ ਇੱਕ ਔਰਤ ਦੀ ਜ਼ਿੰਮੇਵਾਰੀ ਹੈ ਜਾਂ ਮੇਲ ਦੀ ਜ਼ਿੰਮੇਵਾਰੀ ਹੈ, ਕਿ ਜਿਹੜਾ ਘਰ ਦਾ ਮੇਨ, ਜਿਹਨੂੰ ਹੈੱਡ ਕਹਿੰਦੇ ਆ, ਪੇਰੈਂਟਸ ਦੀ ਜ਼ਿੰਮੇਵਾਰੀ ਹੈ ਜਾਂ ਬੱਚਿਆਂ ਦੀ ਜ਼ਿੰਮੇਵਾਰੀ ਹੈ, ਕੌਣ ਜਿਹੜਾ ਘਰ ਨੂੰ ਸਵਰਗ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈਗਾ, ਤੁਹਾਡੇ ਘਰ ਦੇ ਵਿੱਚ ਕੌਣ ਹੈਗਾ। ਹਰ ਘਰ ਦੇ ਵਿੱਚ ਇੱਕ ਮੈਂਬਰ ਹੁੰਦਾ ਕਿ ਜਿਹੜਾ ਸਭ ਤੋਂ ਵੱਧ ਐਫਰਟਸ ਪਾਉਂਦਾ ਹੈਗਾ। ਤੁਹਾਡੇ ਘਰ ਦੇ ਵਿੱਚ ਤੁਸੀਂ ਹੈਗੇ ਆ, ਤੁਹਾਡੇ ਬੱਚੇ ਆ, ਪੇਰੈਂਟਸ ਆ, ਕੋਈ ਵੀ ਹੋ ਸਕਦੇ ਹੈਗੇ ਆ, ਕੋਈ ਵੀ ਤੁਹਾਡਾ ਆਨਸਰ ਤੇ 905-673-3337 ਤੇ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਆ। ਹੁਣ ਜਦੋਂ ਗੱਲਬਾਤ ਚੱਲੀ ਹੈਗੀ ਆ ਬਈ ਘਰ ਬਣਾਉਣ ਦੀ, ਤੇ ਬਹੁਤ ਸਾਰੇ ਸਾਡੇ ਵੀਰ ਭੈਣ ਹੈਗੇ ਆ ਕਿ ਜਿਨ੍ਹਾਂ ਨੇ ਹਜੇ ਆਪਣੇ ਘਰ ਲੈਣੇ ਆ, ਜਿਨ੍ਹਾਂ ਨੇ ਆਪਣੇ ਸੁਪਨਿਆਂ ਦਾ ਡਰੀਮ ਹਾਊਸ ਅਜੇ ਬਾਏ ਕਰਨਾ ਹੈਗਾ, ਉਹਨਾਂ ਦੇ ਲਈ ਨਾ ਫਿਰ ਫਸਟ ਹੋਮ ਸੇਵਿੰਗ ਅਕਾਊਂਟ ਇੱਕ ਬੈਸਟ ਟੂਲ ਹੈਗਾ, ਕਿ ਜਿਹਦੇ ਵਿੱਚ $8,000 ਹਸਬੈਂਡ ਅਤੇ ਵਾਈਫ ਤੁਸੀਂ ਕੰਟਰੀਬਿਊਟ ਕਰ ਸਕਦੇ ਆ। ਇਹ ਹੈਗਾ ਕਿ 31 December ਉਹਦੀ ਡੈਡਲਾਈਨ ਜ਼ਰੂਰ ਆ, ਪਰ ਜ਼ਰੂਰੀ ਨਹੀਂ ਕਿ ਤੁਸੀਂ 31 December ਨੂੰ ਹੀ ਕੰਟਰੀਬਿਊਸ਼ਨ ਕਰਨੀ ਆ, ਉਸ ਤੋਂ ਪਹਿਲਾਂ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਆ। ਹੁਣ ਕਈਆਂ ਨੇ ਘਰ ਲੈਣ ਦੀ ਪਲੈਨਿੰਗ ਕਰਨੀ ਹੁੰਦੀ ਆ, ਕਈਆਂ ਦੀ ਕੀ ਹੁੰਦਾ ਹੈਗਾ ਕਿ ਕਲੋਜ਼ਿੰਗ ਅਕਤੂਬਰ 'ਚ ਆ ਰਹੀ ਹੈ, ਨਵੰਬਰ 'ਚ ਆ ਰਹੀ ਹੈ। ਤੁਸੀਂ ਇਸ ਸਾਲ ਦਾ $8,000 ਆਪਣੇ ਫਸਟ ਹੋਮ ਸੇਵਿੰਗ ਅਕਾਊਂਟ 'ਚ ਪਾ ਕੇ ਉਹਦੇ ਉੱਪਰ ਟੈਕਸ ਸੇਵ ਕਰ ਸਕਦੇ ਆ। ਨੈਕਸਟ ਈਅਰ ਦੀ ਤੁਹਾਡੀ ਇਨਕਮ ਜਿਹੜੀ ਹੈਗੀ ਆ, ਕਿ ਜਦੋਂ ਤੁਸੀਂ ਟੈਕਸ ਫਾਈਲ ਕਰਨਾ, $8,000 ਤੁਹਾਡਾ ਉਹਦੇ 'ਚੋਂ ਮਾਈਨਸ ਹੋ ਜਾਣਾ ਹੈਗਾ, ਪਲੱਸ ਤੁਹਾਨੂੰ ਉਹਦੇ ਉੱਪਰ ਟੈਕਸ ਰਿਬੇਟ ਆ ਜਾਣੀ ਹੈ, ਪਲੱਸ ਤੁਹਾਡੀ ਮਨੀ ਨੇ ਟੈਕਸ ਫਰੀ ਗਰੋ ਕਰਨਾ, ਅਤੇ ਜਦੋਂ ਤੁਸੀਂ ਆਪਣਾ ਫਸਟ ਹੋਮ ਬਾਏ ਕਰਨਾ ਉਦੋਂ ਉਸ ਪੈਸੇ ਨੂੰ ਤੁਸੀਂ ਬਿਨਾਂ ਕੋਈ ਟੈਕਸ, ਬਿਨਾਂ ਕੋਈ ਫੀਸ ਪੇ ਕੀਤੇ ਵਿਦਡਰਾਅ ਵੀ ਕਰ ਲੈਣਾ। ਸਿੱਧਾ ਸਿੱਧਾ ਹੈਗਾ ਕਿ ਜਿੰਨੀ ਵੀ ਤੁਸੀਂ ਕੰਟਰੀਬਿਊਸ਼ਨ ਫਸਟ ਹੋਮ ਸੇਵਿੰਗ ਅਕਾਊਂਟ 'ਚ ਕਰਾਂਗੇ ਉਹਦੇ ਉੱਪਰ ਕੋਈ ਟੈਕਸ ਨਹੀਂ ਦੇਣਾ, ਗਰੋਥ ਵੀ ਸਾਰੀ ਟੈਕਸ ਫਰੀ ਹੈਗੀ ਹੈ। ਕੋਈ ਵੀ ਤੁਹਾਡਾ ਕੁਐਸਚਨ ਫਸਟ ਹੋਮ ਸੇਵਿੰਗ ਦੇ ਰਿਗਾਰਡਿੰਗ ਤੇ ਨੰਬਰ 416-627-3111 416-627-3111 ਤੇ ਕਾਲਰ ਸਾਡੇ ਨਾਲ ਹੋਲਡ ਤੇ ਹੈਗੇ ਆ। ਜੀ ਗੁਰਜੀਤ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ
3: ਭੈਣ ਜੀ, ਤੁਸੀਂ ਘਰ ਬਣਾਉਣ ਦੀਆਂ ਗੱਲਾਂ ਕਰਦੇ ਆ ਨਾ
2: ਜੀ,
3: ਅੱਜ ਮੈਂ ਸੁਣਦਾ ਸੀ ਗੱਡੀ ਚ ਆਉਂਦਾ ਆ, ਇੱਥੇ ਲੋਕੀ ਪੰਡਿਤ ਨੂੰ ਪੁੱਛੇ ਸਾਡੇ ਘਰ ਨੀ ਵਿਕਦਾ ਕਿੱਦਾਂ ਵਿਕੂਗਾ, ਦੱਸੋ ਤਰੀਕਾ।
2: ਉਹ ਤੇ ਹੁਣ ਇਹ ਹੈਗਾ ਨਾ ਵੀ ਜੇ ਤੁਸੀਂ ਘਰ ਦੀ ਵੈਲਿਊ ਸਹੀ ਲਗਾਓਗੇ ਮਾਰਕੀਟ ਦੇ ਵਿੱਚ ਤੇ ਫੇਰ ਹੀ ਘਰ ਸੇਲ ਹੋਣਾ ਹੈਗਾ।
3: ਇੱਕ ਰੀਅਲ ਸਟੇਟ ਏਜੰਟ ਦੀ ਜ਼ਿੰਮੇਵਾਰੀ ਹੁੰਦੀ, ਪੜ੍ਹਿਆ ਲਿਖਿਆ ਫਰਜ਼ ਨਿਭਾਉਣਾ, ਉਹਨੇ ਘਰ ਸੇਲ ਤੇ ਲਾਉਣਾ। ਹੁਣ ਤਾਂ ਜੀ ਪੰਡਤਾਂ ਨੂੰ ਲੋਕੀ ਪੁੱਛਣ ਲੱਗ ਪਏ ਕਮਾਲ ਹੋਈ ਪਈ ਹੈ ਇਸ ਮੁਲਕ 'ਚ, ਕਿੰਨਾ ਐਡਵਾਂਸ ਮੁਲਕ ਹੈ ਜੀ, 100 ਸਾਲ ਲੱਗੇ ਆ ਜੀ।
2: ਜੀ ਜੀ ਜੀ ਬਿਲਕੁਲ ਜੀ।
3: ਇਹਦਾ ਹੀ ਘਰ ਦੋਨੇ ਰਲ ਮਿਲ ਕੇ ਹੀ ਆਪਣੇ ਚੱਲ ਸਕਦਾ ਜੀ, ਵਾਈਫ ਤੇ ਹਸਬੈਂਡ ਦੋਨੇ ਰਲ ਮਿਲ ਕੇ ਹੁੰਦਾ ਜੀ।
2: ਜੀ
3: ਹਾਂਜੀ। ਤੇ ਬਾਕੀ ਤੁਸੀਂ ਭੈਣ ਜੀ ਇੰਸ਼ੋਰੈਂਸ ਦੀ ਗੱਲ ਕਰਦੇ, ਇੱਕ ਮੈਂ ਖਬਰ ਪੜ੍ਹਦਾ ਸੀ ਨਾ
2: ਜੀ,
3: ਆਪਣੇ ਬ੍ਰੈਮਟਨ ਦਾ ਡਰਾਈਵਰ ਐਰੀਜ਼ੋਨਾ ਦੇ ਵਿੱਚ ਟਰੱਕ ਦੇ ਬੰਨ ਕੇ ਸੁੱਤਾ ਪਿਆ ਰਹਿ ਗਿਆ ਰਾਤ ਨੂੰ।
2: ਵਾਹਿਗੁਰੂ।
3: 3 ਧੀਆਂ ਤੇ 1 ਬਜ਼ੁਰਗ ਮਾਂ ਤੇ ਵਾਈਫ ਪਿੱਛੇ ਛੱਡ ਗਿਆ
2: ਜੀ। ਠੀਕ ਹੈ ਜੀ।
3: ਹਾਂਜੀ, ਆ ਬ੍ਰੈਮਟਨ ਦਾ ਰਣਜੀਤ ਸਿੰਘ ਇੱਥੇ।
2: ਠੀਕ ਹੈ ਜੀ।
3: ਪੜ੍ਹੀ ਸੀ ਖਬਰ ਸਵੇਰੇ।
2: ਠੀਕ ਹੈ ਜੀ, ਠੀਕ ਹੈ ਜੀ, ਮੈਂ ਨੀ ਸੋਰੀ, ਹਾਂਜੀ ਇਹ ਖਬਰ
3: ਇਹ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਆ ਜਿੱਦਾਂ ਨਾ ਜੇ ਟਰੱਕ ਚਲਾਉਂਦੇ ਨਾ ਤਾਂ ਖਾਸ ਕਰਕੇ ਨਾ
2: ਜੀ, ਬਿਲਕੁਲ ਇਹ ਹੈਗਾ ਕਿ ਟਰੈਕਿੰਗ ਨਹੀਂ ਭਾਜੀ, ਮੈਂ ਸਾਰਿਆਂ ਦੇ ਲਈ ਕਹੂੰਗੀ, ਮੇਰੇ ਕੋਲ ਅੱਜ ਇੱਕ ਕਾਲ ਜ਼ਰੂਰ ਆਈ ਸੀਗੀ, ਤੁਸੀਂ ਹੋਲਡ ਰੱਖਿਓ ਇੱਕ ਮਿੰਟ, ਹੁਣ ਮੈਂ ਵੀ ਐਕਸਪੀਰੀਅੰਸ ਜਿਹੜਾ ਦੱਸਦਾ, ਉਹਨਾਂ ਦੀ ਕਾਲ ਆਈ ਕਿ ਮੈਂ ਆਪਣੇ ਲਈ ਨਾ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇਖਣੀ ਹੈ, ਉਹ ਕਹਿੰਦੇ ਕਿ ਮੈਂ ਪੁੱਛਿਆ ਵੀ ਤੁਹਾਨੂੰ ਚਾਹੀਦੀ ਕਦ ਲਈ ਆ, ਕੋਈ ਲੋਨ ਆ, ਮੌਰਗੇਜ ਆ ਜਾਂ ਕੁਛ ਹੈਗਾ, ਉਹ ਸੀਗੇ ਵਰਕ ਪਰਮਿਟ ਦੇ, ਕਹਿੰਦੇ ਕਿ ਨਹੀਂ ਅੱਗੇ ਮੈਂ ਇਸ ਚੀਜ਼ ਦਾ ਕਦੀ ਧਿਆਨ ਹੀ ਨਹੀਂ ਦਿੱਤਾ, ਕਹਿੰਦੇ ਕਿ 2 ਮਹੀਨੇ ਦਾ ਮੇਰਾ ਬੇਬੀ ਹੈਗਾ ਆ, ਕਹਿੰਦੇ ਕਿ ਮੇਰੇ ਨਾਲ ਕੀ ਹੋਇਆ ਹੈਗਾ ਕਿ ਮੇਰੇ ਜੋਬ ਦੇ ਉੱਪਰ ਬੰਦਾ ਕੰਮ ਕਰਦਾ ਸੀਗਾ, ਕਹਿੰਦੇ ਕਿ ਰਾਤੀ ਉਹਨੂੰ ਮੈਂ ਮਿਲ ਕੇ ਆਇਆ ਹੈਗਾ ਕਿ ਮੇਰੀ ਉਹਦੇ ਨਾਲ ਮੀਟਿੰਗ ਸੀਗੀ, ਕਹਿੰਦੇ ਜਦੋਂ ਮੈਂ ਸਵੇਰੇ ਉਹਨੂੰ ਮਤਲਬ ਵਾਪਸ ਜੋਬ 'ਤੇ ਗਿਆ ਹੈਗਾ ਅਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਉਸ ਬੰਦੇ ਦੀ ਡੈਥ ਹੋ ਗਈ, ਕਹਿੰਦੇ ਕਿ ਉਹ ਟਰੱਕ 'ਚ ਚੜ੍ਹਨ ਲੱਗਾ ਸੀ, ਅਟੈਕ ਆਇਆ, ਉੱਥੇ ਬੰਦਾ ਪੂਰਾ ਹੋ ਗਿਆ, ਔਰ ਏਜ ਉਹਦੀ ਸਿਰਫ ਅਤੇ ਸਿਰਫ ਜਿਹੜੀ ਹੈਗੀ ਆ ਕਿ 50 ਦੇ ਆਸ ਪਾਸ ਸੀ, ਹੁਣ ਇਹ ਹੈਗਾ ਕਿ ਟਾਈਮ ਦਾ ਅਤੇ ਅੱਜ ਕੱਲ੍ਹ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਘਰ ਬੈਠਿਆਂ ਨੂੰ ਬਾਹਰ ਕਿਤੇ ਕੀ ਹੋ ਜਾਣਾ ਹੈਗਾ, ਬਹੁਤ ਜ਼ਰੂਰੀ ਹੈਗਾ ਕਿ ਕੁਛ ਨਾ ਕੁਛ ਜ਼ਰੂਰ ਹੋਵੇ
3: ਆਪਣੇ ਪਰਿਵਾਰ ਨੂੰ, ਮਗਰੋਂ ਕੁਛ ਨਾ ਕੁਛ ਚਲੋ ਮਿਲ ਜਾਂਦਾ ਜੀ, ਹੈ ਨਾ, ਵਿਚਾਰੇ ਆਪਣਾ ਸਰਵਾਈਵ ਕਰ ਲੈਂਦੇ ਆ। ਅੱਜ ਦਾ ਮੁੰਡੇ ਦੀ ਖਬਰ ਪੜੀ ਟਰੱਕ, ਦੇਖੋ ਉਧਰ ਗਰਮੀ ਵੀ ਬਹੁਤ ਪੈ ਰਹੀ ਆ, ਹੁਣ ਟੈਕਸਸ ਦਾ 35-40 ਟੈਂਪਰੇਚਰ ਆਮ ਹੁੰਦਾ ਨਾ
2: ਜੀ,
3: ਕਿਉਂਕਿ ਇੱਧਰ ਠੰਡ ਹੈ, ਆਪਣੇ ਉੱਧਰ ਮੌਸਮ ਦਾ ਵੀ ਬਹੁਤ ਫਰਕ ਪੈਂਦਾ ਜੀ, ਹੈ ਨਾ,
2: ਬਿਲਕੁਲ,
3: ਥੋੜਾ ਜਿਹਾ ਲੋਕਾਂ ਨੂੰ ਜੀ ਅੱਜ ਦਾ ਹੁਣ ਪੰਡਤਾਂ ਨੂੰ ਪੁੱਛਣਾ ਬੰਦ ਕਰਨਾ ਚਾਹੀਦਾ ਜੀ।
2: ਠੀਕ ਹੈ ਜੀ,
3: ਥੈਂਕ ਯੂ ਭਾਈ ਜੀ, ਤੁਸੀਂ ਵੀ ਦੱਸ ਦੇ ਜੀ ਭਵਿੱਖ ਜੇ ਦੱਸ ਸਕਦੇ ਜੀ।
2: ਨਹੀਂ ਜੀ, ਇਹ ਤੇ ਥੈਂਕ ਯੂ ਭਾਜੀ ਕਾਲ ਕਰਨ ਦੇ ਲਈ, ਆਪਣੇ ਵਿਚਾਰ ਦੇਣ ਦੇ ਲਈ, ਇਹ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ, ਮੈਂ ਤਾਂ ਇਹੀ ਕਹੂੰਗੀ ਕਿ ਬਈ ਮਿਹਨਤ ਜਿਹੜੀ ਹੈਗੀ ਆ ਮਿਹਨਤ ਕਰੋ ਅਤੇ ਉਸ ਪਰਮਾਤਮਾ ਦੇ ਉੱਪਰ ਵਿਸ਼ਵਾਸ ਕਰੋ, ਸੱਚ ਦੇ ਰਾਹ 'ਤੇ ਚੱਲੋ, ਇਮਾਨਦਾਰੀ ਦਾ ਪੱਲਾ ਫੜੋ, ਤੁਹਾਨੂੰ ਵਧਣ ਤੋਂ ਅੱਗੇ ਜਿਹੜਾ ਹੈਗਾ ਕੋਈ ਨਹੀਂ ਰੋਕ ਸਕਦਾ, ਕੋਈ ਵੀ ਤੁਹਾਡਾ ਪ੍ਰੋਫੈਸ਼ਨ ਹੈਗਾ, ਜ਼ਰੂਰੀ ਨਹੀਂ ਹੈਗਾ ਕਿ ਜੇ ਹੁਣ ਮੈਂ

2 ਸਾਲ ਦਾ, ਸੌਰੀ 2 ਮਹੀਨੇ ਦਾ ਵੀ ਛੋਟਾ ਬੱਚਾ, ਵਾਈਫ ਮੇਰੀ ਜੌਬ ਤੇ ਨਹੀਂ ਜਾਂਦੀ, ਉਹ ਘਰ ਆ, ਤੇ ਸਿਰਫ ਮੈਂ ਹੀ ਜਿਹੜਾ ਮੇਨ ਅਰਨਰ ਹੈਗਾ, ਤੇ ਮੇਰੇ ਕੋਲ ਕੋਈ ਕਵਰੇਜ ਨਹੀਂ ਹੈਗੀ ਵੀ ਜਦੋਂ ਇਦਾਂ ਹੈਪਨ ਹੋਇਆ, ਤੇ ਫਿਰ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਵੀ ਕੁਛ ਨਾ ਕੁਛ ਚਾਹੀਦਾ ਹੈਗਾ। ਇੱਥੇ ਜਦੋਂ ਹੁੰਦਾ ਨਾ ਕਿ ਸਪੈਸ਼ਲੀ ਜਿੰਨੇ ਵੀ ਸਾਡੇ ਲਿਸਨਰ ਜਿਹੜੇ ਵਰਕ ਪਰਮਿਟ ਤੇ ਹੈਗੇ ਆ, ਕਿ ਜਦੋਂ ਅਜੇ ਸਾਨੂੰ ਪਤਾ ਨਹੀਂ ਕਿ ਸਾਡੀ PR ਹੋਣੀ ਆ ਨਹੀਂ ਹੋਣੀ ਆ, ਜਾਂ ਕਿੰਨਾ ਟਾਈਮ ਲੱਗਣਾ ਹੈਗਾ, ਕਿ ਬਜਟ ਸ਼ਾਰਟ ਹੈਗਾ, ਉੱਥੇ ਨਾ ਫਿਰ ਤੁਹਾਡੀ ਟਰਮ ਲਾਈਫ ਇੰਸ਼ੋਰੈਂਸ ਬਹੁਤ ਵਧੀਆ ਟੂਲ ਹੈਗਾ, ਕਿ ਜਿਹਦੇ 'ਚ ਪ੍ਰੀਮੀਅਮ ਤੁਹਾਡਾ ਘੱਟ ਹੁੰਦਾ, ਕਵਰੇਜ ਤੁਹਾਡੀ ਜ਼ਿਆਦਾ ਹੁੰਦੀ ਹੈਗੀ ਹੈ। ਹੁਣ 500,000 ਦੀ ਤੁਸੀਂ ਕਵਰੇਜ ਲੈਂਦੇ ਹੋ, ਜਿਨ੍ਹਾਂ ਦੀ ਏਜ 30 ਦੇ ਆਸ ਪਾਸ ਹੈਗੀ ਆ, ਜਿਹੜੇ ਮੇਲ ਹੈਗੇ ਆ ਉਹਨਾਂ ਦੀ ਸਿਰਫ ਤੇ ਸਿਰਫ $30 ਜੋ ਹੋ ਜਾਂਦੀ ਹੈ, ਕਿ ਡਾਲਰ ਆ ਡੇ, ਫੀਮੇਲ ਹੈਗੀਆਂ ਤੇ ਸਿਰਫ $22 ਜੋ ਹੋ ਜਾਂਦੀ ਹੈ। ਇਸ ਲਈ ਹੁਣ $30-22 ਤੇ ਕੱਢਣੇ ਨਹੀਂ ਲੋਕਦਾ ਵੀ ਔਖੇ ਹੋਣੇ ਚਾਹੀਦੇ ਕਿਸੇ ਨੂੰ, ਇੰਨੇ ਕੁ ਤਾਂ ਤੁਸੀਂ ਟਿਮ ਹੋਟਨ ਮੈਕਡੋਨਲ 'ਤੇ ਖਰਚ ਦਿੰਦੇ ਆ, ਇੰਨੇ ਕੁ ਦੇ ਨਾਲ ਆਪਣੀ ਕਵਰੇਜ ਜਿਹੜੀ ਜ਼ਰੂਰ ਲੈ ਲਓ, ਸਪੈਸ਼ਲੀ ਜਦੋਂ ਹੈਲਦੀ ਹੈਗੀ ਆ। ਬਹੁਤ ਵਾਰੀ ਕਾਲ ਆਉਂਦੀ ਹੈ ਕਿ ਜਦੋਂ ਕੋਈ ਹੈਲਥ ਇਸ਼ੂ ਆ ਜਾਂਦੇ ਨਾ, ਫਿਰ ਕਾਲ ਆਉਂਦੀ ਹੈਗੀ ਆ। ਹੁਣ ਇੱਦਾਂ ਦੱਸੋ ਵੀ ਕਿਤੇ ਇੱਦਾਂ ਹੋਇਆ ਵੀ ਕਿਤੇ ਘਰ ਨੂੰ ਅੱਗ ਲੱਗੀ ਹੋਵੇ, ਤਾਂ ਫਿਰ ਅਸੀਂ ਕਹੀਏ ਵੀ ਇੰਸ਼ੋਰੈਂਸ ਵਾਲੇ ਸਾਡੀ ਇੰਸ਼ੋਰੈਂਸ ਕਰ ਦੇਣ ਤੇ ਘਰ ਕਵਰ ਹੋ ਜਾਵੇ, ਇਹ ਤਾਂ ਨਹੀਂ ਨਾ ਹੈਗਾ। ਕਿਤੇ ਐਕਸੀਡੈਂਟ ਹੋ ਗਿਆ ਤੇ ਫਿਰ ਅਸੀਂ ਕਹੀਏ ਵੀ ਹੁਣ ਆਟੋ ਇੰਸ਼ੋਰੈਂਸ ਲੈ ਲਈਏ ਜੀ, ਇਹ ਪੋਸੀਬਲ ਨਹੀਂ ਹੈਗਾ। ਜਦੋਂ ਹੈਲਦੀ ਹੈਗੇ ਆ, ਬੈਸਟ ਬੈਸਟ ਟਾਈਮ ਹੈਗਾ ਕਿ ਜਿੰਨੀ ਵੀ ਮਰਜ਼ੀ ਤੁਸੀਂ ਕਵਰੇਜ ਲੈਣੀ ਆ ਲੈ ਸਕਦੇ ਆ, ਤੁਹਾਡੇ ਬਜਟ ਦੇ ਵਿੱਚ ਜਿੰਨੀ ਆਉਂਦੀ ਹੈ, ਜਿੰਨੀ ਤੁਸੀਂ ਅਫੋਰਡ ਕਰ ਸਕਦੇ ਆ, ਬਟ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਉਨੀ ਕੁ ਕਵਰੇਜ ਜ਼ਰੂਰ ਹੋਵੇ ਜਿੰਨੇ ਕੁ ਤੁਹਾਡੇ ਉੱਪਰ ਲੋਨ ਅਤੇ ਲਾਇਬਿਲਟੀਜ਼ ਹੈਗੇ ਆ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈਗਾ, ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਤੁਹਾਡੇ ਸਿਨੈਰੀਓ ਦੇ ਵਿੱਚ ਕਿਹੜੀ ਕੰਪਨੀ ਬੈਸਟ ਹੈਗੀ ਹੈ, ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਊਗਾ। ਅਤੇ ਨੰਬਰ 416-627-3111 ਅਤੇ ਗੱਲਬਾਤ ਤੁਸੀਂ ਕਰਨੀ ਹੈ ਸਟੂਡੀਓ ਦਾ ਨੰਬਰ 905-673-33-37 'ਤੇ ਤੁਸੀਂ ਸਾਂਝ ਪਾ ਸਕਦੇ ਹਾਂ ਵੀ ਘਰ ਨੂੰ ਜਿਹੜਾ ਸਵਰਗ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈਗਾ, ਟੈਨਸ਼ਨ ਫਰੀ ਮਾਹੌਲ ਜਿਹੜਾ ਹੈਗਾ ਵੀ ਉਹ ਘਰ ਦਾ ਕਿਸ ਤਰ੍ਹਾਂ ਰੱਖਿਆ ਜਾਵੇ, ਬੱਚਿਆਂ ਦੇ ਨਾਲ ਕਿਹੜੀਆਂ ਗੱਲਾਂ ਕਰਨੀਆਂ ਨਹੀਂ ਕਰਨੀਆਂ, ਬੱਚਿਆਂ ਨੂੰ ਕਿੱਦਾਂ ਗਾਈਡ ਕਰਨਾ ਹੈਗਾ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਜੇ ਉਹਨੂੰ ਡਿਸਕਸ ਨਹੀਂ ਕਰੂੰਗੇ, ਬੱਚਿਆਂ ਨੂੰ ਦੱਸੂਗੇ ਨਹੀਂ, ਤਾਂ ਬੱਚਿਆਂ ਨੇ ਵੀ ਅੱਗੇ ਕਿਸ ਤਰ੍ਹਾਂ ਵਧਣਾ ਹੈਗਾ। ਕੋਈ ਵੀ ਤੁਹਾਡੇ ਸੁਜੈਸ਼ਨ ਐਡਵਾਈਸ ਅੱਜ ਘਰ ਦੇ ਮਾਹੌਲ ਨੂੰ ਲੈ ਕੇ ਕਿ ਉਹਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ, ਇਹ ਹੈਗਾ ਕਿ ਜਿੰਨੇ ਵੀ ਘੱਟ ਤੋਂ ਘੱਟ ਆਪਣੀ, ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਚਾਦਰ ਦੇਖ ਕੇ ਪੈਰ ਪਸਾਰੋ, ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ। ਆਪਣੀ ਸੇਵਿੰਗ ਦੇ ਉੱਪਰ ਫੋਕਸ ਜ਼ਰੂਰ ਦਿਓ ਕਿ ਜਿੱਥੇ ਪੈਸੇ ਖਰਚਣੇ ਆ ਜ਼ਰੂਰ ਖਰਚੋ, ਜੀ ਸੱਦ ਕੇ ਖਰਚੋ, ਬਟ ਨਾਲ ਦੀ ਨਾਲ ਤੁਹਾਡੇ ਕੋਲ ਕਹਿੰਦੇ ਆ ਨਾ ਵੀ ਰੇਨੀ ਡੇਜ਼, ਪਤਾ ਨਹੀਂ ਕਦੀ ਰੇਨੀ ਡੇਜ਼ ਆ ਸ਼ਾਈਨੀ ਡੇਜ਼ ਹੈਗੇ ਆ, ਤੁਹਾਡੇ ਕੋਲ ਐਮਰਜੈਂਸੀ ਫੰਡ ਜਿਹੜੇ ਹੋਣੇ ਆ ਉਹ ਬਹੁਤ ਜ਼ਰੂਰੀ ਹੈਗੇ ਆ। ਜਦੋਂ ਨਾ ਲਾਈਫ ਇੰਸ਼ੋਰੈਂਸ ਦੀ ਦੁਬਾਰਾ ਗੱਲਬਾਤ ਕਰ ਰਹੀ ਹਾਂ ਕਿ ਜਦੋਂ ਕਾਲ ਆਉਂਦੀ ਆ ਜਾਂ ਕੁਛ ਹੈ ਨਾ, ਕਈ ਵਾਰ ਇੱਦਾਂ ਹੁੰਦਾ ਵੀ ਸਾਨੂੰ 1,00,000 ਦੀ ਕਵਰੇਜ ਚਾਹੀਦੀ ਹੈ, 2,00,000 ਦੀ ਚਾਹੀਦੀ ਹੈ, 5,00,000 ਦੀ ਚਾਹੀਦੀ ਹੈ, ਆਪਾਂ ਜਸਟ ਇੱਕ ਨੰਬਰ ਜਿਹੜੇ ਆ ਨਾ ਵੀ ਉਹ ਇੱਕ ਤਰ੍ਹਾਂ ਨਾਲ ਰੱਟ ਲੈਂਦੇ ਹਾਂ। ਲੋੜ ਦੇਖੋ ਵੀ ਸਾਨੂੰ ਕਿੰਨੀ ਹੈਗੀ ਆ। ਹੁਣ ਜੇ ਬੰਦੇ ਦੀ ਕਿਸੇ ਦੀ ਏਜ 30 ਸਾਲ ਆ, 40 ਸਾਲ ਹੈ, ਸਾਲ ਦਾ ਉਹ 1,00,000 ਕਮਾ ਰਿਹਾ, 2,00,000 ਕਮਾ ਰਿਹਾ ਹੈਗਾ, ਅਗਲੇ ਕਿੰਨੇ ਸਾਲਾਂ ਤੱਕ ਤੁਸੀਂ ਆਪਣੇ ਆਪ ਨੂੰ ਕਵਰ ਕਰਨਾ ਕਿ ਜੇ ਮੈਂ ਆਪਣੀ ਫੈਮਿਲੀ ਦੇ ਵਿੱਚ ਨਹੀਂ ਹੈਗਾ ਅਗਲੇ 20 ਸਾਲ 25 ਸਾਲ 30 ਸਾਲ ਜੇ ਮੈਂ ਰਹਿੰਦਾ ਤਾਂ ਮੈਂ ਆਪਣੀ ਫੈਮਿਲੀ ਲਈ ਕਿੰਨੀ ਅਰਨਿੰਗ ਕਰਕੇ ਘਰ ਲੈ ਕੇ ਆਉਣੀ ਆ, ਜੇ ਨਾ ਰਿਹਾ ਤਾਂ ਐਟਲੀਸਟ ਫਿਰ 19 ਕਵਰੇਜ ਜ਼ਰੂਰ ਹੋਵੇ ਤਾਂ ਕਿ ਬੱਚੇ ਆ, ਪੇਰੈਂਟਸ ਆ, ਵਾਈਫ ਆ, ਹਸਬੈਂਡ ਆ, ਵੀ ਉਹ ਵਧੀਆ ਜ਼ਿੰਦਗੀ ਜਿਹੜੀ ਆ ਜਿਉ ਸਕਣ। ਅਤੇ ਕੋਈ ਵੀ ਗੱਲਬਾਤ ਤੁਸੀਂ ਵੀ ਕਰਨੀ ਹੈ ਤਾਂ ਨੰਬਰ 905-673-33-37 ਖਬਰਾਂ ਦੀ ਵੀ ਸਾਂਝ ਪਾਵਾਂਗੇ, ਬਟ ਉਸ ਤੋਂ ਪਹਿਲਾਂ ਇੱਕ ਨੰਬਰ ਜਿਹੜਾ ਤੁਸੀਂ ਨੋਟ ਕਰਕੇ ਰੱਖ ਲਓ, ਇਹ ਨੰਬਰ ਹੈਗਾ ਜਸਮੀਤ ਸਿਰਾ ਹੋਣਾ ਦਾ, ਕਿ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਤੁਸੀਂ ਬੈਸਟ ਰੇਟ ਲੈਣੇ ਆ, ਕੋਈ ਟੈਨੈਂਟ ਇੰਸ਼ੋਰੈਂਸ ਲੈਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈਗੀ ਹੈ, ਕੋਈ ਤੁਹਾਡਾ ਪੀਜ਼ਾ ਸਟੋਰ ਹੈਗਾ, ਕਨਵੀਨੀਅੰਸ ਸਟੋਰ ਹੈਗਾ, ਅਤੇ ਨੰਬਰ 437-436-6111-6111 'ਤੇ ਤੁਸੀਂ ਸੰਪਰਕ ਕਰਨਾ ਜਸਮੀਤ ਸਿਰਾ ਹੁਣਾਂ ਦੇ ਨਾਲ, ਕਿ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਤੁਸੀਂ ਬੈਸਟ ਬੈਸਟ ਰੇਟ ਲੈਣੇ ਹੈਗੇ ਆ। ਅਤੇ ਇੱਕ ਗੀਤ ਦੀ ਰਿਕੁਐਸਟ ਆਈ ਸੀ, ਗੀਤ ਵੀ ਪਲੇ ਅਤੇ ਫਿਰ ਉਸ ਤੋਂ ਬਾਅਦ ਖਬਰਾਂ ਜੀ।

0: ਭਾਜੀ ਚੰਗੀ ਲੋਕੇਸ਼ਨ ਤੇ ਵਧੀਆ ਜਾ ਕਰ ਮੇਰੇ ਬਜਟ ਚ ਮਿਲ ਸਕਦਾ
1: ਉਹ ਛੋਟੇ ਵੀਰ ਰਿਐਲਟਰ ਜਸਪ੍ਰੀਤ ਜ਼ੂਰੀ ਤੇਰੀ ਹਰ ਖੁਆਇਸ਼ ਕਰੂਗਾ ਪੂਰੀ
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਜਾਂ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਮੁਨਾਫਾ ਕਮਾਉਣ ਲਈ ਐਗਜ਼ੀਕਿਊਟਿਵ ਰਿਐਲਿਟੀ ਐਸਟੇਟ ਸਰਵਿਸਿਜ਼ ਲਿਮਿਟਿਡ ਦੇ ਕਾਬਿਲ ਤੇ ਇਮਾਨਦਾਰ ਰਿਐਲਟਰ ਜਸਪ੍ਰੀਤ ਜ਼ੂਰੀ ਅੱਜ ਹੀ ਕਾਲ ਕਰੋ 647-992-9377 647-992-9377 ਜਸਪ੍ਰੀਤ ਜ਼ੂਰੀ ਖੁਸ਼ੀਆਂ ਦੇ ਸੰਗ
3: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111
4: ਤੇ ਬਿਲਕੁਲ ਜੀ ਸਮਰ ਦਾ ਕਹਿ ਸਕਦੇ ਹੈਗੇ ਆ ਬਈ ਫਸਟ ਜਿਹੜਾ ਵੀਕ ਹੈਗਾ ਤੇ ਹੁਣ ਇਹ ਹੈਗਾ ਕਿ ਜਿਹੜੇ ਵੈਦਰ ਦੀ ਆਪਾਂ ਜੇ ਗੱਲਬਾਤ ਕਰਦੇ ਹੈਗੇ ਹਾਂ ਤੇ ਹੁਣ ਇਸ ਵੀਕ ਜਿਹੜਾ ਵੈਦਰ ਹੈਗਾ ਕਹਿੰਦੇ ਵੀ ਹਾਈਐਸਟ ਟੈਂਪਰੇਚਰ ਜਿਹੜਾ ਹੈਗਾ 36 ਡਿਗਰੀ ਤੱਕ ਜਿਹੜਾ ਹੈਗਾ ਜਾ ਸਕਦਾ ਹੈਗਾ ਇਸ ਲਈ ਮੇਕ ਸ਼ੋਰ ਬਈ ਕਰੋ ਸਪੈਸ਼ਲੀ ਜਿਹੜਿਆਂ ਨੂੰ ਕੋਈ ਹਾਰਟ ਰਿਲੇਟਡ ਇਸ਼ੂਜ਼ ਹੈਗੇ ਆ ਕਿ ਅਗਰ ਜਦੋਂ ਜ਼ਿਆਦਾ ਗਰਮੀ ਹੈਗੀ ਆ ਵੀ ਉਹਨੂੰ ਅਵੋਇਡ ਕਰੋ ਅਤੇ ਨਾਲ ਦੀ ਨਾਲ ਇਹ ਹੈਗਾ ਕਿ ਗਰਮੀ 'ਚ ਬਾਹਰ ਜਾ ਰਹੇ ਹੈਗੇ ਆ ਅਤੇ ਫਿਰ ਬਈ ਪਾਣੀ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈਗਾ ਅਗਲੀ ਜਿਹੜੀ ਖਬਰ ਆ ਰਹੀ ਹੈਗੀ ਆ ਨਾ ਇਹ ਜਿਹੜੀ ਖਬਰ ਹੈਗੀ ਆ ਕਹਿੰਦੇ ਕਿ ਟੋਰਾਂਟੋ ਪੁਲਿਸ ਜਿਹੜੀ ਹੈਗੀ ਹੈ ਇੱਕ 14 ਸਾਲਾਂ ਦੀ ਜਿਹੜੀ ਬੱਚੀ ਹੈਗੀ ਆ ਵੀ ਉਹਦੀ ਭਾਲ ਕਰ ਰਹੀ ਹੈਗੀ ਆ ਲਾਸਟ ਟਾਈਮ ਜਿਹੜਾ ਹੈਗਾ ਉਹਨੂੰ ਅਰਲਜ਼ ਬੇਲਸ ਪਾਰਕ ਦੇ ਵਿੱਚ ਜਿਹੜਾ ਹੈਗਾ ਕਿ 2 ਦਿਨ ਪਹਿਲਾਂ ਜਿਹੜਾ ਵੀ ਦੇਖਿਆ ਗਿਆ ਸੀਗਾ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਹੁਣ ਜਿਹੜਾ ਵੀ ਇੱਕ ਨਵਾਂ ਵਾਇਰਸ ਆ ਗਿਆ ਹੰਟਾ ਵਾਇਰਸ ਦੇਖ ਲਓ ਵੀ ਕੋਵਿਡ ਅਤੇ ਕੋਵਿਡ ਤੋਂ ਬਾਅਦ ਹੁਣ ਨਵਾਂ ਸ਼ੁਰੂ ਹੋ ਗਿਆ ਹੰਟਾ ਵਾਇਰਸ ਨਵਾਂ ਨਹੀਂ ਹੈਗਾ ਵੈਸੇ ਵਾਇਰਸ ਤਾਂ ਜਿਹੜਾ ਪੁਰਾਣਾ ਹੀ ਹੈਗਾ ਆ ਹੁਣ ਕਹਿੰਦੇ ਕਿ ਜਿਹੜਾ ਹੈਗਾ ਕਿ ਕੈਨੇਡੀਅਨ ਕਰੂਜ਼ ਸ਼ਿਪ ਦੇ ਵਿੱਚ ਜਿਹੜਾ ਇੱਕ ਪੈਸੰਜਰ ਜਿਹੜਾ ਹੈਗਾ ਵੀ ਉਹਨੂੰ ਜਿਹੜਾ ਦੱਸਿਆ ਜਾਂਦਾ ਵੀ ਉਹਨੂੰ ਹੋਇਆ ਸੀ ਇੱਕ ਕੇਸ ਜਿਹੜਾ ਇੱਕ ਕਨਫਰਮ ਕੀਤਾ ਗਿਆ ਹੈਗਾ ਨਾਲ ਦੀ ਨਾਲ ਜਿਹੜੀ ਅਗਲੀ ਖਬਰ ਆ ਰਹੀ ਹੈਗੀ ਆ ਹੁਣ ਇੱਕ 29 ਸਾਲਾ ਵਿਅਕਤੀ ਦੇ ਉੱਪਰ ਕਾਫੀ ਸਾਰੇ ਜਿਹੜੇ ਚਾਰਜਿਸ ਲੱਗੇ ਹਨ ਟੋਰਾਂਟੋ ਕੁਈਨ ਵੈਸਟ ਦਾ ਏਰੀਆ ਦੱਸਿਆ ਜਾ ਰਿਹਾ ਲਾਸਟ ਵੀਕ ਦੀ ਇਹ ਖਬਰ ਹੈਗੀ ਆ ਕਿ ਉਹਦੇ ਕੋਲ ਜਿਹੜੀ ਹੈਗੀ ਆ ਵੀ ਇੱਕ ਲੋਡਡ ਗਨ ਜਿਹੜੀ ਹੈਗੀ ਆ ਰਿਕਵਰਡ ਕੀਤੀ ਗਈ ਹੈਗੀ ਆ ਅਤੇ ਇੱਕ ਈਟੋਬਿਕੋ ਦੀ ਅਪਾਰਟਮੈਂਟ ਦੇ ਵਿੱਚ ਇੱਕ ਸਟੈਬਿੰਗ ਦੀ ਘਟਨਾ ਹੋਈ ਆ ਜਿਹਦੇ ਵਿੱਚ ਇੱਕ 30 ਸਾਲਾ ਵਿਅਕਤੀ ਦੀ ਜਿਹੜੀ ਮੌਤ ਹੈਗੀ ਹੈ ਇਹ ਜਿਹੜਾ ਅੱਜ ਲੇਟ ਨਾਈਟ ਕਹਿ ਲਓ ਬਈ ਅਰਲੀ ਮੋਰਨਿੰਗ ਦੀ ਜਿਹੜੀ ਖਬਰ ਅਰਾਊਂਡ ਕਹਿ ਲਓ ਕਿ 12 ਵਜੇ ਸਵੇਰੇ ਤੜਕੇ ਦੀ ਖਬਰ ਦੱਸੀ ਜਾ ਰਹੀ ਹੈ ਕਿਪਲਿੰਗ ਐਵਨਿਊ ਅਤੇ ਐਲਬੀਅਨ ਰੋਡ ਦਾ ਜਿਹੜਾ ਏਰੀਆ ਦੱਸਿਆ ਜਾ ਰਿਹਾ ਹੈਗਾ ਇੱਕ ਮਿਸੀਸਾਗਾ ਤੋਂ ਜਿਹੜੀ ਅਪਡੇਟ ਹੈਗੀ ਆ ਹੁਣ ਇਹਦੇ 'ਚ ਕੀ ਹੈਗਾ ਕਹਿੰਦੇ ਕਿ ਜਿਹੜੀ ਆ ਵੀ ਪੁਲਿਸ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰ ਰਹੀ ਸੀ ਮਿਸੀਸਾਗਾ ਤੋਂ ਵਿਅਕਤੀ ਹੈਗਾ ਜਿਹਦੇ ਉੱਪਰ 130 ਤੋਂ ਵੱਧ ਜਿਹੜੇ ਚਾਰਜਿਸ ਲੱਗੇ ਹਨ ਚਾਰਜਿਸ ਕਾਹਦੇ ਹੈਗੇ ਆ ਕਿ ਉਹਦੇ ਕੋਲੋਂ ਜਿਹੜਾ ਪੁਲਿਸ ਨੇ ਬਈ 60 ਜਿਹੜੀਆਂ ਬਈ ਆ ਬਿੱਲੀਆਂ 8 ਬਿੱਲੀਆਂ ਅਤੇ 60 ਜਿਹੜੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਬਈ ਰਿਕਵਰ ਕੀਤੇ ਹੈਗੇ ਆ ਅਤੇ ਨਾਲ ਦੀ ਨਾਲ ਅੰਟਾਰੀਓ ਤੋਂ ਇੱਕ ਵਿਅਕਤੀ ਜਿਹਦੇ 'ਤੇ ਜਿਹੜਾ ਵੀ ਬੈਨ ਕਿ ਜਿਹੜਾ ਇੱਥੇ ਕਹਿ ਸਕਦੇ ਹੈਗੇ ਆ ਬਈ ਇਲੀਗਲ ਮੰਨਿਆ ਜਾਂਦਾ ਹੈਗਾ ਕਿ ਮੂਸ ਜਿਹੜਾ ਹੈਗਾ ਹੰਟਿੰਗ ਜਿਹੜੀ ਹੈਗੀ ਹੈ ਹੁਣ 3 ਜਿਹੜੇ ਅੰਟਾਰੀਓ ਤੋਂ ਵਿਅਕਤੀ ਹੈਗੇ ਆ ਕਿ ਜਿਹਨਾਂ ਨੂੰ $15,000 ਦਾ ਜਿਹੜਾ ਬਈ ਫਾਈਨ ਭਰਨਾ ਪੈਣਾ ਹੈਗਾ ਇਲੀਗਲ ਹੰਟਿੰਗ ਦੇ ਜਿਹੜਾ ਕੇਸ ਦੇ ਵਿੱਚ ਅਤੇ ਇੱਕ ਜਿਹੜੀ ਵੋਨ ਤੋਂ ਖਬਰ ਆ ਰਹੀ ਹੈਗੀ ਹੈ ਇੱਕ ਜਿਹੜਾ ਐਕਸੀਡੈਂਟ ਹੋਇਆ ਸੀ ਵੋਨ ਏਰੀਏ ਦੇ ਵਿੱਚ ਸਿੰਗਲ ਵਹੀਕਲ ਕਲੀਜ਼ਨ ਦੱਸਿਆ ਜਾ ਰਿਹਾ ਹੈਗਾ ਇਹ ਵੋਨ ਅਲੋਂਗ ਹਾਈਵੇ 427 'ਤੇ ਘਟਨਾ ਘਟੀ ਸੀ ਜਿਹਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਹੋਸਪਿਟਲ ਪਹੁੰਚਾਇਆ ਗਿਆ ਹੈਗਾ ਅਤੇ ਹੁਣ ਕੱਲ੍ਹ ਵੀ ਵਿਕਟੋਰੀਆ ਡੇ ਹੈਗਾ ਕੱਲ੍ਹ ਦੀ ਤੁਹਾਡੀ ਕੀ ਪਲੈਨਿੰਗ ਹੈਗੀ ਹੈ ਆਪਣੇ ਬੱਚਿਆਂ ਦੇ ਨਾਲ ਕਿਤੇ ਘੁੰਮਣ ਜਾਣਾ ਹੈਗਾ ਅਤੇ ਕੱਲ੍ਹ ਜਾਣਾ ਹੈਗਾ CN ਟਾਵਰ ਖੁੱਲ੍ਹਾ ਹੈਗਾ ਇਕਵੇਰੀਅਮ ਓਪਨ ਹੈਗਾ ਰੋਇਲ ਅੰਟਾਰੀਓ ਮਿਊਜ਼ੀਅਮ ਆਰਟ ਗੈਲਰੀ ਆਫ ਅੰਟਾਰੀਓ ਟੋਰਾਂਟੋ ਜੂ ਹੈਗਾ ਜਾਂ ਸਿਟੀ ਆਫ ਟੋਰਾਂਟੋ ਦੇ ਜਿੰਨੇ ਵੀ ਜਿਹੜੇ ਗੋਲਫ ਕੋਰਸ ਹੈਗੇ ਆ ਜਾਂ ਬਈ ਹਾਕੀ ਹਾਲ ਆਫ ਫੇਮ ਇਹ ਜਿਹੜੇ ਓਪਨ ਹੈਗੇ ਆ ਸ਼ੋਪਿੰਗ ਕਰਨ ਜਾਣੀ ਆ ਫਿਰ ਤੁਸੀਂ ਅਤੇ ਫਿਰ ਬਈ ਟੋਰਾਂਟੋ ਈਟਨ ਸੈਂਟਰ ਟੋਰਾਂਟੋ ਪ੍ਰੀਮੀਅਮ ਆਊਟਲੈਟ ਸਕਾਰਬਰੋ ਟਾਊਨ ਸੈਂਟਰ ਯੋਰਕਡੇਲ ਸ਼ੋਪਿੰਗ ਸੈਂਟਰ ਅਤੇ ਨਾਲ ਦੀ ਨਾਲ ਸਕੀਅਰ ਵਨ ਸ਼ੋਪਿੰਗ ਸੈਂਟਰ ਇਹ ਓਪਨ ਹੈਗੇ ਆ ਜਿੰਨੇ ਵੀ ਜਿਹੜੇ ਫੈਡਰਲ ਪ੍ਰੋਵਿੰਸ਼ਨਲ ਮਿਊਨਸੀਪਲ ਗਵਰਨਮੈਂਟ ਆਫਿਸ ਹੈਗੇ ਆ ਉਹ ਸਾਰੇ ਬੰਦ ਹੈਗੇ ਆ ਟੋਰਾਂਟੋ ਪਬਲਿਕ ਲਾਇਬ੍ਰੇਰੀਜ਼ ਦੀ ਗੱਲ ਕਰ ਲਈਏ ਜਾਂ ਬੈਂਕ ਜਿਹੜੀਆਂ ਹੈਗੀਆਂ ਉਹ ਕੱਲ੍ਹ ਬੰਦ ਹੈਗੀਆਂ ਹੁਣ ਤੁਸੀਂ ਫਾਇਰ ਵਰਕਸ ਦੇਖਣੇ ਹੈਗੇ ਆ ਅਤੇ ਹੁਣ ਵਿਕਟੋਰੀਆ ਡੇ 'ਤੇ ਫਾਇਰ ਵਰਕਸ ਬਈ ਜਿਸ ਸਿਟੀਜ਼ ਦੇ ਰਹਿ 'ਚ ਰਹਿ ਰਹੇ ਹੋ ਉਹਦੇ ਰੂਲ ਜ਼ਰੂਰ ਫੋਲੋ ਕਰ ਲਈਓ, ਬਟ ਦੇਖਣੇ ਹੈਗੇ ਆ ਅਤੇ ਟਰਾਂਟੋ ਦੇ ਵਿੱਚ ਤੁਸੀਂ ਐਸ਼ ਬ੍ਰਿਜ ਬੇ ਉੱਥੇ 10 ਵਜੇ ਜਿਹੜੇ ਫਾਇਰਵਰਕਸ ਹੋਣੇ ਆ, ਜਾਂ ਜਿਹੜਾ ਵੰਡਰਲੈਂਡ ਉੱਥੇ ਵੀ ਜਿਹੜੇ ਫਾਇਰਵਰਕਸ ਹੁੰਦੇ ਆ, ਜਾਂ ਜਿਹੜਾ ਤੁਸੀਂ ਨੈਗਰਾ ਫਾਲ ਜਾਣਾ ਚਾਹੋ ਤਾਂ ਉੱਥੇ ਵੀ ਫਾਇਰਵਰਕਸ ਹੁੰਦੇ ਆ, ਅਤੇ ਫਿਰ ਤੁਸੀਂ ਵਿਕਟੋਰੀਆ ਡੇ ਨੂੰ ਜਿਹੜਾ ਹੈਗਾ ਬਈ ਸੈਲੀਬ੍ਰੇਟ ਕਰ ਸਕਦੇ ਹੈਗੇ ਆ। ਅਤੇ ਨਾਲ ਦੀ ਨਾਲ ਪੁਲਿਸ ਇੱਕ ਵੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਕਿ 39 ਸਾਲਾ ਬ੍ਰੈਮਟਨ ਦਾ ਵਿਅਕਤੀ ਹੈਗਾ ਜਿਹਦੇ ਦੇ ਜਿਹੜੇ ਆ ਬਈ ਚਾਰਜਿਸ ਲੱਗੇ ਹੈਗੇ ਆ। ਬ੍ਰੈਮਟਨ ਦੀ ਇੱਕ ਟੋਇੰਗ ਕੰਪਨੀ ਹੈਗੀ ਹੈ ਜਿਹਨੇ ਕਹਿੰਦੇ ਵੀ ਹੁਣ ਇਹਦੇ ਖਿਲਾਫ ਜਿਹੜੇ ਕਾਫੀ ਸਾਰੇ ਜਿਹੜੇ ਚਾਰਜਿਸ ਲੱਗੇ ਆ। ਪੁਲਿਸ ਕਹਿੰਦੇ ਵੀ ਕਾਫੀ ਦਿਨਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਸੀ ਕਿ ਜਿਹਨੇ ਜਿਹੜੀਆਂ ਵਿਦਆਊਟ ਆਥੋਰਾਈਜੇਸ਼ਨ ਗੱਡੀਆਂ ਜਿਹੜੀਆਂ ਬਈ ਮਲਟੀਪਲ ਵਹੀਕਲ ਜਿਹੜੇ ਹੈਗੇ ਆ ਟੋ ਕੀਤੇ ਸੀਗੇ, ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਬਈ ਇਹਦੇ 'ਤੇ ਜਿਹੜੇ ਚਾਰਜਿਸ ਲੱਗੇ ਹੈਗੇ ਆ। ਅਤੇ ਨਾਲ ਦੀ ਨਾਲ ਇੱਕ ਜਿਹੜੀ ਖਬਰ ਇਹ ਨਾ UAE ਤੋਂ ਆ ਰਹੀ ਹੈਗੀ ਆ, ਕਹਿੰਦੇ ਕਿ ਇੱਕ ਵਾਰ ਪਹਿਲਾਂ ਵਾਂਗ ਜਿਹੜਾ ਦਹਿਲਿਆ ਵੀ UAE ਪਰਮਾਣੂ ਪਾਵਰ ਪਲਾਂਟ ਦੇ ਡਰੋਨ ਦੇ ਨਾਲ ਉੱਥੇ ਵੱਡਾ ਇੱਕ ਹਮਲਾ ਹੋਇਆ ਦੱਸਿਆ ਜਾ ਰਿਹਾ ਹੈਗਾ। ਦੇਖ ਲਓ ਵੀ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਇੰਡੀਆ ਵੀ ਜਾਣਾ ਹੁੰਦਾ ਸੀ ਵੀ ਟਰੈਵਲ ਕਰਨਾ ਅਤੇ ਬਈ ਦੁਬਈ ਹੋ ਕੇ ਜਾਈਏ, ਬਟ ਹੁਣ ਜਿਹੜਾ ਹੈਗਾ ਕਿ ਹਾਲਾਤ ਇੱਦਾਂ ਦੇ ਹੋ ਗਏ ਹੈਗੇ ਆ ਕਿ ਲੋਕ ਜਿਹੜੇ ਆ ਬਈ ਡਰ ਰਹੇ ਹੈਗੇ ਆ ਟਰੈਵਲ ਕਰਨ ਤੋਂ, ਜਿਹੜਾ ਸਪੈਸ਼ਲੀ ਲੋਕ ਜਿਹੜੇ ਡਰ ਰਹੇ ਹੈਗੇ ਆ। ਇੱਕ ਜਿਹੜੀ ਖਬਰ ਆ ਰਹੀ ਹੈਗੀ ਆ ਇਹ ਆ ਰਹੀ ਹੈਗੀ ਆ ਮਾਲਦੀਵ ਤੋਂ, ਕਹਿੰਦੇ ਕਿ ਇੱਕ ਇਟਾਲੀਅਨ ਡਰਾਈਵਰਸ ਦੀਆਂ ਜਿਹੜੀਆਂ ਵੀ ਲਾਸ਼ਾਂ ਲੱਭਦੇ ਆ ਮਾਲਦੀਵ ਦੇ ਜਿਹੜੇ ਫੌਜੀ ਗੋਤਾਖੋਰ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈਗੀ ਆ। ਖਬਰਾਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਹਨ, ਬਟ ਨਾਲ ਦੀ ਨਾਲ ਜਿਹੜਾ ਹੈਗਾ ਖਬਰਾਂ ਦੇ ਇਸ ਭਾਗ ਨੂੰ ਸਪੋਂਸਰ ਕੀਤਾ ਜਾ ਰਿਹਾ ਹੈਗਾ ਮਨਜੀਤ ਜੀ ਦੇ ਵੱਲੋਂ ਕਿ ਹੁਣ ਤੁਸੀਂ ਸੋਹਣੇ ਸੋਹਣੇ ਸਾਡੀਆਂ ਭੈਣਾਂ ਨੇ ਬਈ ਸੂਟ ਲੈਣੇ ਆ, ਸਟਿਚ ਲੈਣੇ ਹੈਗੇ ਆ, ਅਨਸਟਿਚ ਲੈਣੇ ਹੈਗੇ ਆ, ਅਤੇ ਤੁਸੀਂ ਨਾਮ ਦੇ ਨੰਬਰ ਯਾਦ ਰੱਖਣਾ ਹੈਗਾ ਮਨਜੀਤ ਜੀ ਦਾ। ਜਾਣਾ ਤੁਸੀਂ ਕਿੱਥੇ ਹੈਗਾ, ਏਅਰਪੋਰਟ 'ਤੇ ਕੰਟਰੀ ਸਾਈਡ ਦੀ ਮੇਨ ਇੰਟਰਸੈਕਸ਼ਨ ਹੈਗੀ ਹੈ, ਹਫ਼ਤੇ ਦੇ 7 ਦਿਨ ਖੁੱਲ੍ਹਦੇ ਆ, ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਅਤੇ ਨੰਬਰ ਮਨਜੀਤ ਜੀ ਦਾ 647-209-2557। ਵੀਰਾਂ ਨੇ ਕੁੜਤੇ ਪਜਾਮੇ ਲੈਣੇ ਆ, ਸ਼ੋਰਟ ਸਲੀਵ ਲੈਣੇ ਆ, ਲੌਂਗ ਸਲੀਵ ਲੈਣੇ ਆ, ਸਾਰੇ ਰੰਗਾਂ 'ਚ ਪਿੰਕ, ਬਲੂ, ਗ੍ਰੀਨ, ਮੈਰੂਨ, ਗੋਲਡਨ, ਸਿਰਫ਼ ਅਤੇ ਸਿਰਫ ਤੁਹਾਨੂੰ $50 ਚ ਮਿਲ ਜਾਣੇ ਆ। ਨੰਬਰ ਨੋਟ ਕਰ ਲਓ ਮਨਜੀਤ ਜੀ ਦਾ 647-209-2557 'ਤੇ ਤੁਸੀਂ ਸੰਪਰਕ ਕਰਨਾ ਹੈ ਮਨਜੀਤ ਜੀ ਦੇ ਨਾਲ। ਅਤੇ ਇੱਕ ਜਿਹੜੀ ਖਬਰ ਹੈਗੀ ਆ ਨਾ ਇਹ ਥੋੜ੍ਹੀ ਜਿਹੀ ਕਹਿ ਲਓ ਕਿ ਆਪਾਂ ਇਹਨੂੰ ਡਿਸਕਸ ਵੀ ਕਰਾਂਗੇ। ਇਹ ਜਿਹੜੀ ਖਬਰ ਹੈਗੀ ਆ ਗੈਸ ਪ੍ਰਾਈਜ਼ ਨੂੰ ਰਿਲੇਟਿਡ, ਜਿਹੜੀ ਉਹਦੇ ਰਿਗਾਰਡਿੰਗ ਜਿਹੜੀ ਖਬਰ ਹੈਗੀ ਹੈ। ਅਤੇ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਚਾਹੂੰਗੀ। ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਹੈਗੀ ਆ ਕ੍ਰਿਟੀਕਲ ਇਲਨੈਸ ਦੀ ਪੋਲਿਸੀ ਦੇ ਰਿਗਾਰਡਿੰਗ, ਕਿ ਬਹੁਤ ਸਾਰੇ ਸਾਡੇ ਵੀਰ ਭੈਣ ਕਿ ਜਿਨ੍ਹਾਂ ਦੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਤਾਂ ਹੈਗੀ ਹੈ ਬਟ ਕ੍ਰਿਟੀਕਲ ਦੀ ਕਵਰੇਜ ਨਹੀਂ ਹੈਗੀ। ਹੁਣ ਕ੍ਰਿਟੀਕਲ ਦੇ ਵਿੱਚ ਕੀ ਹੈਗਾ, ਇਹ ਲਿਵਿੰਗ ਬੈਨੀਫਿਟ ਹੈਗਾ ਕਿ ਅਗਰ ਸਾਨੂੰ ਕੁਛ ਹੋ ਗਿਆ ਤਾਂ ਇਹ ਅਮਾਊਂਟ ਸਾਨੂੰ ਮਿਲ ਜਾਣੀ ਹੈ। ਲਮਸਮ ਬੈਨੀਫਿਟ ਹੈਗਾ ਕਿ ਅਗਰ ਤੁਸੀਂ 50,000 ਲਿਆ, 1,00,000 ਲਿਆ, 2,00,000 ਲਿਆ, ਜਿੰਨੇ ਦੀ ਵੀ ਕਵਰੇਜ ਲਈ ਹੈ ਉਹ ਕਵਰੇਜ ਤੁਹਾਨੂੰ ਟੈਕਸ ਫਰੀ ਮਿਲ ਜਾਣੀ ਆ। ਕੋਈ ਵੀ ਅਗਰ ਮੇਜਰ ਇਲਨੈਸ ਹੁੰਦੀ ਆ, ਕੋਈ ਕੈਂਸਰ ਹੋ ਗਿਆ, ਹਾਰਟ ਅਟੈਕ, ਸਟ੍ਰੋਕ, ਕੋਈ ਬਾਈਪਾਸ ਸਰਜਰੀ, ਬੰਦਾ ਕੋਈ ਬਰਨ ਹੋ ਗਿਆ, ਕੋਮਾ 'ਚ ਚਲਾ ਗਿਆ, ਇੱਦਾਂ ਦਾ ਕੁਛ ਹੁੰਦਾ ਤਾਂ ਉਹ ਅਮਾਊਂਟ ਸਾਨੂੰ ਇਕੱਠੀ ਮਿਲ ਜਾਣੀ ਆ। ਜਿੰਨੇ ਵੀ ਸੈਲਫ ਇੰਪਲਾਇਡ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਨਾ ਕੋਈ EI ਦੀ ਆਪਸ਼ਨ ਹੈਗੀ ਹੈ, ਨਾ ਕੋਈ WSIB ਦੀ ਆਪਸ਼ਨ ਹੈਗੀ ਹੈ, ਉੱਥੇ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪਣੀ ਕ੍ਰਿਟੀਕਲ ਅਤੇ ਨਾਲ ਦੀ ਨਾਲ ਆਪਣੀ ਡਿਸਬਿਲਟੀ ਦੀ ਕਵਰੇਜ ਜ਼ਰੂਰ ਲਓ। ਸਪੈਸ਼ਲੀ ਜਿੱਥੇ ਕਿ ਬੱਚੇ ਛੋਟੇ ਆ, ਪੇਰੈਂਟਸ ਸਾਡੇ 'ਤੇ ਡਿਪੈਂਡ ਹੈਗੇ ਆ, ਤੁਸੀਂ ਮੇਨ ਅਰਨਰ ਹੈਗੇ ਆ, ਹੁਣ ਕੋਈ ਮੇਜਰ ਇਲਨੈਸ ਆ ਗਈ ਉੱਥੇ ਕੰਮ 'ਤੇ ਨਹੀਂ ਜਾ ਸਕਦੇ, ਇਨਕਮ ਸਟੋਪ ਹੋ ਜਾਣੀ ਹੈਗੀ ਹੈ। ਅਗਰ ਤੁਹਾਡੇ ਕੋਲ ਕਵਰੇਜ ਹੈਗੀ ਆ ਤਾਂ ਤੁਹਾਨੂੰ ਉਹ ਲਮਸਮ ਅਮਾਊਂਟ ਮਿਲ ਜਾਣੀ ਹੈ ਜਿੰਨੇ ਦੀ ਵੀ ਤੁਸੀਂ ਕਵਰੇਜ ਲਈ ਹੈ। ਇਹ 'ਚ ਆਪਸ਼ਨ ਆਪਣੇ ਕੋਲ ਟਰਮ ਪਲਾਨ ਵੀ ਹੈਗੇ ਆ, ਅਤੇ ਨਾਲ ਦੀ ਨਾਲ ਅਗਰ ਤੁਸੀਂ ਮਨੀ ਬੈਕ ਪਲਾਨ ਦੇ ਨਾਲ ਜਾਣਾ ਉਹ ਵੀ ਜਾ ਸਕਦੇ ਹਾਂ। ਮਨੀ ਬੈਕ ਦੇ ਵਿੱਚ ਕੀ ਹੁੰਦਾ ਹੈਗਾ ਕਿ ਅਗਰ ਕੋਈ ਕਲੇਮ ਆ ਗਿਆ ਤਾਂ ਕਲੇਮ ਮਿਲ ਜਾਣਾ, ਨਹੀਂ ਕਲੇਮ ਆਇਆ ਬਿਲਕੁਲ ਤੁਸੀਂ ਹੈਲਦੀ ਰਹਿੰਦੇ ਹੋ, ਅਤੇ ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਹੈਗਾ ਉਹ ਸਾਰੇ ਦਾ ਸਾਰਾ ਤੁਹਾਡੀ ਰਿਟਾਇਰਮੈਂਟ ਦੇ ਉੱਪਰ ਜਾ ਕੇ ਵਾਪਸ ਹੋ ਜਾਣਾ। ਥਰਡ ਹੁੰਦਾ ਕਿ ਕਿਸੇ ਰੀਜ਼ਨ ਕਰਕੇ ਅਗਰ ਪਰਸਨ ਦੀ ਡੈਥ ਹੋ ਗਈ ਤਾਂ ਵੀ ਉਹਦਾ ਦਿੱਤਾ ਹੋਇਆ ਪ੍ਰੀਮੀਅਮ ਉਹਦੀ ਪਿੱਛੇ ਫੈਮਿਲੀ ਨੂੰ ਉਹਦੇ ਬੈਨੀਫਿਸ਼ਰੀ ਨੂੰ ਮਿਲ ਜਾਣਾ ਹੈਗਾ। ਬੇਸਿਕਲੀ ਤੁਸੀਂ ਕੁਝ ਲੂਜ਼ ਨਹੀਂ ਕਰਦੇ, ਕਲੇਮ ਆ ਗਿਆ ਕਲੇਮ ਆ, ਨਹੀਂ ਕਲੇਮ ਆਇਆ ਤੇ ਤੁਹਾਡੇ ਪੈਸੇ ਵਾਪਸ ਮਿਲ ਜਾਣੇ ਹੈਗੇ ਆ। ਆਪਣੇ ਲਈ ਜਾਂ ਆਪਣੇ ਬੱਚਿਆਂ ਦੇ ਲਈ ਵੀ ਲਾਈਫ ਜਾਂ ਕ੍ਰਿਟੀਕਲ ਦੇ ਪਲਾਨ ਲੈਣੇ ਹੈਗੇ ਆ। ਕ੍ਰਿਟੀਕਲ ਦਾ ਇਹ ਹੈਗਾ ਕਿ ਤੁਹਾਡੇ ਬੱਚਿਆਂ ਦੇ ਲਈ, ਮੈਂ ਜਦੋਂ ਵੀ ਬੱਚਿਆਂ ਦੀ ਗੱਲ ਆਉਂਦੀ ਹੈ ਨਾ ਕਿ RESP ਤੋਂ ਬਾਅਦ ਬੈਸਟ ਚੀਜ਼ ਜਿਹੜੀ ਹੈਗੀ ਆ ਕਿ ਆਪਣੇ ਬੱਚਿਆਂ ਨੂੰ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਲੈ ਕੇ ਦਿਓ। ਬਹੁਤ ਵਾਰੀ ਕਾਲ ਆਉਂਦੀ ਹੈਗੀ ਆ ਕਿ ਜਿੱਥੇ ਬੱਚੇ, ਕਿਉਂਕਿ ਇੱਥੇ ਬੱਚਿਆਂ ਦੀ ਸਿਟਿੰਗ ਬਹੁਤ ਹੈਗੀ ਆ ਕਿ ਡਾਇਬਟੀਜ਼ ਨਾਲ ਰਿਲੇਟਡ ਬਹੁਤ ਸਾਰੇ ਕੇਸ ਆਉਂਦੇ ਆ, ਜਾਂ ਬਹੁਤ ਸਾਰੇ ਬੱਚੇ ਜਿਹੜੇ ਔਟਿਜ਼ਮ ਦੇ ਨਾਲ ਜੂਝ ਰਹੇ ਹੈਗੇ ਆ। ਹੁਣ ਇਹ ਹੈਗਾ ਕਿ ਜਦੋਂ ਬੱਚੇ ਛੋਟੇ ਹੈਗੇ ਆ, ਮੇਕ ਸ਼ੋਰ ਕਿ ਉਦੋਂ ਉਹਨਾਂ ਦੀ ਕਵਰੇਜ ਲੈ ਕੇ ਦਿਓ, ਤਾਂ ਕਿ ਹੁਣ ਜਦੋਂ ਕਿਤੇ ਦਾ ਵੀ ਕੋਈ ਬੱਚਾ ਸਿੱਖ ਹੁੰਦਾ, ਪਰਮਾਤਮਾ ਨਾ ਕਰੇ ਕਦੀ ਕਿਸੇ ਦਾ ਕੋਈ ਬੱਚਾ ਸਿੱਖ ਹੋਵੇ, ਉੱਥੇ ਕੀ ਹੈਗਾ ਕਿ ਹੁਣ ਪੇਰੈਂਟਸ ਜੋਬ ਕਰਦੇ ਆ, ਉਹਨਾਂ ਨੂੰ ਬੱਚਿਆਂ ਦੇ ਟੇਕ ਕੇਅਰ ਦੇ ਲਈ ਛੁੱਟੀਆਂ ਲੈਣੀਆਂ ਪੈਂਦੀਆਂ। ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਗਰ ਤੁਹਾਡੇ ਬੱਚਿਆਂ ਦੇ ਕੋਲ ਕਵਰੇਜ ਸੀ, ਐਟਲੀਸਟ ਤੁਸੀਂ ਬੱਚਿਆਂ ਦੀ ਪ੍ਰੋਪਰ ਟੇਕ ਕੇਅਰ ਕਰ ਸਕਦੇ ਹੋ, ਤੁਹਾਨੂੰ ਕੰਮਾਂ 'ਤੇ ਜਾਣ ਦੀ ਟੈਨਸ਼ਨ ਨਹੀਂ, ਬੱਚੇ ਨੂੰ ਟਾਈਮ ਦੇ ਸਕਦੇ ਹਾਂ। ਫਿਊਚਰ ਦੇ ਵਿੱਚ ਵੱਡੇ ਹੋ ਕੇ ਕਿਤੇ ਬੱਚੇ ਨੂੰ ਲੋੜ ਪੈਂਦੀ ਹੈ, ਐਟਲੀਸਟ ਉਹ ਕਵਰੇਜ ਤੁਹਾਡੇ ਬੱਚਿਆਂ ਦੇ ਕੰਮ ਆਉਂਦੀ ਹੈ, ਉਹ ਵੀ ਥੈਂਕ ਯੂ ਕਹੂਗੇ ਕਿ ਸਾਡੇ ਪੇਰੈਂਟਸ ਨੇ ਸਾਡੇ ਲਈ ਕੋਈ ਪਲੈਨਿੰਗ ਕੀਤੀ ਹੈਗੀ ਹੈ। ਕੋਈ ਵੀ ਤੁਹਾਡਾ ਕੁਐਸਚਨ ਕ੍ਰਿਟੀਕਲ ਇਲਨੈਸ ਦੀ ਕਵਰੇਜ ਦੇ ਰਿਗਾਰਡਿੰਗ ਤੇ ਨੰਬਰ ਜੀ 416-627-3111 416-627-3111 ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ।

0: ਨਾ ਬਾਹਰਲੇ ਕਾਰੋਬਾਰਾਂ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਜੇ ਡੈਥ, ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਚ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ DFSA RRSP and RESP ਕਾਲ ਗੁਰਜੀਤ ਸੂਰੀ ਐਟ 416-627-3111।
2: ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ। ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111 416-627-3111।
3: ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ, ਮੇਰੇ ਨਾਲ ਜਾਣੀ ਕਿ ਗੁਰਜੀਤ ਕੌਰ ਸੂਰੀ ਦੇ ਨਾਲ, ਅਤੇ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਂਝ ਪਾ ਸਕਦੇ ਹਾਂ। ਅਤੇ ਹੁਣ ਕੁਇਕ ਜਿਹਾ ਤੁਹਾਡੇ ਲਈ ਇੱਕ ਕੁਐਸਚਨ ਹੈਗਾ, ਬਈ ਗੈਸ ਦੀਆਂ ਪ੍ਰਾਈਜ਼ 'ਤੇ ਜਿਹੜੀਆਂ ਅਸਮਾਨ ਨੂੰ ਛੂੰਹਦੀਆਂ ਜਾ ਰਹੀਆਂ, ਤੁਹਾਨੂੰ ਕੀ ਲੱਗਦਾ ਵੀ ਗੈਸ ਪਵਾਉਣ ਦੇ ਲਈ ਸਭ ਤੋਂ ਬੈਸਟ ਟਾਈਮ ਕਿਹੜਾ ਹੈਗਾ? ਮੋਰਨਿੰਗ ਆ, ਆਫਟਰਨੂਨ ਆ, ਈਵਨਿੰਗ ਆ, ਜਾਂ ਨਾਈਟ ਹੈਗੀ ਹੈ? ਕਿਹੜਾ ਟਾਈਮ ਜਿਹੜਾ ਬੈਸਟ ਹੈਗਾ ਕਿ ਜਦੋਂ ਤੁਹਾਨੂੰ ਗੈਸ ਦੀ ਪ੍ਰਾਈਜ਼ ਜਿਹੜੀ ਆ ਬਈ ਵਧੀਆ ਮਿਲਦੀ ਆ? ਅਤੇ ਨੰਬਰ ਸਟੂਡੀਓ ਦਾ 905-673-3337। ਅਤੇ ਨਾਲ ਦੀ ਨਾਲ ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ 'ਤੇ ਤੁਸੀਂ ਜਾਣਾ ਨਹੀਂ ਭੁੱਲਣਾ। ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਆ। ਪਹਿਲੀ ਹੈਗੀ ਆ ਕੈਸਲ ਮੋੜ 'ਤੇ ਗਾਰਡਨ ਬਰੁੱਕ ਦਾ ਏਰੀਆ, ਦੂਸਰੀ ਹੈਗੀ ਆ ਮਿਸੀ ਸਾਗਾ ਰੋਡ 'ਤੇ ਫਾਈਨੈਂਸ਼ੀਅਲ, ਅਤੇ ਤੀਸਰੀ ਹੈਗੀ ਆ ਬਈ 15 ਫੈਂਡਰ ਵੇ ਬ੍ਰੈਮਟਨ। ਕੀ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਫੰਕਸ਼ਨ ਆ ਰਿਹਾ, ਲਾਈਵ ਕੇਟਰਿੰਗ ਕਰਾਉਣੀ ਆ, ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਟੇਕ ਆਊਟ ਕਰਨਾ, ਡਾਈਨ ਇਨ ਕਰਨਾ ਹੈਗਾ, ਪੈਸਿਆਂ ਦੀ ਸੇਵਿੰਗ ਕਰਨੀ ਆ? ਬਹੁਤ ਸਾਰੀਆਂ ਇਹਨਾਂ ਦੀਆਂ ਡੀਲ, ਬਾਏ ਵਨ ਗੈਟ ਵਨ ਫਰੀ। ਤੁਸੀਂ ਛੋਲੇ ਭਟੂਰੇ ਖਾਣੇ ਹੈਗੇ ਆ, ਥਾਲੀ ਖਾਣੀ ਹੈਗੀ ਹੈ, ਅਤੇ ਜਾਣਾ ਕਿੱਥੇ ਹੈ? ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ, ਨੰਬਰ 905-794-8111 905-794-8111 'ਤੇ ਤੁਸੀਂ ਸੰਪਰਕ ਕਰਨਾ ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ 'ਤੇ। ਅਤੇ ਬਿਲਕੁਲ ਅਗਰ ਦੱਸ ਸਕੋ ਵੀ ਗੈਸ ਪਵਾਉਣੀ ਹੈ ਗੱਡੀਆਂ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮੀ, ਕਿਹੜਾ ਟਾਈਮ ਜਿਹੜਾ ਤੁਹਾਡੇ ਮੁਤਾਬਿਕ ਬੈਸਟ ਹੈਗਾ, ਤੁਸੀਂ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਕੀ ਡਿਸਾਈਡ ਕਰਦੇ ਹੋ ਕਿ ਇਹ ਟਾਈਮ ਜਿਹੜਾ ਬਈ ਮੇਰੇ ਲਈ ਬੈਸਟ ਹੈਗਾ ਕਿ ਮੈਂ ਇਸ ਟਾਈਮ ਗੈਸ ਪਵਾਵਾਂ ਅਤੇ ਕੁਝ ਕੁ ਡੋਲਰ, ਕੁਝ ਕੁ ਸੈਂਟ ਜਿਹੜੇ ਹੈਗੇ ਆ ਵੀ ਮੇਰੀ ਜੇਬ ਦੇ ਵਿੱਚ ਜਿਹੜੇ ਹੈਗੇ ਆ ਰੈਗੂਲਰ ਦੇ ਨਾਲੋਂ ਥੋੜ੍ਹੀ ਜਿਹੀ ਸੇਵਿੰਗ ਹੋ ਸਕਦੀ ਹੈ। ਅਤੇ ਕਾਲ ਆ ਰਹੀ ਸੀ 97, ਤੁਹਾਡੀ ਕਾਲ ਜਿਹੜੀ ਡਰੋਪ ਹੋ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਨੰਬਰ 905-673-3337 ਜਿਹੜਾ ਹੈਗਾ ਸਟੂਡੀਓ ਦਾ ਨੰਬਰ ਹੈਗਾ ਜੀ, 997। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਮੈਮ, ਮੈਨੂੰ ਲੱਗਦਾ ਆ ਟਾਈਮ ਜਿਹੜਾ ਹੁੰਦਾ ਨਾ ਪਵਾਉਣ ਦਾ,
3: ਠੀਕ ਹੈ ਜੀ,
4: 8 ਤੋਂ 10 ਵਜੇ ਤੱਕ ਪਵਾਓਗੇ ਨਾ ਵਧੀਆ, ਤੇ ਕਿਹੜਾ ਵਧੀਆ? ਮਤਲਬ ਡੈਰੀ ਐਂਡ ਕੈਨੇਡੀ ਵਾਲਾ ਸਭ ਤੋਂ ਸਸਤਾ ਹੋਈ ਜਾਂਦਾ ਮੈਮ, ਮੈਨੂੰ ਲੱਗਦਾ ਇਸ ਤਰ੍ਹਾਂ।
3: ਡੈਰੀ ਐਂਡ ਕੈਨੇਡੀ ਵਾਲਾ,
4: ਕੈਨੇਡੀ ਹਾਂਜੀ
3: ਹਾਂਜੀ। ਤੁਹਾਨੂੰ ਕੀ ਲੱਗਦਾ ਕਿ ਉਹ ਜਿੱਦਾਂ ਕੋਸਕੋ ਆ ਜਾਂ ਕੈਨੇਡੀਅਨ ਟਾਇਰ ਆ ਉਹਨਾਂ ਤੋਂ ਵੀ ਸਸਤਾ?
4: ਹਾਂਜੀ ਹਾਂਜੀ ਮੈਮ, ਮੈਂ ਤਾਂ ਉੱਥੇ ਦੇਖਿਆ, ਮਤਲਬ ਉਹ ਸਸਤਾ ਉਹਨਾਂ ਨੇ ਬਹੁਤ ਕੀਤਾ ਹੁੰਦਾ, ਤੇ ਮੈਂ ਉੱਥੇ ਪਵਾਉਣਾ ਜਲਦ ਜਾ ਕੇ।
3: ਠੀਕ ਹੈ ਜੀ,
4: ਹਾਂਜੀ
3: ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ। ਔਰ ਸਪੈਸ਼ਲੀ ਦੇਖ ਲਓ ਵੀ ਇਹਨਾਂ ਨੇ ਗੈਸ ਸਟੇਸ਼ਨ ਵੀ ਦੱਸਿਆ, ਕਹਿੰਦੇ ਕਿ ਡੈਰੀ ਅਤੇ ਕੈਨੇਡੀ ਅਤੇ ਸ਼ਾਮ ਦਾ ਟਾਈਮ, ਕਹਿੰਦੇ ਕਿ ਵੀ ਬੈਸਟ ਟਾਈਮ ਹੈਗਾ ਤੁਹਾਡੇ ਮੁਤਾਬਿਕ ਬਈ ਗੈਸ ਪਵਾਉਣੀ ਹੈਗੀ ਹੈ, ਸੇਵਿੰਗ ਕਰਨੀ ਹੈਗੀ ਹੈ, ਅਤੇ ਕਿਹੜੀ ਜਗ੍ਹਾ ਬੈਸਟ ਹੈਗੀ ਹੈ ਜਾਂ ਕਿਹੜਾ ਟਾਈਮ ਬੈਸਟ ਹੈਗਾ? ਕਿਉਂਕਿ ਮੇਰੇ ਸਾਹਮਣੇ ਇੱਕ ਨਿਊਜ਼ ਦੀ ਅਪਡੇਟ ਹੈਗੀ ਆ ਇਹਦੇ ਰਿਗਾਰਡਿੰਗ ਹੀ, ਅਤੇ ਉਹ ਮੈਂ ਵੀ ਜਾਂਦੇ ਜਾਂਦੇ ਜ਼ਰੂਰ ਦੱਸ ਕੇ ਜਾਵਾਂਗੀ। ਅਤੇ ਨਾਲ ਦੀ ਨਾਲ ਨੰਬਰ ਤੁਸੀਂ ਨੋਟ ਕਰ ਲਓ ਕਿ ਤੁਸੀਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਬੱਚਿਆਂ ਦੇ ਲਈ ਕੋਈ ਲਾਈਫ ਕ੍ਰਿਟੀਕਲ ਦੇ ਪਲਾਨ ਲੈਣੇ ਆ, ਪੇਰੈਂਟਸ ਸਾਡੇ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਜਾਂ ਆਪਣੇ ਲਈ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਨਾ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ, ਜਾਂ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਤੇ ਨੰਬਰ 416-627-3111 416-627-3111 ਜੀ। ਰਿਸ਼ਪਾਲ ਪਾਲੀ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਗੁਰਜੀਤ ਜੀ,
3: ਕੀ ਹਾਲ ਚਾਲ ਜੀ?
5: ਬਸ ਠੀਕ ਠਾਕ, ਤੁਸੀਂ ਸੁਣਾਓ ਜੀ?
3: ਬਹੁਤ ਵਧੀਆ ਜੀ।
5: ਮੇਰਾ ਇੱਕ ਕੁਐਸਚਨ ਸੀਗਾ ਜੀ ਤੁਹਾਨੂੰ।
3: ਹਾਂਜੀ ਜੀ,
5: ਹਾਂਜੀ, ਜੇ ਆਪਾਂ ਫਰਜ਼ ਕਰੋ ਘਰ ਨੂੰ ਸਵਰਗ ਬਣਾ ਲਈਏ,
3: ਅੱਛਾ ਜੀ,
5: ਘਰ ਚ ਰਹਿਣ ਵਾਲਿਆਂ ਨੂੰ ਫਿਰ ਕੀ ਕਹਾਂਗੇ?
3: ਉਹ ਸਵਰਗ ਦੇ ਮੈਂਬਰ
5: ਆਪਾਂ, ਚਲੋ ਲਾਈਟਲੀ ਲਿਓ ਜੀ ਕੋਈ ਵੀ।
3: ਹਾਂਜੀ, ਨਹੀਂ ਉਹ ਸਵਰਗ ਦੇ ਮੈਂਬਰ ਹੀ ਆ ਨਾ, ਫਿਰ ਉਹ ਘਰ ਦੇ ਮੈਂਬਰ ਨਹੀਂ, ਘਰ ਸਵਰਗ ਬਣ ਗਿਆ ਤੇ ਉਹ ਸਵਰਗ ਦੇ ਮੈਂਬਰ ਆ। ਸਤਿ ਸ਼੍ਰੀ ਅਕਾਲ ਰਸ਼ਪਾਲ ਜੀ। ਹੁਣ ਇਹ ਹੈਗਾ ਨਾ ਵੀ ਘਰ ਦਾ ਮਾਹੌਲ ਵਧੀਆ ਬਣਾਉਣ ਦੇ ਲਈ ਵੀ ਐਫਰਟਸ ਜਿਹੜੇ ਕਰਨੇ ਪੈਣੇ ਆ। ਮੇਰੇ ਫੋਨ ਤੇ ਵੀ ਕਾਲ ਨਹੀਂ, ਤੁਸੀਂ ਕਾਲ ਕਰਨੀ ਹੈਗੀ ਆ, ਸਟੂਡੀਓ ਦਾ ਨੰਬਰ 905-673-3337 ਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਆ। ਹੁਣ ਜਿਹੜੀ ਇਹ ਰਿਪੋਰਟ ਆਈ ਹੈਗੀ ਆ ਨਾ, ਇਹਦੇ ਮੁਤਾਬਿਕ ਕਹਿੰਦੇ ਵੀ ਹੁਣ ਕਾਰ ਦੇ ਵਿੱਚ ਗੈਸ ਪਵਾਉਣੀ ਆ। ਮੈਂ ਆਪਣਾ ਦੱਸਦੀ, ਮੇਰੇ ਵਰਗੀ ਤਾਂ ਹਮੇਸ਼ਾ ਜਿਹੜਾ ਹੈਗਾ ਵੀ ਸਵੇਰ ਨੂੰ ਹੀ ਜ਼ਿਆਦਾ ਹੁੰਦਾ, ਕਿਉਂਕਿ ਪਹਿਲਾਂ ਰੇਡੀਓ ਪ੍ਰੋਗਰਾਮ ਸਵੇਰੇ ਕਰਦੀ ਸੀ ਅਤੇ ਸਵੇਰੇ ਹੁੰਦਾ ਸੀਗਾ ਕਿ ਜਦੋਂ ਰੇਡੀਓ ਪ੍ਰੋਗਰਾਮ ਫਿਨਿਸ਼ ਕਰਕੇ ਜਾਣਾ ਹੈਗਾ, ਜਾਂਦੇ ਜਾਂਦੇ ਜਿਹੜਾ ਵੀ ਗੈਸ ਪਵਾ ਲਓ। ਹੁਣ ਆਫਿਸ ਦਾ ਹੁੰਦਾ ਹੈਗਾ ਵੀ ਆਫਿਸ ਜਾਣ ਵੇਲੇ ਜਿਹੜਾ ਹੈਗਾ ਵੀ ਗੈਸ ਜਿਹੜੀ ਆ ਫੁੱਲ ਕਰਾ ਲਓ। ਬਟ ਆਹ ਜਿਹੜੀ ਹੁਣ ਸਾਹਮਣੇ ਨਿਊਜ਼ ਆ ਰਹੀ ਹੈ ਮੇਰੇ, ਇਹਦੇ ਮੁਤਾਬਿਕ ਕਹਿੰਦੇ ਵੀ ਤੁਸੀਂ ਗੈਸ ਪਵਾਉਣੀ ਹੈਗੀ ਆ ਨਾ, ਅਵੋਇਡ ਕਰੋ ਸ਼ਾਮ ਨੂੰ ਜਿਹੜਾ ਹੈਗਾ 6 ਵਜੇ ਤੋਂ ਬਾਅਦ ਹੀ ਕਹਿੰਦੇ ਜਿਹੜੀ ਆ ਵੀ ਗੈਸ ਪਵਾਓ। ਬਹੁਤ ਸਾਰੇ ਜਿਹੜੇ ਗੈਸ ਸਟੇਸ਼ਨ ਹੈਗੇ ਆ, ਹੁਣ ਤੁਸੀਂ ਵੀ ਨੋਟ ਕਰ ਲਈਓ, ਕਹਿੰਦੇ ਕਿ ਗੈਸ ਦੀਆਂ ਪ੍ਰਾਈਜ਼ ਜਿਹੜੀਆਂ ਹੈਗੀਆਂ 6 ਵਜੇ ਤੋਂ ਬਾਅਦ ਜਿਹੜਾ ਹੈਗਾ ਵੀ ਘਟਾ ਦਿੰਦੇ ਆ। 8 ਤੋਂ 10 ਸੈਂਟ ਦਾ ਜਿਹੜਾ ਫਰਕ ਤੁਸੀਂ ਆਮ ਹੀ ਦੇਖ ਸਕਦੇ ਹੈਗੇ ਆ। ਹੁਣ ਇਹ ਦੇਖ ਲਓ ਵੀ ਲੀਟਰ ਪਿੱਛੇ 8-10 ਸੈਂਟ ਦਾ ਜਿਹੜਾ ਫਰਕ ਪੈ ਗਿਆ ਅਤੇ ਕਿੰਨੀ ਤੁਹਾਡੀ ਸੇਵਿੰਗ ਹੋ ਜਾਣੀ ਆ। ਜਿਨ੍ਹਾਂ ਦੀਆਂ ਗੱਡੀਆਂ 'ਚ ਪਹਿਲਾਂ ਕਹਿ ਲਓ ਵੀ 45-50 ਦੀ ਗੈਸ ਭਰਦੀ ਸੀ ਅਤੇ ਹੁਣ ਜਿਹੜੀ ਆ ਉਹ ਹੀ 70-80 ਤੱਕ ਪਹੁੰਚ ਜਾਂਦੀ ਹੈਗੀ ਹੈ। ਸੇਵਿੰਗ ਕਰਨੀ ਹੈ, ਸੋਚਣਾ ਪੈਣਾ, ਪਲੈਨਿੰਗ ਕਰਨੀ ਪੈਣੀ ਹੈ। ਕੋਈ ਵੀ ਤੁਹਾਡਾ ਸੇਵਿੰਗ ਨੂੰ ਲੈ ਕੇ ਕੁਐਸਚਨ ਹੈਗਾ, ਇਨਵੈਸਟਮੈਂਟਸ ਨੂੰ ਲੈ ਕੇ ਕੁਐਸਚਨ ਹੈਗਾ ਅਤੇ ਨੰਬਰ 405-617-627-3111 'ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਹੈਪੀ ਹੈਪੀ ਲੌਂਗ ਵੀਕੈਂਡਸ, ਸਮਾਂ ਸਮਾਪਤੀ 'ਤੇ ਆ, ਇੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਜ਼ਿੰਦਗੀ ਦੇ ਰੰਗ ਆਪਣੀ ਹੋਸਟ ਗੁਰਜੀਤ ਕੌਰ ਸੂਰੀ ਦੇ ਨਾਲ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਾਲ ਕਰੋ 416-627-3111।
2: ਅੱਜ ਮੇਰੇ ਬੇਟੇ ਦੀ ਪਹਿਲੀ ਬਰਥਡੇ ਪਾਰਟੀ ਆ, ਦਿਲ ਖੋਲ ਕੇ ਖਰਚਾ ਕੀਤਾ ਆ।
3: ਬਹੁਤ ਵਧੀਆ ਯਾਰ, ਪਰ ਇੱਕ ਗੱਲ ਦੱਸ, ਤੂੰ ਆਪਣੇ ਬੱਚੇ ਦੀ RESP ਕਰਵਾਈ ਆ?
2: ਨਹੀਂ ਤਾਂ
3: ਹੋ ਬਾਈ, RESP ਤੁਹਾਡੇ ਬੱਚੇ ਦੀ ਸੁਰੱਖਿਅਤ ਭਵਿੱਖ ਦੀ ਚਾਬੀ ਆ। ਅੱਜ ਹੀ ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਨੂੰ ਕਾਲ ਕਰਕੇ RESP ਕਰਵਾ। ਇਹਨਾਂ ਕੋਲ ਕ੍ਰਿਟੀਕਲ ਡਿਸੇਬਿਲਿਟੀ ਤੇ ਸਟੂਡੈਂਟ ਇੰਸ਼ੋਰੈਂਸ ਦੇ ਬੈਸਟ

0: 9 6 27 31 11
1: ਓ ਹੈਲੋ ਹੈਲੋ ਗੱਲ ਸੁਣ ਓ ਆਹਾ ਇੰਨੇ ਸਾਰੇ ਕਾਰਡ ਕਿਹਦੇ ਇਕੱਠੇ ਕਰੀ ਜਾਣਾ ਓਏ
2: ਓ ਯਾਰ ਇੰਸ਼ੋਰੈਂਸ ਵਾਲਿਆਂ ਦੇ ਕਾਰਡ ਨੇ
1: ਓ ਇੰਨਾ ਖੱਜਲ ਹੋਣ ਦੀ ਲੋੜ ਨਹੀਂ ਸਾਰੇ ਕਾਰਡ ਛੱਡ ਤੇ ਆ ਫੜ ਗੁਰਜੀਤ ਸੁਰੀ ਨੂੰ ਕਾਲ ਕਰ ਲਾ ਚਾਹੇ ਲਾਈਫ ਇੰਸ਼ੋਰੈਂਸ ਹੋਵੇ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ TFSA RESP ਦੇ ਸਪੈਸ਼ਲਿਸਟ ਗੁਰਜੀਤ ਸੁਰੀ ਕਾਲ ਗੁਰਜੀਤ ਸੁਰੀ 416-627-3111 416-627-3111

ਡੋਗਰੀ ਰੇਡੀਓ ਸਟੂਨ ਦਾ ਮਤਾ ਮਤਾ ਸਵਾਗਤ ਹੈ ਅਤੇ ਅੱਜ ਸੈਰ ਕਰਾਂਦੇ ਹੈ ਬਾਗੀ ਬਹੂ ਦੀ, ਜੋ ਕਿ ਜੰਮੂ ਸਿਟੀ ਦਾ ਬਹੁਤ ਹੀ ਵੱਡਾ ਮਸ਼ਹੂਰ ਬਾਗ ਹੈ। ਅਤੇ ਅੱਜ ਕੱਲ੍ਹ ਇੱਥੇ ਇੱਕ ਫਿਸ਼ ਐਕੁਆਰੀਅਮ ਵੀ ਬਣੇਗਾ। ਇਹਦੀ ਜਿਹੜੀ ਫਿਸ਼ ਐਕੁਆਰੀਅਮ ਦੀ ਐਂਟਰੈਂਸ ਹੈ ਉਹ ਬਹੁਤ ਵੱਡੀ ਇੱਕ ਮੱਛਲੀ ਦੇ ਆਕਾਰ ਦੀ ਬਣਾਈ ਗਈ ਦੀ ਹੈ। ਅਤੇ ਇੱਥੇ 24 ਮੱਛਲੀਘਰ ਗੁਫਾਵਾਂ ਬਣੀ ਦੀਆਂ ਅਤੇ ਕੰਨੇ ਕੇ ਕੰਨੇ 13 ਨਿੱਕੀ ਗੁਫਾਵਾਂ ਬਣੀ ਦੀਆਂ। ਅਤੇ ਇਹ ਅੱਜ ਦੀ ਡੇਟ 'ਚ ਇੰਡੀਆ ਦਾ ਲਾਰਜੈਸਟ ਅੰਡਰਗਰਾਊਂਡ ਐਕੁਆਰੀਅਮ ਬਣੇਗਾ। ਅਤੇ 400 ਦੇ ਕੋਲਾ ਮਤੀ ਪ੍ਰਕਾਰ ਦੀ ਮੱਛਲੀਆਂ ਇਸ ਐਕੁਆਰੀਅਮ ਦੇ ਅੰਦਰ ਰੱਖੀ ਗਈ ਦੀਆਂ। ਅਤੇ ਜਿਹੜੇ ਘੁੰਮਣੇ ਵਾਲੇ ਆਉਂਦੇ ਇਨ ਉਹਨੇ ਪ੍ਰਕਿਰਤੀ ਦੇ ਕੰਨੇ ਕੇ ਕੰਨੇ ਇਸ ਫਿਸ਼ ਐਕੁਆਰੀਅਮ ਦਾ ਜੋ ਕਿ ਅੰਡਰਗਰਾਊਂਡ ਬਣਾਏ ਗਏ ਹੈ ਨਜ਼ਾਰੇ ਦੇਖਣੇ ਲੱਭਦੇ ਨੇ ਅਤੇ ਲੋਕਾਂ ਕੇ ਬੜਾ ਮਜ਼ਾ ਆਉਂਦਾ। ਅਤੇ ਤੁਸੀਂ ਵੀ ਜਦੋਂ ਜੰਮੂ ਸ਼ਹਿਰ ਪੁੱਜ ਗਏ ਤਾਂ ਜ਼ਰੂਰ ਇੱਕ ਵਾਰ ਬਾਗੇ ਬਹੂ ਹੋਈਏ ਆਇਓ। ਅਤੇ ਮੈਂ ਉਮੀਦ ਹੈ ਤੁਸੀਂ ਅੱਜ ਦੀ ਮੇਰੀ ਇਹ ਮਲਾਠੀ ਪਸੰਦ ਆਈ ਹੋਊ ਬਾਗੇ ਬਹੂ ਬਾਗ ਦੀ। ਫਿਰ ਅਸੀਂ ਦੁਬਾਰਾ ਅੱਗੇ ਤੁਹਾਡੇ ਵਾਸਤੇ ਕੋਈ ਹੋਰ ਨਵੀਂ ਮਲਾਠੀ ਲਈਏ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our

0: ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ।
1: ਓ ਯੈਸ, ਮੈਂ ਵੀ ਸਿੱਧੂ ਸ਼ੋਅ ਦਾ ਤਾਂ ਮੈਂ ਹੀ ਫੈਨ ਹਾਂ।
0: ਬਸ ਸਵਾਲ ਸ਼ਾਮ ਏਐਮ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੇਂ ਸਿੱਧੂ ਸ਼ੋਅ।
1: ਜੀ ਹਾਂ, ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
0: ਪੰਜਾਬੀ ਲਹਿਰਾਂ ਨਵੇਂ ਸਿੱਧੂ ਸ਼ੋਅ।
1: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6745041557, 6475041557 ਔਰ ਵਿਜ਼ਿਟ punjabilehra.com।
2: ਅਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।

0: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स। कॉल 416-823-9505 और विजिट summitrealtyexperts.com। समिट रियल्टी एक्सपर्ट।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ

0: 8176508176505
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਜੀ ਅੱਜ 18 ਮਈ 2026 ਦਿਨ ਸੋਮਵਾਰ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਨਿੱਘੀ ਪਿਆਰੀ ਜੀ ਸਤਿ ਸ਼੍ਰੀ ਅਕਾਲ ਤੇ ਨਾਲ ਵੈਰੀ ਗੁੱਡ ਮੋਰਨਿੰਗ ਜੀ ਜ਼ਰੂਰ ਕਹਿੰਦੀ ਹਾਂ ਤੇ ਨਿੱਘਾ ਸੱਦਾ ਜੀ ਸਵਾਗਤ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ ਤੇ ਆਓ ਜੀ ਛੁੱਟੀ ਦਾ ਦਿਨ ਅਸੀਂ ਚਲੋ ਸ਼ੁਰੂ ਕਰ ਰਹੇ ਹਾਂ ਇਕੱਠਿਆਂ ਸ਼ੁਰੂਆਤ ਕਰਦੇ ਹਾਂ ਤੇ ਸਰਵਣ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ

ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾ।

है। सहसा रोग ना छोड़े

0: ਗੁਣ ਗਾਵਾ ਪਿਆਰੇ ਨਿੱਤ ਗੁਰਮੁਖ ਭ੍ਰਮ ਭਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ, ਫਿਰ ਫਿਰ ਮਿਲਣ ਨਾ ਪਾਏ ਨੀ, ਜੰਮ ਹੈ ਤੈ ਮਰ ਜਾਹੇ। ਰਾਗ ਸੋਰਠ ਦੀ ਵਾਰ ਦੀ ਪੌੜੀ ਸੱਤਵੀਂ ਸਲੋਕਾ ਨਾਲ।
1: ਸਵਾਗਤ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ। ਤੁਸੀਂ ਇਸ ਵੇਲੇ ਜੋ ਬਣੇ ਹੋਏ ਹੋ ਤੇ ਸ਼ੁਰੂਆਤ ਜੋ ਹੈ ਛੁੱਟੀ ਦੇ ਦਿਨ ਦੀ ਸ਼ੁਰੂਆਤ, ਜੋ ਸੋਮਵਾਰ ਜਦੋਂ ਛੁੱਟੀ ਹੁੰਦੀ ਹੈ, ਜਦੋਂ ਲੌਂਗ ਵੀਕਐਂਡ ਆਪਣੇ ਆਪ ਦੇ ਵਿੱਚ ਹੀ ਇੱਕ ਸਪੈਸ਼ਲ ਜਿਹਾ ਵਰਡ ਜੋ ਹੈ ਜੋ ਲੱਗਦਾ। ਸੋ ਅੱਜ ਦੀ ਛੁੱਟੀ ਦਾ ਦਿਨ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਉਮੀਦ ਕਰਦੇ ਹਾਂ ਕਿ ਜੋ ਇਹ ਸਮਾਂ ਹੈ ਇਹ ਸਾਰਿਆਂ ਦੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਇਆ ਹੋਵੇਗਾ। ਅਤੇ ਜਿਨ੍ਹਾਂ ਨੂੰ ਚਲੋ ਛੁੱਟੀ ਨਹੀਂ ਵੀ ਹੈ ਉਹਨਾਂ ਨੂੰ ਵੀ ਅੱਜ ਦਾ ਦਿਨ ਜੀ ਬਿਲਕੁਲ ਮੁਬਾਰਕ ਹੈ, ਕਿਉਂਕਿ ਚਲੋ ਕੰਮਾਂ ਕਾਰਾਂ 'ਤੇ ਜਦੋਂ ਜਾਣ ਲੱਗਿਆਂ ਥੋੜ੍ਹੀ ਟ੍ਰੈਫਿਕ ਇਸ ਵੇਲੇ ਘੱਟ ਮਿਲਦੀ ਹੈ। ਲੱਗਦਾ ਕਿ ਅੱਜ ਥੋੜ੍ਹੀ ਜਿਹੀ ਡਰਾਈਵ ਜੋ ਹੈ ਉਹ ਬਿਲਕੁਲ ਸਮੂਥ ਹੈ। ਸੋ ਜੀ ਚਲੋ ਕੰਮਾਂ ਕਾਰਾਂ ਦੇ ਨਾਲ ਵੀ ਭਾਗ ਨੇ ਅਤੇ ਤੁਹਾਨੂੰ ਅੱਜ ਦਾ ਦਿਨ ਬਿਲਕੁਲ ਮੁਬਾਰਕ ਹੋਵੇ। ਸੋ ਮੌਸਮ ਪੱਖੋਂ ਥੋੜ੍ਹੀ ਜਿਹੀ ਗੱਲਬਾਤ ਕਰੀਏ, ਅਤੇ ਜਿੱਥੇ ਲੌਂਗ ਵੀਕਐਂਡ ਹੈ, ਜਿੱਥੇ ਛੁੱਟੀ ਹੈ, ਅਤੇ ਪਰਮਾਤਮਾ ਵੀ ਮੌਸਮ ਪੱਖੋਂ ਬਿਲਕੁਲ ਮਿਹਰਬਾਨ ਹੈ। ਸੋ ਅੱਜ ਜੀ ਇਸ ਵੇਲੇ 14 ਡਿਗਰੀ, ਦਿਨ ਭਰ 30 ਡਿਗਰੀ ਕ੍ਰੋਸ ਹੋਣ ਦੀ ਪੂਰੀ ਪੂਰੀ ਉਮੀਦ ਹੈ। ਅਤੇ ਚਲੋ ਇੱਕ ਪਾਸੇ ਆਪਾਂ ਕਹਿੰਦੇ ਸੀ ਕਿ ਹੁਣ ਚੰਗੇ ਟੈਂਪਰੇਚਰਸ ਆਉਣ ਅਤੇ ਹੁਣ ਆ ਗਏ, ਅਤੇ ਨਾਲ ਫਿਰ ਥੋੜ੍ਹੀ ਜਿਹੀ ਯੈਲੋ ਵਾਰਨਿੰਗ ਵੀ ਨਾਲ ਆ ਗਈ ਹੈ, ਅਤੇ ਅੱਜ ਗਰਮੀ ਦੀ ਵਾਰਨਿੰਗ ਵੀ ਹੋ ਗਈ ਹੈ। ਸੋ ਉਹ ਖਿਆਲ ਜੋ ਹੈ ਉਸ ਪਾਸੇ ਵੀ ਰੱਖਣ ਦੀ ਲੋੜ ਹੈ। ਅਤੇ ਦਿਨ ਭਰ ਤਿੱਖੀ ਧੁੱਪ, ਇਸ ਵੇਲੇ ਹਲਕੀ ਫੁਲਕੀ ਜਿਹੀ ਬਦਲਵਾਈ ਦੇ ਨਾਲ ਜੋ ਸੂਰਜ ਦੀਆਂ ਕਿਰਨਾਂ ਜੋ ਨੇ ਉਹ ਸਾਡੇ ਤੱਕ ਪਹੁੰਚ ਰਹੀਆਂ ਨੇ। ਸੋ ਰੱਜ ਕੇ ਜੋ ਪੋਜ਼ਿਟਿਵਿਟੀ ਜੋ ਇਸ ਵੇਲੇ ਹੈ, ਅੱਜ ਦਾ ਦਿਨ ਜੋ ਹੈ ਇਹ ਵੀ ਪੂਰਾ ਸ਼ਾਈਨ ਕਰੇਗਾ। ਸਨੀ ਡੇ ਅਸੀਂ ਕਹਿ ਸਕਦੇ ਹਾਂ, ਤਾਂ ਜੋ ਕਿ ਤੁਸੀਂ ਹੁਣ ਪਲੈਨਿੰਗ ਕੀਤੀ ਹੈ ਕਿ ਅੱਜ ਮੌਸਮ ਖੁੱਲ੍ਹਾ ਅਤੇ ਅੱਜ ਬਾਹਰ ਚੱਲੀਏ, ਅੱਜ ਘਰੇ ਨਹੀਂ ਬੈਠਣਾ, ਅਤੇ ਉਸ ਚੀਜ਼ ਲਈ ਜੀ ਬਿਲਕੁਲ ਪਰਫੈਕਟ ਮੌਸਮ ਹੈ। ਉਮੀਦ ਕਰਦੇ ਹਾਂ ਤੁਹਾਡੀਆਂ ਉਮੀਦਾਂ 'ਤੇ ਅੱਜ ਦਾ ਦਿਨ ਬਿਲਕੁਲ ਖਰਾ ਉਤਰੇਗਾ। ਸੋ ਸ਼ੁਰੂਆਤ ਦਿਨ ਦੀ ਹੋ ਚੁੱਕੀ ਹੈ 5:50 'ਤੇ ਸੂਰਜ ਦੇ ਚੜ੍ਹਨ ਦੇ ਨਾਲ, ਅਤੇ ਜੀ ਸਨਸੈੱਟ ਅੱਜ ਹੋਣਾ 8:40 'ਤੇ ਸ਼ਾਮੀ। ਸੋ ਬਹੁਤ ਸਾਰਾ ਇਹ ਸਮਾਂ ਹੈ ਤਾਂ ਜੋ ਕਿ ਛੁੱਟੀ ਨੂੰ ਤੁਸੀਂ ਆਪਣੀ ਨੂੰ ਰੱਜ ਕੇ ਮਾਣ ਸਕੋ, ਇੰਜੋਏ ਕਰ ਸਕੋ। ਅਤੇ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ ਅੱਜ ਦਾ ਇਹ ਦਿਨ, ਇਹ ਸਫ਼ਰ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ 6 to 9 ਅਸੀਂ ਤੁਹਾਡੇ ਨਾਲ ਰਹਾਂਗੇ। ਸੋ 6 to 8 ਦਾ ਸਮਾਂ ਜੋ ਹੈ ਮੇਰੇ ਨਾਲ ਅਤੇ ਰਮੇਸ਼ ਜੀ ਦੇ ਨਾਲ ਤੁਹਾਡਾ ਹੋਣਾ, ਅਤੇ ਉਸ ਤੋਂ ਬਾਅਦ 8 to 9 ਨਵੀਂ ਸਿੱਧੂ ਤੁਹਾਡੇ ਨਾਲ ਹੋਣਗੇ। ਅਤੇ ਸਾਡੇ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ 9056733337, 9056733337 ਇਹ ਸਟੂਡੀਓ ਦੇ ਨੰਬਰ ਨੇ। ਨਾਲ ਹੀ ਜੀ ਨੋਟ ਇਹ ਵੀ ਕਰਵਾ ਦਈਏ ਕਿ ਫੋਨ ਰਾਹੀਂ ਤੁਸੀਂ ਇਸ ਪ੍ਰੋਗਰਾਮ ਨੂੰ, ਪੰਜਾਬੀ ਲਹਿਰਾਂ ਨੂੰ ਜ਼ਰੂਰ ਸੁਣ ਸਕਦੇ ਹੋ। ਨੰਬਰ 4164772040, 4164772040 ਇਹ ਨੰਬਰ ਜੀ ਕੈਨੇਡਾ ਲਈ ਆ, ਅਤੇ US ਦੇ ਵਿੱਚ ਨੰਬਰ 641-7460-0860-641-7410860 ਤੁਸੀਂ ਨੋਟ ਰੱਖੋ ਜੀ। ਅਤੇ ਨਾਲ ਹੀ ਸਾਡੀ ਜੋ ਐਪ ਹੈ ਬਿਲਕੁਲ ਸਹੀ ਚੱਲਦੀ ਹੈ, ਪ੍ਰੋਗਰਾਮ ਪੰਜਾਬੀ ਲਹਿਰਾਂ ਦੀ ਤੁਸੀਂ ਐਪ ਜੋ ਹੈ ਆਪਣੇ ਫੋਨ ਦੇ ਵਿੱਚ ਪੱਕੀ ਪਾ ਲਓ, ਤਾਂ ਜੋ ਕਿ ਫਿਰ ਤੁਸੀਂ ਭਾਵੇਂ ਕੈਨੇਡਾ ਦੇ ਵਿੱਚ ਹੋ, ਭਾਵੇਂ US ਦੇ ਵਿੱਚ ਹੋ, ਭਾਵੇਂ ਇੰਡੀਆ ਤੋਂ ਸਾਨੂੰ ਸੁਣਨਾ ਜਾਂ ਪਾਕਿਸਤਾਨ ਜਾ ਕੇ ਸੁਣਨਾ, ਤਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਲਾਈਵ ਐਪ ਰਾਹੀਂ ਵੀ ਜੀ ਬਿਲਕੁਲ ਸੁਣ ਸਕਦੇ ਹੋ। ਸੋ ਜੀ ਖੁਸ਼ੀਆਂ ਭਰੀ ਇਹ ਸਵੇਰ ਸਾਰਿਆਂ ਦੀ ਹੋਵੇ, ਅਤੇ ਆਓ ਇਸ ਸਵੇਰ ਦੇ ਵਿੱਚ ਸਰਵਣ ਕਰਦੇ ਹਾਂ ਜੀ ਇੱਕ ਸ਼ਬਦ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ। ਤੁਸੀਂ ਇਸ ਵੇਲੇ ਬਣੇ ਹੋਏ ਹੋ।

ਚਿੰਤਾ ਨਾ ਕਰਕੇ ਜੀ ਉਸ ਪਰਮਾਤਮਾ ਤੇ ਸਾਰੀ ਡੋਰ ਜੋ ਹੈ ਉਹ ਸੁੱਟ ਦਈਏ ਤੇ ਫਿਰ ਜੋ ਸਬਰ ਨਾਲ ਜੋ ਸ਼ਾਂਤੀ ਮਿਲਦੀ ਹੈ ਮੇਰੇ ਖਿਆਲ ਉਸ ਤੋਂ ਵੱਧ ਕੇ ਕੋਈ ਸ਼ਾਂਤੀ ਨਹੀਂ, ਕਿਉਂਕਿ ਸਬਰ ਤੋਂ ਵੱਡੀ ਦੌਲਤ ਤਾਂ ਕੋਈ ਹੋਈ ਨਹੀਂ। ਜੋ ਪਰਮਾਤਮਾ ਨੇ ਜੇ ਸਾਨੂੰ ਸਬਰ ਦਿੱਤਾ ਤਾਂ ਉਸ ਦੇ ਨਾਲ ਦੁਨੀਆ ਭਾਵੇਂ ਸਾਨੂੰ ਫਿਰ ਨਿੱਤ ਧੋਖੇ ਕਰੀ ਜਾਵੇ ਉਸਨੂੰ ਫਿਰ ਫਰਕ ਨਹੀਂ ਪੈਂਦਾ, ਕਿਉਂਕਿ ਪਤਾ ਹੈ ਕਿ ਹਰ ਜਵਾਬ ਜੋ ਹੈ ਉਹ ਰੱਬ ਨੇ ਦੇ ਹੀ ਦੇਣਾ ਇੱਕ ਦਿਨ, ਅਤੇ ਸਬਰ ਕਰਦੇ ਰਹੀਏ ਅਤੇ ਉਸ ਪਰਮਾਤਮਾ 'ਤੇ ਬਸ ਭਰੋਸਾ ਕਰਦੇ ਰਹੀਏ। ਸੋ ਜੀ ਸਬਰ ਦੀ ਗੱਲ ਹੈ, ਪਿਆਰਾ ਦਿਨ ਹੈ, ਸ਼ੁਰੂ ਅਸੀਂ ਕਰ ਰਹੇ ਹਾਂ ਜੋ ਵਿਕਟੋਰੀਆ ਡੇ ਲੌਂਗ ਵੀਕਐਂਡ ਤੁਸੀਂ ਇਸ ਵੇਲੇ ਮਨਾ ਰਹੇ ਹੋ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ ਅੱਜ ਦਾ ਇਹ ਸਫ਼ਰ, ਇਹ ਦਿਨ ਹੋਵੇ। ਅਤੇ ਥੋੜ੍ਹਾ ਜਿਹਾ ਚਲੋ ਸਾਨੂੰ ਹੁੰਦਾ ਕਿ ਸੈਲੀਬ੍ਰੇਸ਼ਨ ਮੋਡ ਹੈ, ਵਿਕਟੋਰੀਆ ਡੇ 'ਤੇ ਵੀ ਫਾਇਰਵਰਕਸ ਹੁੰਦੇ ਨੇ, ਪਰ ਆਪ ਇਹ ਬ੍ਰੈਂਪਟਨ ਦੇ ਵਿੱਚ ਜੋ ਹੈ ਪਟਾਕੇ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਬੈਨ ਇਸ 'ਤੇ ਜੀ ਅੱਜ ਦੇ ਦਿਨ ਲਈ ਵੀ ਬਿਲਕੁਲ ਲੱਗਾ ਹੋਇਆ। ਅਤੇ ਹਾਲਾਂਕਿ ਕੋਈ ਓਫੀਸ਼ੀਅਲ ਤਾਂ ਬ੍ਰੈਂਪਟਨ ਦੇ ਵਿੱਚ ਚਲੋ ਜੋ ਅੱਜ ਦੇ ਦਿਨ ਜੋ ਫਾਇਰਵਰਕਸ ਨਹੀਂ ਹੋਣੇ, ਪਰ ਤੁਸੀਂ ਜੀ ਜੇਕਰ ਵੇਖੀ ਆਉਣੇ ਨੇ ਤਾਂ ਕੈਨੇਡਾ ਵੰਡਰਲੈਂਡ ਜੋ 10 ਵਜੇ ਮੇਰੇ ਖਿਆਲ ਐਤਵਾਰ ਕੱਲ੍ਹ ਦੇ ਦਿਨ ਹੀ ਇਹ ਹੋ ਚੁੱਕਾ ਵੰਡਰਲੈਂਡ ਦੇ ਵਿੱਚ ਤਾਂ, ਪਰ ਐਸ਼ਬ੍ਰਿਜ ਬੇ ਟੋਰੋਂਟੋ ਦੇ ਵਿੱਚ ਜੋ ਹੈ ਓਫੀਸ਼ੀਅਲ ਵਿਕਟੋਰੀਆ ਡੇ ਡਿਸਪਲੇ ਅੱਜ ਰਾਤੀ 10 ਵਜੇ ਹੋਣਾ। ਸੋ ਵੰਡਰਲੈਂਡ ਦਾ ਤਾਂ ਚਲੋ ਕੱਲ੍ਹ ਮੇਜ਼ ਧਾਰਾ ਵਾਲੇ ਦਿਨ ਹੀ ਸੀਗਾ, ਅਤੇ ਐਸ਼ਬ੍ਰਿਜ ਬੇ ਜੋ ਟੋਰੋਂਟੋ ਦਾ ਹੈ ਉੱਥੇ ਅੱਜ ਰਾਤੀ 10 ਵਜੇ ਫਾਇਰਵਰਕ ਜ਼ਰੂਰ ਹੋਣਗੇ, ਪਰ ਜੋ ਆਪ ਪਟਾਕੇ ਚਲਾਉਣ ਦੀ ਕੋਸ਼ਿਸ਼ ਜੋ ਹੈ ਉਹ ਕਰੇ, ਬ੍ਰੈਂਪਟਨ ਦੇ ਵਿੱਚ ਜੀ ਮਨਾਹੀ ਹੈ, ਬੈਨ ਲੱਗਾ, ਅਤੇ ਫਿਰ ਫਾਈਨਸ ਵੀ ਮੋਟੇ ਫਾਈਨਸ ਨੇ, ਸੋ ਇਹ ਕੋਸ਼ਿਸ਼ ਤੁਸੀਂ ਨਹੀਂ ਕਰਨੀ। ਅਤੇ ਨਾਲ ਹੀ ਚਲੋ ਇੱਕ ਪਾਸੇ ਤਾਂ ਰਹੀ ਫਾਇਰਵਰਕਸ ਦੀ ਗੱਲ, ਦੂਸਰੇ ਪਾਸੇ ਜੀ ਨੋਇਜ਼ ਬਾਏ ਲੋ ਦੇ ਜੋ ਜੋ ਗੱਲਾਂ ਬਾਤਾਂ ਨੇ ਇਹ ਵੀ ਸਾਡੇ ਧਿਆਨ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਕਿ ਜੋ ਰਿਸਕ ਜੋ ਹੈ ਜੋ ਫਾਇਰਵਰਕ ਦੇ ਫਾਈਨ ਦਾ ਵੀ ਹੈ, ਅਤੇ ਇਸ ਦੇ ਨਾਲ ਨੋਇਜ਼ ਬਾਏ ਲੋ ਟਿਕਟਸ ਵੀ ਵੰਡੀਆਂ ਜਾ ਰਹੀਆਂ ਨੇ, ਅਤੇ $5,000 ਤੱਕ ਦਾ ਇਹ ਫਾਈਨ ਹੈ ਭਾਵੇਂ ਕੋਈ ਮਿਊਜ਼ਿਕ ਹੋਵੇ, ਭਾਵੇਂ ਕੋਈ ਮਿਊਜ਼ਿਕ ਹੋਵੇ, ਭਾਵੇਂ ਕੋਈ ਕੰਸਟ੍ਰੋਇਜ ਹੋਵੇ, ਸੋ ਲਾਊਡ ਗੱਡੀਆਂ ਦੀ ਆਵਾਜ਼ ਵੀ ਹੋਵੇ ਉਹ ਵੀ ਫਿਰ ਇਸ ਬਾਏ ਲੋ ਦੇ ਅੰਡਰ ਹੀ ਆਉਂਦੇ ਨੇ। ਅਤੇ ਜੋ 9 ਵਜੇ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਇਹ ਪਰਮਿਟਿਡ ਨਹੀਂ ਹਨ, ਅਤੇ ਜੋ ਤੁਸੀਂ ਇਸ ਗੱਲ 'ਤੇ ਵੀ ਧਿਆਨ ਰੱਖਣਾ ਕਿ ਨੋਇਜ਼ ਬਾਏ ਲੋ ਦੇ ਤਹਿਤ ਵੀ ਕੋਈ ਫਾਈਨ ਜੋ ਹੈ ਉਹ ਨਾ ਹੀ ਆਵੇ ਤਾਂ ਫਿਰ ਜੀ ਚੰਗੀ ਗੱਲ ਹੈ। ਸੋ ਚਲੋ ਆਪਣੇ ਆਪ ਦੇ ਵਿੱਚ ਸੈਲੀਬ੍ਰੇਸ਼ਨ ਕਈ ਹੋਰ ਢੰਗਾਂ ਦੇ ਨਾਲ ਕੀਤੀ ਜਾ ਸਕਦੀ ਹੈ, ਮੌਸਮ ਸੋਹਣਾ ਬਾਹਰ ਜਾਈਏ, ਘਰੇ ਕਿਸੇ ਨੂੰ ਸੱਦੀਏ, ਗੈਟ ਟੂਗੈਦਰ ਕਰੀਏ, ਅਤੇ ਜੀ ਮਿੱਠੀਆਂ ਯਾਦਾਂ ਦੇ ਵਿੱਚ ਇਸ ਸਮੇਂ ਨੂੰ ਪਰੋਈਏ, ਪਰ ਜੋ ਬਾਏ ਲੋ ਚਲੋ ਸਿਟੀ ਨੇ ਰੱਖੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਮੰਨੀਏ ਤਾਂ ਜੋ ਕਿ ਸ਼ਾਂਤੀ ਦੇ ਨਾਲ ਜੀ ਸਬਰ ਦੇ ਨਾਲ ਸਾਰੇ ਕੰਮ ਹੋ ਜਾਣ। ਸੋ ਜੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਯਾਦ ਇਹ ਵੀ ਜੀ ਬਿਲਕੁਲ ਕਰਵਾ ਦਈਏ, ਤੁਸੀਂ ਹੁਣ ਘਰੇ ਆਪਣੇ ਕੌਨਕ੍ਰੀਟ ਦਾ ਕੰਮ ਜੋ ਹੈ ਉਹ ਸੋਹਣਾ ਕਰਵਾਉਣਾ, ਤੁਸੀਂ ਚਾਹੁੰਦੇ ਹੋ ਕਿ ਹੁਣ ਮੌਸਮ ਖੁੱਲ੍ਹਾ ਅਤੇ ਕੌਨਕ੍ਰੀਟ ਦਾ ਜੋ ਡਰਾਈਵੇ ਆਪਣਾ ਅੱਛਾ ਤਿਆਰ ਕਰਵਾਈਏ, ਪੈਟੀਓ ਆਪਣਾ ਰੈਡੀ ਕਰਵਾਈਏ ਤਾਂ ਜੋ ਕਿ ਬਾਹਰ ਬੈਠਣ ਲੱਗਿਆਂ ਵੀ ਜੋ ਆਨੰਦ ਜੋ ਬਿਲਕੁਲ ਆਵੇ। ਅਤੇ ਜੀ ਨਾਲ ਹੀ ਚਲੋ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਵੀ ਖਾਸ ਤੌਰ 'ਤੇ ਪ੍ਰਾਇਰਿਟੀ ਵਾਲਾ ਕੰਮ ਹੈ, ਅਤੇ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਨੂੰ ਤੁਸੀਂ ਕਾਲ ਆਪਣੀ ਕਰਨੀ ਹੈ, ਕੁਲਵਿੰਦਰ ਧਾਲੀਵਾਲ ਜੀ ਨੂੰ ਕਾਲ ਕਰੋ, ਕੌਨਕ੍ਰੀਟ ਅਤੇ ਐਕਸਟੀਰੀਅਰ ਦਾ ਕੰਮ, ਅਤੇ ਜੀ 647-5262-372 ਇਹ ਨੰਬਰ ਹੈ, ਤੁਸੀਂ ਡਾਇਲ ਕਰਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਫਿਰ ਅੱਛੇ ਡਿਸਕਾਊਂਟਸ ਵੀ ਬਿਲਕੁਲ ਮਿਲਣ। ਅਤੇ A1 ਸੇਵਾਵਾਂ ਜੀ ਇਹਨਾਂ ਦੇ ਬਿਲਕੁਲ ਨੇ, ਨੰਬਰ 647-5262-73 ਤੁਸੀਂ ਇਹ ਨੰਬਰ ਨੋਟ ਕਰੋ, ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਦੇ ਲਈ ਕੰਮ ਕਰਵਾਓ, ਅਤੇ ਕੰਮ ਦੇ ਇੰਨੇ ਇਹ ਮਾਹਰ ਨੇ ਕਿ ਤੁਹਾਨੂੰ ਫਿਰ ਤੁਹਾਡੇ ਜੋ ਰਿਸ਼ਤੇਦਾਰ ਨੇ ਜੋ ਜਿਨ੍ਹਾਂ ਨੇ ਘਰੇ ਆਉਣਾ ਅਤੇ ਉਹ ਬਿਲਕੁਲ ਪੁੱਛਣਗੇ ਕਿ ਇਹ ਕੰਮ ਕਿੱਥੋਂ ਕਰਵਾਇਆ ਹੈ। ਸੋ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ, 647-5262-73 ਨੰਬਰ ਇਹ ਨੋਟ ਬਿਲਕੁਲ ਰੱਖਣਾ। ਅਤੇ ਜੀ ਥੋੜ੍ਹੀਆਂ ਜੀਆਂ ਅੱਜ ਦੀਆਂ ਖਬਰਾਂ ਵੀ ਸਾਂਝੀਆਂ ਕਰ ਲਈਏ, ਅਤੇ ਜਿੱਥੇ ਹੁਣ ਇਹ ਵੀ ਚਲੋ ਨਵਾਂ ਤਰੀਕਾ ਅਪਣਾਇਆ ਗਿਆ ਕਿ ਜਿਨ੍ਹਾਂ ਨੇ ਕੱਪੜੇ ਕਰਨੇ ਨੇ, ਜਿਨ੍ਹਾਂ ਨੇ ਚੋਰੀਆਂ ਕਰਨੀਆਂ ਨੇ,
ਉਹਨਾਂ ਕੋਲ ਫਿਰ ਤਰੀਕੇ ਵੀ, ਪਤਾ ਨਹੀਂ ਦਿਮਾਗ ਕਿੱਦਾਂ ਚੱਲਦਾ ਕਿ ਤਰੀਕੇ ਵੀ ਕਈ ਆ ਜਾਂਦੇ ਨੇ। ਸੋ ਇੱਕ ਕੇਸ ਜੋ ਹੈ ਇਹ ਜੀ ਇਨਵੈਸਟੀਗੇਸ਼ਨ ਜੋ ਹੈ May 1 ਤੋਂ ਜੋ ਪੀਲ ਰੀਜਨਲ ਪੁਲਿਸ ਨੇ ਸ਼ੁਰੂ ਕੀਤੀ ਸੀ ਕਿ ਮਲਟੀਪਲ ਰਿਪੋਰਟਸ ਆਈਆਂ ਸੀ ਕਿ ਗੱਡੀਆਂ ਜੋ ਨੇ ਉਹ ਬ੍ਰੈਂਪਟਨ ਦੇ ਪਾਰਕਿੰਗ ਲੋਟਸ ਤੋਂ ਚੱਕੀਆਂ ਜਾਂਦੀਆਂ ਨੇ ਬਿਨਾਂ ਅਪਰੂਵਲ ਤੋਂ, ਜੋ ਪ੍ਰੋਪਰਟੀ ਮੈਨੇਜਮੈਂਟ ਦੇ ਬਿਨਾਂ ਅਪਰੂਵਲ ਤੋਂ। ਸੋ ਇਸ ਦੇ ਵਿੱਚ ਜੀ ਹੁਣ ਗ੍ਰਿਫਤਾਰੀ ਹੋਈ ਹੈ 39 ਸਾਲਾ ਬ੍ਰੈਂਪਟਨ ਦਾ ਵਸਨੀਕ ਜੋ ਕਿ ਬਿਨਾਂ ਅਪਰੂਵਲ ਤੋਂ ਮਲਟੀਪਲ ਗੱਡੀਆਂ ਜੋ ਹੈ ਟੋ ਕਰਕੇ ਆਪਣੇ ਪ੍ਰਾਈਵੇਟ ਸਟੋਰੇਜ ਯਾਰਡ ਦੇ ਵਿੱਚ ਜੋ ਹੈ ਉਹ ਲੈ ਕੇ ਜਾਂਦਾ ਰਿਹਾ। ਸੋ ਇਹ ਵੀ ਚਲੋ ਇੱਕ ਢੰਗ ਇਹਨਾਂ ਨੇ ਸਿੱਖ ਲਿਆ ਕਿ ਟੋਇੰਗ ਕੰਪਨੀ ਦੇ ਨਾਂ ਤੋਂ ਗੱਡੀਆਂ ਟੋ ਕਰ ਕਰਕੇ ਚੋਰੀ ਕਰੋ। ਸੋ ਹਾਲਾਂਕਿ ਇਹ ਜੋ ਵਿਅਕਤੀ ਜੋ ਹੈ ਜੋ ਗ੍ਰਿਫਤ ਦੇ ਵਿੱਚ ਆਇਆ ਇਹ ਟੋਇੰਗ ਕੰਪਨੀ ਦੇ ਨਾਲ ਹੀ ਕੰਮ ਕਰਦਾ ਰਿਹਾ ਅਤੇ ਉੱਥੋਂ ਫਿਰ ਮੇਰੇ ਖਿਆਲ ਇਹ ਆਈਡੀਆ ਸੁੱਝਾ ਅਤੇ ਔਨਗੋਇੰਗ ਆਟੋ ਥੈਫਟ ਇਨਵੈਸਟੀਗੇਸ਼ਨ ਦਾ ਇਹ ਇੱਕ ਹਿੱਸਾ ਸੀ। ਅਤੇ ਚੰਗੀ ਗੱਲ ਹੈ ਕਿ ਇਹ ਸਰਕਾਰ ਨੇ ਫਿਰ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ ਅਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਅਤੇ ਜੀ ਗੱਲ ਥੋੜ੍ਹੀ ਜਿਹੀ ਮਿਸੀ ਸਾਗਾ ਦੀ ਵੀ ਬਿਆਨ ਕਰਦੀ ਹੈ ਅਤੇ ਮਿਸੀ ਸਾਗਾ ਦੇ ਵਿੱਚ ਇੱਕ ਕੇਸ ਹੈ। ਪਤਾ ਨਹੀਂ ਕੀ ਮੈਂਟੈਲਿਟੀ ਹੋਣੀ ਹੈ ਅਜਿਹੇ ਲੋਕਾਂ ਦੀ ਵੀ ਕਿ ਇੱਕ ਬੰਦੇ 'ਤੇ 130 ਚਾਰਜਸ ਜੋ ਨੇ ਉਹ ਲੱਗੇ ਨੇ ਕਿਉਂਕਿ ਇਹ ਐਨੀਮਲ ਕਰੂਅਲਟੀ ਜੋ ਹੈ ਇਹ ਇਨਵੈਸਟੀਗੇਸ਼ਨ ਜੋ ਚੱਲ ਰਹੀ ਸੀ ਇਸ ਦੇ ਵਿੱਚ ਫੜਿਆ ਗਿਆ ਅਤੇ 60 ਘੱਟੋ ਘੱਟ ਕਿਟਨਸ ਅਤੇ 8 ਬਿੱਲੀਆਂ ਇਸਨੇ ਆਪਣੇ ਕੋਲ ਰੱਖੀਆਂ ਹੋਈਆਂ ਸੀ ਅਤੇ ਇਹਨਾਂ ਨੂੰ ਫਿਰ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਰੱਖਿਆ ਹੋਇਆ ਸੀ ਅਤੇ ਕਈ ਜੋ ਵਿਚਾਰੀਆਂ ਬਿੱਲੀਆਂ ਨੇ ਇਹ ਜਾਨ ਵੀ ਇਹਨਾਂ ਨੇ ਆਪਣੀ ਗਵਾਈ ਹੈ ਕਿਉਂਕਿ ਹਾਲਾਤ ਜੋ ਨੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹਨਾਂ ਪੈਟਸ ਨੂੰ ਰੱਖਿਆ ਗਿਆ ਅਤੇ ਉਹ ਚੰਗੇ ਹਾਲਾਤ ਨਹੀਂ ਸਨ ਅਤੇ ਹੁਣ ਇਹ ਇਨਵੈਸਟੀਗੇਸ਼ਨ ਜੋ ਚੱਲ ਰਹੀ ਸੀ ਐਨੀਮਲ ਕਰੂਅਲਟੀ ਦੀ ਅਤੇ ਇਸ ਦੇ ਵਿੱਚ ਇਸ ਨੂੰ ਲੱਗੇ ਨੇ 130 ਚਾਰਜਸ ਅਤੇ ਫਿਰ ਬਿੱਲੀਆਂ ਨੂੰ ਜੋ ਹੈ ਉਹ ਚੰਗੀ ਥਾਂ 'ਤੇ ਵੀ ਪਹੁੰਚਾਇਆ ਗਿਆ, ਐਨੀਮਲ ਰੈਸਕਿਊ ਸੈਂਟਰ 'ਤੇ ਵੀ ਪਹੁੰਚਾਇਆ ਗਿਆ ਅਤੇ 39 ਸਾਲਾ ਇਹ ਵਿਅਕਤੀ ਸੀ ਮਿਸੀ ਸਾਗਾ ਦਾ ਅਤੇ ਕ੍ਰਿਮੀਨਲ ਕੋਡ ਦੇ ਨਾਲ ਜੋ ਜੋ ਐਨੀਮਲਸ 'ਤੇ ਜੋ ਤਸੀਹੇ ਜੋ ਦਿੱਤੇ ਨੇ ਅਤੇ ਘੱਟੋ ਘੱਟ 130 ਚਾਰਜਸ ਜੋ ਨੇ ਇਸ 'ਤੇ ਲੱਗ ਗਏ ਨੇ। ਸੋ ਕੀ ਮੈਂਟੈਲਿਟੀ ਹੋਣੀ, ਅੱਗੇ ਵੇਚਦਾ ਰਿਹਾ ਇਹ, ਪਰ ਹਾਲਾਤ ਜੋ ਨੇ ਜਿਨ੍ਹਾਂ ਦੇ ਵਿੱਚ ਵੇਚਦਾ ਰਿਹਾ ਜਿਨ੍ਹਾਂ ਦੇ ਵਿੱਚ ਰੱਖਦਾ ਰਿਹਾ ਅਤੇ ਉਹ ਬਹੁਤ ਬੁਰੇ ਸਨ ਜਿਨ੍ਹਾਂ ਦੇ ਵਿੱਚ ਜੋ ਹੈ ਕਈ ਵਿਚਾਰੇ ਜੋ ਕਿਟਨਸ ਨੇ ਬਿੱਲੀਆਂ ਨੇ ਉਹਨਾਂ ਨੇ ਆਪਣੀ ਜਾਨ ਵੀ ਗਵਾਈ। ਅਤੇ ਜੀ ਗੱਲ ਇੱਥੇ ਨਹੀਂ ਮੁੱਕਦੀ, ਗੱਲ ਇਹ ਵੀ ਤੁਹਾਨੂੰ ਬਿਲਕੁਲ ਦੱਸ ਦਈਏ ਜਿੱਥੇ ਸ਼ੁੱਕਰਵਾਰ ਈਵਨਿੰਗ ਸ਼ਾਮ ਦੀ ਇਹ ਖਬਰ ਹੈ ਅਤੇ ਬ੍ਰੈਂਪਟਨ ਦੇ ਡਿਕਸੀ ਰੋਡ ਅਤੇ ਪੀਟਰ ਰੋਬਰਟਸਨ ਜੋ ਬੁਲੇਵਰਡ ਹੈ ਉਸ ਦੇ ਲਾਗੇ ਪਲਾਜ਼ੇ ਦੇ ਵਿੱਚ ਸਟੈਬਿੰਗ ਦੀ ਘਟਨਾ ਵਾਪਰਦੀ ਹੈ ਸ਼ਾਮ ਦੀ ਇਹ ਖਬਰ ਹੈ। ਹਾਲਾਂਕਿ ਨੋਨ ਲਾਈਫ ਥਰੈਟਨਿੰਗ ਇੰਜਰੀ ਸਨ ਪਰ ਜੋ ਇਹ ਸਟੈਬਿੰਗ ਦੀ ਘਟਨਾ ਵਾਪਰੀ ਹੈ ਇਹ ਜੀ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ ਹੈ ਕਿ ਸ਼ਾਮੀ ਜਦੋਂ ਚਲੋ ਅਸੀਂ ਬਾਹਰ ਹੋਈਏ ਅਤੇ ਸਾਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਸਾਡੇ ਨਾਲ ਅਜਿਹਾ ਕੁਛ ਹੋਣਾ। ਸੋ ਇਸ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਾਲਾਂਕਿ ਕੋਈ ਸਸਪੈਕਟ ਦੀ ਇਨਫੋਰਮੇਸ਼ਨ ਜੋ ਹੈ ਉਹ ਹਾਲੇ ਤੱਕ ਵੀ ਰਿਲੀਜ਼ ਨਹੀਂ ਹੋਈ। ਕਿਉਂ ਉਸਨੇ ਸਟੈਬ ਕੀਤਾ, ਪਹਿਲਾਂ ਹੀ ਜਾਣਦਾ ਸੀ ਜਾਂ ਫਿਰ ਇਹ ਇੱਕ ਰੈਂਡਮ ਅਟੈਕ ਸੀ। ਸੋ ਇਹ ਪਲਾਜ਼ੇ ਦੀ ਇੱਕ ਸ਼ਾਮ ਦੀ ਘਟਨਾ ਹੈ ਜੋ ਵਾਪਰੀ ਹੈ ਬ੍ਰੈਂਪਟਨ ਦੇ ਵਿੱਚ, ਅਜਿਹੇ ਵੀ ਜੀ ਫਿਰ ਕਿੱਸੇ ਜੋ ਨੇ ਉਹ ਚੱਲ ਰਹੇ ਨੇ। ਅਤੇ ਜੀ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਕੈਨੇਡਾ ਫੂਡ ਇੰਸਪੈਕਸ਼ਨ ਏਜੰਸੀ ਨੇ ਕੰਜ਼ਿਊਮਰਸ ਨੂੰ ਵਾਰਨ ਕੀਤਾ ਕਿ ਕੁਝ ਬੱਚਿਆਂ ਦੇ ਨਾਲ ਰਿਲੇਟਡ ਪ੍ਰੋਡਕਟਸ ਨੇ ਉਹਨਾਂ ਦੇ ਸੇਫਟੀ ਕੰਸਰਨਸ ਨੇ। ਕੁਝ ਕੁ ਜੋ ਪਿਪ ਫੀ ਬੈਂਬੂ ਫੁੱਟਡ ਸਲੀਪਰਸ ਨੇ ਉਹਨਾਂ ਨੂੰ ਰੀਕਾਲ ਕੀਤਾ ਗਿਆ ਕਿਉਂਕਿ ਫਲੇਮੇਬਿਲਿਟੀ ਹੈਜ਼ਰਡ ਉਹਨਾਂ ਦੇ ਨਾਲ ਜੁੜਿਆ ਹੋਇਆ ਅਤੇ ਕੁਝ ਕੁ ਸਲੀਪ ਸੈਕ ਵੀ ਬੈਂਬੀ ਅਤੇ ਬਰਡੀ ਕਿਡਸ ਦੇ ਇਸ ਦੇ ਵਿੱਚ ਸ਼ਾਮਿਲ ਨੇ। ਕੁਝ ਫਰੀਜ਼ ਯਮਸ ਸਾਵਰ ਗਮੀ ਕੈਂਡੀਜ਼ ਰੀਕਾਲ ਹੋਈਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਮੈਟਲ ਪੀਸਿਸ ਮੈਟਲ ਕੰਟੈਂਟਸ ਜੋ ਨੇ ਉਹ ਪਾਏ ਗਏ ਨੇ। ਅਤੇ ਜੀ ਬੇਬੀ ਸਟਰੋਲਰ ਬੈਲੀਕੂ 3-in-1 ਬੇਬੀ ਸਟਰੋਲਰ ਕਾਰ ਸੀਟ ਇਹ ਵੀ ਇੰਜਰੀ ਦੇ ਰਿਸਕ ਕਾਰਨ ਇਸ ਨੂੰ ਵੀ ਰੀਕਾਲ ਕੀਤਾ ਗਿਆ ਅਤੇ ਇਸ 'ਤੇ ਵੀ ਜੋ ਐਡਵਾਈਜ਼ਰੀ ਵਾਰਨਿੰਗ ਜੋ ਹੈ ਇਹ ਜਾਰੀ ਹੋਈ ਹੈ।
ਸੋ ਇਹਨਾਂ 'ਚੋਂ ਕੋਈ ਵੀ ਤੁਸੀਂ ਚੀਜ਼ ਵਰਤ ਰਹੇ ਹੋ ਆਪਣੇ ਬੱਚੇ ਦੇ ਲਈ, ਤੇ ਇਹ ਇੱਕ ਅਲਾਰਮ ਹੈ, ਤੁਸੀਂ ਜੀ ਤੁਰੰਤ ਜੋ ਹੈ ਇਸ ਨੂੰ ਬੰਦ ਕਰੋ, ਤੇ ਜੀ ਰੀਕਾਲਸ 'ਚੋਂ ਨੇ, ਹੋ ਸਕਦਾ ਤੁਹਾਡੇ ਤੱਕ ਇਹ ਸੰਦੇਸ਼ ਪਹੁੰਚਿਆ ਵੀ ਹੋਵੇ। ਤੇ ਹਾਲਾਂਕਿ ਇੱਕ ਹਦਾਇਤ ਜੋ ਹੈ ਹੈਲਥ ਕੈਨੇਡਾ ਵੱਲੋਂ ਬਿਲਕੁਲ ਇਹੋ ਹੈ ਕਿ ਇਸ ਨੂੰ ਜਲਦ ਤੋਂ ਜਲਦ ਜੋ ਹੈ ਤੁਰੰਤ ਜੋ ਹੈ ਉਹ ਬੰਦ ਕਰ ਦੇਣਾ ਚਾਹੀਦਾ। ਤੇ ਐਲੀ ਐਕਸਪ੍ਰੈਸ ਨੇ ਵੀ ਜਿਸ ਤਰ੍ਹਾਂ ਇਹ ਜੋ ਸਟਰੋਲਰ ਦੀ ਗੱਲ ਹੈ ਇਸ ਨੂੰ ਜੋ ਸੇਲ ਤੋਂ ਹਟਾ ਦਿੱਤਾ ਇਸ ਪ੍ਰੋਡਕਟ ਨੂੰ, ਪਰ ਫਿਰ ਵੀ 10 ਯੂਨਿਟ 'ਚੋਂ ਨੇ ਇਸ ਸਟਰੋਲਰ ਦੇ ਬੈਲੀਕੂ 3-in-1 ਬੇਬੀ ਸਟਰੋਲਰ ਦੇ ਉਹ ਵਿਕ ਚੁੱਕੇ ਨੇ। ਸੋ ਇਹ ਵੀ ਇੱਕ ਸੂਚਨਾ ਜੋ ਹੈ ਉਹ ਦੇਣੀ ਬਿਲਕੁਲ ਬਣਦੀ ਹੈ। ਸੋ ਇਸ ਦੇ ਨਾਲ ਹੀ ਜੀ ਖਬਰਾਂ ਦਾ ਭਾਗ ਜੋ ਹੈ ਰਮੇਸ਼ ਜੀ ਦੇ ਨਾਲ ਅਸੀਂ ਬਹੁਤ ਹੀ ਜਲਦੀ ਸ਼ੁਰੂ ਕਰਦੇ ਹਾਂ, ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਇਸ ਵੇਲੇ ਜੋ ਬਣੇ ਹੋਏ ਹੋ ਜੀ ਬਿਲਕੁਲ ਬਣੇ ਰਹਿਣਾ।

0: एक्सपर्ट।
1: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स। कॉल 416-823-9505 और विजिट summitrealtyexperts.com। समिट रियल्टी एक्सपर्ट।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 1767 6500। ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਖਬਰਾਂ ਦਾ ਇਹ ਪਹਿਲਾ ਭਾਗ ਜੀ ਰਮੇਸ਼ ਜੀ ਦੇ ਨਾਲ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ, ਸਤਿ ਸ੍ਰੀ ਅਕਾਲ।
1: ਰਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ ਰਮੇਸ਼ ਜੀ। ਤੇ ਰਮੇਸ਼ ਜੀ, ਅੱਜ ਪਹਿਲੀ ਗੱਲ ਜੋ ਹੈ, ਚਲੋ ਮੌਸਮ ਦੀ ਤੋਰੀ ਹੈ, ਕਿਉਂਕਿ ਮੌਸਮ ਇੱਥੇ ਵੀ ਹੁਣ ਆਖਿਰਕਾਰ ਚਲੋ ਰਾਹਤ ਵਾਲੀ ਗੱਲ ਹੈ, ਥੋੜਾ ਖੁੱਲਿਆ ਤੇ ਲੱਗਦਾ ਕਿ ਹੁਣ ਮਈ ਦਾ ਮਹੀਨਾ ਜੋ ਹੈ ਉਹ ਸ਼ੁਰੂ ਹੋਇਆ ਤੇ ਜੋ ਗਰਮੀ ਜੋ ਹੈ ਇਸਨੇ ਆਪਣੀ ਪਕੜ ਬਣਾਈ ਹੈ। ਸੋ ਗੱਲ ਜੀ ਵਤਨਾਂ ਦੀ ਕਰੀਏ, ਮੌਸਮ ਦੇ ਕਿਹੋ ਜਿਹੇ ਮਿਜਾਜ਼?
1: ਰੁਪਿੰਦਰ ਜੀ, ਜਦੋਂ ਮਈ ਮਹੀਨੇ ਦਾ ਜ਼ਿਕਰ ਆ ਜਾਂਦਾ
0: ਜੀ
1: ਤੇ ਮਈ ਮਹੀਨਾ ਵੀ ਅੱਧ ਨਾਲੋਂ ਜ਼ਿਆਦਾ ਬੀਤ ਚੁੱਕਾ ਹੈ ਤੇ ਫਿਰ ਕੁਦਰਤੀ ਹੈ ਆਹ ਦਿਨ ਅੱਤ ਤੇ ਗਰਮੀ ਵਾਲੇ ਹੋਣਗੇ ਤੇ ਗਰਮੀ ਇਸ ਵੇਲੇ ਵਾਕਈ ਪਿਛਲੇ ਦੋ ਦਿਨਾਂ ਤੋਂ ਤੱਤੀਆਂ ਹਵਾਵਾਂ ਸ਼ੁਰੂ ਹੋ ਗਈਆਂ ਤੇ ਮੌਸਮ ਵਿਗਿਆਨੀਆਂ ਨੇ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵੱਡੇ ਹਿੱਸੇ ਦੇ ਵਿੱਚ, ਦਿੱਲੀ ਦੇ ਵਿੱਚ ਜਿਹਨੂੰ ਆਪਾਂ ਹੀਟ ਵੇਵ ਆਖਦੇ ਹਾਂ, ਤਪਸ਼ ਆਖਦੇ ਹਾਂ, ਤੱਤੀਆਂ ਹਵਾਵਾਂ ਆਖਦੇ ਹਾਂ, ਉਹਦਾ ਅਲਰਟ ਜਾਰੀ ਕੀਤਾ ਹੈਗਾ। ਔਰ ਅਗਲੇ ਪੰਜ ਦਿਨ ਕਹਿੰਦੇ ਕਿ ਵਾਹਵਾ ਗਰਮੀ, ਤੇਜ਼ ਹਵਾਵਾਂ, ਤੱਤੀਆਂ ਹਵਾਵਾਂ ਵਗਣਗੀਆਂ, ਜਿਹਨੂੰ ਆਪਾਂ ਲੂ ਵਗਣਾ ਆਖਦੇ ਕਿ ਲੂ ਵਗੇਗੀ। ਔਰ ਮੈਂ ਅੱਜ ਪੰਜਾਬ ਭਰ ਚੋਂ ਕਈ ਥਾਵਾਂ ਤੋਂ ਰਿਪੋਰਟਾਂ ਇਕੱਠੀਆਂ ਕਰਨ ਦਾ ਯਤਨ ਕਰ ਰਿਹਾ ਸੀ। ਵਾਕਈ ਦੁਪਹਿਰ ਵੇਲੇ ਸੜਕਾਂ ਦੇ ਉੱਪਰ ਅੱਜ ਲੋਕ ਜਿਹੜੇ ਕਿਤੇ ਨਾ ਕਿਤੇ ਅੰਦਰਾਂ ਚ ਨਜ਼ਰ ਆਏ ਆ, ਸੜਕਾਂ ਤੇ ਉਹ ਰੌਣਕ ਨਜ਼ਰ ਨਹੀਂ ਆਈ ਜਿਹੜੀ ਆਮ ਤੌਰ ਤੇ ਦੁਪਹਿਰ ਵੇਲੇ ਹੁੰਦੀ ਸੀ। ਉਵੇਂ ਵੀ ਆਹ ਹੁਣ ਜਿਹੜੀ ਗਰਮੀ ਸ਼ੁਰੂ ਹੋਈ ਹੈ, ਮੈਨੂੰ ਲੱਗਦਾ ਕਿ ਗਰਮੀ ਮਹੀਨਾ ਦੋ ਮਹੀਨਾ ਕਾਫੀ ਪਏਗੀ। ਬੀਤੇ ਸਮੇਂ ਤੇ ਰਲ ਮਿਲ ਕੇ ਕਦੇ ਬੱਦਲਬਾਜੀ ਆ ਗਈ, ਕਦੇ ਮੀਂਹ ਆ ਗਿਆ, ਕਦੇ ਤੇਜ਼ ਹਵਾਵਾਂ ਆ ਗਈਆਂ, ਕਦੇ ਇੱਕ ਦੋ ਦਿਨ ਵਿੱਚ ਗਰਮੀ ਆ ਗਈ, ਏਦਾਂ ਦੇ ਲੰਘ ਗਏ
0: ਜੀ।
1: ਹੁਣ ਮੌਸਮ ਵਿਗਿਆਨੀਆਂ ਦੇ ਉੱਤੇ ਪੰਜ ਦਿਨ ਦਾ ਗਰਮੀ ਦਾ ਅਲਰਟ ਜਾਰੀ ਕੀਤਾ ਹੈ। ਬਾਕੀ ਵੇਖਦੇ ਹਾਂ ਕਿ ਜਾਂਦਾ ਸਾਰਾ ਕੁਛ ਕਿੱਧਰ ਨੂੰ ਹੈ, ਕਿਉਂਕਿ ਕੁਦਰਤੀ ਤਬਦੀਲੀਆਂ ਬੀਤੇ ਸਮੇਂ ਤੇ ਬੜੀਆਂ ਅਜੀਬੋ ਗਰੀਬ ਅਸੀਂ ਦੇਖੀਆਂ। ਉਵੇਂ ਮੈਂ ਦੱਸਦਾ ਕਿ ਜਿਵੇਂ ਹੀ ਗਰਮੀ ਵਧੀ ਹੈ, ਗਰਮੀ ਵਧਣ ਦੇ ਨਾਲ ਨਾਲ ਹੀ ਰੁਪਿੰਦਰ ਜੀ ਸਮਝ ਲਓ ਕਿ ਜਿਹਨੂੰ ਆਪਾਂ ਆਖਦੇ ਹਾਂ ਬਿਜਲੀ ਦਾ ਢਾਂਚਾ, ਉਹ ਪੰਜਾਬ ਚ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਬੀਤੇ ਕੱਲ ਵੀ ਬਾਬਾ ਲੰਬੇ ਕੱਟ ਲੱਗੇ ਔਰ ਅੱਜ ਵੀ ਕਾਫੀ ਕੱਟ ਲੱਗ ਰਹੇ। ਕਾਰਨ ਉਹਦਾ ਇੱਕੋ ਇੱਕ ਹੈ ਕਿ ਜਿੱਡੀ ਖਪਤ ਬਿਜਲੀ ਦੀ ਹੋ ਰਹੀ ਹੈ, ਜਿੱਡੀ ਲੋਕ ਬਿਜਲੀ ਦੀ ਡਿਮਾਂਡ ਹੈ, ਉੱਡੀ ਪੂਰਤੀ ਨਹੀਂ ਹੋ ਰਹੀ। ਉਹ ਆਪਣੇ ਆਪ ਚ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਆ, ਕਿਉਂਕਿ ਗਰਮੀ ਦੇ ਵਿੱਚ ਬਿਜਲੀ ਦੀ ਜ਼ਰੂਰਤਾਂ ਬਹੁਤ ਵੱਧ ਗਈਆਂ ਵੱਖ ਵੱਖ ਢੰਗਾਂ ਦੇ ਨਾਲ, ਤੇ ਉਹ ਪੂਰਤੀ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਹੈ ਉਸ ਢੰਗ ਦੇ ਨਾਲ ਨਹੀਂ ਕਰਾ ਪਾ ਰਿਹਾ। ਉਹ ਕਾਰਨ ਕੀ ਹੈ ਉਹ ਉਹੀ ਜਾਣੇ, ਪਰੰਤੂ ਬਿਜਲੀ ਦੀ ਦਿੱਕਤ ਜ਼ਰੂਰ ਹੈ ਤੇ ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਆ ਚਾਰ ਪੰਜ ਦਿਨ ਤੇ ਤੱਤੀਆਂ ਹਵਾਵਾਂ ਵਗਣ ਦੀ ਗੱਲ ਕੀਤੀ, ਹੀਟ ਵੇਵ ਦੀ ਗੱਲ ਕੀਤੀ ਮੌਸਮ ਵਿਗਿਆਨੀਆਂ ਨੇ। ਬਾਕੀ ਅਗਲੇ ਦਿਨਾਂ ਚ ਵੇਖਦੇ ਹਾਂ ਕਿ ਮੌਸਮ ਕੀ ਇਸ਼ਾਰਾ ਕਰਦਾ ਹੈ।
0: ਜੀ ਰਮੇਸ਼ ਜੀ, ਬਿਲਕੁਲ ਸਹੀ ਤੁਸੀਂ ਕਿਹਾ, ਮਈ ਦਾ ਮਹੀਨਾ ਹੈ ਤੇ ਫਿਰ ਜੀ ਗਰਮੀ ਅੱਤ ਦੀ ਹੀ ਐਕਸਪੈਕਟਡ ਹੈ, ਪਰ ਖਿਆਲ ਚਲੋ ਆਪਣਾ ਇਸ ਦੇ ਵਿੱਚ ਰੱਖਣਾ ਬਿਲਕੁਲ ਬਣਦਾ ਜੋ ਵਾਰਨਿੰਗ

0: ਇਹ ਵੀ ਚੀਜ਼ ਬੜੀ ਅਜੀਬੋ ਗਰੀਬ ਹੈ ਕਿ ਜਦੋਂ ਗ੍ਰਿਫਤਾਰੀਆਂ ਈਡੀ ਵਾਲੇ ਕਰਦੇ ਆ, ਖਾਸ ਕਰਕੇ ਸੀਬੀਆਈ ਜਾਂ ਈਡੀ ਵਾਲੇ ਕਰਦੇ ਆ, ਇਹ ਗ੍ਰਿਫਤਾਰੀਆਂ ਤੁਸੀਂ ਲਿਸਟ ਬਣਾ ਕੇ ਪਿਛਲੀ ਵੇਖ ਲਓ, ਜਿਹਦੀ ਸੱਤਾ ਚ ਧਿਰ ਹੁੰਦੀ ਭਾਵ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਵਿਅਕਤੀ ਕਦੇ ਗ੍ਰਿਫਤਾਰ ਨਹੀਂ ਹੁੰਦੇ, ਗ੍ਰਿਫਤਾਰ ਹੁੰਦੇ ਆ ਦੂਜੇ। ਇਹ ਆਪਣੇ ਆਪ ਚ ਜ਼ਰੂਰ ਇੱਕ ਹੈਰਾਨੀਜਨਕ ਹਮੇਸ਼ਾ ਹੀ ਗੱਲ ਰਹਿੰਦੀ ਆ ਕਿ ਜਿਹੜੀ ਸੱਤਾਧਾਰੀ ਹੈ ਉਹਦੇ ਪਤਾ ਨੀ ਸਾਰੇ ਦੁੱਧ ਧੋਤੇ ਹੋ ਜਾਂਦੇ ਆ, ਉਹ ਸਾਰੇ ਚੰਗੇ ਹੋ ਜਾਂਦੇ ਆ, ਤੇ ਜਿਹੜੇ ਦੂਸਰੇ ਹੁੰਦੇ ਆ ਉਹਨਾਂ ਨੂੰ ਤੜਾ ਤੜ ਗ੍ਰਿਫਤਾਰ ਕੀਤਾ ਜਾਂਦਾ ਹੈ। ਇੱਕ ਤੇ ਅੱਜ ਸੰਜੀਵ ਅਰੋੜਾ ਦੀ ਪੇਸ਼ੀ ਸੀ, ਉਹਦਾ ਰਿਮਾਂਡ ਖਤਮ ਹੋਇਆ ਸੰਜੀਵ ਅਰੋੜਾ ਦਾ, ਤੇ ਉਹਨੂੰ ਜੇਲ੍ਹ ਵਿੱਚ ਭੇਜਿਆ ਗਿਆ ਜਿਹੜਾ ਪੰਜਾਬ ਦਾ ਕੈਬਨਿਟ ਮੰਤਰੀ ਹੈ। ਔਰ ਸੰਜੀਵ ਅਰੋੜਾ ਦੀਆਂ ਅਸੀਂ ਦਿੱਲੀ ਤੋਂ ਤਸਵੀਰਾਂ ਵੇਖੀਆਂ, ਕਿਸ ਢੰਗ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਗੱਲ ਬੱਕਰੀਆਂ ਪਾ ਕੇ ਮਿਲ ਰਿਹਾ ਹੈ
1: ਜੀ।
0: ਔਰ ਜਿਹੜੀਆਂ ਕੁਛ ਤਸਵੀਰਾਂ ਵਿੱਚ ਤੇ ਅਸੀਂ ਉਹਨਾਂ ਦੀਆਂ ਅੱਖਾਂ ਚ ਅੱਥਰੂ ਵੀ ਵੇਖੇ ਹੈ ਜਦੋਂ ਆਪਣੀ ਉਹ ਧੀ ਦੇ ਗੱਲ ਲੱਗ ਕੇ ਰੋ ਰਿਹਾ ਹੈ। ਹੁਣ ਕਾਰਨ ਇਹ ਹੈ ਕਿ ਕਿੱਥੇ ਚਾਰੇ ਪਾਸੇ ਸਲਿਊਟ ਹੁੰਦੀ ਸੀ ਕਿ ਕਿੱਥੇ ਇੱਧਰ ਵੀ ਕਾਰਾਂ ਉੱਧਰ ਵੀ ਕਾਰਾਂ, ਤੇ ਮੇਰੇ ਵਰਗੇ ਤੇ ਮਿਲ ਵੀ ਨਹੀਂ ਸਕਦੇ ਸੀ, ਤੇ ਉਹ ਵਿਅਕਤੀ ਨੂੰ ਜੇਲ੍ਹ ਚ ਜਾਣਾ ਪੈ ਜਾਏ, ਕੋਈ ਛੋਟੀ ਘਟਨਾ ਥੋੜੋ ਹੈ, ਬੜੀ ਵੱਡੀ ਘਟਨਾ ਹੈ। ਹੁਣ ਉਹ ਸੰਜੀਵ ਅਰੋੜੇ ਦੀ ਗ੍ਰਿਫਤਾਰੀ ਤੇ ਜੇ ਚਰਚਾ ਵਿੱਚ ਹੈਗੀ ਹੈਗੀ ਹੈ, ਸੰਜੀਵ ਅਰੋੜਾ ਕਰਕੇ ਆ ਦੋ ਤਿੰਨ ਜਣੇ ਤੇ ਅੱਜ ਦੋ ਤਿੰਨ ਅਫਸਰ ਪੰਜਾਬ ਦੇ ਦਿੱਲੀ ਈਡੀ ਦੇ ਦਫ਼ਤਰ ਪਹੁੰਚੇ ਆ, ਇੱਕ ਗਮਾਡਾ ਵਾਲਾ ਪਹੁੰਚਿਆ ਹੋਇਆ ਜਿਹੜਾ ਈਡੀ ਨੇ ਨੋਟੀਫਿਕੇਸ਼ਨ ਜਾਰੀ ਨੋਟਿਸ ਜਾਰੀ ਕਰਕੇ ਸੱਦਿਆ, ਦੋ PSPCL ਦੇ ਵੱਡੇ ਅਫਸਰ ਪਹੁੰਚੇ ਹੋਏ ਆ, ਈਡੀ ਨੇ ਦਿੱਲੀ ਤਲਬ ਕੀਤੇ ਹੋਏ ਆ। ਉਹ ਤੇ ਸਿੱਧੇ ਤੌਰ ਤੇ ਉਹਨਾਂ ਦੇ ਉੱਪਰ ਉਂਗਲ ਉੱਠਦੀ ਹੈ ਕਿ ਉਹ ਸੰਜੀਵ ਅਰੋੜਾ ਨੂੰ ਉਹਨਾਂ ਨੇ ਲਾਭ ਪਹੁੰਚਾਇਆ ਬਹੁਤ ਵੱਡੇ ਪੱਧਰ ਤੇ, ਉਹ ਅਜੇ ਪਤਾ ਨੀ ਕੀ ਬਣਨਾ ਹੈ। ਪਰ ਜਿਹੜਾ ਤੁਸੀਂ ਨਵਾਂ ਮਸਲਾ ਅੱਜ ਸਾਂਝਾ ਕਰਨ ਦੀ ਗੱਲ ਕੀਤੀ ਹੈ, ਉਹ ਨਵਾਂ ਮਸਲਾ ਸਿੱਧੇ ਤੌਰ ਤੇ ਪੰਜਾਬ ਨਾਲ ਸੰਬੰਧਿਤ ਤਾਂ ਨਹੀਂ ਹੈ, ਪਰੰਤੂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ। ਉਹ ਦਿੱਲੀ ਦੇ ਆਗੂ ਹੈ ਦੀਪਕ ਸਿੰਗਲਾ
1: ਜੀ।
0: ਦੀਪਕ ਸਿੰਗਲਾ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਹੈ, 100 ਕਰੋੜ ਰੁਪਏ ਦੀ ਬੈਂਕ ਦੀ ਧੋਖਾਧੜੀ ਚ ਉਹਨੂੰ ਗ੍ਰਿਫਤਾਰ ਕੀਤਾ ਕਿ 100 ਕਰੋੜ ਬੈਂਕ ਦਾ ਸ਼ੱਕ ਗਿਆ, ਬੈਂਕ ਦੇ ਨਾਲ ਹੀ ਧੋਖਾ ਕਰਕੇ ਕਰੀਬ ਕਰੀਬ 100 ਕਰੋੜ। ਔਰ ਇਹ ਦੀਪਕ ਸਿੰਗਲਾ ਉਹ ਵਿਅਕਤੀ ਹੈ ਜਿਹੜਾ ਦਿੱਲੀ ਦੇ ਵਿਸ਼ਵਾਸ ਨਗਰ ਤੋਂ ਜਿਸਨੇ ਚੋਣ ਲੜੀ ਸੀਗੀ, ਔਰ ਦਿੱਲੀ ਦੇ ਵਿਸ਼ਵਾਸ ਨਗਰ ਤੋਂ ਆਮ ਆਦਮੀ ਪਾਰਟੀ ਦਾ ਉਹ ਉਮੀਦਵਾਰ ਸੀ, ਹਾਲਾਂਕਿ ਚੋਣ ਨਹੀਂ ਜਿੱਤ ਸਕਿਆ, ਪਰੰਤੂ ਆਮ ਆਦਮੀ ਪਾਰਟੀ ਦਾ ਵੱਡੇ ਕੱਦ ਦਾ ਆਗੂ ਹੈ। ਹੁਣ ਆਮ ਆਦਮੀ ਪਾਰਟੀ ਤੇ ਲਗਾਤਾਰ ਝਟਕੇ ਤੇ ਝਟਕੇ, ਕਦੇ ਪੰਜਾਬ ਚੋਂ ਗ੍ਰਿਫਤਾਰੀ, ਕਦੇ ਕਿਤੇ ਉਹ ਗ੍ਰਿਫਤਾਰੀ ਹੈ। ਅਜੇ ਅਰਵਿੰਦ ਕੇਜਰੀਵਾਲ ਹੁਣੀ ਉਹਨਾਂ ਦਾ ਪਤਾ ਨੀ ਕੀ ਬਣਨਾ, ਉਹ ਮਸਲਾ ਹਾਈ ਕੋਰਟ ਚ ਅਜੇ ਉਹ ਮਸਲਾ ਪੂਰਨ ਤੌਰ ਤੇ ਹੱਲ ਥੋੜਾ ਹੋਇਆ ਹੈ। ਠੀਕ ਹੈ, ਹੇਠਲੀ ਅਦਾਲਤ ਨੇ ਬੜੀ ਕਰ ਦਿੱਤੇ ਆ ਦਿੱਲੀ ਸ਼ਰਾਬ ਘੁਟਾਲੇ ਮਸਲੇ ਸਾਰੇ ਦੇ ਸਾਰੇ ਜਣੇ, ਪਰੰਤੂ ਉੱਪਰਲੀ ਅਦਾਲਤ ਵਿੱਚ ਉਹ ਮਸਲਾ ਚਲਾ ਗਿਆ ਹੈਗਾ, CBI ਲੈ ਕੇ ਗਈ ਹੈ। ਉੱਥੇ ਆ ਤਿੰਨੇ ਦਿਨ ਕਲੇਸ਼ ਇਸ ਕਰਕੇ ਪਿਆ ਰਿਹਾ ਜੀ, ਮੈਂ ਫਲਾਣੇ ਜੱਜ ਅੱਗੇ ਨੀ ਪੇਸ਼ ਹੋਣਾ, ਫਲਾਣਾ ਜੱਜ ਕਹਿੰਦਾ ਮੈਂ ਤੇ ਕੇਸ ਸੁਣਨਾ ਹੀ ਸੁਣਨਾ ਆ, ਉਹ ਬੜਾ ਰੋਲਾ ਰੱਪਣ ਪਿਆ। ਚਲੋ ਉਹ ਮਸਲਾ ਹੁਣ ਹੱਲ ਹੋਇਆ, ਤੇ ਹੁਣ ਉਹ ਪਤਾ ਨੀ ਕੀ ਬਣਨਾ, ਉਹ ਸਮਾਂ ਦੱਸੇਗਾ। ਅੱਜ ED ਨੇ ਇੱਕ ਹੋਰ ਗ੍ਰਿਫਤਾਰ ਕਰ ਲਿਆ, ਪੰਜਾਬ ਦੇ ਵਿੱਚ ਲੈਨ ਹੀ ਬਣੀ ਪਈ ਹੈ, ਪੰਜਾਬ ਵਿੱਚ ਤੇ ਆਏ ਦਿਨ ਕਿਤੇ ਨਾ ਕਿਤੇ ED ਦੀ ਛਾਪੇਮਾਰੀ ਹੋ ਰਹੀ। ਜਿਹੜੇ ਮੈਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਅਫਸਰਾਂ ਦੀ ਗੱਲ ਕੀਤੀ ਆ, ਉਹ ਚੋਟੀ ਦੇ ਅਫਸਰ ਹੈ, ਔਰ ਪਤਾ ਇਹ ਲੱਗਾ ਕਿ ਉਹ ਚੋਟੀ ਦੇ ਅਫਸਰ ਅੱਜ ਆਪਣਾ ਸਾਰਾ ਰਿਕਾਰਡ ਲੈ ਕੇ ਗਏ ਨੇ ED ਦੇ ਕੋਲ। ਦਿੱਲੀ ਗਮਾਡਾ ਮੋਹਾਲੀ ਦਾ ਜਿਹੜਾ ਮੁੱਖ ਅਧਿਕਾਰੀ ਹੈ ਉਹ ਵੀ ਅੱਜ ਉੱਥੇ ਪਹੁੰਚਿਆ ਹੋਇਆ, ਕਿੰਨੇ ਜਣੇ ਤੇ ਤਲਬ ਕੀਤੇ ਹੋਏ ਆ ਪੰਜਾਬ ਤੇ, ED ਨੇ ਲਾਈਨਾਂ ਲੱਗੀਆਂ ਪਈਆਂ ਨੇ ਦਿੱਲੀ। ਸੋ ਉਹ ਆਪਣੇ ਆਪ ਚ ਮੈਂ ਸਮਝਦਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਪਰਖ ਦੀ ਘੜੀ ਹੈਗੀ ਹੈ। ਜੇ ਤੇ ਆਮ ਆਦਮੀ ਪਾਰਟੀ ਇਸ ਪਰਖ ਦੀ ਘੜੀ ਚੋਂ ਮੈਂ ਸਮਝਦਾ ਹੁਣ ਵੀ ਕਿਤੇ ਨਾ ਕਿਤੇ ਨਿਕਲ ਜਾਂਦੀ ਹੈ, ਤੇ ਫਿਰ ਤਾਂ ਹੈਗੀ ਆਮ ਆਦਮੀ ਪਾਰਟੀ ਲਈ ਚੰਗੀ ਗੱਲ ਹੈ। ਜਿਵੇਂ ਸੰਜੀਵ ਅਰੋੜਾ ਗ੍ਰਿਫਤਾਰ ਹੋਇਆ, ਸੰਜੀਵ ਅਰੋੜੇ ਨੂੰ ਹੱਥ ਪਏ, ਔਰ ਮੈਂ ਕਈ ਵਾਰ ਇਸ ਪਲੇਟਫਾਰਮ ਤੇ ਜ਼ਿਕਰ ਕੀਤਾ ਕਿ ED ਦੀ ਅਜੇ ਕਈਆਂ ਤੇ ਆਵਾਜ਼ ਅੱਖ ਹੈ, ED ਦੀ ਰਡਾਰ ਦੇ ਉੱਪਰ ਬੜੇ ਜਣੇ ਹੈ, ਤੇ ਜੇ ਏਦਾਂ ਦੇ ਕਿਤੇ ਹੋਰ ਦੋ ਚਾਰ ਚਿਹਰੇ ਪੰਜਾਬ ਦੇ ਵਿੱਚ ਕੋਈ ਫੜੇ ਗਏ, ਤੇ ਫਿਰ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ ਤੇ ਆਏ ਧੋਖਾਧੜੀ ਦੇ ਖਿਲਾਫ ਹੈ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਏ ਹਾਂ, ਤੇ ਫਿਰ ਆਮ ਆਦਮੀ ਪਾਰਟੀ ਕੀ ਆਖੇਗੀ। ਸੋ ਏਦਾਂ ਦੇ ਕਈ ਸਾਰੇ ਮਸਲੇ ਹੈਗੇ ਆ ਜਿਹੜੇ ਆਮ ਆਦਮੀ ਪਾਰਟੀ ਲਈ ਬੜੀ ਕਸੂਤੀ ਸਥਿਤੀ ਹੈ। ਉਹ ਵੱਖਰੀ ਗੱਲ ਹੈ ਜਿਹੜਾ ਮੈਂ ਪਹਿਲਾਂ ਗੱਲ ਆਖੀ ਕਿ ਇਹ ਬਹੁਤ ਭਾਰਤ ਵਿੱਚ ਇੱਕ ਹੈਰਾਨੀਜਨਕ ਵਰਤਾਰਾ ਆ ਕਿ ED ਤੇ CBI ਬਹੁਤ ਚੁਨਿੰਦਾ ਲੋਕਾਂ ਨੂੰ ਹੀ ਗ੍ਰਿਫਤਾਰ ਕਰਦੀ ਹੈ, ਜਾਂ ਬਹੁਤ ਥੋੜੀਆਂ ਚੁਨਿੰਦਾ ਲੋਕਾਂ ਦੇ ਉੱਪਰ ਹੀ ਜਾ ਕੇ ਉਹ ਰੇਡ ਕਰਦੀ ਹੈ
1: ਜੀ।
0: ਔਰ ਉਹ ਚੁਨਿੰਦਾ ਲੋਕ ਆਮ ਤੌਰ ਤੇ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਹੁੰਦੇ ਆ, ਕਦੇ ਸੱਤਾ ਧਿਰ ਦੇ ਨਾਲ ਸੰਬੰਧਿਤ ਨਹੀਂ ਹੁੰਦੇ। ਇਹ ਇੱਕ ਰਵਾਇਤ ਬੜੀ ਭਾਰਤ ਵਿੱਚ ਮਾੜੀ ਹੈ। ਕਦੇ CBI ਪੰਜਾਬ ਦੇ ਵਿਜੀਲੈਂਸ ਦਫ਼ਤਰ ਵਿੱਚ ਪਹੁੰਚੀ, ਉਹਦੇ ਵਿੱਚ ਅਜੇ ਇੱਕ ਜਣਾ ਜਿਹੜਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ, ਜਿਹੜਾ ਰਿਸ਼ਵਤ ਮੰਗਦਾ ਸੀ, ਵਿਚੋਲਾ ਸੀ, ਜਿਸਨੇ ਅਫਸਰ ਨੂੰ ਲੈ ਕੇ ਦੇਣੇ ਸੀ, ਉਹ ਅਜੇ ਤੱਕ OP Rana ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ, ਉਹ ਪਤਾ ਨੀ ਕੀ ਹੋ ਜਾਣਾ। ਔਰ ਦੂਜੇ ਪਾਸੇ ਜਿੱਦਾਂ ਦਾ ਕੇਸ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਪੇਸ਼ ਹੋ ਚੁੱਕਾ ਅਦਾਲਤ ਦੇ ਵਿੱਚ, ਜਿਹੜਾ CBI ਨੇ ਕੀਤਾ, ਉਹ ਕੇਸ ਬੜਾ ਆਪਣੇ ਆਪ ਚ ਮਜ਼ਬੂਤ ਕੇਸ ਹੈ। ਉਸ ਮਸਲੇ

0: ਵਿੱਚ ਕਈ ਹੋਰ ਥਾਵਾਂ ਤੇ ਈਡੀ ਦੀ ਛਾਪੇਮਾਰੀ ਸੀਬੀਆਈ ਦੀ ਹੋ ਚੁੱਕੀ ਹੈ, ਉਹਦੇ ਵਿੱਚ ਲੱਗਦਾ ਕਿ ਕੁਛ ਨਾ ਕੁਛ ਨਵੇਂ ਪੰਗੇ ਪੈ ਜਾਣੇ। ਸੋ ਕੁੱਲ ਮਿਲਾ ਕੇ ਗੱਲ ਇਹ ਕਿ ਈਡੀ ਤੇ ਸੀਬੀਆਈ ਦੀ ਰਡਾਰ ਦੇ ਉੱਪਰ ਪੰਜਾਬ ਦੇ ਬਹੁਤ ਸਾਰੇ ਅਫਸਰ, ਪੰਜਾਬ ਦੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਹੈ, ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਰਾ ਕੁਛ ਸਿਆਸਤ ਹੈ ਤੇ ਭਾਜਪਾ ਕਹਿੰਦੀ ਕਿ ਭਾਈ ਕਾਨੂੰਨ ਆਪਣਾ ਕੰਮ ਕਰ ਰਿਹਾ। ਸੋ ਵੇਖਦੇ ਆ ਕਿ ਕਾਨੂੰਨ ਕਿੰਨਾ ਕੁ ਕੰਮ ਕਰਦਾ ਤੇ ਸਿਆਸਤ ਕਿੰਨੀ ਕੁ ਹੁੰਦੀ ਹੈ। ਹੈ ਆਪਣੇ ਆਪ ਚ ਇਹ ਰੁਪਿੰਦਰ ਜੀ ਥੋੜਾ ਜਿਹਾ ਅਜੀਬੋ ਗਰੀਬ ਵਰਤਾਰਾ
1: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਨੰਬਰ ਇਹ ਹਰਮਨ ਬੱਤਾ ਜੀ ਦਾ ਨੋਟ ਕਰਵਾ ਦਈਏ ਜੀ। ਕੰਮ ਮੌਡਗੇਜ ਦਾ ਹੋਵੇ ਜੀ, ਗੱਲ ਜਦੋਂ ਆਪਣਾ ਘਰ ਲੈਣ ਦੀ ਹੁੰਦੀ ਹੈ, ਗੱਲ ਹੁੰਦੀ ਹੈ ਕਿ ਅੱਛੀ ਇਨਵੈਸਟਮੈਂਟ ਪ੍ਰੋਪਰਟੀ ਲਈਏ ਤੇ ਲੱਗਦਾ ਕਿ ਮੌਡਗੇਜ ਦੀ ਅੜਚਨ ਨਾ ਆਵੇ। ਸੋ ਇਹ ਅੜਚਨ ਜੀ ਨਹੀਂ ਆਵੇਗੀ, ਹਰਮਨ ਬੱਤਾ ਜੀ ਨੇ ਤੁਸੀਂ ਆਪਣੀ ਕਾਲ ਕਰਨੀ ਹੈ। ਇਹਨਾਂ ਕੋਲ ਜੀ ਅੱਛੇ ਮੌਡਗੇਜ ਦੇ ਆਪਸ਼ਨਸ ਨੇ, ਏ ਤੇ ਬੀ ਮਲਟੀਪਲ ਲੈਂਡਰਸ ਇਹਨਾਂ ਦੇ ਨਾਲ ਨੇ, ਤੁਹਾਨੂੰ ਇੱਕ ਸਹੀ ਸਲਾਹ ਇੱਕ ਸਹੀ ਰਸਤਾ ਜ਼ਰੂਰ ਇਹ ਦਿਖਾਉਣਗੇ ਆਪਣੇ ਤਜਰਬੇ ਦੇ ਨਾਲ। ਨੰਬਰ 647-685-9000 ਨੰਬਰ ਹੈ ਹਰਮਨ ਬੱਤਾ ਜੀ ਦੇ ਲਈ। ਤੁਸੀਂ ਇਹ ਨੰਬਰ ਜੀ ਨੋਟ ਬਿਲਕੁਲ ਰੱਖੋ। ਰਮੇਸ਼ ਜੀ ਗੱਲ ਜੀ ਅਗਲੀ ਤੋਰਾਂਗੇ ਤੇ ਇਹ ਵੀ ਖਬਰ ਜੋ ਹੈ ਬਹੁਤੀ ਸੁਖਾਵੀ ਨਹੀਂ ਹੈ ਕਿਉਂਕਿ ਫਿਰ ਹਥਿਆਰ ਬਰਾਮਦ ਹੋਏ ਨੇ ਜੀ ਪੰਜਾਬ ਚੋਂ। ਕਿੱਥੋਂ ਦੀ ਇਹ ਖਬਰ ਹੈ, ਕੀ ਖਾਸ ਰਿਪੋਰਟ ਇਸ ਬਾਰੇ?
0: ਇਹ ਵਾਕਿਆ ਰੁਪਿੰਦਰ ਜੀ ਦੀ ਖਬਰ ਚੰਗੀ ਖਬਰ ਨਹੀਂ ਹੈ ਕਿਉਂਕਿ ਲਗਾਤਾਰ ਪੰਜਾਬ ਵਿੱਚ ਵਾਰਦਾਤਾਂ ਦਾ ਵਾਪਰਨਾ, ਬੰਬ ਫਟ ਜਾਣੇ, ਹੈਂਡ ਗ੍ਰਨੇਡ ਸਿੱਟ ਕੇ ਕੋਈ ਦੌੜ ਜਾਂਦਾ, ਹਥਿਆਰ ਫੜੇ ਜਾ ਰਹੇ ਹੈ, ਹੈਰੋਇਨ ਸਮੈਕ ਉਹਦੀਆਂ ਖੇਪਾਂ ਫੜੀਆਂ ਜਾ ਰਹੀਆਂ। ਹੁਣ ਇਹ ਚਿੰਤਾਜਨਕ ਇਸ ਕਰਕੇ ਆ, ਇੱਕ ਤੇ ਬਹੁਤ ਵੱਡੀ ਮਾਤਰਾ ਚ ਜਦੋਂ ਹਥਿਆਰ ਫੜੇ ਜਾਂਦੇ ਆ ਜਾਂ ਉੱਪਰ ਥੱਲੇ ਬੰਬ ਧਮਾਕੇ ਹੁੰਦੇ ਤੇ ਇਹ ਆਪਣੇ ਆਪ ਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਬੜੀ ਗੰਭੀਰ ਗੱਲ ਹੈ। ਦੂਜੀ ਗੱਲ ਰੁਪਿੰਦਰ ਜੀ ਇਹ ਆ ਕਿ ਅਸਲ ਵਿੱਚ ਨਾ ਜਦੋਂ ਆਮ ਆਦਮੀ ਪਾਰਟੀ ਨੇ ਵੱਡਾ ਦਾਅਵਾ ਕੀਤਾ ਹੋਵੇ, ਆਮ ਆਦਮੀ ਪਾਰਟੀ ਇਹ ਗੱਲ ਆਖਦੀ ਹੋਵੇ ਅਸੀਂ ਤੇ ਬਹੁਤ ਇੱਕ ਚੰਗਾ ਸ਼ਾਸਨ ਦਿੱਤਾ ਹੈ, ਬਹੁਤ ਵੱਡੇ ਪੱਧਰ ਤੇ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ, ਪਿਛਲੀਆਂ ਸਰਕਾਰਾਂ ਨੇ ਗੈਂਗਸਟਰ ਲਿਆਂਦੇ ਅਸੀਂ ਤੇ ਗੈਂਗਸਟਰ ਖਤਮ ਕਰਨ ਲੱਗੇ ਹੋਏ ਹਾਂ ਤੇ ਨਤੀਜੇ ਉਹਦੇ ਉਲਟ ਨਜ਼ਰ ਆ ਰਹੇ ਹੋਣ, ਇਸ ਕਰਕੇ ਬਹੁਤ ਹੈਰਾਨੀਜਨਕ
1: ਜੀ
0: ਕਿਉਂਕਿ ਗੈਂਗਸਟਰ ਕਲਚਰ ਪੰਜਾਬ ਚ ਵਧਿਆ, ਪਿਛਲੀਆਂ ਸਰਕਾਰਾਂ ਉਹਦੇ ਲਈ 100% ਜ਼ਿੰਮੇਵਾਰ ਹੈ, ਇਹ ਭਗਵੰਤ ਮਾਨ ਹੁਣਾਂ ਦੀ ਗੱਲ ਸੱਚ ਹੈ। ਪਰੰਤੂ ਅੱਜ ਦੇ ਸਮੇਂ ਵੀ ਉਹ ਗੈਂਗਸਟਰ ਨੂੰ ਕਿਹੜੀ ਬ੍ਰੇਕ ਲੱਗੀ ਹੈ, ਗੈਂਗਸਟਰ ਕਲਚਰ ਤੇ ਅੱਜ ਦੇ ਸਮੇਂ ਵੀ ਉੱਪਰ ਨਹੀਂ ਗਿਆ ਆ, ਫਿਰ ਜੇ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ ਤੇ ਰੁਪਿੰਦਰ ਜੀ ਅਸੀਂ ਮੌਕੇ ਦੀ ਸਰਕਾਰ ਨੂੰ ਵੀ ਜ਼ਿੰਮੇਵਾਰ ਕਹਿਣਾ ਪਏਗਾ। ਨਸ਼ਿਆਂ ਦੀ ਗੱਲ ਕੀਤੀ ਹੈ, ਜੇ ਤੇ ਪੰਜਾਬ ਦੇ ਵਿੱਚ ਹੁਣ ਨਸ਼ੇ ਦੇ ਨਾਲ ਮੌਤਾਂ ਨਾ ਹੋ ਰਹੀਆਂ ਹੁਣ ਤੇ ਅਸੀਂ ਕਹੀਏ ਜੀ ਕਿਤੇ ਨਾ ਕਿਤੇ ਕੰਟਰੋਲ ਹੈ, ਮੌਤਾਂ ਤੇ ਹੁਣ ਵੀ ਹੋ ਰਹੀਆਂ ਹੈ। ਜੇ ਅਸੀਂ ਕਹੀਏ ਕਿ ਜਿਹੜਾ ਨੌਜਵਾਨ ਨਸ਼ੇ ਦੇ ਵਿੱਚ ਲਿਪਤ ਹੋ ਗਿਆ ਉਹਦਾ ਇਲਾਜ ਸਰਕਾਰੀ ਹਸਪਤਾਲਾਂ ਵਾਲੇ ਬੜੇ ਹੱਸ ਕੇ ਕਰਦੇ ਆ, ਤੁਸੀਂ ਜਾਓ ਸਹੀ ਉੱਥੇ ਹੱਥੀ ਛਾਵਾਂ ਕਰਦੇ, ਏਦਾਂ ਦਾ ਕੁਛ ਵੀ ਹੈ ਨਹੀਂ ਗਾ। ਜਿਹੜੀ ਹਥਿਆਰਾਂ ਵਾਲੀ ਗੱਲ ਹੈ ਇੱਥੇ ਤੇ ਨਿੱਤ ਪਟਾਕੇ ਚੱਲ ਰਹੇ, ਹੈਂਡ ਗ੍ਰਨੇਡ ਪੰਜਾਬ ਚੋਂ ਮਿਲਣੇ ਰੁਪਿੰਦਰ ਜੀ ਆਮ ਚੀਜ਼ ਹੋ ਗਈ ਹੈ
1: ਜੀ।
0: ਅਸੀਂ ਤੇ ਉਹ ਸਮਾਂ ਵੇਖਿਆ ਕਿ ਜੇ ਕਿਸੇ ਨਾ ਇੱਕ ਭਬੀਰੀ ਵੀ ਲੈਣੀ ਹੋਵੇ ਤੇ ਬਾਜਾ ਵੀ ਲੈਣਾ ਹੁੰਦਾ ਸੀ, ਉਹ ਵੀ ਮੇਲੇ ਵਾਲੇ ਦਿਨ ਮਿਲਦਾ ਸੀ, ਐਵੇਂ ਨਹੀਂ ਮਿਲਦਾ ਸੀ, ਅਸੀਂ ਉਹ ਦਿਨ ਦੇਖੇ ਆ। ਹੁਣ ਤੇ ਚਲੋ ਸਾਰਾ ਕੁਛ ਹੀ 12 ਮਹੀਨੇ ਮਿਲਦਾ ਰਹਿੰਦਾ, ਤੁਹਾਡੇ ਕੋਲ ਪੈਸੇ ਚਾਹੀਦੇ ਜੋ ਮਰਜ਼ੀ ਲੈ ਲਓ, ਅਸੀਂ ਉਹ ਸਮਾਂ ਵੇਖਿਆ ਜੇ ਕਿਸੇ ਨੇ ਭਵੀਰੀ ਰਹਿਣੀ ਤੇ ਬਾਜਾ ਉਹ ਦੁਸਹਿਰੇ ਤੇ ਜਾਂ ਜਦੋਂ ਮੇਲਾ ਲੱਗਦਾ ਸੀ ਵਿਸਾਖੀ ਦਾ ਤਾਂ ਉਦੋਂ ਹੀ ਮਿਲਦਾ ਹੁੰਦਾ ਸੀ, ਹੁਣ ਤੇ ਉਹ ਤੋਂ ਉੱਪਰ ਹੈਂਡ ਗ੍ਰਨੇਡ ਮਿਲਣ ਲੱਗੇ ਆ
1: ਜੀ,
0: ਉਹ ਵੀ ਨਹੀਂ ਕੋਈ ਦਿਨ ਨਹੀਂ ਦੇਖਦੇ, ਮੈਨੂੰ ਲੱਗਦਾ ਕਿ ਹਰ ਹਫ਼ਤਾ 15 ਦਿਨ ਨਹੀਂ ਪੈਂਦੇ ਜਾਂ ਤੇ ਕਿਤੇ ਹੈਂਡ ਗ੍ਰਨੇਡ ਫਟ ਜਾਂਦਾ ਜਾਂ ਜਿੰਦਾ ਬਰਾਮਦ ਹੁੰਦਾ। ਕੱਲ੍ਹ ਦੀ ਗੱਲ ਹੈ ਗੁਰਦਾਸਪੁਰ ਇੱਕ ਹੈਂਡ ਗ੍ਰਨੇਡ ਇੱਕ ਬਰਾਮਦ ਕੀਤਾ, 2 ਜਣੇ ਗ੍ਰਿਫ਼ਤਾਰ ਕੀਤੇ ਪੰਜਾਬ ਦੀ ਪੁਲਿਸ ਨੇ। ਅੱਜ ਅੰਮ੍ਰਿਤਸਰ ਚੋਂ 7 ਪਿਸਤੌਲ, ਰੁਪਿੰਦਰ ਜੀ 7 ਪਿਸਤੌਲ ਕੋਈ ਛੋਟੇ ਅੰਕੜਾ ਨਹੀਂ ਹੈ
1: ਜੀ,
0: 7 ਪਿਸਤੌਲ ਆਖਰ ਆਏ ਕਿੱਥੋਂ, ਔਰ ਦੇਸੀ ਪਿਸਤੌਲ ਨਹੀਂ ਜਿਹਨੂੰ ਆਪਾਂ ਦੇਸੀ ਗੱਟੇ ਆਖਦੇ ਹਾਂ, ਬਕਾਇਦਾ ਉਹਨੂੰ ਜਿਹਨੂੰ ਆਪਾਂ ਪਿਸਤੌਲ ਕਹਿੰਦੇ, ਉਹ ਕਿੱਥੋਂ ਆ ਰਹੇ ਹੈ, ਉਹ ਕਿਹੜੇ ਰਸਤੇ ਆ ਰਹੇ ਹੈ, ਏਡੀਆਂ ਏਡੀਆਂ ਸਾਡੀਆਂ ਉੱਥੇ ਏਜੰਸੀਆਂ, ਏਡੇ ਏਡਾ ਸਾਡਾ ਜਾਂਚ ਵਾਲਾ ਢਾਂਚਾ, ਤੇ ਇਹ ਲਗਾਤਾਰ ਫਿਰ ਆਹ ਕੁਛ ਵਾਪਰ ਰਿਹਾ ਹੈ, ਇਹ ਕੋਈ ਛੋਟੀ ਗੱਲ ਹੈ? 7 ਪਿਸਤੌਲਾਂ ਦਾ ਫੜਿਆ ਜਾਣਾ, 2 ਕਿਲੋ ਉਹਨਾਂ ਕੋਲੋਂ ਹੈਰੋਇਨ ਫੜੀ ਗਈ ਹੈ, ਹੁਣ ਉਹ 7 ਪਿਸਤੌਲ ਜੇ ਅਸੀਂ ਕਹੀਏ ਕਿ ਉਹ ਦੀਵਾਲੀ ਵਾਲੇ ਦਿਨ ਵਰਤਣੇ ਸੀ, ਏਦਾਂ ਤੇ ਹੈ ਨਹੀਂ ਹੈ, ਉਹ ਤੇ ਪੰਜਾਬ ਦੇ ਵਿੱਚ ਇੱਕ ਢੰਗ ਦੀ ਅਰਾਜਕਤਾ ਹੀ ਫੈਲਾਈ ਜਾ ਰਹੀ ਹੈ। ਹੁਣ ਜ਼ਿੰਮੇਵਾਰੀ ਦੇ ਲਈ ਮੈਂ ਹਮੇਸ਼ਾ ਕਹਿੰਦਾ ਕਿ ਜੇ ਠੀਕ ਹੈ ਭਾਜਪਾ ਵਾਲੇ ਕਈ ਜਾਂਦੇ ਸੂਬਾ ਜ਼ਿੰਮੇਵਾਰ ਹੈ, ਸੂਬੇ ਵਾਲੇ ਕਈ ਜਾਣ ਕੇਂਦਰ ਜ਼ਿੰਮੇਵਾਰ ਹੈ, ਪਰੰਤੂ ਮੇਰੀ ਅੱਖ ਤੇ ਬੜਾ ਸਿੱਧਾ ਪੱਧਰਾ ਕਹਿੰਦੀ ਹੈ ਕਿ ਕੇਂਦਰ ਤੇ ਸੂਬਾ ਦੋਵੇਂ ਜ਼ਿੰਮੇਵਾਰ ਹੈ।
1: ਜੀ
0: ਕਿਉਂਕਿ ਜਦੋਂ ਤੇ ਆਪਾਂ ਸੁਰੱਖਿਆ ਦਾ ਦਾਇਰਾ ਵਧਾਉਣਾ ਤੇ ਕਹਿੰਦਾ ਕੇਂਦਰ 50 ਕਿਲੋਮੀਟਰ ਤੱਕ ਕਰ ਦਿਓ, ਤੇ ਭਾਈ 50 ਕਿਲੋਮੀਟਰ ਤੱਕ ਫਿਰ ਕਰਤੇ ਦਿੱਤਾ, ਜਿਹੜੇ 50 ਕਿਲੋਮੀਟਰ ਤੱਕ ਅੱਜ 7 ਪਿਸਤੌਲ ਫੜੇ ਗਏ ਉਹ ਕਿਨ ਦੇਖਣੇ ਆ। ਫਿਰ ਉਸ ਤੋਂ ਅੱਗੇ ਜੇ ਕੇਂਦਰ ਨੇ ਕੋਈ ਫੜ ਮਾਰ ਨਹੀਂ ਹੋਵੇ ਤੇ ਉਹ ਕਹਿੰਦਾ ਜੀ ਸਾਡੇ ਤੋਂ ਉੱਪਰ ਤੇ ਹੈ ਹੀ ਕੁਛ ਨੀ। ਤੁਹਾਨੂੰ ਪੰਜਾਬ ਦੇ ਵਿੱਚ ਰਿਸ਼ਵਤ ਲੈਂਦੇ ਅਫਸਰ ਦਿਸ ਜਾਂਦੇ ਆ ਕਿ ਤੁਹਾਡੀਆਂ ਜਾਂਚ ਏਜੰਸੀਆਂ ਨੂੰ, ਖੁਫੀਆ ਏਜੰਸੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਹਥਿਆਰ ਸਪਲਾਈ ਹੋ ਰਹੇ ਉਹ ਨੀ ਦਿਸਦੇ, ਉਹ ਕਿਨ ਫੜਨੇ ਆ। ਉਹ ਅਸੀਂ ਕਹਿੰਦੇ ਜੀ ਭਗਵੰਤ ਮਾਨ ਦੀ ਕੱਲੀ ਪੰਜਾਬ ਪੁਲਿਸ ਫੜੇ, ਮੈਂ ਇਹ ਤਾਂ ਨੀ ਕਹਿੰਦਾ ਕਿ ਪੰਜਾਬ ਪੁਲਿਸ ਬੜੀ ਚੰਗੀ ਆ ਜਾਂ ਭਗਵੰਤ ਮਾਨ ਦੀ ਸਰਕਾਰ ਬੜੀ ਸਾਊ ਹੈ, ਪਰੰਤੂ ਕੇਂਦਰ ਦੀ ਸਰਕਾਰ ਬਰਾਬਰ ਜ਼ਿੰਮੇਵਾਰ ਹੈ। ਦੁਪਿੰਦਰ ਜੀ ਜੋ ਵਰਤਾਰਾ ਇਸ ਵੇਲੇ ਵਾਪਰ ਰਿਹਾ ਕੇਂਦਰ ਤੇ ਸੂਬਾ ਸਰਕਾਰ ਵਿੱਚ ਨਕਮੀਆਂ ਨੇ, ਜਾਂ ਇੰਝ ਕਹੀਏ ਕਿ ਕਿਤੇ ਨਾ ਕਿਤੇ ਇਹ ਚ ਵੱਡੀ ਸਿਆਸਤ ਹੈ, ਔਰ ਉਹ ਸਿਆਸਤ ਜਿਹੜੀ ਕਈ ਵਿਰੋਧੀ ਧਿਰ ਦੇ ਲੀਡਰ ਬੀਤੇ ਸਮੇਂ ਚ ਕਹਿ ਚੁੱਕੇ ਆ, ਕਈ ਸਿਆਣੇ ਲੋਕ ਕਹਿ ਚੁੱਕੇ ਆ ਕਿ ਪੰਜਾਬ ਨੂੰ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ, ਜਾਣ ਬੁੱਝ ਕੇ ਫਸਾਇਆ ਜਾ ਰਿਹਾ, ਪੰਜਾਬੀ ਨੌਜਵਾਨਾਂ ਨੂੰ ਕੁਲੱਤੜੇ ਲਾਇਆ ਜਾ ਰਿਹਾ ਤੇ ਉਹਦੇ ਵਿੱਚ ਆਪਣੇ ਸਿਆਸੀ ਰਾਹ ਲੱਭੇ ਜਾ ਰਿਹਾ। ਇਹ ਵੀ ਗੱਲ ਪੰਜਾਬ ਦੇ ਵਿੱਚ ਚਰਚਾ ਤੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਆ ਬੜਾ ਹੀ ਮਾੜਾ ਦੌਰ ਹੈ ਕਿ ਇੱਥੇ ਨਿੱਤ ਕਦੇ ਹੈਨਕ ਨੇਕ ਮਿਲ ਰਹੇ ਹੈ, ਕਿਤੇ ਬੰਬ ਫਟ ਰਹੇ ਹੈ ਤੇ ਕਿਤੇ ਅੱਜ 7 ਪਿਸਤੌਲ ਫੜੇ ਗਏ ਆ। ਇਹ ਬੜੀ ਵੱਡੀ ਘਟਨਾ
1: ਜੀ। ਬਿਲਕੁਲ ਰਮੇਸ਼ ਜੀ, ਵੱਡੀ ਗੱਲ ਇਹ ਹੈ ਕਿ ਸਰਕਾਰਾਂ ਇਸ ਗੱਲ ਬਾਰੇ ਕੀ ਕਰ ਰਹੀਆਂ ਨੇ। ਰਮੇਸ਼ ਜੀ ਤੋਰਾਂਗੇ ਅਗਲੀ ਖਬਰ, ਪਰ ਉਸ ਤੋਂ ਪਹਿਲਾਂ ਜੀ ਮੈਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦੇਵਾਂ ਜੀ। ਏਬਲ ਇੰਸ਼ੋਰੈਂਸ ਤੋਂ ਤੁਸੀਂ ਟਰੱਕ, ਕਾਰ, ਹੋਮ, ਬਿਜ਼ਨਸ ਇੰਸ਼ੋਰੈਂਸ ਦੇ ਅੱਛੇ ਰੇਟਸ ਲੈਣੇ, ਅੱਛੇ ਪ੍ਰਾਈਜ਼ ਲੈਣੇ, ਤੇ ਓਨਰ ਆਪਰੇਟਰਸ ਫਲੀਟ ਓਨਰਸ ਲਈ ਜੀ ਖਾਸ ਤੌਰ ਤੇ ਇਹਨਾਂ ਕੋਲ ਅੱਛੀ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਹੈ। ਅੱਜ ਹੀ ਕਾਲ ਕਰੋ ਫ੍ਰੀ ਕੋਟਸ ਦੇ ਲਈ, ਨੰਬਰ 647-929-9509, 6479299509, ਜਾਂ ਫਿਰ ਜੀ ਮੈਂਡੀ ਗਿੱਲ ਜੀ ਦੇ ਲਈ ਨੰਬਰ ਇੱਕ ਹੋਰ ਨੋਟ ਕਰਨਾ, 647-883-1899, 6478-383-1899 ਜੀ ਮੈਂਡੀ ਗਿੱਲ ਜੀ ਦੇ ਲਈ ਇਹ ਨੰਬਰ ਹੈ। ਤੁਸੀਂ ਕਾਲ ਕਰਕੇ ਜੀ ਇੰਸ਼ੋਰੈਂਸ ਟਰੱਕ, ਕਾਰ, ਮਾਫੀ ਚਾਹੁੰਦੀ, ਘਰ ਦੀ ਜਾਂ ਫਿਰ ਬਿਜ਼ਨਸ ਦੀ ਲੈਣੀ ਹੈ ਤੇ ਆਪਣੀ ਕਾਲ ਤੁਸੀਂ ਇਹਨਾਂ ਨੂੰ ਜ਼ਰੂਰ ਕਰ ਸਕਦੇ ਹੋ ਜੀ। ਤੇ ਨਾਲ ਹੀ ਜੀ ਜੋ ਵੀਕਐਂਡ ਦਾ ਜੋ ਇਹ ਚਲੋ ਐਕਸਟੈਂਡਡ ਵਰਜ਼ਨ ਹੈ, ਅੱਜ ਸੋਮਵਾਰ ਦਾ ਦਿਨ, ਛੁੱਟੀ ਵਾਲਾ ਦਿਨ, ਤੇ ਤੁਸੀਂ ਅਪਲਾਈਂਸਿਸ ਲੈਣ ਬਾਰੇ ਸੋਚ ਰਹੇ ਹੋ ਤੇ ਅੱਛੇ ਡਿਸਕਾਊਂਟਸ ਤੁਹਾਨੂੰ ਅੱਜ ਜੀ ਅਪਲਾਈਂਸ ਜੰਕਸ਼ਨ ਦੀਆਂ ਲੋਕੇਸ਼ਨਸ ਤੇ ਬਿਲਕੁਲ ਮਿਲਣੇ। ਤੁਸੀਂ ਪਹੁੰਚਣਾ ਮਿਸੀ ਸਾਗਾ ਤੇ ਸਟੀਲਸ ਤੇ ਰਿਵਰਮੌਂਟ ਪਲਾਜ਼ਾ ਦੇ ਵਿੱਚ, ਜਾਂ ਫਿਰ ਏਅਰਪੋਰਟ ਤੇ ਕਲਾਰਕ ਤੇ ਨਵੀਂ ਲੋਕੇਸ਼ਨ ਹੈ ਅਪਲਾਈਂਸ ਜੰਕਸ਼ਨ ਦੀ, ਤੇ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਦੇ ਅੱਛਾ ਜੋ ਬੰਡਲ ਤੁਸੀਂ ਘਰ ਲਈ ਲੈਣਾ, ਬੇਸਮੈਂਟ ਲਈ ਬੰਡਲ ਵੇਖਣਾ, ਤੇ ਅਪਲਾਈਂਸ ਜੰਕਸ਼ਨ ਦੀਆਂ ਜੀ ਇਹ ਜੋ ਲੋਕੇਸ਼ਨਸ ਨੇ, ਜ਼ਰੂਰ ਤੁਸੀਂ ਇੱਥੇ ਪਹੁੰਚਣਾ। ਰਮੇਸ਼ ਜੀ ਗੱਲ ਤੋਰੀ ਹੈ ਜੀ ਕੇਰਲ ਦੀ, ਤੇ ਸਰਕਾਰ ਜੋ ਹੈ ਕਾਂਗਰਸ ਦੀ ਬਣ ਚੁੱਕੀ ਹੈ ਜੀ, ਕੀ ਖਾਸ ਅਪਡੇਟ ਹੈ?
0: ਰੁਪਿੰਦਰ ਜੀ ਕਾਂਗਰਸ ਲਈ ਬੜੀ ਚਾਹ ਵਾਲੀ ਖਬਰ ਹੈ, ਬੜੀ ਵੱਡੀ ਖਬਰ ਹੈ
1: ਜੀ,
0: ਕਿਉਂਕਿ ਭਾਰਤ ਦੇ ਵਿੱਚ ਕਾਂਗਰਸ ਸਿਆਸੀ ਤੌਰ ਤੇ ਬਹੁਤ ਬੁਰੇ ਹਾਲਾਤਾਂ ਵਿੱਚੋਂ ਇਸ ਵੇਲੇ ਲੰਘ ਰਹੀ ਹੈ। ਵੱਖ ਵੱਖ ਸੂਬਿਆਂ ਚ ਯਤਨ ਕੀਤੇ ਪੈਰ ਨਹੀਂ ਲੱਗ ਰਹੇ, ਇੱਥੋਂ ਤੱਕ ਕਿ ਜਿਹੜਾ ਕਾਂਗਰਸ ਧੜਾ ਆ, ਭਾਵ ਕਿ ਵੱਖ ਵੱਖ ਸਿਆਸੀ ਪਾਰਟੀਆਂ ਦਾ ਗੱਠਜੋੜ ਹੈ, ਉਹ ਗੱਠਜੋੜ ਵੀ ਕਿਤੇ ਨਾ ਕਿਤੇ ਕਮਜ਼ੋਰ ਹੋਇਆ ਹੈ। ਤੇ ਉਹਦੇ ਦੌਰਾਨ ਕੇਰਲ ਵਰਗੇ ਸੂਬੇ ਵਿੱਚ ਜਿੱਤ ਹਾਸਲ ਕਰਨੀ ਕਾਂਗਰਸ ਪਾਰਟੀ ਲਈ ਬੜੀ ਵੱਡੀ ਗੱਲ ਹੈਗੀ ਹੈ, ਔਰ ਕਾਂਗਰਸ ਪਾਰਟੀ ਨੇ ਅੱਜ ਬਕਾਇਦਾ ਆਪਣੀ ਉੱਥੇ ਸਰਕਾਰ ਦਾ ਗਠਨ ਕਰ ਲਿਆ
1: ਜੀ।
0: ਜਿਹੜੇ ਬੀ ਡੀ ਸਤੀ ਸਨ ਹੁਣੀ ਹੈ ਉਹ 13ਵੇਂ ਮੁੱਖ ਮੰਤਰੀ ਬਣ ਗਏ ਨੇ ਉਸ ਸੂਬੇ ਦੇ। ਰਾਜਪਾਲ ਰਜਿੰਦਰ ਵਿਸ਼ਵਨਾਥ ਹੁਣਾਂ ਨੇ ਉਹਨਾਂ ਨੂੰ ਸਹੁੰ ਚੁਕਾਈ ਹੈ। ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਇਕੱਲੇ ਮੁੱਖ ਮੰਤਰੀ ਨੇ ਸਹੁੰ ਨਹੀਂ ਚੁੱਕੀ, ਮੁੱਖ ਮੰਤਰੀ ਦੇ ਨਾਲ ਪੂਰੀ ਦੀ ਪੂਰੀ ਕੈਬਨਿਟ ਨੇ ਸਹੁੰ ਚੁੱਕੀ, 20 ਮੰਤਰੀ ਨਾਲ ਹੀ ਬਣੇ ਆ
1: ਜੀ।
0: ਹਾਲਾਂਕਿ ਇਹਦੇ ਵਿੱਚ ਇੱਕ ਥੋੜਾ ਜਿਹਾ ਭੇਦ ਇਹ ਵੀ ਆ ਕਿ ਕਾਂਗਰਸ ਵਿੱਚ ਕੁਛ ਰੌਲੇ ਰੱਪੇ ਚੱਲ ਰਹੇ ਸੀ ਕੇਰਲ ਦੇ ਵਿੱਚ, ਨਾਰਾਜ਼ਗੀਆਂ ਹੋ ਗਈਆਂ ਸੀ ਕਿ ਫਲਾਨਾ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ, ਫਲਾਨਾ ਕਹਿੰਦਾ ਜੀ ਇਹਨੂੰ ਬਣਾਉਣਾ ਤੇ ਮੈਨੂੰ ਦੱਸੋ ਕੀ ਦਿੰਦੇ ਆ। ਉਹ ਰੌਲੇ ਰੱਪਿਆਂ ਨੂੰ ਫਿਰ ਸ਼ਾਂਤ ਕਰਨ ਦੇ ਲਈ ਕਾਫੀ ਲੰਬਾ ਸਮਾਂ ਕਾਂਗਰਸ ਨੂੰ ਉੱਥੇ ਜੱਦੋਜਹਿਦ ਕਰਨੀ ਪਈ ਤੇ ਫਿਰ ਜਾ ਕੇ ਉੱਥੇ ਸਰਕਾਰ ਦਾ ਗਠਨ ਹੋਇਆ, ਕਾਫੀ ਦਿਨਾਂ ਬਾਅਦ ਗਠਨ ਹੋਇਆ। ਸਗੋਂ ਵਿਰੋਧੀ ਧਿਰਾਂ ਦੇ ਲਈ ਮਜ਼ਾਕ ਦਾ ਪਾਤਰ ਵੀ ਬਣੀ ਕਾਂਗਰਸ ਕਿ ਇੱਕ ਸੂਬਾ ਚੁੰਮਾ ਚੁੰਮਾ ਤੁਸੀਂ ਜਿੱਤਿਆ ਤੇ ਉੱਥੋਂ ਵੀ ਤੁਹਾਡੇ ਸਰਕਾਰ ਨੀ ਤੁਹਾਡੇ ਤੋਂ ਬਣ ਰਹੀ। ਉਹ ਤਾਂਹੀਓ ਫਿਰ ਕਾਂਗਰਸ ਨੇ ਸਾਰਾ ਹੀ ਕੰਮ ਨਿਬੇੜ ਲਿਆ, 20 ਮੰਤਰੀ ਵੀ ਬਣਾ ਲਏ ਤੇ 20 ਦੇ ਵਿੱਚ ਰੁਪਿੰਦਰ ਜੀ ਇੱਕ ਉੱਥੋਂ ਦੀ ਖੇਤਰੀ ਪਾਰਟੀ ਹੈ UIUML
1: ਜੀ,
0: ਉਹਦੇ ਕਾਫੀ ਸਾਰੇ ਵਿਧਾਇਕ ਕਾਂਗਰਸ ਦੇ ਨਾਲ ਹੈਗੇ ਆ, 20-22 ਵਿਧਾਇਕ ਹੈ, ਉਹਦੇ ਵਿੱਚੋਂ 5 ਮੰਤਰੀ ਤੇ ਉਸ ਧੜੇ ਦੇ ਬਣਾਏ ਗਏ ਹੈ। ਬਾਕੀ ਉੱਥੇ ਦੀਆਂ ਕੁਛ ਖੇਤਰੀ ਪਾਰਟੀਆਂ ਨੇ, ਉਹ ਖੇਤਰੀ ਪਾਰਟੀਆਂ ਚੋਂ ਵੀ ਵੱਖ ਵੱਖ ਚੋਂ 4 ਜਣੇ ਲਏ ਹੈਗੇ ਆ, ਬਾਕੀ 9 ਜਣੇ ਦੂਸਰੀ ਪਾਰਟੀਆਂ ਚੋਂ ਹੈ ਤੇ 11 ਜਣੇ ਇਹਨਾਂ ਦੇ ਆਪਣੀ ਪਾਰਟੀ ਚੋਂ ਹੈ। 20 ਦਾ ਮੰਤਰੀ ਮੰਡਲ ਅੱਜ ਕਾਂਗਰਸ ਦਾ ਬਣ ਗਿਆ, ਰਾਹੁਲ ਗਾਂਧੀ ਵੀ ਉੱਥੇ ਸੀ, ਬੀਬੀ ਪ੍ਰਿਯੰਕਾ ਗਾਂਧੀ ਵੀ ਉੱਥੇ ਸੀ ਔਰ ਵਾਹਵਾ ਬਾਗੋ ਬਾਗ ਕਾਂਗਰਸੀ ਹੋਏ ਹੈ। ਹਾਲਾਂਕਿ ਮੈਂ ਦੱਸਦਾ ਕਿ ਕੇਰਲ ਭਾਰਤ ਦਾ ਉਹ ਇੱਕ ਸਿਆਸੀ ਥੜਾ ਸੀਗਾ ਜਿੱਥੇ ਖੱਬੇ ਪੱਖੀਆਂ ਦਾ ਰਾਜ ਸੀਗਾ ਤੇ ਖੱਬੇ ਪੱਖੀਆਂ ਦਾ ਰਾਜ ਹੁਣ ਪੂਰੇ ਭਾਰਤ ਵਿੱਚ ਸਿਆਸੀ ਤੌਰ ਤੇ ਸਰਕਾਰ ਦੇ ਰੂਪ ਚ ਖਤਮ ਹੋ ਚੁੱਕਾ ਆ। ਕੋਈ ਅਜਿਹਾ ਸੂਬਾ ਨਹੀਂ ਜਿੱਥੇ ਖੱਬੇ ਪੱਖੀਆਂ ਦੀ ਹੁਣ ਕੋਈ ਭਾਰਤ ਵਿੱਚ ਸਰਕਾਰ ਬਚੀ ਹੋਵੇ। ਇੱਕੜ ਦੁੱਕੜ ਸੀਟਾਂ ਕੁਛ ਸੂਬਿਆਂ ਚ ਹੈਗੀਆਂ, ਉਹ ਹੁਣ ਸਮਾਂ ਦੱਸੇਗਾ ਕਿ ਉਹ ਇੱਕੜ ਦੁੱਕੜ ਸੀਟਾਂ ਉੱਪਰ ਨੂੰ ਜਾਂਦੀਆਂ ਜਾਂ ਹੇਠਾਂ ਨੂੰ ਜਾਂਦੀਆਂ। ਉਵੇਂ ਖੱਬੇ ਪੱਖੀ ਪਾਰਟੀਆਂ ਦਾ ਬਹੁਤ ਵੱਡਾ ਇੱਕ ਰਾਜਨੀਤਿਕ ਜਿਹੜਾ ਕਹਿ ਲਈਏ ਕਿ ਕਿਲਾ ਸੀ, ਇੱਕ ਜਿਹੜਾ ਇਹ ਕੇਰਲ ਵਾਲਾ ਉਹ ਵੀ ਤੱਟ ਗਿਆ, ਇਹ ਆਖਰੀ ਇੱਕ ਸਿਆਸੀ ਕਿਲਾ ਸੀਗਾ ਤੇ ਬਾਕੀ ਹੁਣ ਦੇਖਦੇ ਭਾਈ ਕਾਂਗਰਸ ਦੇ ਹੱਥੋਂ ਕਿਲਾ ਆ ਗਿਆ ਕਿ ਕਾਂਗਰਸ ਉੱਥੇ ਹੁਣ ਕਿਹੋ ਜਿਹਾ ਰਾਜ ਪ੍ਰਬੰਧ ਦਿੰਦੀ ਹੈ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਨੋਟ ਜੀ ਤੁਸੀਂ ਇਹ ਵੀ ਬਿਲਕੁਲ ਕਰ ਲਓ ਜੀ, ਮੂਵ ਕਿਤੇ ਤੁਸੀਂ ਹੋਣਾ, ਪ੍ਰੋਵਿੰਸ ਕੋਈ ਹੋਰ ਜੋ ਹੈ ਤੁਸੀਂ ਹੁਣ ਚੱਲੇ ਹੋ, ਜਾਂ ਫਿਰ ਨੌਰਥ ਅਮੈਰੀਕਾ ਦੇ ਵਿੱਚ ਆਪਣਾ ਮੁਲਕ ਹੀ ਤੁਸੀਂ ਬਦਲਣਾ, ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਣਾ, ਤੇ ਐਚ ਕੇ ਮੂਵਰਸ ਨੂੰ ਤੁਸੀਂ ਜੀ ਆਪਣੀ ਕਾਲ ਜ਼ਰੂਰ ਕਰੋ। ਨੰਬਰ 416-524-6704 ਇਹ ਨੰਬਰ ਹੈ, 416-524-6704 ਤੇ ਜੀ ਤੁਹਾਡਾ ਪੂਰਾ ਸਮਾਨ ਆਪ ਇਹ ਪੈਕ ਕਰਨਗੇ, ਫੁੱਲਾਂ ਵਾਂਗੂ ਸਾਂਭ ਕੇ ਇਹ ਲੈ ਕੇ ਜਾਣਗੇ, ਸੇਫ ਐਂਡ ਸਾਊਂਡ ਤੁਹਾਡੀਆਂ ਗੱਡੀਆਂ ਵੀ ਨਾਲ ਹੀ ਮੂਵਿੰਗ ਟਰੱਕਸ ਦੇ ਵਿੱਚ ਜਾਣਗੀਆਂ। ਸੋ ਨੰਬਰ ਤੁਸੀਂ ਨੋਟ ਰੱਖੋ ਹਰਮਿੰਦਰ ਜੀ ਦਾ, ਐਚ ਕੇ ਮੂਵਰਸ ਤੋਂ, ਪੰਜਾਬੀ ਲਹਿਰਾਂ ਦੇ ਜੋ ਅਫੀਸ਼ੀਅਲ ਮੂਵਰਸ ਨੇ ਜੀ, ਨੰਬਰ 416-524-6704 416-524-6704 ਜੀ ਇਹ ਨੰਬਰ ਹੈ, ਨੋਟ ਤੁਸੀਂ ਬਿਲਕੁਲ ਰੱਖਣਾ ਜੀ। ਅਤੇ ਨਾਲ ਹੀ ਜੀ ਨੋਟ ਮੈਂ ਇਹ ਵੀ ਜ਼ਰੂਰ ਕਰਵਾ ਦੇਵਾਂ, ਗੱਲ ਤੋਰੀਏ ਜੀ ਇੰਸ਼ੋਰੈਂਸ ਦੀ, ਗੱਲ ਤੋਰੀਏ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੀ, ਫਾਈਨੈਂਸ਼ੀਅਲ ਪਲੈਨਿੰਗ ਦੀ, ਅਤੇ ਐਕਸਪਰਟਸ ਤੋਂ ਸਲਾਹ ਜੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬਿਲਕੁਲ ਲੈਣੀ ਬਣਦੀ ਹੈ, ਕਿਉਂਕਿ ਜੋ ਢੰਗ ਤਰੀਕੇ ਨੇ, ਜੋ ਐਡਵਾਈਸ ਹੈ, ਉਹ ਤਾਂ ਐਕਸਪਰਟਸ ਪਾਸੋਂ ਹੀ ਮਿਲ ਸਕਦੀ ਹੈ। ਸੋ ਤੁਸੀਂ ਟੋਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਇਹ ਨੰਬਰ ਨੋਟ ਕਰਨਾ, ਨੰਬਰ 416-817-6500 ਜੀ ਨੰਬਰ ਹੈ ਹਰਪ੍ਰੀਤ ਸੈਣੀ ਜੀ ਦੇ ਲਈ, ਤੁਸੀਂ ਕਾਲ ਕਰੋ। ਇੱਕ ਤਾਂ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ, ਹੈਲਥ ਅਤੇ ਡੈਂਟਲ ਦੇ ਅੱਛੇ ਜੋ ਪਲਾਨਸ, ਮਾਫ਼ੀ ਚਾਹੁੰਦੀ, ਇਹਨਾਂ ਦੇ ਕੋਲ ਨੇ, ਅਤੇ ਪੈਸਾ ਜੋ ਹੈ, ਜੋ ਅਸੀਂ ਆਪਣੀ ਮਿਹਨਤ ਦੇ ਨਾਲ ਰੋਜ਼ਾਨਾ ਕਮਾਈਦਾ, ਇਸ ਨੂੰ ਪਲੈਨ ਕਿਸ ਤਰ੍ਹਾਂ ਕਰਨਾ, ਅੱਛੀ ਇਨਵੈਸਟਮੈਂਟ ਪਲੈਨਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਇਸ ਬਾਰੇ ਵੀ ਤੁਸੀਂ ਇਹਨਾਂ ਨੂੰ ਮਿਲ ਕੇ ਕੰਸਲਟ ਕਰੋ। ਨੰਬਰ 416-817-6500 ਹੈ, 416-817-6500 ਨੰਬਰ ਜੀ ਨੋਟ ਰੱਖੋ। ਨਾਲ ਹੀ ਮੈਂ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦੇਵਾਂ ਜੀ, ਗੱਲ ਹੋਵੇ ਜੀ ਅਕਾਊਂਟਿੰਗ ਦੀ, ਗੱਲ ਹੋਵੇ ਕਾਰਪੋਰੇਟ ਟੈਕਸੇਸ਼ਨ ਦੀ, ਬੁੱਕ ਕੀਪਿੰਗ ਦੀ, ਅਤੇ ਤੁਸੀਂ ਟੈਕਸਲ ਅਕਾਊਂਟਿੰਗ ਦਾ ਨੰਬਰ ਇਹ ਨੋਟ ਕਰਨਾ, ਅਤੇ ਪੰਜਾਬੀ ਲਹਿਰਾ ਰੇਡੀਓ ਦਾ ਰੈਫਰੈਂਸ ਇਹਨਾਂ ਨੂੰ ਜ਼ਰੂਰ ਦੇਣਾ ਜਦੋਂ ਤੁਸੀਂ ਕਾਲ ਕੀਤੀ। ਨੰਬਰ 647-0361-0361 ਇਹ ਨੰਬਰ ਹੈ, ਤੁਸੀਂ ਨੋਟ ਰੱਖੋ ਜੀ, ਤੁਸੀਂ ਡਾਇਲ ਕਰੋ। 50% ਤੱਕ ਡਿਸਕਾਊਂਟ ਤੁਹਾਨੂੰ ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਇੱਥੋਂ ਜ਼ਰੂਰ ਮਿਲਣਾ, ਅਤੇ ਅੱਛੇ ਪਲਾਨਸ ਨੇ, ਭਰੋਸੇਮੰਦ ਅਤੇ ਐਕਸਪੀਰੀਅੰਸਡ ਅਕਾਊਂਟਿੰਗ ਫਰਮ ਇਹ ਹੈ। ਅਤੇ ਜੀ ਟੈਕਸਲ ਅਕਾਊਂਟਿੰਗ ਨੂੰ ਆਪਣਾ ਕੰਮ ਅਤੇ ਆਪਣੀ ਟੈਨਸ਼ਨ ਤੁਸੀਂ ਸੌਂਪੋ। ਨੰਬਰ 647-461-0361 ਜੀ ਨੰਬਰ ਨੋਟ ਰੱਖਣਾ। ਰਮੇਸ਼ ਜੀ ਸਟੇਸ਼ਨ ਆਈ ਡੀ ਦਾ ਜੀ ਸਮਾਂ ਹੈ, ਅਤੇ ਇੱਕ ਨਿੱਕਾ ਜਿਹਾ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਜੋ ਜਾਰੀ ਰੱਖਾਂਗੇ ਖਬਰਾਂ ਤੇ ਗੱਲਬਾਤ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ ਤੇ ਬਣੇ ਰਹਿਣਾ ਜੀ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PU।
3: Thanks for being the designated driver. My turn's next week.
4: You're the best.
3: Hey, DD, can I buy you a pop?
5: All good, guys.
3: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
6: This is AM 530, CHLO AM, serving Brampton, Mississauga, Toronto, the GTA, and the world at AM530.ca.

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਲੈ ਕੇ ਚੱਲਦੇ ਹਾਂ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ। ਬ੍ਰੈਂਪਟਨ ਕ੍ਰੈਮੇਟੋਰੀਅਮ ਜਿੱਥੇ ਕਿ ਹੁਣ ਤੁਹਾਡੇ ਲਈ ਫਿਊਨਰਲ ਦੀ ਪ੍ਰੀ ਪਲੈਨਿੰਗ ਅਵੇਲੇਬਲ ਹੈ। ਬੜੇ ਲੋਕਾਂ ਨੇ ਕਦੇ ਪ੍ਰੀ ਪਲੈਨਿੰਗ ਦਾ ਕੌਨਸੈਪਟ ਹੀ ਨਹੀਂ ਸੁਣਿਆ ਹੋਣਾ। ਬਹੁਤ ਸਾਰੇ ਬੈਨੀਫਿਟ ਨੇ ਫਿਊਨਰਲ ਪ੍ਰੀ ਪਲੈਨ ਕਰਨ ਦੇ। ਅੱਜ ਦਾ ਰੇਟ ਲੋਕ ਹੋ ਜਾਂਦਾ। ਸੱਚਾਈ ਇਹ ਹੈ ਕਿ ਆਪਾਂ ਸਭ ਨੇ ਤੁਰ ਜਾਣਾ ਕਿਸੇ ਨਾ ਕਿਸੇ ਦਿਨ, ਚਾਹੇ ਤੁਹਾਡਾ ਫਿਊਨਰਲ ਅੱਜ ਤੋਂ 10 ਸਾਲ ਬਾਅਦ ਹੈ, 25 ਸਾਲ ਬਾਅਦ ਹੈ, 50 ਸਾਲ ਬਾਅਦ ਹੈ, ਅੱਜ ਦਾ ਰੇਟ ਲੋਕ ਹੋ ਰਿਹਾ ਅਤੇ ਤੁਸੀਂ ਆਪਣੇ ਪਰਿਵਾਰ ਲਈ ਉਹ ਆਖਰੀ ਇੱਕ ਜ਼ਿੰਮੇਵਾਰੀ ਨਿਭਾ ਕੇ ਜਾ ਰਹੇ ਹੋ। ਨਹੀਂ ਤਾਂ ਐਂਡ ਮੌਕੇ 'ਤੇ ਪਰਿਵਾਰ ਭੱਜਿਆ ਫਿਰਦਾ, ਫਿਊਨਰਲ ਦੇ ਅਰੇਂਜਮੈਂਟਸ ਕਰਦਾ। ਸੋ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222 ਅਤੇ ਸਾਡੇ ਨਾਲ ਹਰਜਿੰਦਰ ਜੀ ਜੁੜੇ। ਹਰਜਿੰਦਰ ਜੀ ਵੈਲਕਮ ਸਰ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਡੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਬਿਲਕੁਲ ਤੁਸੀਂ ਸ਼ੁਰੂ ਤੇ ਹੀ ਮੁੱਢ ਬੰਨ ਦਿੱਤਾ ਗੱਲ ਦਾ ਕਿ 25-30 ਸਾਲ ਬਾਅਦ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਪਹਿਲੇ ਤਾਂ ਵਿਸ਼ ਕਰਦੇ ਹਾਂ ਕਿ ਉਹ ਲੰਮੀ ਉਮਰ ਇੰਜੋਏ ਕਰਨ ਇਸ ਸੁਹਾਵਣੇ ਸੰਸਾਰ ਵਿੱਚ। ਤੇ ਹੁਣ ਜਿਹੜੀ ਗੱਲ ਹੈ ਪ੍ਰੀ ਪਲੈਨਿੰਗ ਦੀ, ਉਹ ਹੋਰ ਜਿਸ ਤਰ੍ਹਾਂ ਅਸੀਂ ਲਾਈਫ ਦੇ ਵਿੱਚ ਪਲੈਨਿੰਗ ਕਰਦੇ ਹਾਂ, ਕਿਧਰੇ ਟ੍ਰਿਪ ਤੇ ਜਾਣਾ ਹੋਏ, ਵੈਕੇਸ਼ਨ ਜਾਣਾ ਹੋਏ, ਤੇ ਮੈਰਿਜ ਹੁੰਦੀ ਹੈ, ਕਾਰਜ, ਬੱਚਿਆਂ ਦੀ ਪੜ੍ਹਾਈ ਹੈ, ਸਭ ਕੁਛ ਪਲੈਨ ਕਰਨੇ ਆ। ਤੇ ਇਹ ਵੀ ਇੱਕ ਪਲੈਨ ਕਰਨੇ ਵਾਲੀ, ਇਹ ਕੋਈ ਡੈਥ ਦੀ ਗੱਲ ਨਹੀਂ ਹੈ, ਬਲਕਿ ਉਸ ਖਰਚਾ ਜਿਹੜਾ ਆਕਸਮਿਕ ਆਉਂਦਾ ਹੈ ਉਸਨੂੰ ਅੱਜ ਹੀ ਕਵਰ ਕਰ ਲਿਆ ਜਾਏ। ਔਰ ਇਹਦੇ ਲਈ ਸਾਡੇ ਨਾਲ ਮਿਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਾਊਟ ਐਨੀ ਓਬਲੀਗੇਸ਼ਨ, ਵਿਦਾਊਟ ਐਨੀ ਕੋਸਟ। ਪ੍ਰੀ ਪਲੈਨਿੰਗ ਦੇ ਵਿੱਚ ਪ੍ਰਾਈਜ਼ ਆਪ ਜੀ ਨੇ ਦੱਸਿਆ, ਇੱਕ ਤਾਂ ਲੌਕ ਹੋ ਜਾਂਦਾ, ਫਿਰ ਫੈਮਿਲੀ ਦੀਆਂ ਵਿਸ਼ਿਸ ਜਿਹੜੀਆਂ ਉਹ ਵੀ ਮਿਲ ਬੈਠ ਕੇ ਪਹਿਲੇ ਹੀ ਡਿਸਾਈਡ ਹੋ ਜਾਂਦੀਆਂ ਕਿ ਉਸ ਟਾਈਮ ਜਦੋਂ ਤੁਸੀਂ ਦੱਸਿਆ ਕਿ ਬਈ ਇਸੇ ਦਮ ਇਹ ਗੱਲ ਹੁੰਦੀ ਹੈ, ਤਾਂ ਉਸ ਟਾਈਮ ਪਰਿਵਾਰ ਦੇ ਵਿੱਚ ਕੋਈ ਆਪਸ ਵਿੱਚ ਕਨਫਲਿਕਟ ਨਾ ਹੋਏ, ਬਲਕਿ ਡਿਸਾਈਡਿਡ ਹੋਏ ਕਿ ਕਿਸ ਤਰ੍ਹਾਂ ਸਾਡੇ ਵੱਡੇ ਚਾਹੁੰਦੇ ਸਨ, ਤੇ ਉਸ ਤਰ੍ਹਾਂ ਹੀ ਸਾਰਾ ਅਰੇਂਜਮੈਂਟ ਕੀਤਾ ਜਾਵੇ। ਸੋ ਆਪਣੀ ਧਾਰਮਿਕ ਰੀਤੀ ਰਿਵਾਜਾਂ ਦਾ, ਪੂਰਾ ਰਸਮਾਂ ਰਿਵਾਜਾਂ ਦਾ, ਸਮਾਜਿਕ ਸਾਰੇ ਸੰਬੰਧਾਂ ਦਾ ਖਿਆਲ ਰੱਖਦੇ ਹੋਏ ਪ੍ਰੀ ਪਲੈਨ ਕਰ ਲਿਆ ਜਾਏ। ਤੇ ਵੱਡੀ ਗੱਲ ਇਹ ਕਿ ਇਹ ਪੈਸਾ ਕ੍ਰੀਮੇਟੋਰੀਅਮ ਕੋਲ ਨਹੀਂ ਜਮ੍ਹਾਂ ਹੁੰਦਾ, ਇਹ ਇੱਕ ਇੰਟਰਸਟ ਬੇਅਰਿੰਗ ਸਿਕਿਉਰਿਟੀ ਦੀ ਤਰ੍ਹਾਂ, ਤੇ ਇਹ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਜਾਂ ਟਰੱਸਟ ਦੇ ਕੋਲ ਜਮ੍ਹਾਂ ਹੋ ਜਾਂਦਾ, ਜਿਹੜਾ ਗਰੋ ਕਰਦਾ ਰਹਿੰਦਾ। ਔਰ ਇੱਕ ਮੁਸ਼ਤ ਵੀ ਨਹੀਂ ਦੇਣਾ, ਕਿਸ਼ਤਾਂ ਵਿੱਚ ਵੀ ਦਿੱਤਾ ਜਾ ਸਕਦਾ, ਪਿਓਰ ਇੰਸ਼ੋਰੈਂਸ ਦਾ ਪ੍ਰੋਡਕਟ ਵੀ ਅਵੇਲੇਬਲ ਹੈ ਕਿ ਇੰਸ਼ੋਰੈਂਸ ਦੇ ਥਰੂ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਉਹ ਸਿਕਿਓਰ ਕਰ ਸਕਦੇ ਹੋ। ਤੇ ਨਾਲ ਹੀ ਇੱਕ ਟਰੈਵਲ ਪ੍ਰੋਟੈਕਸ਼ਨ ਪਲਾਨ ਵੀ ਆਫਰ ਕਰ ਰਹੇ ਹਾਂ, ਜਿਹਦੇ ਵਿੱਚ ਮਨੁੱਖ ਕਿਧਰੇ ਵੀ ਗਿਆ ਹੋਇਆ ਇਨਸਾਨ, ਤੇ ਮਾਲਕ ਨਾ ਕਰੇ ਜੇ ਗੋਡ ਫੋਰਬਿਡ ਕੁਛ ਉਸਤੇ ਕੁਛ ਐਸੀ ਘਟਨਾ ਹੋ ਜਾਂਦੀ ਹੈ, ਤੇ ਅੱਜ ਦੀ ਡੇਟ 'ਚ ਆਪਣੇ ਪਿਆਰ ਵਾਲੇ ਪਰਿਵਾਰ ਕੋਲ ਲਿਆਉਣ ਦਾ ਖਰਚਾ ਜਿਹੜਾ ਉਹ $10,000 ਤੋਂ ਜ਼ਿਆਦਾ, ਤੁਸੀਂ ਮੇਰੇ ਨਾਲ ਐਗਰੀ ਕਰੋਗੇ
0: ਜੀ।
1: ਤੇ ਉਹ $595 ਦੀ ਵਨ ਟਾਈਮ ਇੰਸ਼ੋਰੈਂਸ ਦੇ ਨਾਲ ਕਿਧਰੋਂ ਵੀ ਆਲ ਓਵਰ ਦਾ ਗਲੋਬ ਕਿਧਰੇ ਕਿਸੇ ਨਾਲ ਕੋਈ ਮਿਸਐਪ ਹੁੰਦਾ ਤਾਂ ਬੋਡੀ ਨੂੰ ਲਿਆਉਣ ਦਾ ਵਿਦ ਡਿਊ ਰਿਸਪੈਕਟ ਐਂਡ ਡਿਗਨਿਟੀ ਉਹਨਾਂ ਨੂੰ ਇੱਥੇ ਲਿਆਉਣ ਦਾ ਸਾਰਾ ਖਰਚਾ ਜਿਹੜਾ ਉਹ ਇਸ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕਵਰ।
0: ਸੋ ਤੁਸੀਂ ਜ਼ਰੂਰ ਕਾਲ ਕਰੋ, ਤੁਸੀਂ ਮਿਲੋ, ਤੁਸੀਂ ਡਿਸਕਸ ਕਰੋ ਵੀ ਤੁਹਾਡੇ ਲਈ ਕੀ ਬੈਸਟ ਹੈ। ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਫੋਨ ਨੰਬਰ ਹੈ 905-458-2222 905-458-2222। ਐਂਡ ਮੈਂ ਤਾਂ ਕਹਿੰਦਾ ਕਿ ਆਪਣੇ ਸਾਰੇ ਪਰਿਵਾਰ ਲਈ ਪ੍ਰੀ ਪਲੈਨਿੰਗ ਕਰੋ, ਸਾਰਿਆਂ ਲਈ ਤੁਸੀਂ ਪ੍ਰਾਈਸ ਲੌਕ ਕਰ ਲਓ, ਤੇ ਉਹ ਜੋ ਬੋਝ ਹੈ ਤੁਹਾਡੇ ਮਨ 'ਚ ਉਹ ਦੂਰ ਹੋ ਜਾਏਗਾ। ਨੰਬਰ ਵੰਸ ਅਗੈਨ 905-458-2222 905-458-2222। ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ।
1: ਥੈਂਕ ਯੂ ਜੀ। ਔਰ ਅਸੀਂ ਬ੍ਰੈਂਪਟਨ 'ਚ ਹਾਂ, ਅਸੀਂ ਏਜੈਕਸ 'ਚ ਵੀ ਹਾਂ, ਤੇ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਆਲਸੋ।
0: ਵਾਹ, ਬ੍ਰੈਂਪਟਨ, ਏਜੈਕਸ ਐਂਡ ਬਰਲਿੰਗਟਨ ਤੋਂ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਨੰਬਰ 905-458-2222। ਬਹੁਤ ਧੰਨਵਾਦ ਜੀ।
2: ਅਲੋਕੇ, ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
3: ਮੈਂ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ।

0: ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ ਤੇ ਪ੍ਰੋਗਰਾਮ ਦੇ ਇਸ ਦੂਸਰੇ ਘੰਟੇ ਦੇ ਵਿੱਚ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਪਿਆਰਾ ਸਵਾਗਤ ਕਰਦੀ ਹਾਂ ਜੀ। ਸਮਾਂ 7:14 ਦਾ ਛੁੱਟੀ ਵਾਲਾ ਦਿਨ ਤੇ ਅੱਜ ਦਾ ਦਿਨ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਸੋ ਜੀ ਜੋ ਇਹ ਸ਼ੁਰੂਆਤ ਅਸੀਂ ਇਸ ਸਫ਼ਰ ਦੀ ਇਸ ਘੰਟੇ ਦੀ ਕਰ ਰਹੇ ਹਾਂ ਤੇ ਤੁਹਾਨੂੰ ਮੈਂ ਆਪਣੇ ਨੰਬਰ ਜ਼ਰੂਰ ਨੋਟ ਕਰਵਾ ਦੇਵਾਂ। ਨੰਬਰ 905-673-3337 905-673-3337 ਤੁਸੀਂ ਨੋਟ ਬਿਲਕੁਲ ਰੱਖੋ ਜੀ। ਤੇ ਜੋ ਲੌਂਗ ਵੀਕਐਂਡ ਵਾਲਾ ਜੋ ਇਹ ਸੋਮਵਾਰ ਹੈ ਇਸ ਦਾ ਅਲੱਗ ਹੀ ਜੋ ਚਾਹ ਹੁੰਦਾ ਜੀ ਚਾਹ ਤੁਹਾਡੇ ਅੱਜ ਸਾਰੇ ਪੂਰੇ ਹੋਣ ਪਰਮਾਤਮਾ ਕਰੇ। ਤੇ ਨਾਲ ਹੀ ਜੀ ਇੱਕ ਚਾਹ ਹੁੰਦਾ ਕਿ ਫਰਨੀਚਰ ਘਰੇ ਜੋ ਹੈ ਉਹ ਲਾਜਵਾਬ ਹੋਵੇ। ਉਹ ਜਦੋਂ ਫਰਨੀਚਰ ਪਿਆ ਹੋਵੇ ਤੇ ਦਿੱਖ ਜੋ ਹੈ ਫਿਰ ਦੇਖਦਿਆਂ ਹੀ ਬਣੇ। ਸੋ ਅਜਿਹਾ ਫਰਨੀਚਰ ਤੁਸੀਂ ਲੈਣਾ ਤੇ ਨਾਲ ਫਿਰ ਜੋ ਪੋਕਿਟ ਤੇ ਬਹੁਤਾ ਭਾਰ ਵੀ ਨਾ ਪਵੇ ਤੇ ਸੇਵਿੰਗ ਵੀ ਇਸ ਦੇ ਵਿੱਚ ਹੋਵੇ। ਤੇ ਜੀ ਤੁਸੀਂ ਗ੍ਰੈਂਡ ਹੋਮ ਫਰਨੀਚਰ ਅੱਜ ਦੇ ਦਿਨ ਜ਼ਰੂਰ ਪਹੁੰਚਣਾ ਕਿਉਂਕਿ ਲੌਂਗ ਵੀਕਐਂਡ ਤੇ ਇਹਨਾਂ ਦੇ ਪਾਸ ਜੀ ਬੇਸ਼ੁਮਾਰ ਡਿਸਕਾਊਂਟਸ ਤੋਹਫਾ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਲਈ ਪੱਕਾ ਹੈ। ਥੋੜੀ ਇਨਫੋਰਮੇਸ਼ਨ ਇਸ ਬਾਰੇ ਲੈ ਲਈਏ ਹਰਦੀਪ ਜੀ ਪਾਸੋਂ। ਹਰਦੀਪ ਜੀ ਵੈਲਕਮ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ।
1: ਹੈਲੋ
0: ਜੀ, ਜੀ ਸਤਿ ਸ੍ਰੀ ਅਕਾਲ ਜੀ। ਜੀ ਹਰਦੀਪ
1: ਸਤਿ ਸ੍ਰੀ ਅਕਾਲ, ਮੈਂ ਫੋਨ ਨੰਬਰ ਲੈਣਾ ਸੀਗਾ ਫੋਨ ਤੇ ਸੁਣਨ ਵਾਸਤੇ ਪ੍ਰੋਗਰਾਮ।
0: ਠੀਕ ਹੈ ਜੀ, ਠੀਕ ਹੈ ਜੀ, ਮੈਂ ਮਾਫੀ ਚਾਹੁੰਦੀ ਹਾਂ। ਮੈਨੂੰ ਲੱਗਾ ਕਿ ਹਰਦੀਪ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਨੇ, ਪਹਿਲਾਂ ਤਾਂ ਜੀ ਇਸ ਗੱਲ ਲਈ ਮਾਫੀ, ਪਰ ਚਲੋ ਸੰਦੇਸ਼ ਅਸੀਂ ਗ੍ਰੈਂਡ ਹੋਮ ਫਰਨੀਚਰ ਦਾ ਜੋ ਦੇ ਦਿੱਤਾ ਤੇ ਤੁਸੀਂ ਲੌਂਗ ਵੀਕਐਂਡ ਵਾਲਾ ਜੇ ਇਹ ਸੋਮਵਾਰ ਹੈ ਤੇ ਤੁਸੀਂ 6685 ਟੋਮਕਿਨ ਰੋਡ ਜੀ ਬਿਲਕੁਲ ਪਹੁੰਚਣਾ ਤਾਂ ਜੋ ਕਿ ਲਾਜਵਾਬ ਜੋ ਫਰਨੀਚਰ ਤੇ ਜੋ ਡਿਸਕਾਊਂਟਸ ਇਹਨਾਂ ਨੇ ਲਾਏ ਹੋਏ ਨੇ, ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਜੋ ਨਹੀਂ ਹੈ ਤੇ ਤੁਸੀਂ ਆਪਣੇ ਘਰ ਲਈ ਬੈਡਰੂਮ ਸੈੱਟ, ਜੋ ਸਿਟਿੰਗ ਰੂਮ ਲਈ ਅੱਛਾ ਸੋਫਾ ਸੈੱਟ ਦੇਖਣਾ ਚਾਹੁੰਦੇ ਹੋ, ਕਾਫੀ ਟੇਬਲ ਜਾਂ ਫਿਰ ਡਾਇਨਿੰਗ ਟੇਬਲ ਤੇ ਪਹੁੰਚਣਾ, ਤੁਸੀਂ ਗ੍ਰੈਂਡ ਹੋਮ ਫਰਨੀਚਰ ਹੈ ਜੀ। ਤੇ ਨਾਲ ਹੀ ਜੀ ਹਰਦੀਪ ਜੀ, ਤੁਸੀਂ ਜੋ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨ ਦਾ ਇਹ ਜੋ ਨੰਬਰ ਮੰਗਿਆ ਜੀ, ਇਹ ਤੁਸੀਂ ਹੁਣ ਨੋਟ ਕਰ ਲਓ ਜੀ, 416-477-2040-416-477-2040 ਇਹ ਨੰਬਰ ਹੈ ਜੀ। ਕੈਨੇਡਾ ਦੇ ਵਿੱਚ ਤੁਸੀਂ ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਨੂੰ ਇਸ ਵੇਲੇ ਜੋ ਲਾਈਵ ਬਿਲਕੁਲ ਸੁਣ ਸਕਦੇ ਹੋ। ਤੇ ਨਾਲ ਹੀ ਮੈਂ US ਦਾ ਨੰਬਰ ਵੀ ਨੋਟ ਕਰਵਾ ਦੇਵਾਂ ਫਿਰ, ਕਿਉਂਕਿ ਕਈ ਸਾਡੇ ਜੋ ਲਿਸਨਰਸ ਨੇ ਅੱਜ ਵੀ ਚਲੋ ਜਿਨ੍ਹਾਂ ਨੂੰ ਛੁੱਟੀ ਨਹੀਂ ਹੈ US ਵੱਲ ਜਾ ਰਹੇ ਨੇ, ਤੇ ਨੰਬਰ 641-748-0861-08610 ਨੰਬਰ ਜੋ ਹੈ ਇਹ ਤੁਹਾਡੇ ਕੰਮ ਆਉਣਾ ਤੇ ਤੁਸੀਂ ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਨੂੰ US ਦੇ ਵਿੱਚ ਵੀ ਲਾਈਵ ਸੁਣ ਸਕਦੇ ਹੋ ਜੀ। ਤੇ ਖਬਰਾਂ ਜੀ ਅਸੀਂ ਕੰਟੀਨਿਊ ਰੱਖਾਂਗੇ, ਰਮੇਸ਼ ਜੀ ਸਾਡੇ ਨਾਲ ਨੇ। ਰਮੇਸ਼ ਜੀ ਮੁੜ ਸਵਾਗਤ ਜੀ।
2: ਜੀ ਸ਼ੁਕਰੀਆ ਜੀ।
0: ਤੇ ਜੀ ਤੁਸੀਂ ਸਾਨੂੰ ਆਪਣੀ ਕਾਲ ਇਸ ਵੇਲੇ ਜ਼ਰੂਰ ਕਰ ਸਕਦੇ ਹੋ, ਨੰਬਰ 905-673-3337 ਤੇ 905-673-3337 ਨੰਬਰ ਜੀ ਨੋਟ ਰੱਖੋ, ਕਾਲ ਆਪਣੀ ਤੁਸੀਂ ਕਰ ਸਕਦੇ ਹੋ ਤਾਂ ਜੋ ਕਿ ਤੁਸੀਂ ਆਪਣੇ ਵਿਚਾਰ ਇਸ ਭਾਗ ਦੇ ਵਿੱਚ ਜੀ ਸ਼ਾਮਿਲ ਬਿਲਕੁਲ ਕਰ ਸਕਦੇ ਹੋ। ਰਮੇਸ਼ ਜੀ ਚੱਲਾਂਗੇ ਜੀ ਅਗਲੀ ਖਬਰ ਵੱਲ, ਗੱਲ ਅਗਲੀ ਤੋਰੀਏ ਜੀ ਅਕਾਲੀ ਦਲ ਪੁਨਰ ਸੁਰਜੀਤ ਦੀ, ਤੇ ਝਟਕੇ ਤੇ ਝਟਕਾ ਪਾਰਟੀ ਨੂੰ ਇਨੀ ਦਿਨੀ ਲੱਗ ਰਿਹਾ, ਸੋ ਅੱਜ ਜੀ ਕਿਹੜਾ ਝਟਕਾ ਲੱਗਾ ਹੁਣ?
2: ਦੇਖੋ ਅਕਾਲੀ ਦਲ ਪੁਨਰ ਸੁਰਜੀਤ ਨਾ ਜਦੋਂ ਰੁਪਿੰਦਰ ਜੀ ਹੋਂਦ ਵਿੱਚ ਆਉਂਦਾ
0: ਜੀ,
2: ਬੜੇ ਕਮਾਲ ਦੇ ਢੰਗ ਦੇ ਨਾਲ ਹੋਂਦ ਵਿੱਚ ਆਇਆ ਸੀਗਾ ਤੇ ਬੜੇ ਵਿਲੱਖਣ ਢੰਗ ਦੇ ਨਾਲ ਹੋਂਦ ਵਿੱਚ ਆਇਆ ਸੀ। ਦੋ ਚੀਜ਼ਾਂ ਉਹਦੇ ਹੋਂਦ ਵਿੱਚ, ਇੱਕ ਤੇ ਚਲੋ ਸਿਆਸੀ ਲਾਲਸਾ ਤੇ ਹੋ ਹੀ ਸਕਦੀ ਕੁਛ ਵਿਅਕਤੀਆਂ ਦੀ ਕਿ ਸਾਨੂੰ ਵੱਡੀ ਗੱਦੀ ਮਿਲ ਜਾਏ, ਵੱਡੀ ਕੁਰਸੀ ਮਿਲ ਜਾਏ, ਪਰੰਤੂ ਮੁੱਖ ਤੌਰ ਤੇ ਉਹਦੇ ਵਿੱਚ ਜਿਹੜਾ ਸਾਹਮਣੇ ਇੱਕ ਦ੍ਰਿਸ਼ ਬਣਿਆ ਸੀ ਉਹ ਇਹ ਬਣਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਉਹ ਦੋਸ਼ੀ ਕਰਾਰ ਦਿੱਤੇ ਗਏ ਸੀ ਲੋਕਾਂ ਦੀਆਂ ਨਜ਼ਰਾਂ ਚ ਅਕਾਲ ਤਖ਼ਤ ਸਾਹਿਬ ਦੀ ਵਸੀਲ ਤੋਂ
0: ਜੀ।
2: ਜਿਸ ਮਸਲੇ ਚ ਦੋਸ਼ੀ ਕਰਾਰ ਦਿੱਤੇ ਗਏ ਉਹ ਮਸਲਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਮਸਲਾ ਅੱਜ ਤੱਕ ਦਾ ਉਹ ਸਿੱਖ ਪੰਥ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੱਕ ਕੇ ਬੇਅਦਬੀ ਕਰਾਉਣੀ, ਜਾਂ ਇੰਝ ਕਹੀਏ ਕਿ ਬੇਅਦਬੀ ਦੇ ਘਟਨਾ ਕ੍ਰਮ ਚ ਕਿਤੇ ਨਾ ਕਿਤੇ ਸ਼ਮੂਲੀਅਤ ਹੋ ਜਾਣੀ, ਦੋਸ਼ੀਆਂ ਨੂੰ ਨਾ ਫੜਨਾ, ਦੋਸ਼ੀਆਂ ਨੂੰ ਢਿੱਲ ਮੱਠ ਦੇਣੀ, ਤੇ ਉਲਟਾ ਜਿਹੜੇ ਇਨਸਾਫ਼ ਮੰਗ ਰਹੇ ਲੋਕ ਸੀ ਉਹਨਾਂ ਦੇ ਉੱਪਰ ਗੋਲੀਆਂ ਦੀ ਵਰਖਾ ਤੇ ਉਸ ਤੋਂ ਵੀ ਵੱਡੀ ਗੱਲ ਸਰਕਾਰ ਦੇ ਰੂਪ ਚ ਹੁੰਦਿਆਂ ਹੋਇਆ ਉਸ ਮਸਲੇ ਦਾ ਨਿਬੇੜਾ ਨਾ ਕਰਨਾ ਤੇ ਉਸ ਮਸਲੇ ਨੂੰ ਉਲਝਾ ਦੇਣਾ। ਇਹ ਦੋਸ਼ ਸੁਖਬੀਰ ਸਿੰਘ ਬਾਦਲ ਤੇ ਲੱਗੇ, ਵੱਡੇ ਬਾਦਲ ਤੇ ਲੱਗੇ, ਹੋਰ ਕਈਆਂ ਤੇ ਲੱਗੇ। ਉਹ ਤਨਖਾਹੀਏ ਕਰਾਰ ਦਿੱਤੇ ਗਏ। ਇਹ ਠੀਕ ਹੈ ਕਿ ਤਨਖਾਹੀਆ ਕਰਾਰ ਦੇਣ ਦੇ ਨਾਲ ਨਾ ਤੇ ਕਿਸੇ ਦੀ ਪ੍ਰੋਪਰਟੀ ਘਟਦੀ ਹੈ, ਨਾ ਕਿਸੇ ਦਾ ਕੱਦ ਬਹੁਤਾ ਘਟ ਜਾਂਦਾ ਹੈ, ਨਾ ਉਹਦੀ ਮੁੱਛ ਆਪਣੀ ਮਰਜ਼ੀ ਨਾਲ ਥੱਲੇ ਨੂੰ ਆਉਂਦੀ ਹੈ। ਉਹ ਇੱਕ ਵੱਖਰੇ ਢੰਗ ਦੀ ਸਜ਼ਾ ਆ ਜੋ ਪੰਥ ਦੇ ਵਾਲੇ ਪਾਸਿਓਂ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਦਿੱਤੀ ਜਾਂਦੀ ਹੈ, ਪਰੰਤੂ ਉਹ ਸਜ਼ਾ ਆਪਣੇ ਆਪ ਚ ਏਡੀ ਵੱਡੀ ਸਜ਼ਾ ਆ। ਪਰੰਤੂ ਵਿਪਿੰਦਰ ਜੀ ਉਹ ਸਜ਼ਾ ਉਹਦੇ ਲਈ ਜਿਹੜਾ ਮੰਨੇ, ਕਿਉਂਕਿ ਉਹ ਏਦਾਂ ਦੀ ਸਜ਼ਾ ਨਹੀਂ ਹੈ ਕਿ ਕਿਸੇ ਦੀ ਲੱਤ ਤੇ ਬਾਂਹ ਤੇ ਕੋਈ ਅਸਰ ਹੋ ਜਾਣਾ, ਉਹ ਸਜ਼ਾ ਤੇ ਮੰਨਣ ਵਾਲਿਆਂ ਦੀ ਸਜ਼ਾ ਆ। ਤੇ ਇੱਥੇ ਫਿਰ ਜਿਹੜੇ ਸਿਆਸੀ ਲੀਡਰ ਰੋਜ਼ ਝੂਠ ਬੋਲਦੇ ਸਵੇਰ ਤੋਂ ਸ਼ਾਮ ਤੱਕ ਤੇ ਮੰਨਦੇ ਹੀ ਨਹੀਂ, ਭ੍ਰਿਸ਼ਟਾਚਾਰੇ ਕਰ ਕਰਕੇ ਕਹਿੰਦੇ ਸਾਡੇ ਤੋਂ ਦੁੱਧ ਧੋਤਾ ਹੀ ਕੋਈ ਨਹੀਂ, ਤੇ ਉਹਨਾਂ ਨੇ ਉਹ ਕਿੱਥੋਂ ਮੰਨ ਜਾਣਾ ਸੀ? ਸੁਖਬੀਰ ਸਿੰਘ ਬਾਦਲ ਹੁਣੀ ਬਾਅਦ ਚ ਮੁੱਕਰ ਗਏ। ਉਹ ਕਹਿੰਦੇ ਜੀ ਅਸੀਂ ਹੀ ਨਹੀਂ ਮੰਨੀ, ਮੰਨੀ ਗੱਲ ਜਿਹੜੀ ਮੰਨੀ ਉਹ ਤੇ ਇੱਕ ਸਿਆਸਤ ਸੀ, ਐਵੇਂ ਸਾਨੂੰ ਉਲਝਾਇਆ ਗਿਆ, ਪਰ ਫਸਾਇਆ ਗਿਆ। ਚਲੋ ਉਹ ਤੋਂ ਬਾਅਦ ਫਿਰ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਜਿਹਦਾ ਤੁਸੀਂ ਜ਼ਿਕਰ ਕੀਤਾ, ਅਕਾਲੀ ਦਲ ਪੂਨਰ ਸਰਜੀਤ। ਔਰ ਸਭ ਤੋਂ ਵੱਡੀ ਕਮਾਲ ਦੀ ਗੱਲ, ਉਸ ਅਕਾਲੀ ਦਲ ਦਾ ਪ੍ਰਧਾਨ ਕੌਣ ਬਣਦਾ? ਇੱਕ ਸਾਬਕਾ ਜਥੇਦਾਰ। ਇਹ ਉਸ ਵੇਲੇ ਮੈਂ ਕਿਹਾ ਸੀ ਕਿ ਬਹੁਤ ਹੈਰਾਨੀਜਨਕ ਹੈ। ਮੈਂ ਤੇ ਬਹੁਤ ਵਾਰੇ ਟਿੱਪਣੀ ਕੀਤੀ ਆ ਕਿ ਐਸ ਜੀ ਪੀ ਸੀ ਕਹਿੰਦੀ ਅਸੀਂ ਨਿਯਮ ਬਣਾਉਣੇ ਆ ਜਥੇਦਾਰਾਂ ਦੀ ਨਿਯੁਕਤੀ ਤੇ ਜਥੇਦਾਰਾਂ ਦੀ ਸੇਵਾ ਮੁਕਤੀ ਤੇ। ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਇੱਕ ਨਿਯਮ ਜ਼ਰੂਰ ਬਣਾ ਲਓ ਕਿ ਜਿਹੜਾ ਜਥੇਦਾਰ ਬਣ ਗਿਆ
0: ਜੀ
2: ਮੁੜ ਕੇ ਉਹ ਕਿਸੇ ਪਦਵੀ ਤੇ ਨਹੀਂ ਜਾ ਸਕਦਾ, ਉਹਦੀ ਸਭ ਤੋਂ ਦੁਨੀਆਂ ਦੀ ਵੱਡੀ ਪਦਵੀ ਹੋਊਗੀ, ਉਹ ਤੋਂ ਬਾਅਦ ਉਹਨੂੰ ਬਸ ਫਿਰ ਰੱਬ ਦਾ ਨਾਂ ਹੀ ਲੈ ਸਕਦਾ ਘਰ ਬਹਿ ਕੇ। ਹੁਣ ਤੁਸੀਂ ਦੇਖੋ ਕਿੱਡਾ ਹੈਰਾਨੀਜਨਕ ਕਿ ਉਹੀ ਜਥੇਦਾਰ ਸਜਾਵਾਂ ਦੇਣ ਚ ਹੋਵੇ, ਉਹੀ ਜਥੇਦਾਰ ਨੇ ਬਾਅਦ ਵਿੱਚ ਉਹਨਾਂ ਦੇ ਖਿਲਾਫ ਇੱਕ ਪੋਲੀਟੀਕਲ ਪਾਰਟੀ ਖੜੀ ਕਰ ਦਿੱਤੀ, ਨਾ ਬਣ ਗਿਆ ਅਕਾਲੀ ਦਲ। ਸ਼ੁਰੂਆਤੀ ਦੌਰ ਵਿੱਚ ਤੇ ਏਦਾਂ ਦੇ ਵੀ ਅਸੀਂ ਗੱਲਾਂ ਬਾਤਾਂ ਸੁਣੀਆਂ ਕਿ ਜੇ ਅਸਲੀ ਅਕਾਲੀ ਦਲ ਇਹੋ ਹੀ ਹੈ, ਤਕੜੀ ਵੀ ਚੋਣ ਨਿਸ਼ਾਨ ਇਹਨਾਂ ਕੋਲ ਆ ਜਾਣਾ, ਪਾਰਟੀ ਦਾ ਨਾਮ ਵੀ ਇਹਨਾਂ ਕੋਲ ਆ ਜਾਣਾ। ਪਰੰਤੂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸੀ ਭਾਈ। ਹੁਣ ਸੁਖਬੀਰ ਸਿੰਘ ਬਾਦਲ ਨੇ ਏਦਾਂ ਦੀ ਸਿਆਸਤ ਰਚੀ ਕਿ ਮੈਂ ਸਮਝਦਾ ਕਿ ਉਹ ਭੋਰਾ ਜਿੱਥੇ ਬੈਠਾ ਸੀ ਉਹ ਤੋਂ ਉੱਪਰ ਨੂੰ ਚਲਾ ਗਿਆ, ਤੇ ਜਿਹੜੇ ਪੂਨਰ ਸੁਰਜੀਤ ਨੇ ਸਾਨੂੰ ਤੁਹਾਨੂੰ ਲੱਗਦਾ ਸੀ ਕਿ ਪਤਾ ਨੀ ਕਿੱਥੇ ਚਲੇ ਜਾਣਾ, ਹਾਲਾਤ ਅਜੇ ਆ ਰੁਪਿੰਦਰ ਜੀ ਕਿ ਰੋਜ਼ ਉਹਨੂੰ ਝਟਕੇ ਲੱਗ ਰਹੇ। ਅਸੀਂ ਅੱਜ ਕੱਲ ਪਰਸੋਂ ਜੇ ਗੱਲ ਕੀਤੀ ਸੁਰਜੀਤ ਸਿੰਘ ਰੱਖੜੇ ਦੀ, ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਨੂੰ ਛੱਡ ਗਿਆ, ਇਸ ਨੂੰ ਅਕਾਲੀ ਦਲ ਦਾ ਮੁੱਢਲੇ ਮੈਂਬਰਾਂ ਚੋਂ ਸੀਗਾ। ਔਰ ਦੇਖੋ ਗਿਆ ਕਿੱਥੇ, ਆਮ ਆਦਮੀ ਪਾਰਟੀ ਚ, ਜਿਹੜਾ ਕੱਲ ਤੱਕ ਪੰਥ ਦਾ ਹੋਕਾ ਦਿੰਦਾ ਸੀ ਹੁਣ ਉਹਨੂੰ ਆਮ ਆਦਮੀ ਪਾਰਟੀ ਉੱਪਰ ਲੱਗਣ ਲੱਗ ਪਈ, ਉੱਧਰ ਚਲਾ ਗਿਆ। ਹੁਣ ਤਾਜ਼ਾ ਤਰੀਨ ਜਿਹੜਾ ਝਟਕਾ ਇਹ ਲੱਗਾ ਕਿ ਅਕਾਲੀ ਦਲ ਪੂਨਰ ਸੁਰਜੀਤ ਤੇ ਦੂਜੇ ਪਾਸੇ ਭਾਈ ਅਮਰਿਤ ਸਿੰਘ ਵਾਲਾ, ਭਾਈ ਅਮਰਿਤਪਾਲ ਸਿੰਘ ਵਾਲਾ ਅਕਾਲੀ ਦਲ, ਇਹਨਾਂ ਦੀ ਏਕਤਾ ਹੋ ਚੱਲੀ ਸੀ, ਨੇੜੇ ਤੇੜੇ ਗੱਲ ਚੱਲ ਗਈ, ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਕਿ ਅਸੀਂ ਕਿਵੇਂ ਚੋਣਾਂ ਲੜਨੀਆਂ, ਕੀ ਅਸੀਂ ਏਕਤਾ ਕਰਨੀ ਆ। ਉਹ ਜਿਹੜਾ ਅਮਰਿਤਪਾਲ ਸਿੰਘ ਵਾਲਾ ਅਕਾਲੀ ਦਲ ਹੈ ਉਹਨੂੰ ਸਾਫ਼ ਹੀ ਮਨਾ ਕਰਤਾ ਕਿ ਭਾਈ ਅਸੀਂ ਨੀ ਤੇਰੇ ਨਾਲ ਰਹਿਣਾ, ਤੇਰੇ ਵਿੱਚ ਜਿਹੜੇ ਬਹੁਤੇ ਬੰਦੇ ਉਹਨਾਂ ਨੂੰ ਤੇ ਪਤਾ ਹੀ ਨੀ ਪੰਥ ਕੀ ਹੁੰਦਾ, ਬਹੁਤੇ ਬੰਦੇ ਤੇ ਉਹ ਆ ਜਿਹੜੇ ਪੰਥ ਚੋਂ ਕੱਢਣੇ ਚਾਹੀਦੇ ਤੇ ਤੁਸੀਂ ਉਹਨਾਂ ਨਾਲ ਲਈ ਫਿਰਦੇ, ਤੁਸੀਂ ਉਹਨਾਂ ਨੂੰ ਅਹੁਦੇਦਾਰ ਬਣਾਇਆ, ਇਸ ਕਰਕੇ ਅਸੀਂ ਨੀ ਤੁਹਾਡੇ ਨਾਲ ਰਹਿਣਾ। ਸੋ ਅਕਾਲੀ ਦਲ ਪੂਨਰ ਸੁਰਜੀਤ ਨੂੰ ਇਹ ਬੜਾ ਵੱਡਾ ਝਟਕਾ ਆ ਪਾਰਟੀ ਵੱਲੋਂ। ਹਾਲਾਂਕਿ ਇੱਥੇ ਮੈਂ ਜ਼ਿਕਰ ਕਰਦਾ ਅੰਮ੍ਰਿਤਪਾਲ ਦੀ ਪਾਰਟੀ ਵੀ ਰੁਪਿੰਦਰ ਜੀ ਪੰਜਾਬ ਕੋਈ ਵੱਧ ਫੁੱਲ ਨਹੀਂ ਰਹੀ, ਉਹ ਵੀ ਪਾਰਟੀ ਐਵੇਂ ਹੀ ਆ। ਇਸ ਵੇਲੇ ਕੋਈ ਬਹੁਤ ਵੱਡੇ ਉਹਦੇ ਸਿਆਸੀ ਨਤੀਜੇ ਨਹੀਂ ਆ ਰਹੇ, ਜੇ ਅਸੀਂ ਕਹੀਏ ਕਿ ਉਹ ਬਹੁਤ ਵੱਡੇ ਇਕੱਠ ਉਹਦੇ ਹੱਕ ਚ ਹੋ ਰਹੇ ਆ, ਜਾਂ ਜਿਹੜੀਆਂ ਸ਼ਹਿਰੀ ਚੋਣਾਂ ਉਹਦੇ ਵਿੱਚ ਉਹਦਾ ਕੋਈ ਪ੍ਰਭਾਵ ਨਜ਼ਰ ਆ ਰਿਹਾ, ਜਾਂ ਅਸੀਂ ਕਹੀਏ ਜੀ 227 ਤੱਕ ਤੇ ਕਮਾਲ ਕਰ ਦੇਣੀ, ਏਦਾਂ ਦਾ ਕੁਛ ਨੀ ਨਜ਼ਰ ਆ ਰਿਹਾ ਅੰਮ੍ਰਿਤਪਾਲ ਦੀ ਪਾਰਟੀ ਦਾ। ਪਰੰਤੂ ਇੱਕ ਨਾਮ ਤੇ ਸੀਗਾ ਨਾ, ਉਹ ਨਾਮ ਦਾ ਕਿੱਡਾ ਹੌਸਲਾ ਮਿਲਿਆ ਸੀ, ਕਿੱਡਾ ਆਸਰਾ ਮਿਲਿਆ ਸੀ ਗਿਆਨੀ ਹਰਪ੍ਰੀਤ ਉਹਨਾਂ ਦੀ ਪਾਰਟੀ ਨੂੰ। ਹੁਣ ਉਹ ਪਾਰਟੀ ਦੇ ਆਗੂ ਜਿਹੜੀ ਇੱਕ ਤਾਲਮੇਲ ਕਮੇਟੀ ਬਣਾਈ ਸੀ, ਉਹ ਸ਼ਰੇਆਮ ਕਹਿੰਦੇ ਕਿ ਭਾਈ ਅਸੀਂ ਤਾਂ ਨੀ ਇਸ ਪੂਨਰ ਸੁਰਜੀਤ ਦੇ ਨਾਲ ਰਹਿਣਾ, ਜਿਹੜੇ ਇਹਨਾਂ ਦੇ ਲੀਡਰ ਹੈ ਉਹ ਤੇ ਭਾਈ ਪੰਥ ਵਿੱਚ ਰਹਿਣ ਦੇ ਕਾਬਿਲ ਹੀ ਹੈ ਨੀ ਗੇ, ਉਹਨਾਂ ਨੂੰ ਜਿਹਨਾਂ ਨੂੰ ਇਹਨਾਂ ਨੇ ਅਹੁਦੇਦਾਰ ਬਣਾਇਆ ਹੋਇਆ ਉਹ ਇਹਨਾਂ ਨਾਲ ਤੋੜ ਵਿਛੋੜਾ ਕਰ ਗਏ ਆ। ਸੋ ਅਕਾਲੀ ਦਲ ਪੂਨਰ ਸੁਰਜੀਤ ਰੁਪਿੰਦਰ ਜੀ ਬਹੁਤ ਸਿਆਸੀ ਤੌਰ ਤੇ ਹੁਣ ਕਹਿ ਲਈਏ ਕਿ ਕਮਜ਼ੋਰ ਹਾਲਾਤਾਂ ਵਿੱਚ ਚਲਾ ਗਿਆ, ਜਿਸ ਢੰਗ ਦੇ ਨਾਲ ਸੁਰਜੀਤ ਸਿੰਘ ਰੱਖੜਾ ਛੱਡ ਕੇ ਗਏ। ਔਰ ਮੈਨੂੰ ਲੱਗਦਾ ਕਿ ਇਹ ਵੀ ਸੁਨੇਹਾ ਆਉਣ ਵਾਲੇ ਦਿਨਾਂ ਚ ਆ ਜਾਣਾ ਕਿ ਮਨਪ੍ਰੀਤ ਤੇ ਆਲੀ ਹੁਣੇ ਵੀ ਗਏ ਆ। ਸੋ ਦੇਖਦੇ ਭਾਈ ਕਿਹੜਾ ਕਿਹੜਾ ਹੋਰ ਇਹਨਾਂ ਚੋਂ ਜਾਂਦਾ ਤੇ ਕਿਹੜਾ ਕਿਹੜਾ ਆਉਂਦਾ ਆ। ਆਉਂਦਾ ਕੋਈ ਸਾਨੂੰ ਜਾਪਦਾ ਨਹੀਂ, ਤੇ ਜਾਣ ਵਾਲਿਆਂ ਦੀ ਅਜੇ ਲੰਬੀ ਸੂਚੀ ਹੈ। ਹਾਲਾਂਕਿ ਪ੍ਰੋਫੈਸਰ ਚੰਦੂ ਮਾਜਰੇ ਦੀ ਵੀ ਕੱਲ ਚਰਚੇ ਸੀਗੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਜਾ ਸਕਦਾ ਉਹ ਤੇ, ਚਲੋ ਉਹਨਾਂ ਨੇ ਅੱਜ ਕਹਿ ਤਾ ਕਿ ਐਵੇਂ ਹੀ ਅਫਵਾਹਾਂ ਨੇ, ਪਰੰਤੂ ਸਿਆਸਤ ਵਿੱਚ ਰੁਪਿੰਦਰ ਜੀ ਮੈਨੂੰ ਲੱਗਦਾ ਅਫਵਾਹਾਂ ਨਹੀਂ ਹੁੰਦੀਆਂ, ਹੁੰਦਾ ਕਿਤੇ ਨਾ ਕਿਤੇ ਸੱਚ ਹੈ। ਠੀਕ ਹੈ ਕਿ ਅੱਜ ਉਹ ਸੱਚ ਨਜ਼ਰ ਨਹੀਂ ਆਉਂਦਾ, ਪਰੰਤੂ ਕੱਲ ਹੁਣ ਕਿਹੜਾ ਸੱਚ ਨਜ਼ਰ ਆਉਂਦਾ ਇਹ ਕੱਲ ਪਤਾ ਲੱਗੇਗਾ। ਇਹ ਗੱਲ ਬੜੀ ਸਾਫ਼ ਹੈ ਕਿ ਅਕਾਲੀ ਦਲ ਪੂਨਰ ਸੁਰਜੀਤ ਰਾਜਨੀਤਿਕ ਤੌਰ ਤੇ ਇਸ ਵੇਲੇ ਕਮਜ਼ੋਰ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ ਹੈ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਕਾਲਾਂ ਦਾ ਸਿਲਸਿਲਾ ਜੋ ਅੱਜ ਦਾ ਅਸੀਂ ਸ਼ੁਰੂ ਕਰਦੇ ਹਾਂ ਤੇ ਸਾਡੇ ਨਾਲ ਇਸ ਸਫ਼ਰ ਦੇ ਵਿੱਚ ਪਹਿਲੀ ਕਾਲ ਜੋ ਜੁੜੀ ਹੈ ਜੀ ਅਵਤਾਰ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਅਵਤਾਰ ਜੀ ਤੁਸੀਂ ਆਡੀਅਰ ਹੋ ਜੀ
3: ਆਪਣਾ ਰਮੇਸ਼ ਭਾਜੀ ਹੁਣੀ ਕਾਫੀ ਵਧੀਆ ਯੂਨੋ ਕੰਮ ਕਰ ਰਹੇ ਨੇ ਆਈ ਥਿੰਕ ਇੱਕ ਜਿਹੜੀ ਆਪਣੇ ਕਹਿੰਦੇ ਆ ਵੀ ਕਮੀ ਹੁੰਦੀ ਹੈ ਐਪਰੀਸ਼ੀਏਸ਼ਨ ਦੀ ਉਹ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਐਪਰੀਸ਼ੀਏਟ ਕਰਨਾ ਬਹੁਤ ਵਧੀਆ ਹੁੰਦਾ ਬੰਦੇ ਨੂੰ ਹੌਸਲਾ ਮਿਲਦਾ ਵਧੀਆ ਕੰਮ ਕਰਦੇ ਰਹਿੰਦੇ ਆ ਦੇਖੋ ਰਮੇਸ਼ ਭਾਜੀ ਆਪਾਂ ਪੋਲੀਟੀਕਲ ਗੱਲਾਂ ਕਰ ਲੈਂਦੇ ਹਾਂ ਬਹੁਤ ਵਧੀਆ ਲੱਗਦਾ ਸਰੋਤਿਆਂ ਨੂੰ ਸੁਣ ਲਈਦਾ ਮੈਂ ਕੁਇਕਲੀ ਜਾਣਨਾ ਚਾਹੁੰਦਾ ਦੇਖੋ ਮੇਰੀ ਤਰ੍ਹਾਂ ਨਾ ਜਿਹੜੇ ਬਹੁਤ ਜ਼ਿਆਦਾ ਕ੍ਰਿਕਟ ਦੇ ਫੈਨ ਨੇ ਨਾ IPL ਦੇ ਬਹੁਤ ਜ਼ਿਆਦਾ ਇਸ ਟਾਈਮ ਇੱਕ ਤਰ੍ਹਾਂ ਦਾ ਕਹੀਏ ਕਿ ਪੰਜਾਬ ਦੀ ਪਰਫਾਰਮੈਂਸ ਤੋਂ ਨਾ ਬਹੁਤ ਨਿਰਾਸ਼ ਜੇ ਹੋਏ ਆ ਸ਼ੁਰੂ ਚ ਆਪਾਂ ਕਾਫੀ ਮੈਚ ਜਿੱਤੀ ਗਏ ਤੇ ਹੁਣ ਸਾਨੂੰ ਰੀਸੈਂਟਲੀ ਮੈਚ ਵੀ ਅਸੀਂ 20-22 ਰਨਾਂ ਤੋਂ ਹਾਰ ਗਏ ਹਾਂ RCB ਤੋਂ ਬੈਂਗਲੁਰੂ ਤੋਂ ਸੋ ਮੈਂ ਤੁਹਾਨੂੰ ਵੀਰ ਜੀ ਇਹ ਪੁੱਛਣਾ ਚਾਹੁੰਦਾ ਅਸੀਂ ਬਹੁਤ ਦੂਰ ਬੈਠੇ ਹਾਂ ਪੰਜਾਬ ਤੋਂ ਪੰਜਾਬ ਦੀ ਟੀਮ ਜਾਂ ਪੰਜਾਬ ਚ ਕਿਸ ਤਰ੍ਹਾਂ ਦੀ ਕਨਵਰਸੇਸ਼ਨ ਚੱਲ ਰਹੀ ਹੈ ਵੀ ਅਸੀਂ ਕਿਉਂ ਇੰਨਾ ਲੈਕ ਕਰ ਰਹੇ ਹਾਂ ਅਸੀਂ 5 ਮੈਚ ਹਾਰ ਗਏ ਹਾਂ ਲਗਾਤਾਰ ਤੇ ਜੇ ਅੱਜ ਚੇਨਈ ਮੈਚ ਲੈ ਜਾਂਦੀ ਹੈ ਫਿਰ ਤਾਂ ਆਲਮੋਸਟ ਅਸੀਂ ਬਾਹਰ ਹੀ ਹਾਂ ਕਿਉਂਕਿ ਅਸੀਂ ਚੇਨਈ 12 ਪੁਆਇੰਟ ਤੇ ਖੜੀ ਹੈ ਅਸੀਂ 13 ਦੇ ਖੜੇ ਹਾਂ ਚੇਨਈ ਨੇ ਕੁਆਲੀਫਾਈ ਕਰ ਜਾਣਾ ਪਲੇ ਆਫ ਚ ਤੇ ਕਿਉਂ ਪੰਜਾਬ ਕਿਉਂ ਆਪਾਂ ਕਿੱਥੇ ਲੈਕ ਕਰ ਰਹੇ ਹਾਂ ਆਪਾਂ ਇੰਨਾ ਵਧੀਆ ਪਰਫਾਰਮੈਂਸ ਸਟਾਰਟਿੰਗ ਜੇ ਦਿੱਤੀ ਸੀ ਤੁਹਾਡੇ ਕੋਲ ਕੋਈ ਅਪਡੇਟ ਹੋਵੇ ਦੱਸਿਓ ਵੀਰ ਜੀ ਥੈਂਕ ਯੂ
0: ਸ਼ੁਕਰੀਆ ਜੀ ਰਮੇਸ਼ ਜੀ ਇਹ ਸਵਾਲ ਜੋ ਹੈ ਉਹ ਅੱਜ ਕੱਲ੍ਹ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਜੋ ਕ੍ਰਿਕਟ ਪ੍ਰੇਮੀ ਨੇ ਜੋ ਇੱਕ ਉਮੀਦ ਦੇ ਨਾਲ ਜੋ ਮੈਚ ਜੋ ਹੈ ਪੰਜਾਬ ਦਾ ਅਸੀਂ ਵੇਖਦੇ ਹੁੰਦੇ ਹਾਂ ਕਿ ਚਲੋ ਜੋ ਪਹਿਲਾਂ ਜੋ ਇੱਕ ਮੋਰਚਾ ਜੋ ਫਤਿਹ ਕੀਤਾ ਜੋ 5-6 ਮੈਚ ਜੋ ਪਹਿਲਾਂ ਜਿੱਤੇ ਅਤੇ ਉਸ ਤਰ੍ਹਾਂ ਹੀ ਇਹ ਪਕੜ ਜੋ ਹੈ ਬਣਾਈ ਰੱਖਣ ਪਰ ਉਮੀਦ ਤੋਂ ਕਿਤੇ ਨਾ ਕਿਤੇ ਜੋ ਸਾਨੂੰ ਉਮੀਦ ਤੋਂ ਇਹ ਉਮੀਦ ਤੋਂ ਵੱਧ ਉਮੀਦ ਸੀ ਪਰ ਹੁਣ ਇਹ ਐਕਸਪੈਕਟੇਸ਼ਨ ਤੋਂ ਜੋ ਥੱਲੇ ਪਰਫਾਰਮੈਂਸ ਹੋ ਰਹੀ ਹੈ ਨਿਰਾਸ਼ਾ ਜ਼ਰੂਰ ਹੁੰਦੀ ਹੈ ਮਨ ਦੇ ਵਿੱਚ ਕਿ ਇਸ ਤਰ੍ਹਾਂ ਤਾਂ ਫਿਰ ਗੱਲ ਨਹੀਂ ਬਣਨੀ ਕਿ ਪਹਿਲਾਂ ਚਲੋ ਸਾਰੇ ਮੈਚ ਜਿੱਤੇ ਅਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਮੈਚ ਹਾਰੀ ਜਾਣੇ ਅਤੇ ਫਿਰ ਫੈਨਸ ਦੇ ਮਨਾਂ ਦੇ ਵਿੱਚ ਨਿਰਾਸ਼ਾ ਅਤੇ ਇਹ ਸਵਾਲ ਜੀ ਜ਼ਰੂਰ ਉੱਠਿਆ ਹੁੰਦਾ ਜੀ ਵਤਨਾ ਪਿੱਛੋਂ ਕੋਈ ਰਿਪੋਰਟ ਇਸ ਬਾਰੇ ਆਈ ਹੋਵੇ
2: ਦੇਖੋ ਗੱਲ ਇਹ ਆ ਜਦੋਂ ਨਾ IPL ਸੀਰੀਜ਼ ਜਾਂ ਵਿਸ਼ੇਸ਼ ਕ੍ਰਿਕਟ ਦੇ ਮੈਚ ਹੁੰਦੇ ਨੇ ਚਾਹੇ ਉਹ ਸੰਸਾਰ ਵਿਆਪੀ ਕੱਪ ਹੋਵੇ ਜਾਂ T20 ਕੁਛ ਵੀ
0: ਜੀ
2: ਮੈਨੂੰ ਬੜਾ ਡਰ ਲੱਗਦਾ ਰੁਪਿੰਦਰ ਜੀ ਕਿਉਂ ਮੈਨੂੰ ਪਤਾ ਹੁੰਦਾ ਸਰੋਤਿਆਂ ਨੇ ਕਿਸੇ ਨਾ ਕਿਤੇ ਸਵਾਲ ਪੁੱਛ ਲੈਣਾ ਤੇ ਮੈਨੂੰ ਕ੍ਰਿਕਟ ਦਾ ਨਹੀਂ ਆਉਂਦਾ ਉੜਾੜਾ ਸੱਚੀ ਗੱਲ ਇਹ ਹੈ
0: ਜੀ
2: ਹੁਣ ਸਰੋਤਿਓ ਸਵਾਲ ਤੁਸੀਂ ਹਾਲਾਤ ਇਹ ਆ ਜਿਹੜੇ ਲਗਾਤਾਰ ਕਿਉਂਕਿ ਮੈਂ ਯਾਦ ਹੋਵੇਗਾ ਸ਼ਾਇਦ ਇੱਕ ਅੱਧਾ ਦਿਨ ਪਹਿਲੀ ਗੱਲ ਜਦੋਂ ਧਰਮਸ਼ਾਲਾ ਮੈਚ ਲੱਗਾ ਸੀਗਾ ਤੇ ਮੈਂ ਉਹਦੇ ਨਾਲ ਬੰਗਲੁਰੂ ਵਾਲੀ ਟੀਮ ਦੇ ਨਾਲ ਸਾਂਝ ਵੀ ਪਾਈ ਸੀ ਕਿਉਂਕਿ ਉਹਨਾਂ ਕੁ ਮੈਨੂੰ ਜਿੰਨਾ ਕੁ ਆਮ ਇੱਕ ਸਰੋਤੇ ਨੂੰ ਪਤਾ ਹੁੰਦਾ ਉਹਨਾਂ ਕੁ ਮੈਨੂੰ ਉਸ ਮੈਚ ਬਾਰੇ ਪਤਾ ਹੁੰਦਾ ਪਰੰਤੂ ਜਦੋਂ ਮੈਂ ਉਹ ਰਾਤ ਨਤੀਜਾ ਵੇਖਿਆ ਆਪਣੇ ਰਾਤ ਤੁਹਾਡਾ ਤਾਂ ਦਿਨ ਹੋਵੇਗਾ ਉਹ ਨਤੀਜੇ 'ਚ ਮੈਨੂੰ ਵੀ ਬੜਾ ਝਟਕਾ ਲੱਗਾ ਮੈਨੂੰ ਸੀ ਕਿ ਉਹ ਮੈਚ ਜਿੱਤ ਜਾਣਗੇ ਜਿਸ ਢੰਗ ਦੇ ਨਾਲ ਪੰਜਾਬ ਨੇ ਟਾਸ ਜਿੱਤੀ ਔਰ ਉਹਦੇ ਵਿੱਚ ਉਹਨਾਂ ਨੇ ਬੋਲਿੰਗ ਦਾ ਫੈਸਲਾ ਲਿਆ ਮੈਨੂੰ ਲੱਗਦਾ ਸੀ ਕਿ ਉਹ ਜਿਹੜੇ ਉੱਥੋਂ ਦੇ ਸਰਕਮਸਟਾਂਸਸ ਉਸ ਗਰਾਊਂਡ ਦੇ ਕਹਿੰਦੇ ਆ ਕਿ ਜਿਹੜਾ ਇਸ ਢੰਗ ਦੇ ਨਾਲ ਖੇਡੇ ਉਹਦੇ ਜਿੱਤਣ ਦੀ ਪਰੰਤੂ ਉਹ ਨਹੀਂ ਜਿੱਤ ਸਕੇ ਬਾਕੀ ਸਰੋਤਿਓ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਜਿਹੜੀ IPL ਲੜੀ ਆ ਨਾ ਇਹਨੂੰ ਆਪਾਂ ਪੰਜਾਬ ਨਾਲ ਜੋੜ ਕੇ ਨਾ ਤੋਲੀਏ ਇਹਦਾ ਥੋੜਾ ਕਿ ਪੰਜਾਬ ਦਾ ਮੈਚ ਆ ਜਾਂ ਦੂਜੇ ਪਾਸੇ ਸਟੇਟ ਆ ਉਹ ਨਹੀਂ ਹੈਗਾ ਇਹੋ ਇੱਕ ਵੱਖਰੇ ਢੰਗ ਦੀ ਸੀਰੀਜ਼ ਹੁੰਦੀ ਜਿਹ ਚ ਦੂਸਰੇ ਦੇਸ਼ਾਂ ਦੇ ਖਿਡਾਰੀ ਵੀ ਹੁੰਦੇ ਦੂਸਰੇ ਸੂਬਿਆਂ ਦੇ ਖਿਡਾਰੀ ਵੀ ਹੁੰਦੇ ਹੈਗੇ ਆ ਸੋ ਇਸ ਕਰਕੇ ਉਹ ਤਾਂ ਨਾ ਅਸੀਂ ਪੰਜਾਬ ਨਾਲ ਜੋੜ ਕੇ ਨਾ ਵੇਖੀਏ ਖੇਡ ਹੈ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਸੁਭਾਵਿਕ ਹੈ ਜਿਹਨਾਂ ਨੇ ਭਾਈ ਜਿੱਤ ਦਾ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਸ਼ਾਬਾਸ਼ ਦੇਈਏ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਬਹੁਤ ਹੀ ਇੱਦਾਂ ਨਾ ਜਿਹੜੇ ਛੋਟੀ ਸੋਚ ਨਾਲ ਨਾ ਲਈਏ ਕਿ ਪੰਜਾਬ ਕਿਉਂ ਹਾਰ ਗਿਆ ਦੂਜਾ ਕਿਉਂ ਜਿੱਤ ਗਿਆ ਜਿਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਜਿੱਤਣਾ ਹੀ ਜਿੱਤਣਾ ਸੀਗਾ ਜਿਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਸ਼ਾਬਾਸ਼ ਹੈ ਜੇ ਪੰਜਾਬ ਵਾਲੇ ਕੁਛ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਉਹਨਾਂ ਨੂੰ ਆਪਾਂ ਹੌਸਲਾ ਵੀ ਦਈਏ ਪ੍ਰੇਜ਼ ਵੀ ਕਰੀਏ ਤੇ ਉਹਨਾਂ ਨੂੰ ਕਹੀਏ ਕਿ ਭਾਈ ਅਗਲੀ ਵਾਰ ਜ਼ਿਆਦਾ ਮਿਹਨਤ ਦੇ ਨਾਲ ਮੈਦਾਨ ਵਿੱਚ ਉਤਰਿਓ
0: ਜੀ ਰਮੇਸ਼ ਜੀ ਤੇ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਛ ਚੰਗਾ ਇਸ ਦੇ ਵਿੱਚ ਸੁਣਨ ਨੂੰ ਸਾਨੂੰ ਮਿਲੇਗਾ ਵੇਖਣ ਨੂੰ ਮਿਲੇਗਾ ਤੇ ਰਮੇਸ਼ ਜੀ ਚੱਲਾਂਗੇ ਸਾਡੀ ਅਗਲੀ ਕਾਲ ਵੱਲ ਤੇ ਸਾਡੇ ਨਾਲ ਜੋ ਕਾਲਰ ਹੋਲਡ ਤੇ ਨੇ ਅਮਰਜੀਤ ਜੀ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ
4: ਪ੍ਰੋਗਰਾਮ ਬਹੁਤ ਵਧੀਆ ਚੱਲ
0: ਰਿਹਾ ਜੀ ਥੈਂਕ ਯੂ ਸਰ
4: ਲੇਕਿਨ ਮੇਰੀ ਸਰੋਤਿਆਂ ਨੂੰ ਬੇਨਤੀ ਹੈ ਵੀ ਆਪਾਂ ਥੋੜੀ ਥੋੜੀ ਕਦੇ ਕਦੀ ਨਾ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ ਵੀ ਚਰਚਾ ਕਰਿਆ ਕਰੀਏ ਆਪਾਂ ਥੋੜਾ ਜਿਹਾ ਨਾ ਪੰਜਾਬ ਤੋਂ ਕਦੀ ਕਦੀ ਬਾਹਰ ਵੀ ਨਿਕਲਿਆ ਕਰੀਏ ਇੱਕ ਨਾ 4 ਸਾਲ ਦੀ ਗੱਲ ਹੈ ਸ਼ਾਇਦ ਅਮਰੀਕਾ ਨੇ ਆਫਰ ਕੀਤੀ ਇੰਡੀਆ ਨੂੰ ਤੂੰ ਨਾਟੋ ਦਾ ਤੈਨੂੰ 28 ਮੈਂਬਰ ਬਣਾ ਲੈਂਦੇ ਆ। ਇੰਡੀਆ ਨੇ ਉਦੋਂ ਬਹੁਤ ਸਮਝਦਾਰੀ ਦਾ ਕੰਮ ਲਿਆ ਵੀ ਨਹੀਂ ਰਿਜੈਕਟ ਕਰਤਾ। ਉਹਦਾ ਮਤਲਬ ਇਹ ਸੀਗਾ ਇੰਡੀਆ ਨੂੰ ਕਿਸਮ ਦੀ ਨਾ ਫੂਕ ਹੀ ਦਿੱਤੀ ਸੀ ਵੀ ਇਹ ਬਣਾ ਲਿਆ, ਜਿੰਨੇ ਵੀ 28 ਦੇਸ਼ ਹੈਗੇ ਆ ਜਦੋਂ ਚੀਨ ਨਾਲ ਪੰਗਾ ਲੈ ਲੈਣਾ ਫਿਰ ਕਰਨਾ ਕਰ, ਪਰ ਉਹ ਬਹੁਤ ਸਿਆਣਪ ਕੀਤੀ ਇੰਡੀਆ ਨੇ। ਹੁਣ ਵੀ ਦੇਖੋ ਚੀਨ ਸਾਰਿਆਂ ਨੂੰ ਪਤਾ ਫਸਦੇ ਦਾ ਪਿਆ ਵੀ ਉੱਪਰ ਦੀ ਤਾਕਤ ਆ। ਦੇਖੋ ਟਰੰਪ ਬਿਨਾਂ ਸੱਦੇ ਉੱਥੇ ਗਿਆ, ਰਸ਼ੀਆ ਵਾਲਾ ਵੀ 17 ਤਰੀਕ ਨੂੰ ਸ਼ਾਇਦ ਜਾ ਰਿਹਾ। ਮੇਰਾ ਮਤਲਬ ਇਹ ਕਹਿੰਦਾ ਵੀ ਇੰਡੀਆ ਨੂੰ ਕਿਸੇ ਹਰ ਹਾਲਤ ਚੀਨ ਨਾਲ ਬਣਾ ਕੇ ਰੱਖਣੀ ਚਾਹੀਦੀ ਆ, ਜੋ ਵੀ ਗਿਲੇ ਸ਼ਿਕਵੇ ਨਾ ਉਹਦੇ ਨਾਲ ਬਹਿ ਕੇ ਹੱਲ ਕਰ ਲਵੇ। ਉਹਦੇ ਗੁਆਂਢ ਹੈਗੇ ਆ ਤੇ ਗੁਆਂਢ ਵਿੱਚ ਕਦੀ ਨੀ ਬਗਾਵਤ ਚਾਹੀਦੀ, ਤੇ ਇਹਦੇ ਬਾਰੇ ਸ਼ਾਇਦ ਥੋੜੀ ਤੁਸੀਂ ਚਰਚਾ ਕਰੋ
0: ਜੀ। ਜੀ ਰਮੇਸ਼,
2: ਦੇਖੋ ਜਿਹੜਾ ਨਾ ਬ੍ਰਿਕਸ ਸੰਗਠਨ ਹੈ, ਜਦੋਂ ਇਹ ਬਣਿਆ ਸੀਗਾ ਬ੍ਰਿਕ ਤੇ ਫਿਰ ਬ੍ਰਿਕ, ਮੈਨੂੰ ਲੱਗਦਾ ਕਿ ਬਹੁਤ ਕੋਈ ਪੁਰਾਣੀਆਂ ਗੱਲਾਂ ਨਹੀਂ ਆ, ਸ਼ਾਇਦ 2010 ਦੀਆਂ ਗੱਲਾਂ ਹੋਣੀਆਂ ਇਹੋ, ਜਦੋਂ ਇਹ ਬ੍ਰਿਕ ਵਗੈਰਾ ਤੇ ਫਿਰ ਚਲੋ ਬ੍ਰਿਕ ਤੋਂ ਬ੍ਰਿਕਸ। ਹੁਣ ਮੈਂ ਥੋੜਾ ਜਿਹਾ ਸਰੋਤਿਆਂ ਨੂੰ ਦੱਸਦਾ ਕਿ ਜਦੋਂ ਅਸੀਂ ਬ੍ਰਿਕ ਦੀ ਗੱਲ ਕਰਦੇ ਜਾਂ ਬ੍ਰਿਕਸ ਦੀ ਗੱਲ ਕਰਦੇ ਹਾਂ, ਬ੍ਰਿਕ ਤੋਂ ਭਾਵ ਹੈ ਕਿ ਜਿਹੜਾ ਪਹਿਲਾਂ ਵੀ ਹੈ ਉਹ ਬ੍ਰਾਜ਼ੀਲ ਹੈ, ਜਿਹੜਾ ਆਰ ਹੈ ਉਹ ਰਸ਼ੀਆ ਆ, ਜਿਹੜਾ ਆਈ ਹੈ ਉਹ ਇੰਡੀਆ ਤੇ ਸੀ ਜਿਹੜਾ ਉਹ ਚੀਨ ਹੈ। ਮਗਰ ਜਦੋਂ ਐਸ ਜੁੜਿਆ ਸੀ ਉਹ ਸੀ ਸਾਊਥ ਅਫਰੀਕਾ, ਉਹ ਬ੍ਰਿਕ ਤੋਂ ਬਣ ਗਿਆ ਬ੍ਰਿਕਸ। ਹਾਲਾਂਕਿ 5 ਨਵੇਂ ਮੁਲਕ ਵੀ ਜੁੜੇ ਸੀਗੇ, ਬੀਤੇ ਕੁ ਸਾਲਾਂ ਦੀ ਗੱਲ ਹੈ, ਬਹੁਤ ਪੁਰਾਣੀ ਗੱਲ ਨਹੀਂ, ਜਿਹਦੇ ਵਿੱਚ ਮਿਸਰ ਹੈ, ਜਿਹਦੇ ਵਿੱਚ ਇਰਾਨ ਵੀ ਹੈ, ਜਿਹਦੇ ਵਿੱਚ UAE ਵੀ ਹੈ, ਜਿਹ ਚ ਸਾਊਦੀ ਅਰਬ ਵੀ ਹੈ, ਇੱਦਾਂ ਦੇ ਹੋਰ ਵੀ ਹੈਗੇ ਇੱਕ ਦੋ। ਹੁਣ ਦੇਖੋ ਇਹ ਜਿਹੜੀ ਚੀਜ਼ ਨਾ, ਜਿਹੜਾ ਸਰੋਤੇ ਤੁਸੀਂ ਸਵਾਲ ਪੁੱਛਿਆ, ਇਹ ਉਹਦਾ ਤੋੜ ਹੀ ਹੈ। ਇਹਦੇ ਵਿੱਚ ਰਸ਼ੀਆ, ਚੀਨ ਤੇ ਭਾਰਤ, ਬ੍ਰਾਜ਼ੀਲ, ਦੁਨੀਆਂ ਦੀ ਵੱਡੀ ਆਬਾਦੀ, ਦੁਨੀਆਂ ਦੀ ਵੱਡੀ ਮੰਡੀ, ਇਹ ਇੱਥੇ ਆਪਣੇ ਕੋਲ ਸਮੋਈ ਬੈਠੇ ਹੈ। ਵੱਡੀ GDP ਤੇ ਇਹਨਾਂ ਦਾ ਕਬਜ਼ਾ ਆ। ਜਿਹੜੇ ਦੂਸਰੇ ਆ ਨਾ, ਜਿਹਨਾਂ ਨੂੰ ਆਪਾਂ ਵਿਕਸਿਤ ਮੁਲਕ ਕਹਿੰਦੇ ਜਾਂ ਅਮਰੀਕਾ ਜਾਂ ਹੋਰ ਬਹੁਤ ਸਾਰੇ, ਕੈਨੇਡਾ ਦਾ ਗੱਲ ਕਰ ਲਈਏ, ਹੋਰ ਇੰਗਲੈਂਡ ਦੀ ਗੱਲ ਕਰ ਲਈਏ, ਜਰਮਨ ਦੀ ਗੱਲ ਕਰ ਲਈ, ਮੈਂ ਨਹੀਂ ਕਹਿੰਦਾ ਕਿ ਕਮਜ਼ੋਰ ਹੈ, ਬਹੁਤ ਵੱਡੀ ਸ਼ਕਤੀਆਂ ਨੇ, ਪਰੰਤੂ ਜੇ ਆਪਾਂ ਆਬਾਦੀ ਦੇ ਲਿਹਾਜ਼ ਨਾਲ, ਮੰਡੀ ਦੇ ਲਿਹਾਜ਼ ਨਾਲ, GDP ਦੇ ਲਿਹਾਜ਼ ਨਾਲ, ਇਹ ਮੁਲਕ ਵੱਡੇ ਆ। ਹੁਣ ਸਮਝ ਜਿਹੜੀ ਤੁਸੀਂ ਗੱਲ ਕਹੀ, ਇਹਨਾਂ ਮੁਲਕਾਂ ਨੂੰ ਇਸ ਗੱਲ ਦੀ ਹੈਗੀ ਹੈ
0: ਜੀ,
2: ਇਹ ਜਿਹੜੀ ਬ੍ਰਿਕ ਬਣੀ ਸੀ ਉਹਦੇ ਵਿੱਚੋਂ ਹੀ ਬਣੀ ਹੈਗੀ ਹੈ। ਔਰ ਠੀਕ ਹੈ, ਮੈਂ ਸੰਸਾਰ ਵਿਆਪੀ ਜਿਹੜੇ ਸੰਗਠਨ ਹੈ ਉਹਨਾਂ ਬਾਰੇ ਮੇਰਾ ਕੋਈ ਨਿਰਣਾ ਬਹੁਤ ਚੰਗਾ ਨਹੀਂ ਹੈਗਾ, ਵਿਚਾਰ ਜਿਹੜੇ ਸੰਸਾਰ ਵਿਆਪੀ ਸੰਗਠਨ ਹੈ ਉਹਨਾਂ ਬਾਰੇ ਮੇਰੇ ਕੋਈ ਚੰਗੇ ਵਿਚਾਰ ਨਹੀਂ ਹੈ, ਪਰੰਤੂ ਆਹ ਜਿਹੜਾ ਸ਼ਬਦ ਆ ਨਾ ਬ੍ਰਿਕ, ਇਹ ਇੱਕ ਉਸ ਲੜੀ ਚੋਂ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਉਹਦੇ ਵਿੱਚ ਇੱਕ ਭਾਰਤ ਲਈ, ਚੀਨ ਲਈ, ਰਸ਼ੀਆ ਲਈ ਇੱਕ ਸਾਂਝ ਦਾ ਇੱਕ ਬੜੀ ਵੱਡੀ ਚੀਜ਼ ਹੈਗੀ ਹੈ। ਹਾਲਾਂਕਿ ਜਿਹੜਾ ਤਾਜ਼ਾ ਤਰੀਨ ਬ੍ਰਿਕ ਦਾ ਸੰਮੇਲਨ ਦਿੱਲੀ ਹੋ ਕੇ ਹਟਿਆ 3-4 ਦਿਨ ਪਹਿਲਾਂ, ਉੱਥੋਂ ਮੈਂ ਨਿਰਾਸ਼ ਜ਼ਰੂਰ ਹੋਇਆ, ਕਿਉਂਕਿ ਉੱਥੇ ਨਾ ਸਾਰਿਆਂ ਨੇ ਵਿਦੇਸ਼ ਮੰਤਰੀ ਭੇਜ ਦਿੱਤੇ ਚੀਨ ਨੇ, ਤੇ ਵਿਦੇਸ਼ ਮੰਤਰੀ ਵੀ ਨਹੀਂ ਭੇਜਿਆ, ਆਪਣਾ ਰਾਜਦੂਤ ਹੀ ਭੇਜ ਦਿੱਤਾ, ਤਾਂ ਕਿ ਅੱਜ ਦੇ ਹਾਲਾਤਾਂ 'ਚ ਜਿੱਡੀ ਇਹਨਾਂ ਨੂੰ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੀਦਾ ਸੀ ਇਹਨਾਂ ਨੇ ਨਹੀਂ ਕੀਤਾ। ਇਸ ਕਰਕੇ ਥੋੜਾ ਜਿਹਾ ਮੈਂ, ਪਹਿਲੀ ਵਾਰ ਹੈ ਜਦੋਂ ਇਹਨਾਂ ਦੇ ਬ੍ਰਿਕ ਵਾਲੇ ਢੰਗ ਤੋਂ ਮੈਨੂੰ ਲੱਗਿਆ ਕਿ ਇਹ ਵੀ ਹੁਣ ਐਵੇਂ ਇਹਨੂੰ ਠੰਡੇ ਪਾਸੇ 'ਚ ਪਾਉਣ ਨੂੰ ਫਿਰ ਪਿਆ, ਕਿਉਂਕਿ ਮੈਂ ਤਾਂ ਪਹਿਲਾਂ ਹੀ ਸਮਝਦਾ ਕਿ ਇੱਕ ਕਲੱਬ ਦੀ ਤਰ੍ਹਾਂ ਹੀ ਚੱਲਦੇ ਆ ਬਹੁਤ ਇਹ ਸੰਗਠਨ, ਤੇ ਜੇ ਚੰਗੀ ਗੱਲ ਹੋਵੇ, ਜੇ ਇਹ ਮੁਲਕ ਇਹਨੂੰ ਬਚਾ ਕੇ ਰੱਖ ਲੈਣ ਤੇ ਤਾਕਤਵਰ ਹੋਣਗੇ, ਨਹੀਂ ਜੇ ਇਹਨਾਂ ਨੂੰ ਵੀ ਕਲੱਬ ਵਰਗਾ ਇੱਕ ਬਣਾਉਣਾ ਤੇ ਫਿਰ ਆਉਣ ਵਾਲੇ ਦਿਨਾਂ 'ਚ ਚੀਨ ਨੂੰ, ਇੰਡੀਆ ਨੂੰ, ਰਸ਼ੀਆ ਨੂੰ ਨੁਕਸਾਨ ਹੋਵੇਗਾ।
0: ਜੀ ਰਮੇਸ਼ ਜੀ, ਤੇ ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਜ਼ਿਕਰ ਕਰ ਦਈਏ ਜੀ। ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ, ਡਰਾਈਵੇ ਪੈਟੀਓ ਤਿਆਰ ਕਰਵਾਉਣਾ, ਸਾਈਡ ਵਾਕ ਆਪਣਾ ਤੁਸੀਂ ਤਿਆਰ ਕਰਵਾਉਣਾ ਹੈ ਕੰਕਰੀਟ ਦਾ, ਤੇ ਬੇਸਮੈਂਟ ਲੀਕੇਜ ਰਿਪੇਅਰਿੰਗ ਦੀ ਵੀ ਮੁਹਾਰਤ ਇਹਨਾਂ ਦੀ ਹੈ। ਨੰਬਰ 647-526-2372, 647-526-2372, ਟੈਰਿਕਸ ਕੰਕਰੀਟ ਸਰਵਿਸਿਜ਼ ਦੇ ਲਈ ਨੋਟ ਤੁਸੀਂ ਜੀ ਬਿਲਕੁਲ ਰੱਖੋ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 4701 ਜੀ, ਵੈਲਕਮ ਜੀ।
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ
5: ਰਮੇਸ਼ ਜੀ ਵੀ ਸਤਿ ਸ੍ਰੀ ਅਕਾਲ। IPL ਦਾ ਤਾਂ ਜੀ ਇਹ ਗੱਲ ਆ, ਪੰਜਾਬ ਦੀ ਟੀਮ ਦੀ ਪਤਾ ਕੀ ਹੈ ਜੀ, ਪਹਿਲਾਂ ਸਾਡੇ ਨਾ 2 ਓਪਨਰ ਚੱਲਦੇ ਸੀ, ਉਹ 6 ਓਵਰਾਂ ਚ 120-180-90 ਰਨ ਬਣਾ ਜਾਂਦੇ ਸੀ। ਹੁਣ ਉਹ 2 ਓਪਨਰ ਚੱਲ ਨੀ ਰਹੇ, ਬੋਲਿੰਗ ਸਾਡੀ ਹੈ ਨੀ, 200 ਰਨ ਬਣਾਉਣੇ ਹੋ ਅਗਲੇ ਬਣਾ ਜਾਂਦੇ ਆ, ਅਸੀਂ ਹਾਰ ਜਾਂਦੇ ਹਾਂ। ਅੱਛਾ ਰਮੇਸ਼ ਜੀ ਮੈਂ ਬਤਾ, ਦੇਖੋ ਤੁਸੀਂ ਚਾਈਨਾ ਹੈ, ਚਾਈਨਾ ਦੇ ਕੋਲ ਦੇਖੋ ਸਾਡੀ ਜ਼ਮੀਨ ਵੀ ਦੱਬੀ ਹੋਈ ਆ, ਉਧਰ ਨੂੰ ਮੋਦੀ ਜੀ ਬੋਲਦੇ ਨੀ, ਗੱਲ ਨੀ ਕਰਦੇ। ਅੱਛਾ ਪਾਕਿਸਤਾਨ ਦੇ ਮਗਰ ਪੈ ਜਾਂਦੇ ਆ, ਜਦਕਿ ਦੇਖੋ ਪਾਕਿਸਤਾਨ ਦੇ ਸਾਨੂੰ ਇੰਨਾ ਫਾਇਦਾ ਨਾ, ਜੇ ਪਾਕਿਸਤਾਨ ਦਾ ਲਾਂਘਾ ਖੁੱਲ ਜੇ ਸਾਡੇ ਕਿਸਾਨ ਇੰਨੇ ਅਮੀਰ ਹੋ ਜਾਣ ਨਾ ਜੀ, ਕੋਈ ਹੱਦੇ ਨੀ ਵੀ ਇਸ ਕਰਕੇ, ਕਿਉਂਕਿ ਲਾਂਘਾ ਖੁੱਲਦਾ ਤਾਂ ਅਸੀਂ ਅਰਬ ਕੰਟਰੀਆਂ ਨੂੰ ਸਾਰਿਆਂ ਨੂੰ ਸਮਾਨ ਭੇਜ ਸਕਦੇ ਹਾਂ, ਉੱਥੋਂ ਆ ਵੀ ਸਕਦੇ। ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ ਸਰ, ਮੈਂ ਉੱਥੇ ਦੱਸੂਗਾ। ਥੈਂਕ ਯੂ ਜੀ।
0: ਜੀ ਰਮੇਸ਼ ਜੀ।
2: ਦੇਖੋ ਜੇ ਤੇ ਸਵਾਲ ਅੱਜ ਤੋਂ 40 ਸਾਲ 45 ਸਾਲ ਪਹਿਲਾਂ ਪੁੱਛਿਆ ਹੁੰਦਾ ਅੰਦਾਜ਼ੇ ਦੇ ਨਾਲ ਮੈਂ ਕਹਿੰਦਾ ਕਿ 90 ਤੋਂ ਪਹਿਲਾਂ ਤੇ ਮੈਂ ਤੁਹਾਡੇ ਹਾਮੀ ਬਣਾ ਦੇਣੀ ਸੀ ਕਿ ਬਿਲਕੁਲ ਠੀਕ ਹੈ। ਅੱਜ ਕੱਲ ਉਲਟ ਹੈ ਸਰੋਤਿਓ, ਮੰਨ ਲਓ ਇਹ ਜਿਸ ਲਾਂਘੇ ਨੂੰ ਅਸੀਂ ਲੈ ਕੇ ਨਾ ਪੰਜਾਬੀ ਜਾਂ ਕਈ ਸਿਆਸੀ ਪਾਰਟੀਆਂ ਵੀ ਸਾਡੀਆਂ ਇੱਕ ਦੋ ਸਿਆਸੀ ਪਾਰਟੀਆਂ ਵੀ ਕਹਿੰਦੀਆਂ ਲਾਂਘਾ ਖੁੱਲਣਾ ਚਾਹੀਦਾ, ਅਟਾਰੀ ਵਾਲਾ ਵਪਾਰ ਹੋਣਾ ਚਾਹੀਦਾ, ਮੰਨ ਲਓ ਇਹ ਲਾਂਘਾ ਖੁੱਲ ਜਾਂਦਾ, ਕੀ ਤੁਹਾਨੂੰ ਲੱਗਦਾ ਕਿ ਇੱਥੇ ਤੁਸੀਂ ਜਾਂ ਤੁਹਾਡੇ ਪੰਜਾਬ ਦੇ ਕਿਸਾਨਾਂ ਨੇ ਵਪਾਰ ਕਰਨਾ ਹੈ? ਕੀ ਤੁਹਾਨੂੰ ਐ ਲੱਗਦਾ ਕਿ ਅਸੀਂ ਇੱਕ ਟਰਾਲੀ ਭਰ ਕੇ ਲੈ ਕੇ ਜਾਵਾਂਗੇ, ਅਟਾਰੀ ਜਾ ਕੇ ਲਾ ਕਰਨੀ ਤੇ ਅਟਾਰੀ ਤੋਂ ਸਰਕਾਰ ਨੇ ਅੱਗੇ ਭੇਜ ਦਿਆ ਕਰਨੀ, ਸਾਨੂੰ ਤੇ ਉੱਥੇ ਟਮਾਟਰ ਦੀ ਕੀਮਤ ਬੜੀ ਵਧੀਆ ਮਿਲ ਜਾਣੀ ਹੈ, ਸਾਡਾ ਤੇ ਆਲੂ ਬੜਾ ਵਧੀਆ ਉੱਧਰ ਚੱਲ ਜਾਣਾ? ਮੈਨੂੰ ਲੱਗਦਾ ਕਿ ਇਹ ਭੁਲੇਖਾ ਆ। ਅੱਜ ਦਾ ਜਿਹੜਾ ਢੰਗ ਹੈ ਮਾਰਕੀਟਿੰਗ ਦਾ ਢੰਗ ਹੈ, ਢੰਗ ਉਹੀ, ਚਾਹੇ ਲਾਂਘਾ ਖੁੱਲੇ ਚਾਹੇ ਨਾ ਖੁੱਲੇ, ਲਾਂਘਾ ਨਹੀਂ ਖੁੱਲਿਆ ਤਾਂ ਵੀ ਮਾਰਕੀਟਿੰਗ ਦਾ ਢੰਗ ਉਹੀ ਹੈ ਕਿ ਅਸੀਂ ਇੱਕ ਖੇਤਰ ਦੀ ਮੰਡੀ ਨੂੰ, ਇੱਕ ਖੇਤਰ ਦੀ ਮਾਰਕੀਟ ਨੂੰ, ਜਿਹੜਾ ਖੇਤਰ ਦਾ ਵਪਾਰੀ ਹੈ, ਅਸੀਂ ਉਹਨੂੰ ਆਪਣਾ ਪ੍ਰੋਡਕਟ ਵੇਚ ਕੇ ਆਉਣਾ, ਉਹਨੂੰ ਪ੍ਰੋਡਕਟ ਆਪਣੇ ਗੋਦਾਮਾਂ ਚ ਲੈ ਕੇ ਜਾਣਾ। ਉਹ ਸੈਲੋ ਵੀ ਹੋ ਸਕਦੇ ਆ ਅਡਾਨੀਆਂ ਦੇ, ਉਹ ਹੋਰ ਵੀ ਹੋ ਸਕਦੇ ਆ, ਉਹਨਾਂ ਨੇ ਫਿਰ ਅੱਗੇ ਸਪਲਾਈ ਕਰਨਾ ਹੈ। ਜਿਹੜੇ ਐਕਸਪੋਰਟ ਦੇ ਲਾਇਸੈਂਸ ਆ ਜਿਨ੍ਹਾਂ ਤੋਂ, ਜਿਹੜੇ ਮਾਲ ਐਕਸਪੋਰਟ ਕਰਦੇ ਆ, ਉਹ ਇੱਕ ਵੱਖਰਾ ਹੀ ਲੌਬੀ ਹੈ ਭਾਰਤ ਵਿੱਚ
0: ਜੀ,
2: ਵੱਖ ਵੱਖ ਕੰਪਨੀਆਂ ਨੇ। ਜਿਵੇਂ ਆ ਸੰਜੀਵ ਅਰੋੜਾ ਬਾਰੇ ਵੀ ਮੈਂ ਗੱਲ ਕੀਤੀ ਸੀ ਨਾ, ਉਹਨੂੰ ਵੀ ਇੱਕ ਅੱਧੀ ਬਣਾਈ ਐਕਸਪੋਰਟ, ਉਹ ਵੀ ਕਰਦਾ ਐਕਸਪੋਰਟ ਦੀਆਂ ਕੰਪਨੀਆਂ, ਉਹ ਜਿਹੜੇ ਉਹਦਾ ਲਾਭ ਹੋਇਆ ਨਾ ਅਟਾਰੀ ਬਾਰਡਰ ਦਾ, ਤੇ ਉਹਨਾਂ ਫਰਮਾਂ ਨੂੰ, ਉਹਨਾਂ ਕੰਪਨੀਆਂ ਨੂੰ, ਹੁਣ ਕਿਸਾਨਾਂ ਦਾ ਟਮਾਟਰ ਜੇ 6 ਰੁਪਏ ਕਿਲੋ ਜਾਂਦਾ ਤਾਂ 6 ਰੁਪਏ ਕਿਲੋ ਹੀ ਜਾਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਭੁਲੇਖੇ ਚ ਆ ਇਸ ਗੱਲ ਤੋਂ। ਮੇਰੀ ਗੱਲ ਜ਼ਰੂਰ ਕੱਟਿਓ ਕੋਈ ਸਰੋਤਾ ਜੇ ਮੇਰੀ ਗੱਲ ਗਲਤ ਹੋਵੇ, ਕਿ ਆਪਾਂ ਨੂੰ ਇਹ ਭੁਲੇਖਾ ਆ ਕਿ ਪਤਾ ਨੀ ਫਿਰ ਸਾਡੀ ਕਣਕ ਜਾਂ ਝੋਨਾ ਸਾਡਾ ਕਿੰਨਾ ਵੱਧ, ਜੋ ਰੇਟ ਅੱਜ ਆ ਉਹੀ ਮਿਲਣਾ ਤੁਹਾਨੂੰ। ਸੋ ਇਸ ਕਰਕੇ ਰੌਲਾ ਕਿਤੇ ਹੋਰ ਆ। ਇਹ ਠੀਕ ਹੈ ਕਿ ਅਟਾਰੀ ਰਸਤਾ ਖੁੱਲਣਾ ਚਾਹੀਦਾ, ਮੈਂ ਨੀ ਕਹਿੰਦਾ ਬਾਰਡਰ ਦਾ, ਪਰੰਤੂ ਬਾਰਡਰ ਦਾ ਰਸਤਾ ਅਸੀਂ ਖੋਲ ਕੇ ਅਡਾਨੀਆਂ ਦੀ ਜੇਬ ਚ ਪਾ ਦੇਣਾ ਜਾਂ ਹੋਰ ਕਿਸੇ ਦੀ ਜੇਬ ਚ ਪਾ ਦੇਣਾ, ਅਸੀਂ ਕੀ ਖੱਟਿਆ? ਇਸ ਕਰਕੇ ਜਿਹੜੀ ਚੀਜ਼ ਖੁਲਵਾਉਣੀ ਆ ਨਾ, ਉਹ ਖੁਲਵਾਉਣ ਤੇ ਤਾਕਤ ਲਾਈਏ। ਅਟਾਰੀ ਵਾਲਾ ਰਸਤਾ ਖੁੱਲਣ ਦੇ ਨਾਲ ਕਿਸੇ ਕਿਸਾਨ ਨੂੰ ਇੱਕ ਧੇਲੇ ਦਾ ਫਾਇਦਾ ਨਹੀਂ ਹੋਣਾ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਟੈਕਸਲ ਅਕਾਊਂਟਿੰਗ ਦਾ ਜ਼ਿਕਰ ਕਰ ਦਈਏ ਜੀ। ਤੁਸੀਂ ਪਰਸਨਲ ਟੈਕਸ ਫਾਈਲਿੰਗ, ਕਾਰਪੋਰੇਟ ਟੈਕਸੇਸ਼ਨ, ਬੁੱਕ ਕੀਪਿੰਗ ਲਈ ਜੀ ਨੋਟ ਕਰੋ ਟੈਕਸਲ ਅਕਾਊਂਟਿੰਗ ਦਾ ਨੰਬਰ, ਜਿੱਥੇ 647-461-0361 ਨੰਬਰ ਹੈ, 6474610361 ਭਰੋਸੇਮੰਦ ਨਾਂ ਹੈ ਜੀ। ਆਪਣੇ ਤਜਰਬੇ ਦੇ ਨਾਲ ਜੋ ਤੁਹਾਡਾ ਜੋ ਅਕਾਊਂਟਿੰਗ ਦਾ ਕੰਮ ਹੈ ਜੀ, ਤੁਸੀਂ ਇਹਨਾਂ ਨੂੰ ਸੌਂਪੋ ਤੇ ਆਪਣੇ ਤਜਰਬੇ ਦੇ ਨਾਲ ਇਹ ਪੂਰਾ ਨਿਭਾਉਣਗੇ। ਨੰਬਰ 647-461-0361 ਟੈਕਸਲ ਅਕਾਊਂਟਿੰਗ ਦੇ ਲਈ ਹੈ ਜੀ। ਤੇ ਨਾਲ ਹੀ ਸਾਡੇ ਨੈਕਸਟ ਕਾਲਰ ਜੋ ਨੇ 7243 ਜੀ, ਵੈਲਕਮ ਜੀ।
6: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਜੀ, ਮੈਂ ਲੁਧਿਆਣੇ ਬਲੌਂਗ ਕਰਦਾ ਜੀ।
0: ਜੀ ਜੀ ਸਰ,
6: ਮੈਂ ਤੁਹਾਡਾ ਡੇਲੀ ਖਬਰਾਂ ਸੁਣਦਾ ਜੀ, ਮੈਂ ਟੈਲੀਫੋਨ ਲਾ ਕੇ ਵੀ ਸੁਣਦਾ ਵਾ ਤੁਹਾਡੀ ਨਿਊਜ਼ ਦੀ, ਆਪਣੇ ਦੂਜੇ ਆਪਣੇ ਦਿਵੇਸ਼ ਜੀ ਨੂੰ ਸਤਿ ਸ੍ਰੀ ਅਕਾਲ, ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਮੈਂ ਡੇਲੀ ਖਬਰਾਂ ਸੁਣਦਾ ਜੀ, ਬਹੁਤ ਥੋੜੀ ਬਹੁਤ ਸੋਹਣੀ ਨਿਊਜ਼ ਦਿੰਦੇ ਜੀ
0: ਜੀ। ਸ਼ੁਕਰੀਆ,
6: ਤੁਹਾਡਾ ਕੋਈ ਮੁਕਾਬਲਾ ਕੋਈ ਨਹੀਂ ਜੀ,
0: ਧੰਨਵਾਦ ਜੀ, ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਸਰ ਸ਼ੁਕਰੀਆ। ਸ਼ੁਕਰੀਆ, ਤੁਸੀਂ ਸਵੇਰ ਵੇਲੇ ਸਾਨੂੰ ਸੁਣਦੇ ਹੋ ਤੇ ਬਿਲਕੁਲ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ। ਤੇ ਰਮੇਸ਼ ਜੀ, ਸਾਡੇ ਨਾਲ ਅਗਲੇ ਕਾਲਰ ਨੇ ਜੀ, 4146 ਜੀ, ਵੈਲਕਮ
7: ਜੀ। ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ।
7: ਹੁਸ਼ਿਆਰਪੁਰੀ ਜੀ, ਤੁਸੀਂ ਇਹ ਕਹਿ ਰਹੇ ਕਿ ਮੋਦੀ ਗਿਆ ਉਧਰ ਤੇਲ ਫੂਕ ਕੇ ਆ ਗਿਆ, ਤੁਸੀਂ ਇਹ ਦੱਸਿਆ ਨਹੀਂ ਕਿ ਉਹ ਨੀਦਰਲੈਂਡ ਮੇ ਇੱਕ ਬੜਾ ਫੇਮਸ ਵਾਟਰ ਕਾ ਪਾਣੀ ਕਾ ਨਾ ਉਹ ਡੈਮ ਹੈਗਾ, ਕਿਉਂਕਿ ਨੀਦਰਲੈਂਡ ਤੋਂ ਸਮੁੰਦਰ ਲੈਵਲ ਸੇ ਨੀਚੇ ਹੈ, ਤੋ ਚਲੋ ਉਸਕੀ ਹਿਸਟਰੀ ਲੋਕ ਢੂੰਢ ਲੈਂਗੇ, ਉਹਨੂੰ ਕਹਿਤੇ ਅਟਲਾਂਟਿਕ ਡੈਮ, ਤੋ ਉਸੀ ਸੇ ਹੀ ਨਾ, ਉਸੀ ਕੇ ਬੇਸ ਪੇ ਗੁਜਰਾਤ ਮੇ ਬਣਾਨੇ ਜਾ ਰਹੇ ਨਾ ਇੱਕ ਡੈਮ ਕਲਪਾਸਾਰ ਮੇ, ਕਿਉਂਕਿ ਭਾਰਤ ਮੇ ਬਾੜ ਕੀ ਵੀ ਪ੍ਰੋਬਲਮ ਆਤੀ ਹੈ ਔਰ ਸੂਖਾ ਵੀ ਪੜਤਾ ਹੈ, ਤੋ ਵੋ ਟੈਕਨੋਲੋਜੀ ਮੋਦੀ ਥੋੜੀ ਬਣਾਏਗਾ, ਮੋਦੀ ਕੇ ਸਾਥ ਇੱਕ ਦੋ ਬੰਦੇ ਵੀ ਗਏ ਹੋਣਗੇ, ਥੋੜਾ ਸੀਖ ਸੂਖ ਕੇ ਆਏਗੇ ਨਾ, ਲੋਕ ਬੋਲੇ ਕਿ ਮੋਦੀ ਨੇ ਥੋੜੀ ਸੀਖ ਕੇ ਆਉਣਾ ਹੈ ਵਹਾਂ ਸੇ ਦੇਖ ਕੇ, ਕੋਈ ਇੰਜੀਨੀਅਰ ਥੋੜੀ ਹੈਗਾ ਮੋਦੀ, ਤੋ ਇਹਦੇ ਬਾਰੇ ਇਹ ਹੈ ਕਿ ਉਹਦੇ ਬਾਰੇ ਦੱਸੋ ਕਿ ਉਹ ਦੇਖ ਕੇ ਆਇਆ ਤਾਂ ਸ਼ਾਇਦ ਬਣੀ ਜਾਏਗਾ, ਹੈ ਨਾ
0: ਜੀ।
7: ਦੂਜਾ ਆਏਗਾ ਸਵੀਡਨ ਵੀ ਗਿਆ, ਵਹਾਂ ਸੇ ਵੀ ਕੋਈ ਡੀਲ ਵੀਲ ਬਣ ਕੇ ਆਈ ਹੈ, ਉਹ ਜੋ ਯੂਰੋਪ ਕੀ ਜੋ ਮਦਰ ਆਫ ਆਲ ਡੀਲ ਸੀ ਉਹ ਲੇਡੀ ਉਹ ਵੀ ਉੱਥੇ ਸੀਗੀ, ਤੋ ਉਹ ਸਭ ਡੀਲ ਬਣ ਗਿਆ, ਉਹ ਖਾਲੀ ਤੇਲ ਸੁੱਕ ਕੇ ਨੀ ਆਇਆ ਵਹਾਂ ਘੁੰਮ ਕੇ, ਜਰਾ ਇਹਦੇ ਬਾਰੇ ਤੁਸੀਂ ਪਤਾ ਨੀ ਦੱਸਿਆ ਜਾਂ ਨਹੀਂ ਦੱਸਿਆ, ਦੱਸੋ ਜਰਾ ਪਲੀਜ਼, ਧੰਨਵਾਦ ਜੀ।
0: ਜੀ ਜੀ ਰਮੇਸ਼ ਜੀ,
2: ਨੀਦਰਲੈਂਡ ਦਾ ਦੌਰਾ ਸੀ ਤੇ ਨੀਦਰਲੈਂਡ ਤੋਂ ਕਹਿੰਦੇ ਮੋਦੀ ਸਾਹਿਬ ਲਿਆ ਰਹੇ ਆ

0: ਉਹਨਾਂ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ ਜਿੱਥੇ ਮੈਂ ਇਸ਼ਾਰਾ ਕਰ ਚੁੱਕਾ, ਮੈਂ ਨੀ ਆਰਬੀਆਈ ਦਾ ਗਵਰਨਰ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਤੇ ਹੋਰ ਬਹੁਤ ਸਾਰੇ ਵੱਖ ਵੱਖ ਲੋਕ ਜਿਹੜੇ ਆਰਥਿਕ ਅੰਕੜਿਆਂ ਦੇ ਮਾਹਰ ਹੈ ਕਿ ਮਹਿੰਗਾਈ ਵਧੇਗੀ ਭਾਰਤ ਵਿੱਚ। ਹੁਣ ਜਦੋਂ ਇਹ ਗੱਲ ਬੜੀ ਸਾਫ਼ ਹੈ ਕਿ ਮਹਿੰਗਾਈ ਵਧੇਗੀ, ਤੇ ਫਿਰ ਭਾਈ ਮੈਨੂੰ ਇਹ ਦੱਸੋ ਕਿ ਮਹਿੰਗਾਈ ਵਧੇਗੀ ਤੇ ਉਸ ਹਾਲਾਤਾਂ ਵਿੱਚ ਆ ਪੰਜ ਚਾਰ ਦਿਨ ਦਾ ਦੌਰਾ ਕਿੰਨਾ ਕੁ ਜ਼ਰੂਰੀ ਸੀ? ਪ੍ਰਧਾਨ ਮੰਤਰੀ ਦੇ ਕੋਲ ਕਿਹੜੀ ਏਦਾਂ ਦੀ, ਤੁਸੀਂ ਠੀਕ ਹੈ ਆਪ ਹੀ ਸਵਾਲ ਤੇ ਆਪ ਹੀ ਜਵਾਬ ਦੇ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਤੈਅ ਕਰਨਗੇ ਕਿ ਅਸੀਂ ਕਿ ਉੱਥੇ ਡੈਮ ਕਿਵੇਂ ਬਣਨਾ, ਕਿ ਇਹਨਾਂ ਨੇ ਸਿੱਖ ਕੇ ਆਉਣਾ ਹੈ, ਜਿਹਦੇ ਲਈ ਇੱਕ ਦੋ ਅਫਸਰ ਜਿਹੜੀਆਂ ਆਮ ਫਲਾਈਟਾਂ ਜਾਂਦੀਆਂ ਨੇ ਉਹਦੇ ਵਿੱਚ ਠੀਕ ਹੈ ਤੁਸੀਂ ਬਿਜ਼ਨਸ ਕਲਾਸ ਵਿੱਚ ਉਹਨਾਂ ਦੀ ਟਿਕਟ ਬੁੱਕ ਕਰਾ ਦਿਓ, ਉਹਨਾਂ ਨੂੰ ਬਿਠਾ ਦਿਓ, ਉਹ ਜਾ ਕੇ ਆ ਜਾਣਗੇ
1: ਜੀ।
0: ਦੇਖੋ ਮੈਂ ਤੇ ਬੜਾ ਸਿੱਧਾ ਪੱਧਰਾ, ਮੈਂ ਸਮਝਦਾ ਹਾਂ ਕਿ ਜੇ ਤੇ ਵਾਕਿਆ ਕੋਈ ਸੰਸਾਰ ਵਿਆਪੀ ਵੱਖ ਵੱਖ ਦੇਸ਼ਾਂ ਦੀ ਬੈਠਕ ਹੈ ਜਿੱਥੇ ਕੁਛ ਮਹੱਤਵਪੂਰਨ ਨਿਰਣੇ ਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਾ ਚਾਹੀਦਾ 100%। ਤੇ ਜੇ ਕੇਵਲ ਤੇ ਕੇਵਲ ਆਪਾਂ ਕਹਿੰਦੇ ਜੀ ਆਪਾਂ ਉੱਥੋਂ ਜੀ 1000 ਸਾਲ ਪੁਰਾਣੇ ਦਸਤਾਵੇਜ਼ ਲੈ ਕੇ ਆਉਣੇ ਆ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਸਨਮਾਨ ਹੋਰ ਮਿਲ ਗਿਆ, ਉੱਥੋਂ ਆਪਾਂ ਡੈਮ ਦੀ ਤਕਨੀਕ ਸਿੱਖ ਕੇ ਆਉਣੀ ਹੈ, ਤੇ ਸਰੋਤਿਓ ਮੈਂ ਇਹਨੂੰ ਸਮਝਦਾ ਕਿ ਇਹ ਗਲਤ ਹੈ। ਇਹ ਰੌਲਾ ਇਸ ਗੱਲ ਤੇ ਨਹੀਂ ਕਿ ਮੈਂ ਨਰਿੰਦਰ ਮੋਦੀ ਤੇ ਗੱਲ ਕਰ ਰਿਹਾ, ਜੇ ਪਹਿਲੇ ਪ੍ਰਧਾਨ ਮੰਤਰੀ ਵੀ ਇਸੇ ਢੰਗ ਦੇ ਨਾਲ ਗਏ ਆ ਉਹ ਵੀ ਨਿੰਦਣ ਯੋਗ ਹੈ, ਜੇ ਆਉਣ ਵਾਲੇ ਸਮੇਂ ਵੀ ਕੋਈ ਪ੍ਰਧਾਨ ਮੰਤਰੀ ਜਾਵੇਗਾ ਅਸੀਂ ਉਹਨੂੰ ਵੀ ਨਿੰਦਾਂਗੇ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਤੁਹਾਨੂੰ ਨੋਟ ਇਹ ਵੀ ਜ਼ਰੂਰ ਕਰਵਾ ਦਈਏ ਜੀ, ਮੂਵ ਤੁਸੀਂ ਕਿਤੇ ਹੋਰ ਕਿਸੇ ਸ਼ਹਿਰ ਦੇ ਵਿੱਚ ਕਿਸੇ ਪ੍ਰੋਵਿੰਸ ਦੇ ਵਿੱਚ ਜਾਂ ਫਿਰ ਨੌਰਥ ਅਮਰੀਕਾ ਦੀ ਜੇਕਰ ਗੱਲ ਕਰੀਏ, ਤੁਸੀਂ ਆਪਣਾ ਮੁਲਕ ਹੀ ਬਦਲਣਾ, ਐਚ ਕੇ ਮੂਵਰਸ ਜੀ ਤੁਹਾਡੇ ਕੰਮ ਆਉਣਗੇ। ਤੇ ਇਹ ਨੰਬਰ ਤੁਹਾਡੇ ਕੰਮ ਆਏਗਾ, ਨੰਬਰ 416-524-6604 416-524-6704। ਐਚ ਕੇ ਮੂਵਰਸ ਲਈ ਤੁਸੀਂ ਇਹ ਨੰਬਰ ਨੋਟ ਕਰਕੇ ਰੱਖੋ ਜੀ, ਓਫਿਸ਼ੀਅਲ ਮੂਵਰਸ ਨੇ ਪੰਜਾਬੀ ਲਹਿਰਾਂ ਦੇ ਪੂਰੀ ਸੰਭਾਲ ਦੇ ਨਾਲ ਜੀ ਤੁਹਾਡਾ ਸਮਾਨ ਆਪਣੇ ਟਰੱਕਸ ਦੇ ਵਿੱਚ ਲੋਡ ਕਰਕੇ ਇਹ ਲੈ ਕੇ ਜਾਣਗੇ। ਜੋ ਪੈਕਿੰਗ ਦੇ ਵਿੱਚ ਜੋ ਕੰਮ ਪੂਰਾ ਇਹਨਾਂ ਦਾ ਪ੍ਰੋਫੈਸ਼ਨਲ ਹੋਵੇਗਾ। ਨੰਬਰ 416-524-6604 ਜੀ ਨੋਟ ਰੱਖੋ। ਤੇ ਸਾਡੇ ਨਾਲ ਅਗਲੇ ਕਾਲਰ ਨੇ ਅਮਰਜੀਤ ਜੀ, ਜੀ ਵੈਲਕਮ ਜੀ।
2: ਹਾਂਜੀ ਰੁਪਿੰਦਰ ਜੀ ਤੇ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ।
1: ਜੀ ਸਰ,
2: ਰੁਪਿੰਦਰ ਜੀ ਇੱਕ ਤੁਸੀਂ ਲੋਕਲ ਖਬਰ ਦਿੱਤੀ ਟਵਿੰਗ ਬਾਰੇ, ਤੇ ਉਹ ਮਤਲਬ ਟਵਿੰਗ ਵਾਲੇ ਨੇ ਮੇਰਾ ਵੀ ਇੱਕ ਵਾਰੀ ਟਰੱਕ ਬਿਨਾਂ ਮਤਲਬ ਤੋਂ ਟੋਹ ਕਰ ਲਿਆ ਜੀ। ਮੈਂ ਉਹਨੂੰ ਬਹੁਤ ਮਿਹਨਤ ਰਿਕੁਐਸਟ ਕੀਤੀ ਜੀ, ਉਹਨੇ ਬਿਲਕੁਲ ਨੀ ਲਿਆ ਲਿੱਤਾ ਜੀ, ਤੇ ਉਹਨੇ $1,000 ਲਿੱਤਾ ਮੇਰੇ ਕੋਲ ਈ ਟ੍ਰਾਂਸਫਰ ਜੀ ਇਮੀਡੀਏਟਲੀ ਉਸ ਬੰਦੇ ਨੇ ਜੀ। ਉਹ ਕੀ ਕਰਦਾ, ਕਾਰਾਂ ਵੀ ਬਹੁਤ ਚੋਰੀਆਂ ਕਰਦਾ ਸੀ ਜੀ, ਆਪਣੀ ਯਾਰ ਚਲਾ ਜਾਂਦਾ ਸੀ ਗੁਰਦੁਆਰਾ ਸਾਹਿਬ ਦੇ ਲਾਗੂ ਸਾਈਡ ਲਾਈਨ ਚੱਕ ਕੇ ਨਾ ਜੀ, ਜਾਂ ਕਿਤੇ ਪਾਰਕਾਂ ਚ ਚੱਕ ਚੱਕ ਕੇ ਪਲਾਜ਼ਿਆਂ ਚ ਲਾ ਜਾਂਦਾ ਸੀ
1: ਜੀ।
2: ਉਹਦਾ ਨਾਮ ਵੀ ਜਸਵਿੰਦਰ ਹੈ ਜੀ, ਅਲਫਾ ਵਾਲੇ ਨੇ ਜੀ। ਦੇਖੋ ਜੀ ਮਤਲਬ ਕਿਸੇ ਚੀਜ਼ ਦੀ ਨਾ ਅੰਤ ਹੁੰਦੀ ਆ,
1: ਬਿਲਕੁਲ ਸਰ,
2: ਅੱਤ ਬਹੁਤ ਚੱਕੀ ਸੀ ਇਸ ਇਨਸਾਨ ਨੇ ਜਿਹਨਾਂ ਨੇ, ਬਹੁਤ ਚੱਕੀ ਸੀ ਜੀ, ਉਹ ਕਿਸੇ ਦਾ ਲਿਹਾਜ਼ ਨੀ ਸੀ ਲੈਂਦਾ ਜੀ, ਬੇਸ਼ਰਮ ਬੰਦਾ ਸੀ ਜੀ, ਬਹੁਤ ਮਤਲਬ ਮਾੜੇ ਚੰਗੇ ਸ਼ਬਦ ਮੈਂ ਬੋਲਣਾ ਨੀ ਚਾਹੁੰਦਾ। ਉਸ ਬੰਦੇ ਨੇ ਬਹੁਤ ਲੋਭ ਪੀਤਾ ਜੀ ਲੋਕਾਂ ਦਾ, ਟਰੱਕ ਲੋਡਡ ਕੀਤੇ ਹੋਏ ਚੱਕ ਕੇ ਆਪਣੀ ਜਾਲ ਚ ਲੈਂਦਾ ਜੀ, ਇੰਨਾ ਧੱਕਾ ਕਰ ਰਿਹਾ ਸੀ ਨਾ ਜਬਰਦਸਤੀ, ਤੇ ਉਹ ਕਿਸੇ ਚੀਜ਼ ਦਾ ਹੁੰਦਾ ਨਾ ਅੰਤ ਹੁੰਦਾ
1: ਜੀ,
2: ਅੰਤ ਆਇਆ ਸੀ ਉਸ ਬੰਦੇ ਦਾ ਜੀ। ਓਕੇ ਧੰਨਵਾਦ ਭੈਣ ਜੀ।
1: ਜੀ ਸ਼ੁਕਰੀਆ ਜੀ, ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਕਿ ਅਜਿਹਾ ਆਪ ਜੋ ਤੁਸੀਂ ਜੋ ਹੰਡਾਇਆ ਤੁਸੀਂ ਇਹ ਸਾਂਝਾ ਕੀਤਾ, ਬਹੁਤ ਅਫਸੋਸ ਹੋਇਆ ਕਿ ਜੋ ਅਜਿਹਾ ਕਿੱਸਾ ਜੋ ਹੈ ਇਹ ਤੁਹਾਡੇ ਨਾਲ ਵੀ ਸਰ ਹੋਇਆ, ਪਰ ਚਲੋ ਜੋ ਨੱਥ ਜੋ ਹੈ ਉਹ ਪਾਈ ਹੈ ਫਿਰ ਪੁਲਿਸ ਨੇ, ਤੇ ਹੁਣ ਅਜਿਹੇ ਕੇਸਿਸ ਜੇਕਰ ਅੱਗੇ ਵੀ ਆਉਂਦੇ ਨੇ ਤੇ ਅਸੀਂ ਪਹਿਲਾਂ ਹੀ ਇਸ ਗੱਲ ਬਾਰੇ ਜੀ ਸੁਚੇਤ ਰਹੀਏ ਕਿ ਅਜਿਹਾ ਵੀ ਘਪਲਾ ਜੋ ਹੈ ਇਹ ਜ਼ਰੂਰ ਵਾਪਰ ਰਿਹਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਜੀ। ਤੇ ਹੈਰਾਨੀ ਹੁੰਦੀ ਹੈ ਰਮੇਸ਼ ਜੀ ਕਿ ਅਜਿਹਾ ਵੀ ਸਾਡੀ ਸੁਸਾਇਟੀ ਦੇ ਵਿੱਚ, ਅਸੀਂ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਾਂ, ਭਾਰਤ ਦੀ ਗੱਲ ਕਰਦੇ ਹਾਂ, ਪਰ ਅਜਿਹੇ ਲੋਕ ਇੱਥੇ ਵੀ ਨੇ ਜੋ ਸ਼ਾਰਟਕੱਟ ਦੇ ਨਾਲ ਜੀ ਦੂਜਿਆਂ ਨੂੰ ਤੰਗ ਕਰਕੇ ਜੋ ਹੈ ਉਹ ਪੈਸਾ ਕਮਾਉਂਦੇ ਨੇ, ਤੇ ਚੰਗੀ ਗੱਲ ਹੈ ਕਿ ਜਦੋਂ ਇਹ ਫੜੇ ਵੀ ਜਾਂਦੇ ਨੇ। ਰਮੇਸ਼ ਜੀ ਅਗਲੇ ਕਾਲਰ ਸਾਡੇ ਨਾਲ ਨੇ, ਤੇ ਜੀ ਅਗਲੀ ਕਾਲ ਮੇਰੇ ਨਾਲ ਜੋ ਹੈ ਜੀ 5764 ਜੀ ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ
3: ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਆਪਣਾ ਮੋਦੀ ਸਾਹਿਬ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਹੁੰਦੇ ਸੀ, ਉਦੋਂ ਨਾ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਬਿਲੋਂਗ ਕਰਦਾ ਵਾ, ਤੇ ਉਦੋਂ ਇੱਧਰੋਂ ਵਪਾਰ ਉਧਰੋਂ ਹੁੰਦਾ ਸੀ, ਸਾਡੇ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨ ਏਜੰਟ ਆ ਜਿਹੜੇ ਸਬਜ਼ੀ ਮੰਡੀ ਤੇ ਆੜਤੀ ਆ, ਇਹ ਸਾਡੇ ਪਿੰਡੋਂ ਹੀ ਸਬਜ਼ੀਆਂ ਲੈ ਕੇ ਪਾਕਿਸਤਾਨ ਨੂੰ ਭੇਜਦੇ ਸੀ, ਬਾਰਡਰ ਦੇ ਟਰੱਕ ਖਾਲੀ ਕਰਕੇ ਉਧਰੋਂ ਦੂਜੇ ਬੰਦੇ ਦੂਜੇ ਟਰੱਕ ਲੈ ਜਾਂਦੇ।

0: ਉਦੋਂ ਸਬਜ਼ੀਆਂ ਦੇ ਕਾਫੀ ਰੇਟ ਵੱਧ ਗਏ ਸੀ, ਜਦੋਂ ਦੇ ਬਾਅਦ ਚ ਫਿਰ ਸਰਕਾਰ ਚੇਂਜ ਹੋਈ ਆ, ਲਾਂਘਾ ਬੰਦ ਹੋ ਗਿਆ ਜਾਂ ਬਾਰਡਰ ਬੰਦ ਹੋ ਗਿਆ, ਮੁੜ ਕੇ ਸਬਜ਼ੀਆਂ ਦੇ ਭਾਅ ਬਹੁਤ ਘੱਟ ਗਏ। ਪਹਿਲਾਂ ਬਹੁਤ ਜ਼ਿਆਦਾ ਮੁਨਾਫਾ ਹੈਗਾ ਸੀ, ਮੈਂ ਬਸ ਇੰਨੀ ਹੀ ਗੱਲ ਕਰਨੀ ਚਾਹੁੰਦਾ ਜੀ।
1: ਜੀ ਰਮੇਸ਼,
2: ਜਦੋਂ ਇਹ ਘਟਨਾ ਕ੍ਰਮ ਵਾਪਰਿਆ ਸੀ, ਜਦੋਂ ਭਾਰਤੀ ਫੌਜੀਆਂ ਨੂੰ ਬੰਬ ਦੇ ਨਾਲ ਅੜਾ ਦਿੱਤਾ ਸੀਗਾ, ਉਸ ਵੇਲੇ ਜਦੋਂ ਭਾਰਤ ਵਰਸਸ ਪਾਕਿਸਤਾਨ ਤਣਾਅ ਵਾਲੇ ਹਾਲਾਤ ਬਣੇ, ਉਹ ਤੋਂ ਬਾਅਦ ਸਰੋਤੇ ਉਹ ਬ੍ਰੇਕ ਲੱਗੀ ਸੀ ਉਸ ਕਾਰੋਬਾਰ ਨੂੰ, ਜਿਹੜੇ ਟਰੱਕਾਂ ਦਾ ਤੁਸੀਂ ਜ਼ਿਕਰ ਕੀਤਾ ਨਾ, ਜਿਹੜੇ ਕਾਰੋਬਾਰੀ ਆਦਾਨ ਪ੍ਰਦਾਨ ਹੁੰਦਾ ਸੀ। ਪਰ ਉਹਦੇ ਵਿੱਚ ਇੱਕ ਚੀਜ਼ ਇਹ ਵੀ ਸੀਗੀ ਕਿ ਉਸ ਖੇਤਰ ਦੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ, ਚਾਹੇ ਉਹ ਟਰੱਕਾਂ ਤੇ ਮਾਲ ਲੋਡ ਕਰਨਾ ਚਾਹੇ ਉਤਾਰਨਾ, ਜਾਂ ਉੱਥੇ ਕਿਸੇ ਨੇ ਢਾਬਾ ਖੋਲਿਆ, ਕਿਸੇ ਨੇ ਚਾਹ ਦਾ ਖੋਖਾ ਪਾ ਲਿਆ, ਬੜਾ ਰੁਜ਼ਗਾਰ ਮਿਲਿਆ ਸੀ। ਇਸ ਵੇ ਕੋਈ ਸ਼ੱਕ ਨਹੀਂ ਕਿ ਨੁਕਸਾਨ ਹੋਇਆ, ਉੱਥੇ ਛੋਟੇ ਮੋਟੇ ਬੜੇ ਕਾਰੋਬਾਰ ਡਿਵੈਲਪ ਹੋਏ ਸੀਗੇ। ਪਰ ਦੂਜੀ ਜਿਹੜੀ ਚੀਜ਼ ਦਾ ਤੁਸੀਂ ਜ਼ਿਕਰ ਕੀਤਾ ਨਾ ਕਿ ਸਬਜ਼ੀਆਂ ਦੇ ਭਾਅ, ਦੇਖੋ ਇਹ ਗੱਲ ਬੜੀ ਸਾਫ਼ ਹੈ ਕਿ ਸਬਜ਼ੀ ਤੇ ਫੁੱਲ ਇਹ ਲੋਕਲ ਹੀ ਹੁੰਦੇ ਨੇ, ਭਾਵ ਕਿ ਜੇ ਪਾਕਿਸਤਾਨ ਨੂੰ ਸਪਲਾਈ ਕਰਨੇ ਨਾ ਅਟਾਰੀ ਬਾਰਡਰ ਤੋਂ ਟਮਾਟਰ, ਤੇ ਉਹ ਆਪਾਂ ਕੇਰਲ ਤੋਂ ਨਹੀਂ ਖਰੀਦ ਕੇ ਲੈ ਕੇ ਆਉਣੇ, ਕੁਦਰਤੀ ਆ ਪੰਜਾਬ ਦੀ ਮੰਡੀ ਚੋਂ ਲੈ ਕੇ ਆਉਣੇ ਆ। ਜਿਹੜਾ ਵੀ ਵਪਾਰੀ ਹੋਵੇਗਾ ਜਿਹਨਾਂ ਜਿਸਨੇ ਉਹ ਉਧਰ ਮਾਲ ਭੇਜਣਾ, ਉਹ ਇਧਰ ਪ੍ਰਮੋਟ ਕਰੇਗਾ ਕਿ ਭਾਈ ਤੁਸੀਂ ਵੱਡੇ ਪੱਧਰ ਤੇ ਬੀਜੋ, ਮੈਂ ਖਰੀਦਾਂਗਾ। ਅੰਸ਼ਕ ਤੌਰ ਤੇ ਫਾਇਦਾ ਮੈਂ ਪਹਿਲਾਂ ਹੀ ਕਿਹਾ ਕਿ ਹੋ ਸਕਦਾ ਹੈ, ਪਰੰਤੂ ਜੇ ਅਸੀਂ ਕੀ ਸਿੱਧੇ ਤੌਰ ਤੇ ਕਿਸੇ ਕਿਸਾਨ ਨੂੰ ਫਾਇਦਾ ਹੋਣਾ ਔਰ ਲਾਂਘਾ ਖੁੱਲਣ ਦਾ, ਮੇਰੀ ਸਮਝ ਬੜੀ ਸਿੱਧੀ ਪੱਧਰੀ ਹੈ ਕਿ ਸਿੱਧੇ ਤੌਰ ਤੇ ਨਾ ਤੇ ਕੋਈ ਕਿਸਾਨ ਉੱਥੇ ਸਮਾਨ ਆਪਣਾ ਉੱਧਰ ਭੇਜ ਸਕਦਾ, ਨਾ ਭੇਜਿਆ ਜਾਣਾ ਹੈਗਾ। ਦੋ ਹੀ ਢੰਗ ਹੈ, ਇੱਕ ਸਰਕਾਰ ਉਸ ਵਪਾਰ ਦਾ ਹਿੱਸਾ ਬਣੇ, ਦੂਜਾ ਜਿਹੜਾ ਕੰਪਨੀਆਂ ਦੇ ਕੋਲ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਹੁੰਦਾ, ਉਹ ਵੀ ਵੱਖਰੀਆਂ ਵੱਖਰੀਆਂ ਬਣ ਗਈਆਂ ਨੇ, ਕਿਸੇ ਤੋਂ ਸਬਜ਼ੀ ਦਾ ਹੈ, ਕਿਸੇ ਤੋਂ ਕਾਸੇ ਦਾ ਹੈ, ਉਹ ਕਰ ਸਕਦੇ ਹੈਗੇ ਆ, ਤੇ ਉਹ ਜਿੱਥੋਂ ਹੋਊਗਾ ਮੁਨਾਫਾ ਉਹਨੂੰ ਹੋਣਾ ਹੈਗਾ। ਅੰਸ਼ਕ ਤੌਰ ਤੇ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੀਆਂ ਸਬਜ਼ੀਆਂ ਵਗੈਰਾ ਖੇਤਰ ਚ ਹੁੰਦੀਆਂ ਨੇ, ਜਿਸ ਵਿਅਕਤੀ ਨੇ ਖਰੀਦਣੀਆਂ ਉਹਦੀ ਢੋਆ ਢੁਆਈ ਚ ਉਹਨੂੰ ਚਾਰ ਪੈਸੇ ਬਚਦੇ, ਤੇ ਹੋ ਸਕਦਾ ਉਹ ਜੇ ਕਿ ਅਸੀਂ 5 ਰੁਪਏ ਕਿਲੋ ਗੋਭੀ ਲੈਣੀ ਹੈ ਤੇ ਉਹ 6 ਰੁਪਏ ਕਿਲੋ ਵੀ ਉੱਥੋਂ ਗੋਭੀ ਖਰੀਦ ਲਵੇ, ਪੂਰਾ ਕੁ ਫਾਇਦਾ ਕਿਸਾਨ ਨੂੰ ਤੌਰ ਤੇ ਹੋਵੇ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਗਲੀ ਕਾਲ ਵੱਲ ਅਸੀਂ ਚੱਲਾਂਗੇ, ਤੇ ਸਾਡੇ ਨਾਲ ਨੇ ਕਾਲਰ ਜੀ 4119 ਜੀ, ਵੈਲਕਮ, ਪਰ ਮਾਫੀ ਚਾਹੁੰਦੇ ਹਾਂ ਕਾਲ ਜੀ ਇਹ ਕੱਟ ਹੋ ਗਈ ਹੈ। 4119 ਜੀ ਦੁਬਾਰਾ ਤੁਸੀਂ ਜ਼ਰੂਰ ਟਰਾਈ ਕਰੋ ਜੀ। ਅਤੇ ਅਗਲੀ ਕਾਲ ਤੋਂ ਪਹਿਲਾਂ ਰਮੇਸ਼ ਜੀ, ਚਲੋ ਅਸੀਂ ਇਹ ਸੰਦੇਸ਼ ਵੀ ਜ਼ਰੂਰ ਪਹੁੰਚਾਈਏ, ਜਿੱਥੇ ਜੀ ਕੰਮ ਮੌਰਗੇਜ ਦਾ ਹੈ, ਗੱਲ ਹੈ ਜੀ ਅਸੀਂ ਘਰ ਜੋ ਹੈ ਆਪਣੇ ਪਰਿਵਾਰ ਲਈ ਜੋ ਬਣਾਉਣਾ, ਅਤੇ ਜੋ ਪਹਿਲੀ ਫਿਕਰ ਜੋ ਹੈ ਫਿਰ ਉਦੋਂ ਆਉਂਦੀ ਹੈ ਕਿ ਮੌਰਗੇਜ ਦਾ ਕੰਮ ਜੋ ਹੈ ਇਹ ਕਿਸ ਤਰ੍ਹਾਂ ਸਿਰੇ ਚੜ੍ਹੇਗਾ, ਚੰਗੀ ਤਰ੍ਹਾਂ ਹੋ ਜਾਵੇ, ਕੋਈ ਮੁਸ਼ਕਿਲ ਨਾ ਆਵੇ। ਸੋ ਜੀ ਹਰਮਨ ਬੱਤਾ ਜੀ ਦਾ ਤਜਰਬਾ ਜੋ ਹੈ ਇਸ ਦਾ ਤੁਸੀਂ ਫਾਇਦਾ ਇਸ ਦੇ ਵਿੱਚ ਜ਼ਰੂਰ ਲੈ ਸਕਦੇ ਹੋ, ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ ਜੀ। ਸੋ ਨੰਬਰ 647-685-9000 ਨੰਬਰ ਤੁਸੀਂ ਨੋਟ ਰੱਖੋ, ਅਤੇ ਨੰਬਰ ਇੱਕ ਵਾਰੀ ਫਿਰ ਤੋਂ 6476859000 ਨੰਬਰ ਹੈ। ਪਰਚੇਜ਼ ਦੀ ਗੱਲ ਹੈ, ਮੌਰਗੇਜ ਰਿਨਿਊਅਲ ਆ ਗਈ ਹੈ, ਰੀਫਾਈਨੈਂਸਿੰਗ ਲਈ ਵੀ ਪ੍ਰੀ ਅਪਰੂਵਲ ਦੇ ਲਈ ਵੀ ਕਾਲ ਤੁਸੀਂ ਕਰਨੀ ਹੈ ਹਰਮਨ ਬੱਤਾ ਜੀ ਨੂੰ, ਨੰਬਰ 647-685-9000 ਨੰਬਰ ਜੀ ਨੋਟ ਰੱਖਣਾ ਜੀ। ਤੇ ਨਾਲ ਸਾਡੇ ਜੀ ਅਗਲੇ ਕਾਲਰ ਨੇ ਸਤਨਾਮ ਜੀ, ਵੈਲਕਮ ਜੀ। ਜੀ ਸਰ,
3: ਮਾਨਸਾ ਦੀ ਖਬਰ ਆ ਰਹੀ ਹੈ ਵਿਜੇਂਦਰ ਸਿੰਗਲਾ ਨੂੰ ਸਨਮਾਨਿਤ ਕੀਤਾ, ਪਬਲਿਕ ਨੇ ਜੀ, ਸਮਾਂ ਦੇਣ ਦਾ ਧੰਨਵਾਦ ਜੀ।
1: ਜੀ ਸ਼ੁਕਰੀਆ ਜੀ। ਗਲਾ ਵੈਸੇ ਮੇਰਾ ਖਰਾਬ ਜੋ ਹੈ ਗੋਲਗੱਪਿਆਂ ਦੇ ਪਾਣੀ ਤੋਂ ਹੀ ਸ਼ੁਰੂ ਹੋਇਆ ਸੀ, ਚਲੋ ਇਹ ਵੀ ਟਰਾਈ ਕਰਕੇ ਦੇਖ ਲੈਂਦੇ ਹਾਂ। ਜੀ ਰਮੇਸ਼ ਜੀ,
2: ਬਜਿੰਦਰ ਸਿੰਗਲਾ ਨੂੰ ਤਾਂ ਨਹੀਂ ਕਿ ਉਹਦੇ ਪੀਏ ਨੂੰ ਕਹੋ, ਉਹਨੂੰ ਸਨਮਾਨਿਤ ਕੀਤਾ ਲੋਕਾਂ ਨੇ, ਤੇ ਮਸਲਾ ਨਾਰਾਜ਼ਗੀਆਂ ਆਹੀ ਸੀਗੀਆਂ, ਮਾਨਸੇ ਦੀ ਗੱਲ ਹੈ, ਉਹ ਨਾਰਾਜ਼ਗੀਆਂ ਆਹੀ ਆ ਜਿਹੜਾ ਸ਼ਹਿਰੀ ਚੋਣਾਂ ਚੱਲ ਰਹੀਆਂ, ਤੇ ਉਹਦੇ ਵਿੱਚ ਕੁਛ ਆਮ ਆਦਮੀ ਪਾਰਟੀ ਤੇ ਆਪਣੇ ਵਰਕਰ, ਕੁਛ ਦੂਜੀਆਂ ਪਾਰਟੀਆਂ ਦੇ ਵਰਕਰ ਉਹ ਨਾਰਾਜ਼ ਹੋ ਗਏ। ਨਾਰਾਜ਼ਗੀ ਪਹਿਲਾਂ ਸ਼ਬਦਾਂ ਤੱਕ, ਫਿਰ ਸ਼ਬਦਾਂ ਤੋਂ ਬੋਲ ਵਿਗੜੇ, ਤੇ ਬੋਲਾਂ ਤੋਂ ਫਿਰ ਕਹਿੰਦੇ ਆ ਇਹ ਹੱਥ ਵੀ ਵਿਗੜੇ, ਤੇ ਜਿਹੜਾ ਮਾਨਯੋਗ ਵਿਧਾਇਕ ਸਾਹਿਬ ਦਾ ਪੀਏ ਫਿਰ ਲੋਕਾਂ ਦੇ ਅੜਿੱਕੇ ਆ ਗਿਆ, ਤੇ ਲੋਕ ਫਿਰ ਜੋ ਭੀੜ ਕਰਦੀ ਹੁੰਦੀ ਉਹਨਾਂ ਨੇ ਕੀਤਾ ਆ ਸੇਵਾ, ਕਹਿੰਦੇ ਥੋੜੀ ਬਹੁਤੀ ਕੀਤੀ ਆ। ਹੈ ਬਾਕੀ ਬਹੁਤ ਵੱਡੀ ਘਟਨਾ ਕਿ ਦੇਖੋ ਮਤਲਬ ਪੰਜਾਬ ਦੀ ਸਰਕਾਰ ਦਾ ਇੱਕ ਵਿਧਾਇਕ ਦਾ ਇੱਕ ਪੀਏ ਜਿਹੜਾ ਲੋਕ ਉਹਨੂੰ ਹੱਥੀ ਪੈ ਜਾਣ, ਇਹ ਬੜੀ ਵੱਡੀ ਘਟਨਾ। ਇਹਦਾ ਦੇਖੋ ਇੱਕ ਪਾਸੇ ਤੇ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਜੀ ਵਿਰੋਧੀਆਂ ਨੇ ਕਰਾ ਦਿੱਤਾ, ਜਾਂ ਕਹਿਣਗੇ ਜੀ ਇੱਥੇ ਆ ਦੇਖੋ ਜੀ ਕੀ ਕਰਦੇ ਆ ਤੇ ਗੁੰਡਾ ਕਰਦੀ ਹੈ। ਹੁਣ ਦੂਜੇ ਪਾਸੇ ਇਹ ਵੀ ਵੇਖੋ ਕਿ ਲੋਕਾਂ ਦੇ ਮਨ ਚ ਗੁੱਸਾ ਕਿੰਨਾ ਸੱਤਾਧਾਰੀ ਧਿਰ ਦੇ ਪ੍ਰਤੀ, ਯਾਨੀ ਇਹ ਦੋਨਾਂ ਚੀਜ਼ਾਂ ਨੂੰ ਘੋਖਣਾ ਪਏਗਾ, ਫਿਰ ਉਹ ਚੋਂ ਸਿੱਟੇ ਤੇ ਨਿਕਲਾਂਗੇ ਕਿ ਸਿੱਟਾ ਕੀ ਹੈਗਾ ਆ। ਤੇ ਸਿੱਟੇ ਵਿੱਚ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਲੋਕਾਂ ਦੀ ਨਾਰਾਜ਼ਗੀ ਭਾਈ ਸੱਤਾਧਾਰੀ ਧਿਰ ਦੇ ਨਾਲ ਬਣ ਰਹੀ ਹੈ, ਉਹ ਨਾਰਾਜ਼ਗੀ ਵਿਰੋਧੀਆਂ ਦੀ ਤਾਂ ਹੈ ਹੀ ਹੈ, ਜਿਹਨੂੰ ਅਸੀਂ ਆਮ ਲੋਕ ਕਹਿੰਦੇ ਹਾਂ, ਵਿਰੋਧੀ ਮਾਫ਼ ਕਰਨਾ ਸ਼ਬਦ ਨਹੀਂ, ਆਮ ਲੋਕਾਂ ਦੀ ਨਾਰਾਜ਼ਗੀ ਤਾਂ ਹੈਗੀ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਕਦੇ ਬਹੁਤ ਸਖੇ ਸੀ, ਉਹਨਾਂ ਦੀਆਂ ਨਾਰਾਜ਼ਗੀਆਂ ਵੀ ਆਮ ਆਦਮੀ ਪਾਰਟੀ ਨਾਲ ਬਣਨੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਸੋ ਨਾਰਾਜ਼ਗੀਆਂ ਵਿੱਚੋਂ ਸਰੋਤੇ ਹੋਏ ਘਟਨਾ ਹੈ ਜਿਹੜੀ ਮਾਨਸੇ ਦੇ SDM ਦਫ਼ਤਰ ਦੇ ਵਿੱਚ ਅੱਜ ਵਾਪਰੀ ਹੈ।
1: ਜੀ ਜੀ ਰਮੇਸ਼ ਜੀ, ਤੇ ਜੀ ਅਗਲੀ ਕਾਲ ਹੈ ਜੀ ਪ੍ਰਿਤਪਾਲ ਅੰਕਲ ਜੀ, ਸਵਾਗਤ ਹੈ ਜੀ।
4: ਹੈਲੋ ਜੀ।
1: ਜੀ ਜੀ ਅੰਕਲ ਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ ਸਰ, ਤੁਸੀਂ ਆਉਂਦੇ ਹੋ ਜੀ।
4: ਰਮੇਸ਼ ਜੀ, 2014 ਚ ਭਾਜਪਾ ਨੇ ਜਦੋਂ ਪਹਿਲੀ ਦਫ਼ਾ ਬਾਗਡੋਰ ਸੰਭਾਲੀ ਸੀ ਭਾਰਤ ਦੀ, ਤੇ ਮੋਦੀ ਸਾਹਿਬ ਕਹਿੰਦੇ ਥੱਕਦੇ ਨੀ ਸਨ ਕਿਸਾਨਾਂ ਨੂੰ ਕਿ ਕਿਸਾਨਾਂ ਦੀ ਆਮਦਨ ਜਿਹੜੀ ਆ ਉਹਨਾਂ ਨੇ 5 ਸਾਲਾਂ ਵਿੱਚ ਦੁੱਗਣੀ ਹੋ ਜਾਏਗੀ, ਤੇ ਕਿਸਾਨਾਂ ਨੇ ਅੰਦੋਲਨ ਵੀ ਕੀਤੇ ਕਈ, ਜਿਹਦੇ ਚ 2021-22 ਦੇ ਵਿੱਚ ਜਿਹੜਾ ਕੀਤਾ ਸੀ 14 ਮਹੀਨੇ ਦਾ ਬੜਾ ਲੰਬਾ ਅੰਦੋਲਨ ਕੀਤਾ ਸੀ ਤੇ ਬੜੇ ਕਾਮਯਾਬ ਹੋਏ ਸਨ, ਤੇ ਸਰਕਾਰ ਨੂੰ ਝੁਕਣਾ ਪਿਆ ਸੀ, 700-800 ਬੰਦਾ ਸ਼ਹੀਦ ਹੋ ਗਿਆ ਸੀ। ਲਖੀਮਪੁਰ ਦੀ ਇੱਕ ਘਟਨਾ ਹੋਈ ਸੀ ਜਿਹਦੇ ਜਿਹੜਾ ਹੋਮ ਮਿਨਿਸਟਰ ਸੀ ਉਹ ਮੁੰਡੇ ਆਪਣੀ ਗੱਡੀ ਨਾਲ ਕੁਚਲ ਦਿੱਤੇ ਕਈ ਕਿਸਾਨ, ਤੇ ਇਹਦੇ ਹੁਣ ਤੇ 10-12 ਸਾਲ ਹੋ ਗਏ ਨੇ, ਇੰਨੇ ਕਸ਼ਟ ਸਹੇ ਨੇ ਕਿਸਾਨਾਂ ਨੇ, ਪਰ ਕੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ? ਸਰਕਾਰ ਤੋਂ ਕੋਈ ਧਿਆਨ ਹੈ ਇਸ ਪਾਸੇ ਜਾਂ ਨਹੀਂ?
1: ਜੀ
4: ਮਿਹਰਬਾਨੀ
1: ਜੀ। ਰਮੇਸ਼
2: ਦੇਖੋ, ਬਹੁਤ ਸਾਰੇ ਪੱਤਰਕਾਰਾਂ ਨੇ ਉਸ ਵੇਲੇ ਇਹ ਗੱਲ ਕਹਿਤੀ ਸੀ ਕਿ ਦੁੱਗਣੀ ਦੀ ਡੈਫੀਨੇਸ਼ਨ ਜਿਹੜੀ ਸਾਨੂੰ ਅੱਜ ਤੱਕ ਸਮਝੇ ਆ ਕਿ ਜੇ ਉਸ ਵੇਲੇ ਮੰਨ ਲਓ ਕਣਕ ਦਾ ਜਿਹਨੂੰ ਆਪਾਂ MSP ਆਖਦੇ ਹਾਂ 1800 ਰੁਪਏ ਪ੍ਰਤੀ ਕੁਇੰਟਲ ਸੀ, ਮੰਨ ਲਓ 1800-1850 ਜਦੋਂ ਮੋਦੀ ਸਰਕਾਰ ਆਈ, ਤੇ ਦੁੱਗਣੀ ਦੀ ਡੈਫੀਨੇਸ਼ਨ ਇਹ ਸੀ ਕਿ ਉਹ 3600 ਰੁਪਏ ਉਸ ਵੇਲੇ ਹੁੰਦੀ ਜਾਂ 1 ਸਾਲ ਬਾਅਦ ਹੁੰਦੀ, ਉਹ ਤੇ ਅੱਜ ਤੱਕ ਨਹੀਂ ਹੋਈ। ਅੱਜ ਵੀ ਕਣਕ ਦਾ ਰੇਟ MSP ਦੀ ਗੱਲ ਕਰਦਾ 2400-2500 ਰੁਪਏ ਆਇਆ
1: ਜੀ,
2: ਤੇ ਮੋਦੀ ਸਾਹਿਬ ਨੂੰ ਆਇਆਂ ਨੂੰ ਇੱਥੇ ਕਿੰਨੇ ਸਾਲ ਹੋ ਗਏ ਆ, ਭਾਵ ਕਿ ਸਾਲਾਂ ਦਹਾਕਿਆਂ ਵਿੱਚ ਦੁੱਗਣੀ ਨਹੀਂ ਹੋਈ, ਦਹਾਕਿਆਂ ਚ। ਤੇ ਇਹ ਕਹੀ ਜਾਂਦੇ ਅਸੀਂ ਸਾਲ ਚ ਦੁੱਗਣੀ ਕਰ ਲੈਣੀ, ਉਹ ਕੋਰਾ ਝੂਠ ਸੀ, ਅਸੀਂ ਉਹਦੇ ਕਹਿਤਾ ਸੀ ਕਿ ਦੁੱਗਣੀ ਦੀ ਡੈਫੀਨੇਸ਼ਨ ਇਹ ਥੋੜੇ। ਅਸਲ ਵਿੱਚ ਦੇਖੋ ਸਰੋਤਿਓ, ਬੜੀ ਸਿੱਧੀ ਗੱਲ ਹੈ, ਵੋਟਾਂ ਲੈਣ ਦੇ ਨਾ ਲੋਕਾਂ ਦੇ ਢੰਗ ਸੀਗੇ, ਮੋਦੀ ਸਾਹਿਬ ਦਾ ਇੱਕ ਢੰਗ ਸੀਗਾ, ਉਸ ਢੰਗ ਦੇ ਵਿੱਚ ਕਿਸਾਨ ਵੀ ਫਸ ਗਏ, ਅਸੀਂ ਤੁਸੀਂ ਵੀ ਫਸੇ, ਵੋਟਾਂ ਦਿੱਤੀਆਂ। ਤੇ ਹੁਣ ਭਾਈ ਉਹਨਾਂ ਦੇ ਕੋਲ ਸਾਰਾ ਕੁਛ ਹੈ ਤੇ ਵੋਟਾਂ ਲਈ ਜਾ ਰਹੇ, ਹਾਲਾਂਕਿ ਮੈਂ ਇੱਥੇ ਜ਼ਿਕਰ ਕਰਦਾ ਐਵੇਂ ਕਿਤੇ ਭੁਲੇਖੇ ਨਾ ਰਹਿ ਜਾਓ ਕਿ ਮੈਂ ਕੱਲਾ ਮੋਦੀ ਨੂੰ ਕਹਿਣਾ, ਜਿੱਥੇ ਵੀ ਜਿਹੜਾ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਵੀ ਤੇ ਏਦਾਂ ਦੇ ਝੂਠ ਬੋਲ ਕੇ ਵੋਟਾਂ ਲਈਆਂ, ਔਰਤਾਂ ਨੂੰ 1000 ਰੁਪਿਆ, 10 ਲੱਖ ਵਾਲਾ ਕਾਰਡ, ਜਿੱਥੇ ਮਰਜ਼ੀ ਜਾਓ ਕਰੋ ਤੇ ਆਪਣੇ ਪਿੰਡਾਂ ਚ ਫੋਨ ਪਤਾ ਕਰੋ ਤੇ ਕਿੰਨਾ ਕੁ 10 ਲੱਖ ਵਾਲਾ ਕਾਰਡ ਚੱਲਦਾ, ਉਹ ਵੀ ਹੁਣ ਆਉਂਦੇ ਦਿਨਾਂ ਚ ਅਸੀਂ ਗੱਲ ਕਰਾਂਗੇ। ਚੱਲਦਾ ਤੇ ਛੱਡੋ, ਦੱਸੋ ਮਿਲਿਆ ਕਿੰਨਿਆਂ ਨੂੰ, ਕਿੰਨੀਆਂ ਔਰਤਾਂ ਨੂੰ ਮਿਲ ਗਿਆ 1000 ਰੁਪਿਆ, ਪਤਾ ਤੇ ਕਰੋ ਕਿਤੇ ਪਿੰਡਾਂ ਨੂੰ ਟੈਲੀਫੋਨ ਖੜਕਾ ਕੇ, ਕਿੰਨਾ ਝੂਠ। ਭਾਰਤੀ ਝੂਠ ਦਾ ਇੱਥੇ ਹੱਦ ਹੋ ਚੁੱਕੀ ਹੈ, ਝੂਠ ਬੋਲ ਕੇ ਸਰਕਾਰਾਂ ਬਣਨੀਆਂ, ਚਾਹੇ ਮੋਦੀ ਬਣਾ ਰਿਹਾ ਤੇ ਚਾਹੇ ਕੋਈ ਹੋਰ ਬਣਾ ਰਿਹਾ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਅਗਲੇ ਕਾਲਰ ਨੇ, ਪਰ 2763 ਜੀ ਤੁਹਾਡੀ ਕਾਲ ਵਿੱਚ ਕੱਟ ਗਈ ਹੈ, ਦੁਬਾਰਾ ਤੁਸੀਂ ਸਾਨੂੰ ਜ਼ਰੂਰ ਜੀ ਕਾਲ ਕਰ ਸਕਦੇ ਹੋ, ਨੰਬਰ 905-673-3337, ਪ੍ਰੋਗਰਾਮ ਪੰਜਾਬੀ ਲਹਿਰਾ। ਤੇ ਜੀ ਨਾਲ ਹੀ ਰਮੇਸ਼ ਜੀ, ਮੈਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਜ਼ਰੂਰੀ ਦੇ ਦੇਵਾਂ, ਕਿਉਂਕਿ ਗੱਲ ਹੋਵੇ ਪਰਸਨਲ ਤੇ ਕਮਰਸ਼ੀਅਲ ਇੰਸ਼ੋਰੈਂਸ ਦੀ, ਗੱਲ ਹੋਵੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਦੀ, ਘਰ ਦੀ ਇੰਸ਼ੋਰੈਂਸ ਕਰਵਾਉਣੀ ਹੈ, ਟਰੱਕ ਕਾਰ ਦੀ ਅੱਛੀ ਇੰਸ਼ੋਰੈਂਸ ਪਾਲਿਸੀ ਤੁਸੀਂ ਚਾਹੁੰਦੇ ਹੋ, ਤੇ ਜੀ ਮੈਂਡੀ ਗਿੱਲ ਜੀ ਨੂੰ ਤੁਸੀਂ ਏਬਲ ਇੰਸ਼ੋਰੈਂਸ ਤੋਂ ਆਪਣੀ ਕਾਲ ਕਰਨੀ ਹੈ, ਨੰਬਰ 647-929-9509, 6479299509 ਨੰਬਰ ਹੈ, ਜਾਂ ਫਿਰ ਨੰਬਰ ਤੁਸੀਂ ਨੋਟ ਕਰੋ 647-883-1899, 6478831899। ਜੀ ਮੈਂਡੀ ਗਿੱਲ ਜੀ ਦੇ ਲਈ ਏਬਲ ਇੰਸ਼ੋਰੈਂਸ ਤੋਂ ਜੀ ਇਹ ਨੰਬਰ ਤੁਸੀਂ ਨੋਟ ਰੱਖਣਾ। ਨਾਲ ਹੀ ਜੀ ਤੁਸੀਂ ਨੋਟ ਰੱਖਣਾ ਅਪਲਾਈਂਸ ਜੰਕਸ਼ਨ ਵੀ, ਕਿਉਂਕਿ ਲੌਂਗ ਵੀਕਐਂਡ ਦਾ ਜੋ ਇਹ ਮੌਕਾ ਹੈ, ਚਲੋ ਸੋਮਵਾਰ ਦਾ ਦਿਨ ਜੋ ਅੱਜ ਦਾ ਸ਼ੁਰੂ ਅਸੀਂ ਕੀਤਾ, ਤੇ ਜੀ ਤੁਸੀਂ ਹੁਣ ਆਪਣੇ ਘਰ ਲਈ ਅੱਛੇ ਅਪਲਾਈਂਸਿਸ ਲੈ ਕੇ ਆਉਣੇ, ਤੇ ਇਹਨਾਂ ਦੇ ਕੋਲ ਬੇਸ਼ੁਮਾਰ ਡੀਲਸ ਤੁਹਾਨੂੰ ਮਿਲ ਜਾਣਗੀਆਂ। ਤੁਸੀਂ ਪਹੁੰਚਣਾ ਅਪਲਾਈਂਸ ਜੰਕਸ਼ਨ ਦੀਆਂ ਦੋਵੇਂ ਲੋਕੇਸ਼ਨਸ ਚੋਂ ਕਿਤੇ ਵੀ, ਮਿਸੀਸਾਗਾ ਤੇ ਸਟੀਲਸ ਤੇ ਰਿਵਰਮੌਂਟ ਪਲਾਜ਼ਾ ਦੇ ਵਿੱਚ ਇੱਕ ਲੋਕੇਸ਼ਨ ਹੈ, ਤੇ ਫਿਰ ਇਹਨਾਂ ਦੀ ਨਵੀਂ ਲੋਕੇਸ਼ਨ ਜੋ ਏਅਰਪੋਰਟ ਤੇ ਕਲਾਰਕ ਤੇ ਵੀ ਓਪਨ ਹੋ ਚੁੱਕੀ ਹੈ। ਸੋ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ ਜੀ ਅਪਲਾਈਂਸ ਜੰਕਸ਼ਨ ਤੁਹਾਡੇ ਜੋ ਘਰ ਦੇ ਲਾਗੇ ਦੀ ਜੋ ਲੋਕੇਸ਼ਨ ਹੈ, ਤੁਸੀਂ ਪਹੁੰਚੋ, ਅਪਲਾਈਂਸਿਸ ਵੇਖੋ, ਤੇ ਪਰਖੋ ਤੇ ਡਿਸਕਾਊਂਟਸ ਵਾਲੇ ਜੋ ਇਹ ਪ੍ਰਾਈਜ਼ ਇਹਨਾਂ ਦੇ ਕੋਲ ਨੇ ਇਹਨਾਂ ਦਾ ਫਾਇਦਾ ਜੀ ਜ਼ਰੂਰ ਤੁਸੀਂ ਲੈ ਲਓ। ਰਮੇਸ਼ ਜੀ 5 ਮਿੰਟ ਦਾ ਆਪਣੇ ਕੋਲ ਜੀ ਇਹ ਸਮਾਂ ਹੈ ਤੇ ਜਾਂਦੇ ਜਾਂਦੇ ਜੀ ਗੱਲ ਇੱਕ ਤਾਂ ਕਰੀਏ ਜੋ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੇ ਸ਼ਬਦੀ ਵਾਰ ਕੀਤੇ ਨੇ ਤੇ ਦੂਸਰਾ ਸ਼ਹਿਰੀ ਚੋਣਾਂ ਦੀ ਵੀ ਗੱਲ ਤੋਰੀਏ ਜਿੱਥੇ ਆਮ ਆਦਮੀ ਪਾਰਟੀ ਨੇ ਪੂਰੀ ਵਾਹ ਲਾਈ ਹੋਈ ਹੈ ਜੀ ਕੀ ਖਾਸ ਰਿਪੋਰਟ ਹੈ?
2: ਦੇਖੋ ਜਿਹੜੀ ਮੁੱਖ ਮੰਤਰੀ ਪੰਜਾਬ ਵਾਲੀ ਗੱਲ ਹੈ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅੱਜ ਪਟਨਾ ਸਾਹਿਬ ਗਏ ਹੋਏ ਸੀ ਗੁਰੂ ਘਰ ਦਰਸ਼ਨਾਂ ਲਈ ਉੱਥੇ ਨਤਮਸਤਕ ਹੋਏ ਆ। ਹੁਣ ਪਟਨਾ ਸਾਹਿਬ ਸ਼ਾਇਦ ਉਸੇ ਲੜੀ ਵਿੱਚ ਗਏ ਜਿਹੜੀ ਲੜੀ ਚ ਉਹਨਾਂ ਨੇ ਪੰਜਾਬ ਦੇ ਵਿੱਚ ਸ਼ੁਕਰਾਨਾ ਯਾਤਰਾ ਕੀਤੀ। ਹਾਲਾਂਕਿ ਉਹ ਕਹਿੰਦੇ ਸ਼ੁਕਰਾਨਾ ਯਾਤਰਾ ਅਸੀਂ ਤਾਂ ਨੀ ਕਹਿੰਦੇ ਉਹ ਸ਼ੁਕਰਾਨਾ ਅਸੀਂ ਹੁੰਦਾ ਤੇ ਕਿਤੇ ਵੇਖਿਆ ਨੀ, ਉਲਟਾ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਸ਼ੁਕਰਾਨਾ ਕੀਤਾ ਫੁੱਲਾਂ ਦੀ ਵਰਖਾ ਕਰਕੇ। ਉੱਥੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਦੇਸ਼ ਦੇ ਵਿੱਚ ਅਣ ਐਲਾਨਿਆ ਲੋਕਡਾਊਨ ਲਗਾ ਦਿੱਤਾ ਹੈ। ਠੀਕ, ਐਲਾਨਿਆ ਹੈ ਨੀ ਪਰੰਤੂ ਹੈ ਲੋਕਡਾਊਨ। ਗੱਲ ਉਹਨਾਂ ਨੇ ਸੋਨੇ ਨਾਲ ਜੋੜ ਕੇ ਕੀਤੀ, ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਜੋੜ ਕੇ ਕੀਤੀ, ਸੰਜਮ ਸ਼ਬਦ ਜਿਹੜਾ ਇੱਕ ਲਗਾਤਾਰ ਆ ਰਿਹਾ, ਔਰ ਸਰਕਾਰੀ ਜਿੰਨੇ ਵਿਭਾਗ ਹੁੰਦੇ ਨੇ ਸੂਬਾ ਸਰਕਾਰਾਂ ਹੁੰਦੀਆਂ ਨੇ ਉੱਥੇ ਵੀ ਬਰਬਲੀ ਤੌਰ ਤੇ ਕੇਂਦਰ ਸਰਕਾਰ ਕਹਿ ਰਹੀ ਕਿ ਕਟੌਤੀਆਂ ਕਰੀਏ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਭਾਜਪਾ ਪੱਖੀ ਸਰਕਾਰਾਂ ਨੇ ਉਹਨਾਂ ਨੇ ਭੋਰਾ ਕੀਤਾ ਵੀ ਹੈ। ਉਹਨਾਂ ਨੇ ਕੇਂਦਰ ਦੇ ਇਸ਼ਾਰੇ ਤੇ ਮੋਦੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਆਪਣੀਆਂ ਸੁਰੱਖਿਆ ਦੇ ਜਿਹੜੇ ਕਾਫਲੇ ਆ ਉਹ ਚ ਕਟੌਤੀ ਜਾਂ ਹੋਰ ਕਈਆਂ ਚੀਜ਼ਾਂ ਚ ਕੀਤੀ। ਹਰਿਆਣੇ ਦਾ ਇੱਕ ਮੰਤਰੀ ਕਹਿੰਦਾ ਮੈਂ ਸਾਈਕਲ ਤੇ ਚੱਲਾਂ ਹੈਗਾ ਆ ਸੈਕਟਰੀਏਟ ਨੂੰ, ਹਾਲਾਂਕਿ ਪਤਾ ਨੀ ਸਾਈਕਲ ਤੇ ਗਿਆ ਜਾਂ ਨਹੀਂ ਗਿਆ, ਫੋਟੋ ਜ਼ਰੂਰ ਸਾਈਕਲ ਤੇ ਕੱਢੀ ਕਰਾ ਕੇ ਪਾ ਦਿੱਤੀ ਹੈ। ਹੁਣ ਇਹ ਸਾਈਕਲ ਵਾਲੀ ਜਿਹੜੀ ਕਹਾਣੀ ਮੈਨੂੰ ਉਦੋਂ ਵੀ ਯਾਦ ਆਈ ਸੀ ਜਦੋਂ ਪੰਜਾਬ ਦਾ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਜਦੋਂ ਸਹੁੰ ਚੁੱਕਣੀ ਸੀ ਕਹਿੰਦਾ ਮੈਂ ਸਾਈਕਲ ਤੇ ਜਾਣਾ ਹੈ, ਬਾਅਦ ਵਿੱਚ ਤੇ ਅਸੀਂ ਸਾਈਕਲ ਤੇ ਅੱਜ ਤੱਕ ਵੇਖਿਆ ਨੀ ਉਹ। ਹੁਣ ਇਹ ਸਾਈਕਲ ਸੂਕਲ ਵਾਲੀਆਂ ਗੱਲਾਂ ਨੇ ਐਵੇਂ, ਸੱਚੀ ਗੱਲ ਇਹ ਹੈ ਕਿ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਟਿੱਪਣੀ ਕਰ ਦਿੱਤੀ ਕਿ ਅਣ ਐਲਾਨੀ ਐਮਰਜੈਂਸੀ ਆ। ਰੁਪਿੰਦਰ ਜੀ ਹਾਲਾਤ ਵਾਕਿਆ ਹੀ ਮੈਂ ਵਾਰ ਵਾਰ ਪਿਛਲੇ 5-4 ਦਿਨਾਂ ਤੋਂ ਕਹਿ ਰਿਹਾ ਕਿ ਭਾਰਤ ਵਿੱਚ ਜਿਹੜੀ ਆਰਥਿਕ ਦਸ਼ਾ ਲੋਕਾਂ ਦੀ ਵਿਗੜਨ ਵਾਲੀ ਹੈ। ਆਰਥਿਕ ਦਸ਼ਾ ਭਾਰਤ ਵਿੱਚ ਪਹਿਲਾਂ ਵਿਗੜੀ ਲੋਕਾਂ ਦੀ, ਸਰਕਾਰ ਅੰਕੜੇ ਕੀ ਪੇਸ਼ ਕਰਦੀ ਉਹ ਇੱਕ ਅਲੱਗ ਗੱਲ ਹੈ, ਪਰੰਤੂ ਹੁਣ ਜਿਹੜੀ ਮਹਿੰਗਾਈ ਚਾਹੇ ਉਹ ਸਬਜ਼ੀ ਭਾਜੀ ਆ, ਚਾਹੇ ਉਹ ਕਿਰਾਇਆ ਭਾੜਾ, ਚਾਹੇ ਕੁਛ ਵੀ ਆ, ਤੇਲ ਆ ਜਾਂ ਕੁਛ ਹੋਰ ਹੈ, ਗੈਸ ਦੀ ਕਿੱਲਤ ਐਲ ਪੀ ਜੀ ਦੀ ਨਿਰੰਤਰ ਬਰਕਰਾਰ ਹੈ, ਨਿਰੰਤਰ ਬਰਕਰਾਰ ਹੈ। ਲੋਕਾਂ ਨੂੰ ਪੁੱਛੋ ਜਾ ਕੇ ਕਿਤੇ ਇੱਥੇ ਸਿਲੰਡਰ ਦੇ ਲਈ ਲਗਭਗ 40-45 ਦਿਨ ਇੱਕ ਸਿਲੰਡਰ ਤੋਂ ਦੂਜੇ ਲਈ ਇੰਤਜ਼ਾਰ ਕਰਨਾ ਪੈਂਦਾ ਤੇ ਜਿਹਦੇ ਭਾਈ ਨਾ ਹੀ 45 ਦਿਨ ਚ ਇੱਕ ਮਹੀਨਾ ਲੰਘਦਾ ਉਹ ਕਿੱਥੇ ਜਾਵੇਗਾ। ਸੋ ਇਹ ਸਾਰੀਆਂ ਜਿਹੜੇ ਚੀਜ਼ਾਂ ਨੇ, ਠੀਕ ਹੈ ਮੁੱਖ ਮੰਤਰੀ ਪੰਜਾਬ ਦੇ ਅੱਜ ਕਈਆਂ ਨੇ, ਮੁੱਖ ਮੰਤਰੀ ਪੰਜਾਬ ਦੀ ਜਿਹੜੀਆਂ ਗੱਲਾਂ ਕਹੀਆਂ ਹੋ ਸਕਦਾ ਉਹਨਾਂ ਨੇ ਸਿਆਸੀ ਲਿਹਾਜ਼ ਨਾਲ ਕਹੀਆਂ ਹੋਣ, ਪਰੰਤੂ ਇਹ ਸੱਚ ਜ਼ਰੂਰ ਹੈ ਇਸ ਵੇਲੇ ਕਿ ਭਾਰਤ ਵਿੱਚ ਜਿਹੜੀ ਹੈ ਆਰਥਿਕ ਦਸ਼ਾ ਆਉਣ ਵਾਲੇ ਦਿਨਾਂ ਚ ਹੋਰ ਵਿਗੜਨ ਜਾ ਰਹੀ ਹੈ। ਬਾਕੀ ਤੁਸੀਂ ਪੰਜਾਬ ਦੀਆਂ ਚੋਣਾਂ ਦੀ ਗੱਲ ਕੀਤੀ ਆ, ਚਲੋ ਕੱਲ ਗੱਲ ਕਰਾਂਗੇ। ਰੁਪਿੰਦਰ ਜੀ ਅੱਤ ਦੀ ਗਰਮੀ ਦੇ ਵਿੱਚ ਚੋਣ ਪ੍ਰਚਾਰ ਇੰਨਾ ਕਿਸ ਵੇਲੇ ਭਖਿਆ ਹੋਇਆ ਕਿ ਪੁੱਛੋ ਨਾ। ਔਰ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੇ ਸਿਆਸੀ ਤਾਕਤ ਝੋਕੀ ਹੋਈ ਹੈ, ਸਿਆਸੀ ਤਾਕਤ ਉਹਨਾਂ ਦਾ ਟਾਰਗੇਟ ਹੈ ਵੱਡੀ ਤੋਂ ਵੱਡੀ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤਣਾ, ਕਿਉਂਕਿ ਜਿੱਤ ਕੇਵਲ ਉਹਨਾਂ ਦੀ ਇੱਥੇ ਇਹਨਾਂ ਚੋਣਾਂ ਤੱਕ ਸੀਮਤ ਨਹੀਂ ਰਹਿਣੀ। ਇਹਨਾਂ ਚੋਣਾਂ ਦੇ ਵਿੱਚੋਂ ਜਿਹਨੂੰ ਅਸੀਂ ਕਹਿੰਦੇ ਸੈਮੀ ਫਾਈਨਲ 2027 ਦਾ, ਇਹ 2027 ਦਾ ਸੈਮੀ ਫਾਈਨਲ ਹੈਗਾ ਆ। ਇਸ ਕਰਕੇ ਬਹੁਤ ਵੱਡੇ ਪੱਧਰ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਾਕਤ ਝੋਕੀ ਹੈ ਤੇ ਆਮ ਆਦਮੀ ਪਾਰਟੀ ਉਹ ਚ ਅੱਗੇ ਹੈ। ਬਾਕੀ ਕੱਲ ਗੱਲਾਂ ਜ਼ਰੂਰ ਕਰਾਂਗੇ, ਅੱਜ ਮੈਨੂੰ ਲੱਗਦਾ ਕਿ ਸਮਾਂ ਆਗਿਆ ਨਹੀਂ ਦਿੰਦਾ। ਪੰਜਾਬ ਦੇ ਚੋਣ ਹਾਲਾਤ ਕੀ ਹੈ ਕੱਲ ਜ਼ਰੂਰ ਸਾਂਝ ਪਾਵਾਂਗੇ।
1: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜੋ ਸਮਾਂ ਦਿੱਤਾ, ਇੰਨੀਆਂ ਖਬਰਾਂ ਤੇ ਜੋ ਝਾਤ ਪਾਈ, ਬਹੁਤ ਬਹੁਤ ਧੰਨਵਾਦ। ਤੇ ਸਾਡੇ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਛੁੱਟੀ ਵਾਲੇ ਦਿਨ ਵੀ ਤੁਸੀਂ ਉਹ ਯੋਗਦਾਨ ਜੋ ਹੈ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਪਾਇਆ। ਤੇ ਹੁਣ ਜਾਣ ਦਾ ਜੋ ਸਮਾਂ ਮੇਰਾ ਹੈ, ਪਰ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਇਸੇ ਤਰ੍ਹਾਂ ਬਿਲਕੁਲ ਬਣੇ ਰਹਿਣਾ, 8 ਵਜੇ ਨਵੀਂ ਬਿਲਕੁਲ ਆਉਣਗੇ ਜੀ ਤੁਹਾਡੇ ਨਾਲ। ਤੇ ਜੀ ਅੱਜ ਦੀ ਛੁੱਟੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਹੱਸਦੇ ਵਸਦੇ ਰਹਿਣਾ ਜੀ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ, ਸਤਿ ਸ਼੍ਰੀ ਅਕਾਲ।
5: ਹੀਟ ਵੇਵ ਆ ਗਈ।
6: ਕੀ ਗੱਲ ਇੰਨੀ ਜਲਦੀ?
5: ਹਾਂਜੀ, ਤੇ ਪਤਾ ਇਸ ਦਾ ਕੀ ਮਤਲਬ?
6: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ। ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ, ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
7: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
6: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ .ca ਤੇ ਜਾਓ।
8: ਹੋਲਸੇਲ ਕਲੱਬ, whole lot of value.
9: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: all in good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
3: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ ਬਰਾੜ ਟੈਂਬਰ ਲੋਇਰਸ 647-890-1437 647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਵਾਹ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਸੋਹਣੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੰਡੇ ਮੰਡੇ ਮੰਡੇ ਮਾਰਨਿੰਗ, ਹੈਪੀ ਮੰਡੇ। ਪਹਿਲੀ ਗੱਲ ਤਾਂ ਯਾਰ, ਮੰਡੇ ਨੂੰ ਆਪਾਂ ਬੁਰਾ ਕਹਿੰਦੇ ਰਹਿੰਦੇ ਹਾਂ, ਮੰਡੇ ਆ ਗਿਆ, ਹਾਏ ਹੋਏ ਮੰਡੇ ਆ, ਕੰਮ ਤੇ ਜਾਣਾ ਪੈਣਾ, ਸਕੂਲੇ ਜਾਣਾ ਪੈਣਾ। ਯਾਰ ਬੜਾ ਖੂਬਸੂਰਤ ਦਿਨ ਹੁੰਦਾ ਜੇ ਤੁਸੀਂ ਕੰਮਾਂ ਤੇ ਜਾ ਰਹੇ ਹੋ। ਤੁਸੀਂ ਯਾਰ ਕਿੰਨੇ ਬਲੈਸਡ ਹੋ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਕੰਮ ਹੈ ਨਹੀਂ, ਬੜੇ ਲੋਕ ਚਿੰਤਾ 'ਚ ਨੇ, ਮਿਹਨਤਾਂ ਕਰਦੇ ਆ ਡੇਲੀ ਵੀ, ਭਾਜੀ ਯਾਰ ਕਿਤੋਂ ਕੰਮ ਲੱਭ ਕੇ ਦੇ ਦਿਓ, ਕੰਮ ਲੱਭ ਕੇ ਦੇ ਦਿਓ। ਜਿਨ੍ਹਾਂ ਕੋਲ ਹੈਗਾ ਕੰਮ ਉਹ ਮਰੂ ਮਰੂ ਕਰਦੇ, ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ, ਨਹਾਉਣ ਨੂੰ ਜੀ ਨਹੀਂ ਕਰਦਾ, ਬਰੱਸ਼ ਕਰਨ ਨੂੰ ਜੀ ਨਹੀਂ ਕਰਦਾ, ਜੀ ਕਰਦਾ ਬਸ ਪਏ ਰਹੀਏ। ਮੈਂ ਠੀਕ ਹੈ, ਚਲੋ ਆਪਾਂ ਟਾਇਰਡ ਹੋ ਜਾਂਦੇ ਹਾਂ, ਥਕਾਵਟ ਵੀ ਮਹਿਸੂਸ ਕਰਦੇ ਹਾਂ, ਬਟ ਸਵੇਰੇ ਉੱਠੋ, ਉੱਠ ਕੇ ਪਹਿਲੀ ਗੱਲ ਤਾਂ ਸ਼ੁਕਰਾਨਾ ਕਰੋ ਕਿ ਰੱਬਾ ਧੰਨਵਾਦ, ਤੇਰਾ ਮੇਰੇ ਕੋਲ ਛੱਤ ਹੈ, ਰੱਬਾ ਧੰਨਵਾਦ ਤੇਰਾ ਕਿ ਮੇਰੇ ਕੋਲ ਬੈੱਡ ਹੈ, ਮੈਟਰਸ ਹੈ, ਹੀਟ ਹੈ, ਅਤੇ ਰੱਬਾ ਥੈਂਕ ਯੂ ਕਿ ਮੈਂ ਕੰਮ 'ਤੇ ਜਾ ਰਿਹਾ ਅਤੇ ਕਮਾਈ ਕਰ ਰਿਹਾ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਨਹੀਂ ਤਾਂ ਰੋਣ ਪਿੱਟਣ ਨੂੰ ਤਾਂ ਦੁਨੀਆ ਬੈਠੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਸਭ ਦਾ ਸਵਾਗਤ ਹੈ, ਵੈਲਕਮ, ਸਾਡੇ ਵੱਲੋਂ ਬਹੁਤ ਸਾਰਾ ਤੁਹਾਨੂੰ ਪਿਆਰ ਆਲਵੇਸ। ਐਂਡ ਵੀਕਐਂਡ ਕਿੱਦਾਂ ਰਿਹਾ? ਪਹਿਲੀ ਗੱਲ ਤਾਂ ਹੋਪ, ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਵਧੀਆ ਸੀ, ਵੀਕਐਂਡ 'ਤੇ ਖੂਬ ਯਾਰਾਂ ਦੋਸਤਾਂ ਨਾਲ, ਰਿਸ਼ਤੇਦਾਰਾਂ ਪਰਿਵਾਰਾਂ ਨਾਲ ਇੰਜੋਏ ਕੀਤਾ ਹੋਵੇਗਾ, ਕਿਉਂਕਿ ਵੀਕਐਂਡ ਤਾਂ ਫਿਰ ਜਦੋਂ ਆਉਂਦਾ ਨਾ ਤਾਂ ਚਾਹ ਛੱਡ ਦਿੰਦਾ, ਨਹੀਂ ਤਾਂ ਬੱਚੇ ਨੂੰ ਬਹੁਤ ਘੱਟ ਮਿਲਦੇ ਆ, ਫੈਮਲੀਜ਼ ਨੂੰ ਬਹੁਤ ਘੱਟ ਮਿਲਦੇ ਆ, ਯਾਰਾਂ ਦੋਸਤਾਂ ਨੂੰ ਬਹੁਤ ਘੱਟ ਮਿਲਦੇ ਆ, ਬਿਜ਼ੀ ਜ਼ਿੰਮੇਵਾਰੀਆਂ ਵਾਲੇ ਜਦੋਂ ਹੋ ਜਾਂਦੇ ਆ। ਸੋ ਵੈਲਕਮ ਬੈਕ, ਐਂਡ ਲਾਉਂਦੇ ਹਾਂ ਰੌਣਕ। ਧੁੱਪ ਨਿਕਲੀ ਹੋਈ ਹੈ ਪੂਰੀ, ਅੱਜ ਬੜਾ ਸੋਹਣਾ, ਬੜਾ ਮਿੱਠਾ, ਪਿਆਰਾ ਮੌਸਮ ਹੋਵੇਗਾ। ਸੋ ਅੱਜ ਦੇ ਦਿਨ ਨੂੰ ਖੂਬ ਇੰਜੋਏ ਕਰੋ, ਅਤੇ 21-22 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਣਾ, ਅਤੇ ਫਿਰ ਕੱਲ੍ਹ ਨੂੰ ਵੀ ਕਣੀ ਹੈ, ਪਰਸੋਂ ਨੂੰ ਵੀ ਕਣੀ ਹੈ। ਸੋ ਅੱਜ ਦਾ ਦਿਨ ਵਧੀਆ ਖੂਬ ਮਨਾਓ। ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ ਕੁਝ ਗਰੋਜਰੀਜ਼ ਦੀਆਂ ਜੀ। ਉਹ ਵਕਾਰ ਜੀ ਕੱਟ ਗਈ ਕਾਲ ਨੂੰ, ਕੀ ਗੱਲ ਹੋ ਗਈ? ਸੋ ਵਕਾਰ ਜੀ ਨੂੰ ਵੀ ਜੋੜਦੇ ਹਾਂ ਫਿਰ ਤੋਂ, ਬਟ ਸਨੀ ਮਾਇਲ ਦੇ ਦੁਪਹਿਰ ਨੂੰ ਐਨ ਪੂਰੀ ਧੁੱਪ, ਹੁਣ ਵੀ ਧੁੱਪ ਨਿਕਲੀ ਹੋਈ ਯਾਰ ਪੂਰੀ, ਅਤੇ ਹਰੇ ਬਾਈ ਹੋ ਗਈ ਚਾਰੇ ਪਾਸੇ, ਬੜੀ ਸੋਹਣੀ ਹੈ ਜੀ। ਵਕਾਰ ਜੀ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ
0: 6478648000 ਤੇ ਕਾਲ ਜ਼ਰੂਰ ਕਰੋ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਕੱਲ ਯਾਰ ਬਹੁਤ ਬੁਰਾ ਹੋਇਆ ਹੈ, ਪਹਿਲਾਂ ਤਾਂ ਪੰਜਾਬ ਵਾਲੇ ਕਹਿ ਲਓ ਕਿ ਉਹਨੇ ਚੰਗੀ ਬੇਇੱਜ਼ਤੀ ਕਰਵਾਈ, ਪੰਜਾਬ ਤਾਂ ਯਾਰ ਬੈਟਿੰਗ ਹੋਈ ਵੀ ਨਹੀਂ ਕੱਲ ਉਹਨਾਂ ਤੋਂ, ਮੈਂ ਕਿਹਾ ਆਊਟ ਤੇ ਆਊਟ, ਵਿਕਟ ਤੇ ਵਿਕਟ, ਤੇ ਚਲੋ ਮਸਾਂ ਹੀ ਕਿੰਨੇ ਰਨ ਸੀ, 162-163 ਬਣਾਏ ਮਸਾਂ ਹੀ ਉਹ ਵੀ। ਸੋ ਚਲੋ ਗੁਜਰਾਤ ਵਾਲੇ ਜਿੱਤੇ, ਬਟ ਗੁਜਰਾਤ ਵੀ ਬਸ ਹਾਰ ਨਹੀਂ ਲੱਗੇ ਸੀ, ਐਂਡ ਤੇ ਕੁਝ ਕਬੋਲਾਂ ਦਾ ਹੀ ਫਰਕ ਸੀਗਾ, ਲੱਗਿਆ ਕਿ ਯਾਰ ਥੋੜ੍ਹਾ ਬਹੁਤਾ ਹੋਪ ਹੈ, ਬਟ ਚਲੋ ਨਹੀਂ। ਪੰਜਾਬ ਹੁਣ ਬੈਕ ਟੂ ਬੈਕ ਦੋ ਗੇਮਾਂ ਹਾਰ ਚੁੱਕੇ ਨੇ, ਬੈਕ ਟੂ ਬੈਕ ਦੋ ਹਾਰਨੀਆਂ ਬੜੀ ਵੱਡੀ ਗੱਲ ਹੁੰਦੀ ਹੈ, ਜਦੋਂ ਆਪਾਂ ਦੇਖਦੇ ਆ ਰਹੇ ਸੀ ਕਿ ਅਨਡਿਫੀਟਡ ਹੈ। ਹੁਣ ਰੋਇਲ ਚੈਲੰਜਰ ਵਾਲੇ ਵੀ ਨੇੜੇ ਆ ਗਏ, ਹੈਦਰਾਬਾਦ ਵਾਲੇ ਵੀ, ਰਾਜਸਥਾਨ ਵਾਲੇ ਵੀ, ਗੁਜਰਾਤ ਵਾਲੇ ਵੀ, ਸਾਰਿਆਂ ਕੋਲ 6 ਵਿਨਸ ਨੇ। ਚਲੋ ਪੰਜਾਬ ਕੋਲ ਇੱਕ ਅੱਧੀ ਲੋਸ ਘੱਟ ਹੈ, ਬਟ ਗੈਟਿੰਗ ਕਲੋਸ, ਪੁਆਇੰਟਸ ਵੀ ਬਸ 1 ਪੁਆਇੰਟ ਦਾ ਫਰਕ ਹੈ। ਬਾਕੀ ਜਿਹੜੀਆਂ ਟੌਪ 5 ਟੀਮਾਂ ਨੇ, ਪੰਜਾਬ 13 ਅਤੇ ਬਾਕੀ 12-12 'ਤੇ ਨੇ। ਐਂਡ ਪੰਜਾਬ ਵਾਲਿਓ, ਨਾਟ ਲੁਕਿੰਗ ਗੁੱਡ ਹੈ, ਐਂ ਨਾ ਕਰਿਆ ਕਰੋ, ਇਹਨਾਂ ਹੌਸਲਾ ਦੇਖ ਕੇ ਇੰਨਾ ਵਧੀਆ ਖੇਡ ਕੇ, ਤੇ ਫਿਰ ਪੰਜਾਬ ਨੂੰ ਦੇਖ ਕੇ ਟੋਰਾਂਟੋ ਵਾਲੇ ਕਹਿੰਦੇ ਅਸੀਂ ਵੀ ਹਾਰ ਜਾਂਦੇ ਹਾਂ। ਕੱਲ ਟੋਰਾਂਟੋ ਰੈਪਟਰਸ ਐਲੀਮੀਨੇਟਿਡ ਫਰੋਮ ਦਾ ਪਲੇ ਆਫ। ਪਹਿਲਾ ਹੈਫ ਯਾਰ ਰੈਪਟਰ ਕਿੰਨਾ ਵਧੀਆ ਖੇਡੇ, ਪਹਿਲਾ ਦੂਜਾ ਕੋਰਟ ਤਾਂ ਕਮਾਲ ਹੀ ਕਰਤੀ, ਲੱਗਿਆ ਕਿ ਯਾਰ ਰੈਪਟਰਸ ਹੁਣ ਕਲੀਵਲੈਂਡ ਨੂੰ ਹਰਾ ਦੇਣਗੇ। 10-12 ਪੁਆਇੰਟਾਂ ਤੇ ਜਿੱਤ ਰਹੇ ਸੀ, ਤੇ ਫਿਰ ਤੁਹਾਨੂੰ ਪਤਾ ਜਾ ਕੇ ਕਿੰਨੇ ਪੁਆਇੰਟਾਂ ਤੇ ਹਾਰੇ, ਫਿਰ 12 ਪੁਆਇੰਟਾਂ ਤੇ ਜਾ ਕੇ ਹਾਰੇ। ਤੀਜੇ ਕੁਆਟਰ ਨੇ ਮਾਰ ਲਿਆ ਰੈਪਟਰਸ ਨੂੰ। ਤੀਜੇ ਕੁਆਟਰ ਚ ਕਲੀਵਲੈਂਡ ਨੇ 19 ਜ਼ਿਆਦਾ ਪੁਆਇੰਟ ਸਕੋਰ ਕੀਤੇ, ਨਹੀਂ ਤਾਂ ਬਾਕੀ ਕੁਆਟਰਸ ਰੈਪਟਰਸ ਵਰ ਗੁੱਡ। ਪਹਿਲਾ ਦੂਜਾ ਤੇ ਫਿਰ ਚੌਥਾ ਵੀ ਵਧੀਆ ਖੇਡੇ, ਬਟ ਤੀਜੇ ਕੁਆਟਰ ਨੇ ਗੇਮ ਸਾਰੀ ਪਲਟਾਤੀ। ਐਂ ਹੁੰਦਾ, ਮਾੜੀ ਮੋਟੀ ਵੀ ਤੁਹਾਡੇ ਤੋਂ ਗਲਤੀ ਹੋ ਜਾਵੇ ਤਾਂ ਫਿਰ ਚਲੋ ਜੀ ਮੈਚ ਦੇ ਵਿੱਚ ਇੰਨਾ ਫਰਕ ਪੈ ਜਾਂਦਾ। ਸੋ ਲੈਟਸ ਸੀ ਹੁਣ ਅਗਲੇ ਸਾਲ ਰੈਪਟਰਸ ਵਾਲਿਆਂ ਦਾ ਕੀ ਬਣਦਾ ਟਾਈਮ ਹੋਲ ਤੇ। ਆ ਤੁਹਾਨੂੰ ਮੈਂ ਐਮਪਾਇਰ ਆਟੋ ਬਾਡੀ ਐਂਡ ਕਲੇਸ਼ਨ ਵਾਲਿਆਂ ਦਾ ਨੰਬਰ ਜ਼ਰੂਰ ਦੇਣਾ ਯਾਰ, ਬਹੁਤ ਵਧੀਆ ਟੀਮ ਹੈ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਐਂਡ ਪੇਂਟਿੰਗ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ, ਤੁਹਾਡੀ ਗੱਡੀ ਨਵੀਂ ਨਕੋਰ ਬਣਾ ਦੇਣਗੇ। ਸੋ ਕੰਪਲੀਟ ਬਾਡੀ ਰਿਪੇਅਰ ਕਰਦੇ ਆ, ਗੱਡੀਆਂ ਨੂੰ ਪੇਂਟ ਕਰਦੇ ਆ, ਕੋਈ ਐਕਸੀਡੈਂਟ ਹੋ ਗਿਆ, ਕਿਸੇ ਨੇ ਤੁਹਾਨੂੰ ਰੀਅਰ ਐਂਡ ਕਰਤਾ, ਤੁਹਾਡੇ ਤੋਂ ਕਿਤੇ ਗੱਡੀ ਵੱਜੀ, ਕਲੇਸ਼ਨ ਅਤੇ ਰਸਟ ਰਿਪੇਅਰ ਅਤੇ ਇੰਸ਼ੋਰੈਂਸ ਕਲੇਮਸ ਨਾਲ ਵੀ ਡੀਲ ਕਰਦੇ ਨੇ। ਕੋਈ ਵੀ ਗੱਲਬਾਤ ਹੈ ਆਟੋ ਡਿਟੇਲਿੰਗ, ਤੁਸੀਂ ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ, ਗੱਡੀਆਂ ਨੂੰ ਐਨ ਪੁਰਾਣੀਆਂ ਨੂੰ ਨਵੀਆਂ ਬਣਾ ਦੇਣਗੇ, ਪੇਂਟ ਕਰਕੇ, ਡੈਂਟ ਰਿਪੇਅਰ ਕਰਕੇ। ਕੋਈ ਕਹਿੰਦਾ ਯਾਰ ਵੀ ਸਾਡੀ ਗੱਡੀ ਦਾ ਥੋੜ੍ਹਾ ਇਸ਼ੂ ਹੋ ਗਿਆ, ਗੱਡੀ ਲੈ ਕੇ ਗਏ ਅਤੇ ਸਾਡੀਆਂ ਐਕਸਪੈਕਟੇਸ਼ਨਸ ਨੂੰ ਐਕਸੀਡ ਕੀਤਾ, ਅਮੇਜ਼ਿੰਗ ਰਿਪੇਅਰ, ਰਿਲਾਇਬਲ ਸਕਿੱਲਡ ਸਰਵਿਸ। ਸੋ ਕੋਈ ਵੀ ਰਿਪੇਅਰ ਹੈ ਗੱਡੀ ਨੂੰ ਹੋਣ ਵਾਲੀ ਤਾਂ ਨੰਬਰ ਤੁਸੀਂ ਨੋਟ ਕਰ ਲਓ, ਐਮਪਾਇਰ ਆਟੋ ਬਾਡੀ ਰਿਪੇਅਰ 181 ਰਦਰਫੋਰਡ ਰੋਡ ਸਾਊਥ 647-2-17। ਸੋ 647-217-6780 647-2-17-67-80 ਤੇ ਫੋਨ ਕਰ ਲਓ, 647-217-6780। ਐਕਸੀਡੈਂਟ ਹੋ ਗਿਆ, ਗੱਡੀ ਕਿਤੇ ਵੱਜੀ, ਨਾਟ ਇਨ ਇਸ਼ੂ, 647-217-6780। ਇੱਕ ਅਸੀਂ ਤੁਹਾਨੂੰ ਨੰਬਰ ਦਿੰਦੇ ਹੁੰਦੇ ਹਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਦਾ। ਕਿਚਨ ਤੁਸੀਂ ਨਵੀਂ ਤਿਆਰ ਕਰਾਉਣੀ ਹੈ, ਬ੍ਰੈਂਡ ਨਿਊ, ਘਰ ਨੂੰ ਥੋੜ੍ਹਾ ਜਿਹਾ ਸ਼ਿੰਗਾਰੋ ਹੁਣ ਯਾਰ, ਸੀਜ਼ਨ ਆ ਗਿਆ ਸਮਰ ਦਾ, ਬੇਸ ਆਪਣਾ ਕਿਚਨ ਨੂੰ ਪੂਰਾ ਨਵੀਂ ਲੁੱਕ ਦਿਓ, ਅਤੇ ਫਿਰ ਤੁਹਾਡਾ ਵੀ ਜੀ ਕਰੇਗਾ ਲੋਕਾਂ ਨੂੰ ਸੱਦਣ ਲਈ। ਨਹੀਂ ਤਾਂ ਕਿਚਨ ਪੁਰਾਣੀ, ਬੰਦਾ ਕਹਿੰਦਾ ਯਾਰ ਕਾਹਨੂੰ ਕਿਸੇ ਨੂੰ ਸੱਦਣਾ, ਆਪਣੇ ਘਰੇ ਅਗਲਾ ਕਹੂਗਾ ਇਹ ਤਾਂ ਘਰ ਨੂੰ ਰੈਨੋਵੇਟ ਹੀ ਨਹੀਂ ਕੀਤਾ ਇਹਨਾਂ ਨੇ। ਸੋ ਨਵੀਂ ਕਿਚਨ, ਕਾਊਂਟਰ ਟੌਪ, ਵੈਨਿਟੀਜ਼, ਇੰਟਰਟੇਨਮੈਂਟ ਯਾਨੀ ਕਿ ਟੀਵੀ ਯੂਨਿਟਸ ਨਵੇਂ ਤਿਆਰ ਕਰਾਉਣੇ ਆ, ਨਵੇਂ ਬਾਰ ਕੋਈ ਰੈਡੀ ਕਰਾਉਣੇ ਆ। ਜਸਪਾਲ ਰਾਏ ਜੀ 15 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲ, ਬਹੁਤ ਹੀ ਸੋਹਣਾ ਕੰਮ ਕਰਦੇ ਆ, ਤੁਹਾਡੀ ਸੈਟਿਸਫੈਕਸ਼ਨ ਇਹਨਾਂ ਦੀ ਪਹਿਲੀ ਪ੍ਰਾਇਓਰਟੀ ਆ। 416-859-1920 ਬ੍ਰੈਂਡ ਨਿਊ ਕਿਚਨ, ਇੱਕ ਵਾਰ ਕਾਲ ਕਰ ਲਓ, ਮੇਰਾ ਨਾਂ ਲੈ ਦਿਓ, ਅਤੇ ਇੱਕ ਅੰਡਰਮਾਊਂਟ ਦਾ ਸਿੰਕ ਬਿਲਕੁਲ ਫ੍ਰੀ, ਕਿਆ ਬਾਤ ਹੈ, ਡਬਲ ਸਿੰਕ ਉਹ ਵੀ। 416-859-1920
1: ਚਲੋ
0: ਕੀ ਕਰ ਸਕਦੇ ਹੁਣ ਜ਼ਿੰਦਗੀ ਚ, ਜਿੱਤ ਹਾਰ
1: ਕਦੇ ਫਿਰ ਸਾਰੇ ਜਿੱਤ ਜਾਂਦੇ ਆ, ਸਾਰੇ ਹਾਰ ਜਾਂਦੇ ਆ, ਤੇ ਹੁਣ ਪਾਕਿਸਤਾਨ ਦੀਆਂ ਲੜਕੀਆਂ ਖੇਡ ਰਹੀਆਂ ਵੈਸਟ ਇੰਡੀਜ਼ ਨਾਲ,
0: ਚਲੋ ਆਪਾਂ ਨੂੰ ਇੰਨਾ ਕਿ ਹੁਣ ਪੰਜਾਬ ਹੀ ਆਪਣਾ ਆਪਣੀ ਟੀਮ ਹੈ ਤੇ ਟੋਰਾਂਟੋ ਵੀ ਆਪਣੀ ਟੀਮ ਹੈ, ਥੋੜੇ ਦੁੱਖ ਜ਼ਿਆਦਾ ਲੱਗਦਾ। ਚਲੋ ਕੋਈ ਨਾ, ਅਗਲੀ ਵਾਰ ਨੂੰ ਹੋ ਜਾਣਗੇ ਸਟਰੋਂਗ। ਥੈਂਕ ਯੂ। 0080 ਹਾਂਜੀ ਵੀਰੇ, ਗੁਡ ਮਾਰਨਿੰਗ ਸਰ।
2: ਤੁਸੀਂ ਕਹਿੰਦੇ ਹੁੰਦੇ ਹੋ ਨਾ ਇੱਕ ਕੰਸਟਰਕਟਿਵ ਕ੍ਰਿਟਿਸਮ ਹੋਣਾ ਬਣਦਾ ਹੁੰਦਾ, ਮੈਂ ਨਾ ਤੁਹਾਨੂੰ ਭਰਾ ਕਿਹਾ ਸੀ, ਮੈਂ ਕਿਹਾ 25 ਤਰੀਕ ਤੋਂ ਬਾਅਦ ਅਸਲੀ IPL ਦਾ ਰਨ ਆਉਣਾ ਸਾਹਮਣੇ, ਹੈ ਨਾ 25 ਮਈ ਤੋਂ। ਤੁਸੀਂ ਸਰ ਥੱਲੋ ਦੇਖੋ, ਤੁਸੀਂ ਨਾ ਰਾਜਸਥਾਨ ਰਾਇਲ ਤੇ ਸਨਰਾਈਜ਼ ਦੇਖੋ ਸਰ, ਉਹ 510-700 ਦੀ ਐਵਰੇਜ ਤੋਂ ਉੱਪਰ ਆ ਰਿਹਾ ਰਨ ਰੇਟ ਤੋਂ, ਤੇ ਤੁਸੀਂ ਇਹ ਦੇਖਿਓ ਇਹਨਾਂ ਨੂੰ ਇੱਕ ਇੱਕ ਗੇਮ ਜਿੱਤਣ ਦੀ ਲੋੜ ਹੈ। ਪੰਜਾਬ ਤੇ ਇਹਨਾਂ ਨੇ ਭਾਜੀ ਥੱਲੇ ਲਿਆ ਨਾ 10ਵੇਂ ਨੰਬਰ ਦੇ।
0: ਸੋ ਹੁਣ ਨੀ ਪਹਿਲਾਂ ਤੁਸੀਂ ਪੰਜਾਬ ਬੱਲੇ ਬੱਲੇ ਪੰਜਾਬ ਕਰਦੇ ਸੀ, ਹੁਣ ਕਿੰਨੇ ਪੰਜਾਬ ਥੱਲੇ ਆਉਂਦੇ
2: ਨੀ ਭਾਜੀ? ਮੈਂ ਤਾਂ ਤੁਹਾਨੂੰ ਕਿ ਭਾਜੀ ਮੈਂ ਤੁਹਾਨੂੰ ਇੱਕ ਹੀ ਨੀ ਬੱਲੇ ਬੱਲੇ, ਮੈਂ ਤੁਹਾਨੂੰ ਇਹ ਕਿਹਾ ਸੀ ਆਫਟਰ 25 May ਤੋਂ ਬਾਅਦ ਹੀ ਪਤਾ ਲੱਗ ਜਾ ਕਿ ਟੀਮਾਂ ਗਰਮ ਹੋ ਕੇ ਨਿਕਲਦੀਆਂ।
0: ਅੱਛਾ,
2: ਤੇ ਤੁਸੀਂ ਹੁਣ ਤੁਸੀਂ ਇਹ ਦੇਖੋ ਨਾ ਸਰ, ਆਪਣਾ ਆਪਣਾ ਤੁਸੀਂ ਇਹ ਦੇਖੋ, ਪਿਛਲੇ ਮੈਚ ਅਸੀਂ ਬੋਲਿੰਗ ਚ ਨੀ ਵਧੀਆ ਕਰੇ, ਹੁਣ ਸਾਡੀ ਕੱਲ ਬੈਟਿੰਗ ਹੀ ਨੀ ਪਤਾ ਲੱਗ ਰਹੀ ਸੀ।
0: ਹਾਂ, ਬੈਟਿੰਗ ਹੀ ਬਹੁਤ ਵੀਕ ਸੀ, ਬਿਲਕੁਲ।
2: ਹਾਂ, ਤੇ ਆਪਾਂ ਆਪਾਂ ਜਾਣੀ ਸਰ ਇੱਕ ਮੈਚ ਤੋਂ ਬਾਅਦ ਹੀ ਆਪਾਂ ਹਿੱਲ ਗਏ ਨਾ ਆਪਣੀ ਟੀਮ, ਤੁਸੀਂ ਦੇਖੋ।
0: ਨਹੀਂ ਹੁਣ ਤੁਹਾਨੂੰ ਲੱਗਦਾ ਪੰਜਾਬ ਦਾ ਫਿਊਚਰ ਨਹੀਂ ਚੰਗਾ ਲੱਗ ਰਿਹਾ?
2: ਨਵੀਂ ਭਾਜੀ ਤੁਸੀਂ ਦੂਜੇ ਪਾਸੇ ਰਾਜਸਥਾਨ ਰਾਇਲ ਦੇਖੋ ਨਾ, ਸਨਰਾਈਜ਼ ਦੇਖੋ, ਤੁਸੀਂ ਦੂਜੀ ਟੀਮਾਂ ਕੋਹਲੀ ਹੁਣੀ ਵੀ ਆ ਜਾਣੇ ਥੱਲੇ ਤੁਸੀਂ ਦੇਖੀ।
0: ਪਰ ਹੁਣ ਰਾਜਸਥਾਨ ਵੀ ਬਸ ਹੁਣੇ ਹਾਰ ਕੇ ਹਟੇ ਆ ਫਰਾਈਡੇ ਨੂੰ।
2: ਉਹ ਭਾਜੀ ਉਹਦਾ ਇੱਕ ਮੈਚ ਹਾਰੇ ਆ ਨਾ ਤੁਸੀਂ ਰਾਜਸਥਾਨ ਦਾ, ਤੁਸੀਂ ਉਹ ਆਈ ਥਿੰਕ ਕੀ ਨਾਮ ਹੈ ਫਰਗਸਨ, ਕੱਲੇ ਨੇ ਮੈਚ ਜਿਤਾ ਦਿੱਤਾ ਸੀ ਪਿਛਲਾ, ਉਹ ਕੱਲਾ ਹੀ ਭਾਜੀ 17 ਓਵਰ ਤੋਂ ਮੈਚ ਲੈ ਗਿਆ ਸੀਗਾ। ਤੇ ਉਹ ਹੁਣ ਚੱਕਰ ਇਹ ਹੈ ਕਿ ਬੋਲਿੰਗ ਸਾਡੇ ਕੋਲ ਹਿੱਲ ਗਈ, ਸਾਡੀ ਸਾਡੀ ਬੈਟਿੰਗ, ਸਾਡੇ ਓਪਨਰ ਨੀ ਵਧੀਆ ਕਰ ਰਹੇ ਹੈਗੇ। ਦੋਈ ਤਾਂ ਚੀਜ਼ਾਂ ਸੀ ਆਪਣੇ ਕੋਲ, ਬੋਲਿੰਗ ਉਧਰੋਂ ਆਪਣੇ ਸਿੰਘ ਸਾਹਿਬ ਨੀ ਵਧੀਆ ਪਰਫਾਰਮ ਕਰ ਰਹੇ, ਤੇ ਦੂਜਾ ਉਧਰੋਂ ਆਪਣੀ ਓਪਨਿੰਗ ਤੁਸੀਂ ਦੇਖ ਲਓ, ਈਸ਼ਾਨ ਕਿਸ਼ਨ ਪਹਿਲੀ ਤੇ ਆ ਕੇ ਬੋਲਡ ਹੋ ਗਿਆ, ਆਪਣੇ ਕੋਲ ਕੱਲਾ ਸ਼੍ਰੇਸ਼ ਅਈਅਰ ਵੀ ਨੀ ਗੇਮ ਲੈ ਕੇ ਜਾ ਸਕਦਾ ਨਾ,
0: ਉੱਪਰੋਂ ਪੂਰੀ ਟੀਮ ਚਾਹੀਦੀ ਹੈ,
2: ਪੂਰੀ ਟੀਮ ਚਾਹੀਦੀ ਹੈ। ਸੋ ਆਪਾਂ ਆਪਾਂ ਵਧੀਆ ਕਰ ਰਹੇ ਸੀਗੇ, ਆਏ ਉਹਨਾਂ ਪ੍ਰਿਆਂਸ਼ ਆਰੀਆ ਵੀ ਨੀ ਵਧੀਆ ਕੀਤਾ ਦੋ ਮੈਚਾਂ ਜੋ ਵੀ ਨੀ ਵਧੀਆ ਕਰਕੇ ਗਿਆ ਮੁੰਡਾ ਆਏ ਉਹਨਾਂ।
0: ਚਲੋ ਲੈਟਸ ਸੀ, ਹੁਣ ਟਾਈਮ ਵਿਲ ਟੈਲ, ਤੇ ਆਪਾਂ ਚਲੋ ਪ੍ਰੈਡਿਕਟ ਕਰ ਸਕਦੇ ਹਾਂ ਹੋਣਾ ਕੀ ਹੈ ਉਹ ਦੇਖੋ ਅਗਲੇ ਮੈਚਾਂ ਚ। ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਤੇ 905-673-3337 ਆਪਣਾ ਫੋਨ ਨੰਬਰ ਹੈ, 905-673-3337। ਲੋਕ ਵੀ ਹਟਦੇ ਨਹੀਂ ਹੈ, ਦੇਖੋ ਇੱਕ ਮੈਕਡੋਨਲ ਦੇ ਡਰਾਈਵ ਥਰੂ ਤੇ ਲੜਾਈ ਹੋਈ, ਤੇ ਹੁਣ ਇੱਕ ਸੀਰੀਅਸਲੀ ਇੰਜਰਡ। ਰਾਤ 12:40 ਦੀ ਗੱਲ ਹੈ, ਡਰਾਈਵ ਥਰੂ ਤੇ ਕਿਵੇਂ ਲੜਾਈਆਂ ਯਾਰ ਤੁਸੀਂ ਕਰੀ ਜਾਂਦੇ ਹੋਊਗਾ, ਇਹਨੇ ਮੇਰੀ ਸਪੋਟ ਲੈ ਲਈ, ਇਹ ਬੜਾ ਟਾਈਮ ਲੈ ਲਿਆ, ਚਲੋ ਜੀ ਗਾਲਾਂ ਕੱਢਤੀਆਂ ਦੋ ਚਾਰ, ਅਗਲੇ ਨੇ ਕਿਹਾ ਆ ਜਾ ਵੀ ਤੈਨੂੰ ਮੈਂ ਦਿਖਾਉਣਾ। ਥਾਂ ਥਾਂ ਤੇ ਦੇਖੋ ਲੜੀ ਜਾਂਦੇ ਆਪਾਂ, ਨਾ ਇਹ ਦੇਖਦੇ ਹਾਂ ਕਿ ਕੋਈ ਕੋਈ ਰੀਜ਼ਨ ਹੈ ਲੜਨ ਦਾ, ਬਸ ਚਲੋ ਹੋਜ ਕੀ ਨਹੀਂ ਡੂ। ਇਹ ਵੀ ਹੁਣ ਲੋਕਾਂ ਦਾ ਮਾਇੰਡ ਸੈੱਟ ਹੈ, ਲੜਾਈਆਂ ਥਾਂ ਥਾਂ ਤੇ ਹੁੰਦੀਆਂ, ਸਿਰਫ ਇੱਥੇ ਨਹੀਂ ਬਟ ਹੈਰਾਨੀ ਦੀ ਗੱਲ ਹੈ ਕਿ ਡਰਾਈਵ ਥਰੂ ਤੇ ਵੀ ਆਪਾਂ ਲੜੀ ਜਾ ਰਹੇ। ਆਪਾਂ ਨਹੀਂ, ਮੈਂ ਕਹਿ ਰਿਹਾ ਜਸਟ ਜਨਰਲੀ, ਮੈਂ ਆਪਾਂ ਨੂੰ ਨਹੀਂ ਪਤਾ ਕਿਹੜੀ ਕਮਿਊਨਿਟੀ ਹੈ, ਮੈਂ ਕਹਿ ਰਿਹਾ ਕਿ ਐਜ਼ ਹਿਊਮਨਸ ਆਪਾਂ ਕਿਵੇਂ ਬਸ ਲੜਨ ਨੂੰ ਕਾਲੇ ਪੈ ਰਹੇ ਹਾਂ। ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਤੇ ਜ਼ਰੂਰ ਪਹੁੰਚਣਾ, ਗਰੋਸਰੀ ਆਪਣੇ ਮਨਪਸੰਦ ਦੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਤੁਸੀਂ ਮਾਰ ਕੇ ਆਓ। ਸਾਡੇ ਨਾਲ ਹਰਪ੍ਰੀਤ ਸਿੰਘ ਜੀ ਜੁੜ ਚੁੱਕੇ ਹੈ ਟਾਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ, ਕੀ ਹਾਲ ਹੈ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਹਰਪ੍ਰੀਤ। ਸੇ ਅੱਜ ਕੀ ਮੈਸੇਜ ਆਪਣਾ?
3: ਬਿਲਕੁਲ ਨਵੀ, ਮੰਡੇ ਮਾਰਨਿੰਗ ਆ, ਸੋ ਹਮੇਸ਼ਾ ਆਪਾਂ ਇੰਸ਼ੋਰੈਂਸ, ਇਨਵੈਸਟਮੈਂਟ ਆਪਸ਼ਨਸ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹਾਂ। ਕਿਹੜੇ ਕਿਹੜੇ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋ ਸਕਦੀ ਆ, ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਹਤ ਨੂੰ ਵਧੀਆ ਰੱਖ ਸਕਦੇ ਆ? ਕਿਉਂਕਿ ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਰਹਿੰਦੇ ਹਾਂ, ਆਪਣੇ ਰਿਸਕ ਨੂੰ ਮੈਨੇਜ ਕਰਨ ਦੀ ਗੱਲ ਕਰਦੇ ਹਾਂ, ਉੱਥੇ ਬਹੁਤ ਇੰਪੋਰਟੈਂਟ ਆ ਕਿ ਆਪਣੀਆਂ ਜਿਹੜੀਆਂ ਸੇਵਿੰਗਸ ਹੈਗੀਆਂ ਆ ਉਹ ਵੀ ਨਾਲ ਡਿਸਿਪਲਿਨਡ ਵੇ ਦੇ ਨਾਲ ਹੋਣ। ਸੋ ਜਿਹੜੇ ਵੀ CRA ਦੇ ਨਾਲ ਰਜਿਸਟਰਡ ਅਕਾਊਂਟਸ ਬਣੇ ਹੋਏ ਆ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ TFSA ਅਕਾਊਂਟ ਆ, ਅਗਰ ਤੁਹਾਡਾ ਹਜੇ ਤੱਕ ਉਹਦੇ ਵਿੱਚ ਰੂਮ ਹੈਗਾ ਆ, ਡੈਫੀਨੇਟਲੀ ਸਭ ਤੋਂ ਪਹਿਲਾਂ ਉਸ ਰੂਮ ਨੂੰ ਯੂਜ਼ ਕਰੋ ਤਾਂ ਕਿ ਤੁਹਾਡੀ ਜੋ ਵੀ ਇਨਵੈਸਟਮੈਂਟ ਹੋਵੇ ਉਹਦੇ ਉੱਪਰ ਜਿਹੜੀ ਵੀ ਗਰੋਥ ਹੁੰਦੀ ਹੈਗੀ ਉਹ ਟੈਕਸ ਫਰੀ ਜਨਰੇਟ ਹੋਵੇ, ਤੁਹਾਨੂੰ ਉਹਦੇ ਉੱਪਰ ਕੋਈ ਟੈਕਸੇਸ਼ਨ ਨਾ ਹੋਵੇ। ਅਗਰ ਤੁਸੀਂ ਹਾਈ ਇਨਕਮ ਟੈਕਸ ਬ੍ਰੈਕਿਟ ਦੇ ਵਿੱਚ ਆਉਣੇ ਹੈਗੇ ਆ, ਤੁਸੀਂ RRSP ਦੇ ਵਿੱਚ ਕੰਟਰੀਬਿਊਸ਼ਨ ਕਰਕੇ ਆਪਣਾ ਟੈਕਸ ਸੇਵ ਕਰ ਸਕਦੇ ਆ। ਐਂਡ ਜੇ ਤੁਸੀਂ ਪਹਿਲੀ ਵਾਰੀ ਘਰ ਲੈਣਾ ਹੈ, ਨਾਲ ਦੇ ਨਾਲ ਤੁਸੀਂ ਟੈਕਸ ਵੀ ਸੇਵ ਕਰ ਸਕਦੇ ਆ, ਨਾਲ ਦੇ ਨਾਲ ਤੁਸੀਂ ਪਹਿਲੀ ਵਾਰੀ ਘਰ ਲੈਣ ਦੇ ਲਈ ਸੇਵਿੰਗਸ ਵੀ ਕਰ ਸਕਦੇ ਆ। ਸੋ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਬੈਨੀਫਿਟਸ ਵੀ ਲਏ ਜਾ ਸਕਦੇ ਆ, ਜਿਹਦੇ ਵਿੱਚ ਇੱਕ ਸਪਾਊਸ $8,000 ਤੱਕ ਦੀ ਕੰਟਰੀਬਿਊਸ਼ਨ ਪਰ ਈਅਰ ਕਰ ਸਕਦੇ ਆ। ਤੇ ਜਦੋਂ ਵੀ ਉਹਨਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ ਆ, ਉਦੋਂ ਇਹ ਮਨੀ ਬਿਨਾਂ ਕੋਈ ਟੈਕਸਿਸ ਪੇ ਕੀਤੇ ਹੋਏ ਯੂਜ਼ ਕਰ ਸਕਦੇ ਆ, ਐਂਡ ਵਾਪਸ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਸੋ ਬਹੁਤ ਸਾਰੇ ਬੈਨੀਫਿਟਸ ਹੈਗੇ ਆ ਇਹਨਾਂ ਪਲਾਨਸ ਦੇ ਵਿੱਚ, ਜਿਹੜੇ ਜਿੰਨੇ ਵੀ ਇਨਵੈਸਟਮੈਂਟ ਪਲਾਨਸ ਆ, ਜਿੰਨੇ ਵੀ ਇੰਸ਼ੋਰੈਂਸ ਦੇ ਪਲਾਨਸ ਹੈਗੇ ਆ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ, ਜ਼ਰੂਰ ਤੁਸੀਂ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਐਂਡ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਆ, ਲਾਈਫ ਇੰਸ਼ੋਰੈਂਸ ਪਲਾਨਸ ਦੇ ਬਾਰੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ, ਬਟ ਮੋਰਗੇਜ ਇੰਸ਼ੋਰੈਂਸ ਵੀ ਇੱਕ ਬਹੁਤ ਵੱਡਾ ਸਬਜੈਕਟ ਹੈਗਾ ਆ, ਕਿਉਂਕਿ ਮੈਕਸੀਮਮ ਜਿੰਨੇ ਵੀ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਦੇ ਉੱਪਰ ਮੋਰਗੇਜਿਸ ਹੈਗੀਆਂ, ਸਭ ਤੋਂ ਵੱਡੀ ਲਾਇਬਿਲਟੀ ਜਿਹੜੀ ਮੋਰਗੇਜ ਦੀ ਆ, ਤੇ ਉਹਨੂੰ ਆਪਾਂ ਮੋਰਗੇਜ ਇੰਸ਼ੋਰੈਂਸ ਦੇ ਨਾਲ ਪ੍ਰੋਟੈਕਟ ਕਰ ਸਕਦੇ ਹਾਂ, ਬਟ ਮੋਰਗੇਜ ਇੰਸ਼ੋਰੈਂਸ ਹੋਣੀ ਉਹ ਚਾਹੀਦੀ ਆ ਜਿਹੜੀ ਤੁਹਾਨੂੰ ਪਰਸਨਲੀ ਤੁਹਾਨੂੰ ਪ੍ਰੋਟੈਕਟ ਕਰੇ। ਦੂਜੀ ਚੀਜ਼ ਇਹ ਹੈਗੀ ਆ ਜਿਹਦੇ ਵਿੱਚ ਤੁਸੀਂ ਆਪਣੇ ਪਰਸਨਲ ਬੈਨੀਫਿਸ਼ਰੀਜ ਚੂਜ਼ ਕਰ ਸਕੋ, ਜਿਹਦੇ ਵਿੱਚ ਤੁਹਾਡੀ ਅਪਫਰੰਟ ਅੰਡਰਰਾਈਟਿੰਗ ਹੋਈ ਹੋਵੇ, ਤੇ ਕੱਲ ਨੂੰ ਘਰ ਪੇ ਆਫ ਹੋਣ ਤੋਂ ਬਾਅਦ ਵੀ ਅਗਰ ਤੁਸੀਂ ਉਸ ਪਲਾਨ ਨੂੰ ਕੰਟੀਨਿਊ ਕਰਨਾ ਹੈ ਉਹਨੂੰ ਕਰ ਸਕੋ, ਜਾਂ ਤੁਸੀਂ ਅਗਰ ਘਰ ਇੱਕ ਸੈੱਲ ਕਰਕੇ ਦੂਜਾ ਘਰ ਲੈਂਦੇ ਆ ਤਾਂ ਸੇਮ ਪਲਾਨ ਤੁਹਾਡਾ ਕੰਟੀਨਿਊ ਨਾਲ ਚੱਲੀ ਜਾਵੇ। ਸੋ ਇੱਦਾਂ ਦੇ ਪਲਾਨ ਦੀ ਅਗਰ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤਾਂ ਜ਼ਰੂਰ ਇੱਕ ਵਾਰੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜਾਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500,
0: 416-817-6500, 416-817-6500. ਬਹੁਤ ਸ਼ੁਕਰੀਆ ਹਰਪ੍ਰੀਤ, ਥੈਂਕ ਯੂ ਸੋ ਮਚ ਫੋਰ ਕਾਲ। ਤੁਸੀਂ ਨਾ ਦੇਖਿਆ ਸੀ ਆਪਣਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਸੈੱਲ ਫੋਨਸ ਦਾ ਬੈਨ ਲਾਇਆ ਗਿਆ ਸੀ ਨਾ ਸੋਸ਼ਲ ਮੀਡੀਆ ਦਾ, ਤੇ ਹੁਣ ਇੱਥੇ ਵੀ ਉਹੀ ਸੇਮ ਚੀਜ਼ ਨੂੰ ਐਕਸਪਲੋਰ ਕੀਤਾ ਜਾ ਰਿਹਾ ਵੀ ਸੋਸ਼ਲ ਮੀਡੀਆ ਬੱਚਿਆਂ ਲਈ ਤੁਸੀਂ ਬੈਨ ਕਰੋ। ਇੱਕ ਲੇਡੀ ਹੈ, ਉਹਦੀ ਡਾਟਰ ਅਮੈਂਡਾ ਨਾਮ ਦੀ ਕੁੜੀ, ਆਨਲਾਈਨ ਬੁਲਿੰਗ ਤੋਂ ਬਾਅਦ ਉਹਦੀ ਮੌਤ ਹੋਈ, ਤੇ ਉਹ ਵੀ ਬੜੇ ਲੰਬੇ ਸਮੇਂ ਤੋਂ ਐਡਵੋਕੇਟ ਕਰ ਰਹੀ ਹੈ ਕਿ ਸੇਫਟੀ ਲਾਜ਼ ਹੋਰ ਵੋ ਹੋਣੇ ਚਾਹੀਦੇ ਆ। ਬਟ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਕੀ ਸੋਸ਼ਲ ਮੀਡੀਆ ਬੈਨ ਕਰਨਾ ਹੀ ਇੱਕ ਸਹੀ ਡਿਸੀਜਨ ਹੋਵੇਗੀ, ਕਿਉਂਕਿ ਹੋਰ ਬੜੇ ਡੇਂਜਰਸ ਪਲੈਟਫਾਰਮ ਨੇ, ਡਿਸਕੋਰਡ, ਇੱਕ ਰੋਬਲੌਕਸ ਹੈ, ਮੈਂ ਤਾਂ ਬੜਾ ਰੋਬਲੌਕਸ ਬਾਰੇ ਜਾਣਦਾ ਨਹੀਂ, ਬਟ ਕਹਿੰਦੇ ਨੇ ਕਿ ਹੁਣ ਐਟਲੀਸਟ ਆਪਣੇ ਕੋਲ ਤਰੀਕਾ ਹੈ ਕਿ ਆਪਾਂ ਬੱਚਿਆਂ ਦੇ ਫੋਨ ਨੂੰ ਸੁਪਰਵਾਈਜ਼ ਕਰ ਸਕਦੇ ਹਾਂ। ਇਹ ਜਿਹੜੇ ਹੋਰ ਪਲੈਟਫਾਰਮ ਨੇ ਇਹਨਾਂ ਨੂੰ ਆਪਾਂ ਕਿਵੇਂ ਮੋਨੀਟਰ ਕਰਾਂਗੇ? ਬੱਚੇ ਵੀ ਅੱਜ ਕੱਲ੍ਹ ਬੜੇ ਸ਼ੈਤਾਨ ਨੇ, VPN ਯੂਜ਼ ਕਰਕੇ, ਨਕਲੀ ਏਜਿਸ ਯੂਜ਼ ਕਰਕੇ ਇਹ ਜੋ ਬਲੌਕਸ ਨੇ ਉਹਨਾਂ ਨੂੰ ਬਾਈਪਾਸ ਕਰ ਲੈਂਦੇ ਆ। ਆਸਟ੍ਰੇਲੀਆ 'ਚ ਕਹਿੰਦੇ ਆ ਕਿ ਹਜੇ ਵੀ ਭਾਵੇਂ ਸੋਸ਼ਲ ਮੀਡੀਆ ਬੈਨ ਹੈ, ਅੱਧ ਤੋਂ ਵੱਧ ਟੀਨੇਜਰ ਹਜੇ ਵੀ ਐਕਸੈਸ ਕਰੀ ਜਾਂਦੇ ਆ ਸੋਸ਼ਲ ਮੀਡੀਆ ਨੂੰ। ਸੋ ਟਿਕਟੌਕ, ਇੰਸਟਾਗ੍ਰਾਮ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਯੂਜ਼ ਕਰ ਵੀ ਲੈਣਗੇ। ਸੋ ਬੈਨਸ ਇੱਕ ਵਨ ਐਂਡ ਓਨਲੀ ਸਲਿਊਸ਼ਨ ਨਹੀਂ ਹੈ, ਐਂਡ ਰੈਗੂਲੇਸ਼ਨ ਦੀ ਬਹੁਤ ਜ਼ਰੂਰਤ ਹੈ। ਪੇਰੈਂਟਲ ਸੁਪਰਵਿਜ਼ਨ, ਸਕੂਲੇ ਫੋਨਾਂ ਨੂੰ ਰਿਸਟ੍ਰਿਕਟ ਕਰੋ, ਡਿਵਾਈਸ ਦੀਆਂ ਸੈਟਿੰਗਸ ਨੂੰ ਬਦਲੋ। ਹਜੇ ਵੀ 5-10 ਸਾਲ ਲੱਗਣਗੇ ਦੇਖਣ ਲਈ ਕਿ ਕਿੱਡਾ ਵੱਡਾ ਇਫੈਕਟ ਹੈ ਬੱਚਿਆਂ ਦੇ ਉੱਤੇ ਸੋਸ਼ਲ ਮੀਡੀਆ ਦਾ। ਫਿਰ ਵੀ ਕਹਿੰਦੇ ਆ ਕਿ ਫਾਇਦੇ ਵੀ ਨੇ, ਕਮਿਊਨਿਟੀ ਕਨੈਕਸ਼ਨ 'ਤੇ ਬੈਨ ਕਰਨਾ ਇੱਕ ਸਹੀ ਸਲਾਹ ਨਹੀਂ ਹੋਵੇਗੀ। ਸੋ ਬਹੁਤ ਸਾਰੇ ਲੂਪ ਹੋਲਸ ਨੇ, ਉਹਨਾਂ ਕਰਕੇ ਡਰ ਚਲੋ ਪੈਦਾ ਹੋਇਆ, ਬਟ ਇਹਨਾਂ ਕਹਿ ਕੇ ਜ਼ਰੂਰ ਆਪਣੇ ਤੁਸੀਂ ਬੱਚਿਆਂ ਨੂੰ ਮੋਨੀਟਰ ਕਰਿਆ ਕਰੋ ਕਿ ਕਿਹੜੀਆਂ ਕਿਹੜੀਆਂ ਵੈਬਸਾਈਟਸ ਐਕਸੈਸ ਕਰ ਰਹੇ ਆ, ਕਿਹਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ। ਮੇਕ ਸ਼ੋਰ ਕਿ ਤੁਹਾਡੇ ਬੱਚੇ ਕਿਸੇ ਨੂੰ ਬੁਲੀ ਨਹੀਂ ਕਰ ਰਹੇ। ਜ਼ਰੂਰ ਨਿਗਾਹ ਰੱਖਣ ਦੀ ਲੋੜ ਹੈ, ਕਿਉਂਕਿ ਕੀ ਕੁਝ ਸ਼ੇਅਰ ਹੋ ਰਿਹਾ ਯੂ ਨੈਵਰ ਨੋ, ਐਂਡ ਥੋੜ੍ਹੀ ਜਿਹੀ ਹੋਰ ਤੁਸੀਂ ਕੇਅਰ ਰੱਖੋਗੇ ਬੰਦੇ ਨੂੰ ਐਟਲੀਸਟ ਅਵੇਅਰਨੈਸ ਰਹੇਗੀ ਕਿ ਸਾਡੇ ਬੱਚੇ ਕਿਸੇ ਨੂੰ ਤੰਗ ਤਾਂ ਨਹੀਂ ਕਰ ਰਹੇ, ਸਾਡੇ ਬੱਚੇ ਤਾਂ ਨਹੀਂ ਤੰਗ ਹੋ ਰਹੇ। ਕੋਈ ਜੇ ਬੱਚੇ 13-14 ਸਾਲ ਦੀ ਉਮਰ ਵਾਲੇ ਨੇ ਤਾਂ 18-20-19-21 ਪਲੱਸ ਤਾਂ ਨਹੀਂ ਉਹ ਕੁਛ ਦੇਖ ਰਹੇ। ਸੋ ਜਸਟ ਬੀ ਕੇਅਰਫੁਲ ਐਂਡ ਥੋੜ੍ਹੀ ਜਿਹੀ ਇੱਕ ਨਿਗਾਹ ਲੋੜ ਤੋਂ ਵੱਧ ਰੱਖੋ। ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਆ। ਤੁਸੀਂ ਸੁਪੋਜ਼ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿਸ ਦੇ ਘਰੇ ਜਾ ਰਹੇ ਹੋ, ਘਰੇ ਜਾ ਰਹੇ ਹੋ, ਬੱਚੇ ਇੰਜੋਏ ਕਰ ਰਹੇ ਆ, ਪਾਰਟੀ ਕਰ ਰਹੇ ਨੇ, ਭੱਜ ਫਿਰ ਰਹੇ ਨੇ, ਤੇ ਤੁਹਾਡੇ ਬੱਚੇ ਤੋਂ ਕਿਸੇ ਟੇਬਲ 'ਚ ਹੱਥ ਵੱਜਦਾ ਜਾਂ ਬੱਚਾ ਟੇਬਲ 'ਚ ਵੱਜ ਜਾਂਦਾ, ਤੇ ਇੱਕ ਕੋਈ ਗਮਲਾ ਉੱਥੇ ਉਹ ਡਿੱਗ ਪੈਂਦਾ, ਡਿੱਗ ਕੇ ਉਹ ਗਮਲਾ ਟੁੱਟ ਗਿਆ, ਵਾਸ ਜਿਹਨੂੰ ਕਹਿੰਦੇ ਆ, ਤੇ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੇ। ਕਾਲ ਮੈਂ ਕਲੀਅਰ ਕਰ ਲਾਂ, 1303। ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਨਵੀ,
0: ਸਤਿ ਸ਼੍ਰੀ ਅਕਾਲ।
4: ਹਾਂਜੀ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਸੀ, ਮੇਰੀ 11 ਈਅਰ ਆ, ਸਕੂਲ ਮਤਲਬ ਜਾਂਦੀ ਸੀ ਗ੍ਰੇਡ 5 ਚ, ਉਹਨਾਂ ਨੇ ਬੱਚਿਆਂ ਦੇ ਕਿਤੇ ਨੰਬਰ ਐਕਸਚੇਂਜ ਕਰ ਲਏ, ਉਦੋਂ ਨਾ ਮਤਲਬ ਉਹਦੀ ਜਿਹੜੀ ਕੁੜੀ ਦਾ ਕੁਛ ਭੇਜਿਆ ਇੰਨਾ ਇਨਐਪਰੋਪ੍ਰੀਏਟ ਸੀਗਾ ਨਾ, ਮਤਲਬ ਐਜ਼ ਅ ਪੇਰੈਂਟ ਵੀ ਚੀਜ਼ ਨੂੰ ਦੇਖ ਨਹੀਂ ਸਕਦੀ, ਮਤਲਬ ਇਹੋ ਜਿਹੀਆਂ ਚੀਜ਼ਾਂ ਵੀ ਮਤਲਬ. ਫਿਰ ਮੈਂ ਸਕੂਲ ਇਨਫੋਰਮ ਕੀਤਾ ਸਾਰਾ ਮਤਲਬ ਕੀਤਾ,
5: ਉਹਨਾਂ
4: ਨੇ ਉਹਨਾਂ ਨੇ ਪੂਰਾ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਸਾਰਾ ਕੁਛ, ਬਟ ਸਟਿਲ ਅਗਰ ਦੇਖੋ 11 ਈਅਰ ਓਲਡ ਉਸ ਚੀਜ਼ ਤੇ ਐਕਸੈਸ ਕਰ ਰਿਹਾ ਆ ਜਿਹਦੇ ਬਾਰੇ ਮਤਲਬ ਐਜ਼ ਅ ਪੇਰੈਂਟ ਸਾਨੂੰ ਹਲੇ ਤੱਕ ਵੀ ਅਸੀਂ ਮਤਲਬ ਫੀਲ ਮਤਲਬ ਅਸੀਂ ਨਹੀਂ ਚੀਜ਼ਾਂ ਉਹ ਦੇਖ ਸਕਦੇ ਆ.
5: ਬਿਲਕੁਲ ਬਿਲਕੁਲ ਬਿਲਕੁਲ,
4: ਮੇਰਾ ਦਿਮਾਗ ਖਰਾਬ ਕਰ
5: ਦਿੱਤਾ. ਨਹੀਂ ਬੜਾ ਕੁਛ ਬੱਚੇ ਦੇਖ ਰਹੇ,
4: 3:30-4 ਵਜੇ ਮਤਲਬ ਤੜਕੇ ਜਦੋਂ ਮੈਂ ਮੈਂ ਯੂਜੁਅਲੀ ਕੰਮ ਨੂੰ ਉੱਠਦੀ ਆ ਉਸ ਟਾਈਮ ਤੇ ਉਹ ਚੀਜ਼ਾਂ ਭੇਜੀਆ. ਫੋਨ ਮੇਰਾ ਸੀ ਬੱਚੀ ਉਹਦਾ ਹੈ ਨੀ ਫੋਨ ਉਹ, ਤੇ ਮਤਲਬ ਇੰਨਾ ਮਤਲਬ ਮੈਂ ਤਾਂ ਇੰਨੀ ਡਿਸਟਰਬ ਹੋ ਗਈ, ਮਤਲਬ ਮੈਨੂੰ ਸਮਝ ਨੀ ਲੱਗੇ ਵੀ ਇਹ ਉਹ ਚੀਜ਼ਾਂ ਨੇ ਮਤਲਬ ਜਿਹਨਾਂ ਬਾਰੇ ਅਸੀਂ ਗੱਲ ਨੀ ਕਰ ਸਕਦੇ. ਮਤਲਬ ਉਹ ਚੀਜ਼ਾਂ ਤੇ ਇੱਕ 11-year-old ਬੱਚੇ ਦਾ ਕਿੱਦਾਂ ਐਕਸੈਸ ਹੋ ਗਿਆ, ਫਿਰ ਉਹਨਾਂ ਨੇ ਸਾਰਾ ਫਾਇੰਡ ਆਊਟ ਕੀਤਾ. ਕਹਿੰਦੇ ਇਹਨਾਂ ਸਨੈਪਚੈਟ ਤੋਂ ਹੀ ਚੀਜ਼ਾਂ ਲਿੱਤੀਆਂ, ਉਹ ਬੱਚਾ ਸਨੈਪਚੈਟ ਚਲਾ ਰਿਹਾ 11-year-old.
5: ਸਾਰੇ ਬੱਚੇ ਚਲਾ ਰਹੇ ਇੱਕ ਦੂਜੇ ਨੂੰ, ਸਟ੍ਰੀਕਾਂ ਭੇਜ ਰਹੇ ਆ, ਵੀਡੀਓਜ਼ ਪਿਕਚਰਸ ਭੇਜੀ ਜਾਂਦੇ ਆ, ਅੱਧੀ ਰਾਤ ਨੂੰ ਭੇਜੀ ਜਾਂਦੇ ਆ, ਯੰਗ ਉਮਰ ਦੇ ਵਿੱਚ ਭੇਜੀ ਜਾਂਦੇ ਆ. ਸੋ ਨਹੀਂ ਚਲੋ ਗੁੱਡ ਕਿਸੇ ਨੂੰ ਪਤਾ ਲੱਗਿਆ, ਬਟ ਬਿਲਕੁਲ ਸੁਪਰਵਿਜ਼ਨ ਦੀ ਲੋੜ ਹੈ. ਥੈਂਕ ਯੂ. ਨਹੀਂ ਬਹੁਤ ਸ਼ੁਕਰੀਆ ਤੁਹਾਡਾ. ਓਕੇ ਸੋ ਡਿਸਕਸ਼ਨ ਆਪਾਂ ਕਰ ਰਹੇ ਸੀ, ਤੁਸੀਂ ਕਿਸ ਦੇ ਘਰੇ ਜਾਂਦੇ ਹੋ ਕਿਸੇ ਫੰਕਸ਼ਨ ਲਈ ਆਪਣੇ ਬੱਚੇ ਨੂੰ ਲੈ ਕੇ, ਤੁਹਾਡੇ ਬੱਚੇ ਤੋਂ ਉਹਨਾਂ ਦੇ ਘਰੇ ਇੱਕ ਵਾਜ਼ ਹੈ, ਫਲਾਵਰ ਵਾਜ਼ ਗਮਲਾ ਆਪਾਂ ਕਹਿ ਦਿੰਦੇ ਹਾਂ, ਉਹ ਟੁੱਟ ਜਾਂਦਾ, ਤੁਸੀਂ ਕਹਿੰਦੇ ਚਲੋ ਹੋਊਗਾ $25-30 ਦਾ, ਆਪਾਂ ਪੈਸੇ ਦੇ ਦਾਂਗੇ, ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਕਿ ਜੀ ਸਾਨੂੰ ਦੱਸ ਦਿਓ ਇਹ ਕਿੰਨੇ ਦਾ ਤੁਹਾਡਾ ਆਵਾਜ਼ ਹੈ, ਤੇ ਅਸੀਂ ਸਾਨੂੰ ਪੈਸੇ ਭੇਜ ਦਿਆਂਗੇ, ਸੋਰੀ ਸਾਡੇ ਬੱਚੇ ਤੋਂ ਇਹ ਟੁੱਟ ਗਿਆ, ਤੇ ਯੂਨੋ ਅਸੀਂ ਕਵਰ ਕਰ ਦਿਆਂਗੇ. ਤੁਸੀਂ ਘਰੇ ਚਲ ਜਾਂਦੇ ਹੋ, ਤੁਹਾਡੇ ਘਰੇ ਜਾਣ ਸਾਰ ਜਿਹਨਾਂ ਦਾ ਜਿਹਨਾਂ ਦੀ ਚੀਜ਼ ਟੁੱਟੀ ਸੀ ਉਹ ਨਾ ਤੁਹਾਨੂੰ ਇੱਕ ਲਿੰਕ ਭੇਜਦੇ ਆ, ਤੇ ਉਹ $2,000 ਦਾ ਇੱਕ ਵਾਜ਼ ਕਿ ਗਮਲਾ ਨਿਕਲਦਾ. ਤੁਸੀਂ ਕੀ ਕਰੋਗੇ? ਕੀ ਤੁਸੀਂ ਉਹ $2,000 ਭੇਜ ਦੋਗੇ, ਜਾਂ ਤੁਸੀਂ ਕਹੋਗੇ ਸੋਰੀ ਯਾਰ ਇਹ ਥੋੜੇ ਆ ਵੀ ਸਾਡੇ ਲਈ ਜ਼ਿਆਦੇ ਆ, ਅਸੀਂ ਤੁਹਾਨੂੰ ਅੱਧੇ ਪੈਸੇ ਦੇ ਦਿੰਦੇ ਹਾਂ, ਪੂਰੇ ਤਾਂ ਦੇਣੇ ਸਾਨੂੰ ਔਖੇ ਨੇ. ਵਾਟ ਵੁੱਡ ਯੂ ਡੂ? ਕੀ ਤੁਹਾਡਾ ਰਾਈਟ ਬਣਦਾ ਕਿ ਤੁਸੀਂ, ਜਾਂ ਤੁਹਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਤੁਸੀਂ ਸਾਰਾ ਹੀ ਕਵਰ ਕਰੋ? ਹੁਣ ਅਗਲੇ ਦੀ ਕੋਈ ਚੀਜ਼ ਉੱਥੇ ਇੰਨੀ ਮਹਿੰਗੀ ਪਹਿਲੀ ਗੱਲ ਤਾਂ ਪਈ ਕਿਉਂ ਆ, ਬਟ ਐਟ ਦ ਸੇਮ ਟਾਈਮ ਤੁਹਾਡੇ ਬੱਚੇ ਤੋਂ ਚੀਜ਼ ਟੁੱਟੀ ਹੈ, ਹੁਣ ਉਹਨਾਂ ਨੇ ਤਾਂ ਇੰਨਾ ਕਹਿ ਲਓ ਕਿ ਖਰਚਾ ਕੀਤਾ ਉਸ ਚੀਜ਼ ਦੇ ਉੱਤੇ. ਡੋਲਚੀਅਨ ਗਬਾਨਾ ਜਿਹੜਾ ਬੜਾ ਵੱਡਾ ਬ੍ਰਾਂਡ ਹੈ ਡਿਜ਼ਾਈਨਰ, ਉਹਦਾ ਇੱਕ ਵਾਜ਼ ਹੈ $2,000 ਦਾ, ਤਕਰੀਬਨ $1,900 ਦਾ ਹੈ, ਬਹੁਤ ਸੋਹਣਾ, ਮੈਂ ਦੇਖ ਰਿਹਾ ਉਹਨੂੰ. ਤੇ ਕੀ ਕਰੋਗੇ ਤੁਸੀਂ? ਤੁਹਾਨੂੰ ਜਿਨ੍ਹਾਂ ਦਾ ਘਰ ਹੈ ਉਹ ਲਿੰਕ ਭੇਜਦੇ ਆ ਕਿ ਆ ਲਓ ਜੀ ਤੁਸੀਂ ਕਿਹਾ ਸੀ ਵੀ ਤੁਸੀਂ ਪੈਸੇ ਸਾਨੂੰ ਸੈਂਡ ਕਰ ਦੋਗੇ ਉਸ ਗਮਲੇ ਲਈ, ਤੇ ਇਹ ਐਗਜੈਕਟ ਹੈਗਾ, ਤੇ $1,900 ਸਾਨੂੰ ਭੇਜ ਦਿਓ. ਕੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹ 1900 ਭੇਜੋ, ਜਾਂ ਚਲੋ ਅੱਧੇ ਭੇਜ ਤੇ 500-700 ਭੇਜ ਤੱਕ, ਤੇ ਇੰਨਾ ਜ਼ਿਆਦਾ ਯਾਰ ਕਿਹੜਾ ਪੇ ਕਰੂਗਾ? ਸੋ ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ, 9056733337. ਸੋ ਬੱਚੇ ਕਿਤੇ ਜਾਂਦੇ ਆ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਨਹੀਂ ਤਾਂ ਤੁਹਾਨੂੰ ਵੀ ਉਹ ਵਿਜ਼ਿਟ ਬੱਚੇ ਨਾਲ ਬੜੀ ਮਹਿੰਗੀ ਪੈ ਸਕਦੀ ਹੈ. ਬਟ $1,900 ਯਾਰ ਹੁਣ ਦੇਖਦੇ ਹਾਂ, ਤੁਹਾਡੀਆਂ ਕਾਲਸ ਲਵਾਂਗੇ ਕਿ ਕੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਸਾਰੇ ਪੈਸੇ ਦਿਓ, ਜਾਂ ਅਗਲੇ ਦੀ ਵੀ ਥੋੜ੍ਹੀ ਬਹੁਤੀ ਇੱਕ ਰਿਸਪੋਂਸੀਬਿਲਟੀ ਬਣਦੀ ਹੈ ਵੀ ਇੰਨੀ ਮਹਿੰਗੀ ਚੀਜ਼ ਤੁਸੀਂ ਬਾਹਰ ਆਹਿਸ ਜਾ ਕੇ ਰੱਖੀ ਕਿਉਂ ਆ? ਸੋ ਕੁਝ ਕਹਿਣਗੇ ਨਹੀਂ ਯਾਰ ਨਾ ਵੀ ਤੁਹਾਡੇ ਤੋਂ ਉਹ ਚੀਜ਼ ਟੁੱਟੀ ਹੈ ਤੁਹਾਡੇ ਬੱਚੇ ਤੋਂ, ਤਾਂ ਬਿਲਕੁਲ ਤੁਹਾਡਾ ਰਾਈਟ ਬਣਦਾ ਕਿ ਤੁਸੀਂ ਸਾਰੇ ਪੈਸੇ ਕਵਰ ਕਰੋ. ਦੂਜੇ ਪਾਸੇ ਕਈ ਲੋਕ ਕਹਿਣਗੇ ਨਹੀਂ ਯਾਰ ਕਿਸੇ ਘਰੇ ਜਾਂਦੇ ਹੋ ਤੁਸੀਂ, ਪੈਸੇ ਥੋੜ੍ਹਾ ਮੰਗਦੇ ਹੋ ਵੀ ਤੁਹਾਡੇ ਬੱਚੇ ਨੇ ਸਾਡੀ ਕੋਈ ਚੀਜ਼ ਤੋੜਤੀ, ਹੋ ਗਿਆ ਇਟਸ ਓਕੇ ਮੂਵ ਔਨ, ਹੁਣ ਅਗਲੇ ਨੂੰ ਕੋਈ ਗੱਲ ਨਹੀਂ ਜੀ ਅਸੀਂ ਕਵਰ ਕਰ ਲਾਂਗੇ, ਬਟ ਡੋਂਟ ਵਰੀ ਅਬਾਊਟ ਇਟ, ਥੋੜ੍ਹੇ ਗਾਹਾਂ ਨੂੰ ਖਿਆਲ ਰੱਖਿਓ. ਸੋ 9056733337 ਆਪਣਾ ਨੰਬਰ ਹੈ, 905-673-3337, 9056733337. ਇੱਕ ਤੁਸੀਂ ਯਾਦ ਰੱਖੋ ਨਾਓ ਐਂਡ ਦੈਨ ਕੌਂਕਰੀਟ ਦੇ ਜਸਦੀਪ ਹੋਣਾ ਨੂੰ, ਬਹੁਤ ਕਮਾਲ ਦੀ ਟੀਮ ਹੈ ਯਾਰ. ਤੁਸੀਂ ਅਗਰ ਨਵਾਂ ਡਰਾਈਵੇ ਬਣਵਾਉਣਾ, ਤੁਸੀਂ ਆਪਣੀ ਬੈਕਯਾਰਡ ਪੱਕੀ ਕਰਾਉਣੀ ਹੈ, ਘਰਾਂ ਦੇ ਸਾਈਡ ਦੇ ਉੱਤੇ ਕੋਈ ਕੌਂਕਰੀਟ ਪਵਾਉਣੀ ਆ, ਗੱਲ ਕੀ ਕੌਂਕਰੀਟ ਦਾ A to Z ਕੋਈ ਵੀ ਕੰਮ ਹੋਵੇ, ਜਸਦੀਪ ਵੀਰ ਨੂੰ ਇੱਕ ਵਾਰ ਕਾਲ ਕਰੋ. No. 1 ਟੀਮ ਕੌਂਕਰੀਟ, ਨਵਾਂ ਡਰਾਈਵ ਹੋਏ, 437 7704070 ਫੋਨ ਨੰਬਰ ਹੈ 4377740704 7704070 ਇੱਕ ਵਾਰ ਜ਼ਰੂਰ ਫੋਨ ਘੁਮਾਓ ਅਤੇ ਜਸਦੀਪ ਹੋਣਾ ਕੋਲੋਂ ਫ੍ਰੀ ਐਸਟੀਮੇਟ ਕਰਵਾਓ ਨਵਾਂ ਡਰਾਈਵੇ ਬਹੁਤ ਹੀ ਟੌਪ ਦਾ ਕੌਂਕਰੀਟ ਕਿਸੇ ਵੀ ਕਿਸਮ ਦੀ ਤੁਸੀਂ ਬੈਕਯਾਰਡ ਫਰੰਟ ਯਾਰਡ ਸਾਈਡ ਪੋਰਚ ਦੇ ਉੱਤੇ ਤਾਂ 4377740070 ਦੇ ਉੱਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਜਸਦੀਪ ਹੋਣਾ ਨੂੰ ਕਾਲ ਕਰੋ ਅਤੇ ਉਸਦੇ ਨਾਲ ਨਾਲ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਜਾਂ ਟਰਾਂਸਮਿਸ਼ਨ ਦਾ ਏ ਟੂ ਜ਼ੈਡ ਕੋਈ ਵੀ ਇਸ਼ੂ ਹੈ ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ 905-460-1111 ਖਾਸ ਤੌਰ 'ਤੇ ਉਬਰ ਲਿਫਟ ਦੀ ਸੇਫਟੀ ਬਹੁਤ ਰੀਜ਼ਨੇਬਲ ਸੋ ਤੁਹਾਡੀ ਮੈਂ ਦੋ ਚਾਰ ਕਾਲਾਂ ਲੈਣੀਆਂ ਫਿਰ ਆਪਾਂ ਅਗਲੀ ਗੱਲਬਾਤ ਵੱਲ ਨੂੰ ਵਧਾਂਗੇ 5915 ਹੈਲੋ
6: ਹੈਲੋ ਹਾਂਜੀ ਸਰ ਕੀ ਹਾਲ
5: ਠੀਕ ਹੈ ਜੀ ਕਿਵੇਂ ਹੋ
6: ਮਹਿਮਾਨ ਤੇ ਮੇਜ਼ਬਾਨ ਦੇ ਕੁਛ ਆਦਾਬ ਹੁੰਦੇ ਨੇ ਤੇ ਅਗਰ ਤੁਸੀਂ ਉਹਨਾਂ ਨੂੰ ਮੇਜ਼ਬਾਨ ਮਹਿਮਾਨ ਬਣਾ ਲਿਆ ਤੇ ਫਿਰ ਹੁਣ 2000 ਦਾ ਜਾਂ 5000 ਦਾ ਉਹ ਲੈਣ ਵਾਲਾ ਤਾਂ ਕੋਈ ਨੀ ਸਵਾਲ ਉਹਨਾਂ ਦੇ ਵਿੱਚ ਅੱਗੋਂ ਇਹਤਿਆਤ ਕਰ ਸਕਦੇ ਹੋ ਨੈਕਸਟ ਟਾਈਮ
5: ਨਹੀਂ ਸੋ ਨਹੀਂ ਪੈਸੇ ਲੈਣੇ ਚਾਹੀਦੇ ਉਹਨਾਂ ਤੋਂ
6: ਪੈਸੇ ਮੰਗਣਾ ਜਸਟ ਬਿਕਾਜ਼ ਮਹਿੰਗੀ ਹੈ ਤੇ ਹੁਣ ਉਹਨਾਂ ਕੋਲ ਵੀ ਬਰਦਾਸ਼ਤ ਨੀ ਹੋ ਰਿਹਾ ਉਹ ਫਿਰ ਥੋੜਾ ਸਾਰਾ ਉਹਦੇ ਮਹਿਮਾਨ ਨਵਾਜ਼ੀ ਦੇ ਨੇਸ ਟੁੱਟ ਜਾਏਗਾ
5: ਪਰ ਭਾਜੀ ਹੁਣ ਗਲਤੀ ਉਹਨਾਂ ਦੇ ਬੱਚੇ ਤੋਂ ਹੋਈ ਹੈ ਉਹ ਥੋੜੇ ਬੱਚੇ ਨੂੰ ਕਹਿੰਦੇ ਕਿ ਬੱਚਾ ਖਿਆਲ ਰੱਖ ਤੂੰ ਜਾਂ ਥੋੜਾ ਬਹੁਤਾ ਤੁਸੀਂ ਹੁਣ ਦੇਖ ਹੀ ਰਹੇ ਹੋ ਵੀ ਅਗਲੇ ਭੱਜ ਫਿਰ ਰਹੇ ਆ ਉਹਨਾਂ ਨੂੰ ਰੋਕੋ ਥੋੜਾ ਬਹੁਤਾ
6: ਹਲਕਾ ਜਿਹਾ ਆਪਣਾ ਉਹਨਾਂ ਨਾਲ ਕੰਸਰਨ ਸ਼ੋਅ ਕਰਾ ਸਕਦੇ ਨੇ ਕਿ ਚੀਜ਼ ਜਿਹੜੀ ਐਕਸਪੈਂਸਿਵ ਸੀ ਜਾਂ ਕੁਝ ਵੀ ਸੀ ਤੇ ਤਾਂ ਕਿ ਉਹ ਦੱਸਣ ਦਾ ਮਕਸਦ ਹੈ ਨਹੀਂ ਕਿ ਉਹ ਜਿਤਾ ਰਹੇ ਨੇ ਕਿ ਮਹਿੰਗੀ ਸੀ ਤਾਂ ਕਿ ਉਹ ਨੈਕਸਟ ਟਾਈਮ ਮਜ਼ੀਦ ਇਤਿਹਾਸ ਬੱਚੇ ਦੇ ਮਾਂ ਪਿਓ ਕੇ ਕਿਤੇ ਲੈ ਕੇ ਜਾਣਾ ਤਾਂ ਟੱਪਦੇ ਭੱਜਦੇ ਨਾ ਫਿਰਨ ਇਤਿਹਾਸ ਕਰਨੀ ਹੁੰਦੀ ਹੈ ਚੀਜ਼ਾਂ ਮਹਿੰਗੀਆਂ ਨਹੀਂ ਹੋ ਸਕਦੀਆਂ
5: ਚਲੋ ਠੀਕ ਹੈ ਬਟ $2000 ਤਾਂ ਜ਼ਿਆਦਾ ਲੱਗਿਆ ਉਹਨਾਂ ਦਾ ਹੁਣ ਉਹਨਾਂ ਨੇ ਕਵਰ ਤਾਂ ਕਿਤੋਂ ਕਰਨਾ ਹੀ ਹੈ 0236 ਹੈਲੋ
7: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਜੀ
7: ਹਾਂਜੀ ਨਹੀਂ ਜੀ ਨਹੀਂ ਮੈਂ ਨਹੀਂ ਸਮਝਦਾ ਕੋਈ ਪੈਸੇ ਦੇਣ ਦੀ ਲੋੜ ਹੈਗੀ ਆ
5: ਅੱਛਾ
7: ਦੇਖੋ ਜੀ ਤਾਂ ਜਵਾਬ ਦੇ ਨਾਨਕੇ ਠੀਕ ਆ ਸਹੁਰਿਆਂ ਦੇ ਘਰੇ ਕਦੇ ਪੈਸੇ ਦੇਣੇ ਤੇ ਜੇ ਗਏ ਆ ਉਹ ਆਪਦੇ ਕਜ਼ਨਾਂ ਦੇ ਘਰੇ
5: ਗਲਾਸ ਟੁੱਟ ਗਿਆ ਬਟ ਇੰਨੀ ਮਹਿੰਗੀ ਚੀਜ਼ $2000 ਦੀ ਟੁੱਟਣੀ
7: ਦੇਖੋ ਜੀ ਜੇ $2000 ਦੀ ਚੀਜ਼ ਕਿਸੇ ਤੋੜੀ ਹੈ ਬੰਦਾ ਇੰਨਾ ਅਮੀਰ ਵੀ ਹੈਗਾ ਤੇ ਬੰਦੇ ਕਹੂਗਾ ਹੀ ਨੀ ਵੀ ਹਾਂ ਭਾਈ ਮੈਨੂੰ ਪੈਸੇ ਦਿਓ ਵਾਪਸ ਭੇਜੂਗਾ ਉਹ ਲਿੰਕ ਵੀ ਆ ਲੋ ਮੈਨੂੰ ਖਰੀਦ ਕੇ ਦਿਓ
5: ਅੱਛਾ ਠੀਕ ਹੈ ਜੀ ਜਿਹਦੇ ਕੋਲ ਇੰਨੀ ਮਹਿੰਗੀ ਚੀਜ਼ ਹੈ ਉਹ ਕਦੇ ਉਹ ਮੰਗੇਗਾ ਵੀ ਨੀ ਹੈ
7: ਹਾਂ ਵੀ ਦੇਖੋ $2000 ਵੀ ਜੇ ਉਹ ਰੱਖਣ ਟੇਬਲ ਤੇ ਰੱਖਣ ਵਾਲੀ ਚੀਜ਼ ਉਹਨੇ ਰੱਖੀ ਗਈ ਆ
5: ਜੇ ਤੁਹਾਡਾ ਬੱਚਾ ਕਹਿ ਲੋ ਕਿ ਕਿਤੇ ਕੋਈ ਕਿਸਦੇ ਘਰੇ ਕੋਈ ਚੀਜ਼ ਤੋੜੇ ਤੁਸੀਂ ਅਗਲੇ ਨੂੰ ਆਫਰ ਨੀ ਕਰੋਗੇ ਕਿ ਮੈਂ ਦਿੰਦਾ ਪੈਸੇ ਇਸ ਚੀਜ਼ ਦੇ
7: ਨਹੀਂ ਜੀ ਮੈਂ ਨੀ ਆਫਰ ਕਰਦਾ

0: ਵਾਸਤੇ ਤੇ ਗੋਰਵੇ ਦੇ ਕੋਰਨਰ ਤੇ ਤੁਸੀਂ ਅਗਰ ਐਨਕਾ ਲੈਣੀ ਆ, ਆਈ ਡਾਕਟਰ ਵੀ ਅਵੇਲੇਬਲ ਨੇ, ਅਪ ਟੂ 30% ਡਿਸਕਾਊਂਟ ਪ੍ਰਸਕ੍ਰਿਪਸ਼ਨ ਐਨਕਾ ਦੇ ਉੱਤੇ ਵੀ ਲੱਗਿਆ ਹੋਇਆ, ਬਿਯੋਂਡ ਆਈ ਵਰਡ 905-793-3937
1: 9057933937 ਇੱਦਾਂ ਨੀ ਹੈਗਾ ਕਿ ਤੁਹਾਡੇ ਬੱਚੇ ਨੇ ਕੋਈ ਚੀਜ਼ ਕਿਸੇ ਕਰਤੀ ਤਾਂ ਤੁਸੀਂ ਕਹਿ ਦੋ ਕਿ ਇਨੋਸੈਂਟ ਸੀਗਾ, ਇੱਦਾਂ ਸੀਗਾ, ਉੱਦਾਂ ਸੀਗਾ, ਬੱਚਾ ਵੀ ਗਲਤ ਲੈਸਨ ਲੈ ਰਿਹਾ।
0: ਤੁਸੀਂ ਭਾਜੀ ਦੇਖੋ, ਤੁਸੀਂ ਆਫਰ ਕਰਤਾ, ਆਫਰ ਕਰਨ ਤੋਂ ਬਾਅਦ ਤੁਹਾਨੂੰ ਫਿਰ ਬਿੱਲ ਮਿਲਦਾ ਤੇ ਉਹ ਚੀਜ਼ ਹੈਗੀ $2000 ਦੀ, ਫਿਰ ਕੀ ਕਰੋਗੇ?
1: ਸਰ ਦੇਣਾ ਪੈਣਾ, ਇਟਸ ਲਾਈਕ ਨੋ ਵੇ ਦੇਣਾ ਪੈਣਾ, ਇਹ ਤੁਹਾਡੇ ਮੋਰਲ ਵੈਲਿਊਸ ਤੇ ਗੱਲ ਆ ਜਾਂਦੀ ਹੈ ਉਦੋਂ।
0: ਹਾਂ ਅੱਛਾ,
1: ਡਸਨਟ ਮੈਟਰ।
0: ਅੱਛਾ ਦੇਣਾ ਪਵੇਗਾ
1: ਜੇ ਤੁਸੀਂ ਉਹਨਾਂ ਨੇ ਕੰਟੀਨਿਊ, ਜੇ ਤੁਸੀਂ ਉਹਨਾਂ ਨੇ ਕੰਟੀਨਿਊ ਕਰਨੀ ਆ ਆਪਣੀ ਯਾਰੀ ਦੋਸਤੀ ਜਾਂ ਰਿਸ਼ਤੇਦਾਰੀ, ਯੂ ਹੈਵ ਟੂ ਗਿਵ ਦੈਟ $2000 ਰਿਗਾਰਡਲੈਸ ਆਫ ਥਿੰਗ ਆ।
0: ਠੀਕ ਹੈ ਜੀ। ਅੱਛਾ ਯਾਰੀ ਦੋਸਤੀ ਜੇ ਜੇ ਤੁਸੀਂ ਨਹੀਂ ਦਿੰਦੇ ਤਾਂ ਯਾਰੀ ਦੋਸਤੀ ਵੀ ਕੰਟੀਨਿਊ ਨਹੀਂ ਰਹੇਗੀ। ਹੈ ਠੀਕ ਹੈ, ਓਕੇ। ਇਹ ਕਹਿੰਦੇ ਕਿ ਦੇਣਾ ਹੀ ਪੈਣਾ ਰਿਗਾਰਡਲੈਸ ਤੇ, ਜੇ ਕਿਸੇ ਮਹਿੰਗੇ ਬੰਦੇ ਨਾਲ ਯਾਰੀ ਲਾਉਣੀ ਵੀ ਹੈ ਤਾਂ ਫਿਰ ਤਿਆਰ ਰਹੋ, ਵੀ ਸਾਡਾ ਵੀ ਕਿਤੇ ਨਾ ਕਿਤੇ ਪੈਸਾ ਲੱਗੇਗਾ ਹੀ। 6455 ਹੈਲੋ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਬਸ ਵਧੀਆ, ਠੀਕ ਠਾਕ ਜੀ।
0: ਜੀ
2: ਮੈਂ ਨਾ, ਮੇਰਾ ਤਾਂ ਓਪੀਨੀਅਨ ਇਹ ਹੈ ਭਾਜੀ ਵੀ ਬਿਲਕੁਲ, ਉਹਦਾ ਪਹਿਲੀ ਗੱਲ ਤਾਂ ਕਿਸੇ ਦਾ ਬਿੱਲ ਭੇਜਣਾ ਹੀ ਨੀ ਬਣਦਾ ਉੱਥੇ, ਇਹ ਤਾਂ ਰੋਂਗ ਆ ਕਿਸੇ ਨੂੰ। ਜੇ ਹੁਣ ਮੇਰੇ ਘਰੇ ਕੋਈ ਕਿਸੇ ਦਾ ਬੱਚਾ ਆ ਜਾਵੇ, ਕੋਈ ਸਮਾਨ ਤੋੜ ਦੇਵੇ, ਤੇ ਪਹਿਲੀ ਗੱਲ ਤਾਂ ਆਪਾਂ ਨੂੰ ਤਾਂ ਪਹਿਲਾਂ ਇਹ ਪਤਾ ਹੁੰਦਾ ਵੀ ਨਿਆਣਿਆਂ ਨੇ ਸਮਾਨ ਤੋੜਨਾ ਹੀ ਤੋੜਨਾ। ਨਿਆਣੇ ਕਿਸੇ ਦੇ ਵੀ ਹੋਣ, ਆਪਣੇ ਆ ਚਾਹੇ ਕਿਸੇ ਦੇ ਵੀ, ਆਪਣੇ ਬੱਚੇ ਵੀ ਘਰੇ ਬਹੁਤ ਸਮਾਨ ਤੋੜ ਦਿੰਦੇ ਆ, ਆਪਾਂ ਪਹਿਲਾਂ ਹੀ ਉਹਨਾਂ ਨੂੰ ਆਪਾਂ ਸੇਫ ਰੱਖਦੇ ਆ, ਇੱਦਾਂ ਦੀਆਂ ਮਹਿੰਗੀਆਂ ਚੀਜ਼ਾਂ ਨੂੰ ਪਤਾ ਵੀ ਬੱਚਿਆਂ ਨੇ ਤਾਂ ਤੋੜਨਾ ਹੀ ਤੋੜਨਾ, ਖੇਡਦੇ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਮਾਰ ਹੀ ਦੇਣਾ। ਤਾਂ ਐਕਚੁਲੀ ਇਹ ਤਾਂ ਉਹਨਾਂ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਵੀ ਇੰਨੀ ਮਹਿੰਗੀ ਚੀਜ਼ ਆ, ਅਸੀਂ ਇਹਨੂੰ ਆਪਣਾ ਸੇਫ ਜਗ੍ਹਾ ਤੇ ਰੱਖੀਏ ਜਿੱਥੇ ਕਿਸੇ ਬੱਚੇ ਦਾ ਹੱਥ ਨਾ ਲੱਗੇ, ਜਾਂ ਉਹਨੂੰ ਆਪਾਂ ਸਾਈਡ ਰੂਮ ਚ ਕਿਤੇ ਰੱਖੀਏ, ਕਿਉਂਕਿ ਜਿੱਥੇ 10 ਬੱਚੇ ਖੇਡਣਗੇ ਉੱਥੇ ਜਾ ਕੇ ਉਹਨਾਂ ਨੇ ਤਾਂ ਸਮਾਨ ਤੋੜਨਾ ਹੀ ਤੋੜਨਾ ਹੈ। ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਨਾ ਵੀ ਨਾ ਤੋੜਨਗੇ ਉਹ, ਕੋਈ ਘਰ ਦੀ ਚੀਜ਼ ਨਾ ਤੋੜਨਗੇ ਆਪਣੇ ਹੁਣ ਘਰੇ।
0: ਨਹੀਂ ਪਰ ਤੁਸੀਂ ਜੇ ਤੁਸੀਂ ਹੁਣ ਕਿਸੇ ਜਾ ਰਹੇ ਹੋ, ਹੁਣ ਤੁਹਾਨੂੰ ਪਤਾ ਕਿ ਤੁਹਾਡੇ ਬੱਚੇ ਭੱਜੇ ਫਿਰਦੇ ਆ ਜਾਂ ਜੋ ਵੀ ਹੈ, ਕੀ ਤੁਹਾਡੀ ਨੀ ਕਿਤੇ ਜ਼ਿੰਮੇਵਾਰੀ ਇਹ ਬਣਦੀ ਕਿ ਯਾਰ ਜੇ ਸਾਡੇ ਬੱਚੇ ਤੋਂ ਕੋਈ ਗਲਤੀ ਹੋਈ ਆ ਤਾਂ ਅਸੀਂ ਉਸ ਨੂੰ ਕਵਰ ਕਰੀਏ?
2: ਮੰਨਦੇ ਆ, ਬਣਦੀ ਆ ਗੱਲ, ਆਪਾਂ ਬੱਚੇ ਨੂੰ ਆਪਾਂ ਕਿੰਨਾ ਸਮਝਾ ਕੇ ਘਰੋਂ ਲੈ ਕੇ ਜਾਂਦੇ ਆ ਬੱਚਿਆਂ ਨੂੰ ਵੀ ਆਪਾਂ ਐ ਨੀ ਕਰਨਾ, ਯੇ ਨੀ ਕਰਨਾ, ਤੁਸੀਂ ਐ ਨੀ ਕਰਨਾ, ਪਰ ਜਦੋਂ ਬੱਚੇ ਬੱਚਿਆਂ ਦੇ ਵਿੱਚ ਰਲ ਜਾਂਦੇ ਆ ਨਾ, ਫੇਰ ਉਹ ਨੀ ਸੋਚਦੇ ਕੁਛ ਵੀ, ਤੇ ਉਹਨਾਂ ਦਾ ਮਨ ਬਦਲ ਜਾਂਦਾ, ਫਿਰ ਉਹ ਆਪਣੀ ਚ ਹੋ ਜਾਂਦੇ ਆ, ਉਹ ਫਿਰ ਉਸ ਹਿਸਾਬ ਨਾਲ ਚੱਲਦੇ ਆ ਜਿੱਦਾਂ ਬੱਚੇ ਸਾਰੇ ਚੱਲਦੇ, ਜੋ ਲਾਪੇ ਖੇਡਣ ਤੇ ਬਸ ਜੋ ਮਰਜ਼ੀ ਆ ਗਿਆ ਕਰੀ ਜਾਂਦੇ ਆ, ਇਹਦੇ ਵਿੱਚ ਆਪਾਂ ਬੱਚਿਆਂ ਨੂੰ ਕੁਛ ਨੀ ਕਰ ਸਕਦੇ ਭਾਜੀ ਉਸ ਟਾਈਮ ਦੇ ਵਿੱਚ।
0: ਠੀਕ ਹੈ, ਸੋ ਤੁਹਾਡਾ $1 ਦੇਣਾ, ਤੁਹਾਡਾ $1 ਅਗਲੇ ਨੂੰ ਦੇਣਾ ਨਹੀਂ ਬਣਦਾ?
2: ਨਹੀਂ ਬਣਦਾ ਭਾਜੀ, ਪਹਿਲੀ ਗੱਲ ਤਾਂ ਬੰਦੇ ਨੂੰ ਕਹਿਣਾ ਹੀ ਨੀ ਬਣਦਾ, ਉਹਨੂੰ ਬਿੱਲ ਭੇਜਣਾ ਹੀ ਨੀ ਬਣਦਾ ਨਾ, ਪਤਾ ਬੱਚਿਆਂ ਨੇ ਤੋੜਨਾ ਹੀ ਤੋੜਨਾ, ਇਹ ਤਾਂ ਆਪਣੀ ਰਿਸਪੋਂਸਿਬਿਲਟੀ ਆ ਵੀ ਹੁਣ ਸਾਡੇ ਘਰੇ ਕੋਈ ਫੰਕਸ਼ਨ ਆ ਜਾਂ ਸਾਡੇ ਬੱਚੇ ਆਉਣੇ ਆ ਕਿਸੇ ਦੇ, ਤੇ ਅਸੀਂ ਜਿਹੜਾ ਮਹਿੰਗਾ ਸਮਾਨ ਆ ਪਤਾ ਬਹੁਤ ਕੋਸਟਲੀ ਆ, ਕੱਲ ਨੂੰ ਸਾਨੂੰ ਬੱਚੇ ਵੀ ਸਮਾਨ ਤੋੜਦੇ, ਅਸੀਂ ਆਪਣਾ ਇਹ ਸਮਾਨ ਪਹਿਲਾਂ ਹੀ ਸੇਫ ਕਰਕੇ ਰੱਖੀਏ।
0: ਠੀਕ ਹੈ, ਨਹੀਂ ਚਲੋ ਠੀਕ ਹੈ। ਸੋ ਬਾਈ ਜੀ ਕਹਿੰਦੇ ਕਿ ਕੋਈ ਤੁਹਾਡੀ ਰਿਸਪੋਂਸਿਬਿਲਟੀ ਨਹੀਂ ਬਣਦੀ ਕਿ ਤੁਸੀਂ ਪੈਸੇ ਕਵਰ ਕਰੋ, ਅਗਲੇ ਦਾ ਬਿੱਲ ਭੇਜਣਾ ਨਹੀਂ ਬਣਦਾ। ਠੀਕ ਹੈ, ਆਈ ਡੋਨਟ ਨੋ ਯਾਰ, ਹੁਣ ਇੰਨੀ ਏਡਾ ਵੱਡਾ ਨੁਕਸਾਨ ਹੋਇਆ ਕਿਸੇ ਦਾ, ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਵੀ ਕੋਈ ਬਿੱਲ ਭੇਜਣਾ ਵੀ ਨਹੀਂ ਬਣਦਾ। ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਬਰੌਡ ਟੈਂਬਰ ਪਰਸਨਲ ਇੰਜਰੀ ਲੋਅਰਸ ਨੂੰ, ਕਾਰ ਵੈਨ ਟਰੱਕ ਦੇ ਐਕਸੀਡੈਂਟ ਦੇ ਵਿੱਚ ਕਦੇ ਵੀ ਇਨਵੋਲਵ ਹੋ ਜਾਂਦੇ ਹੋ, ਗਲਤੀ ਚਾਹੇ ਤੁਹਾਡੀ ਹੈ ਜਾਂ ਕਿਸੇ ਹੋਰ ਦੀ ਹੈ, ਡਜ਼ਨਟ ਮੈਟਰ, ਇੱਕ ਵਾਰ ਤੁਸੀਂ ਕਾਲ ਕਰੋ ਬਰੌਡ ਟੈਂਬਰ ਲੋਅਰਸ, ਬਹੁਤ ਟੌਪ ਦੀ ਟੀਮ ਹੈ ਯਾਰ, ਇੰਸ਼ੋਰੈਂਸ ਕੰਪਨੀਆਂ ਦੀ ਇਹ ਬੱਸ ਕਰਾ ਦੇਣਗੇ ਬੱਸ। ਇਹਨਾਂ ਨੂੰ ਫੋਨ ਕਰੋ ਜੇ ਕਦੇ ਵੀ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ,

0: ਚਾਲੀ ਅੱਠ ਸੌ ਨੱਬੇ ਚੌਦਾਂ ਸੈਂਤੀ ਨੰਬਰ ਹੈ। 6478901437 ਬਰੋਡ ਟੈਂਬਰ ਲੋਇਰਸ 647 ਅੱਠ ਸੌ ਨੱਬੇ ਚੌਦਾਂ ਸੈਂਤੀ ਤੁਹਾਡੇ ਲਈ ਹਾਜ਼ਰ ਨੇ। ਬਹੁਤ ਵਧੀਆ ਟੀਮ ਹੈ ਯਾਰ, ਐਂਡ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਹੋ, ਕੰਪਨੀ ਇੰਸ਼ੋਰੈਂਸ ਵਾਲੀ ਕਹੇਗੀ ਆਹ ਚੱਕੋ $1.5 ਲੱਖ ਵੀ ਸਾਨੂੰ ਮਾਫ ਕਰ ਦਿਓ। ਸੋ 6478901437 6478901437 ਇਹਨਾਂ ਨੂੰ ਕਾਲ ਕਰੋ। ਉਸ ਤੋਂ ਇਲਾਵਾ ਗੱਡੀ ਲੈਣੀ ਹੈ ਤਾਂ ਕੈਲੇਡਨ ਮਿਟਸੂਬਿਸ਼ੀ ਵਾਲਿਆਂ ਨਾਲ ਸੰਪਰਕ ਕਰ ਲਓ। 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ, 10 ਸਾਲ ਦੀ ਪ੍ਰੀਮੀਅਮ ਫੀਚਰ ਟੌਪ ਦੀਆਂ ਗੱਡੀਆਂ, ਬਹੁਤ ਰੀਜ਼ਨੇਬਲ ਰੇਟ। ਨੰਬਰ ਹੈ 9058285800 9058285800 ਦੇ ਉੱਤੇ ਕਾਲ ਕਰੋ। ਸੋਰੀ ਨੰਬਰ ਮੈਂ ਗਲਤ ਦਿੱਤਾ, ਨੰਬਰ ਹੈ ਕੈਲੇਡਨ ਮਿਟਸੂਬਿਸ਼ੀ ਦਾ 6476782754 ਯੈਸ 6476782754 ਇਹ ਨੰਬਰ ਹੈ, ਇੱਥੇ ਕਾਲ ਕਰੋ। 647 678 2754 ਮਿਟਸੂਬਿਸ਼ੀ 9017 ਹੈਲੋ
1: ਨਵੀਂ ਭਾਜੀ, ਮੈਂ ਦੋ ਚੀਜ਼ਾਂ ਕਹਿਣੀਆਂ ਸੀ। ਪਹਿਲੀ ਗੱਲ, ਜਦੋਂ ਆਪਣੇ ਘਰੇ ਬੱਚੇ ਆਉਂਦੇ ਆ, ਆਪਾਂ ਪਹਿਲੇ ਜਿਹੜੀਆਂ ਮਹਿੰਗੀਆਂ ਚੀਜ਼ਾਂ ਇੱਧਰ ਉੱਧਰ ਪਹਿਲੇ ਸਾਈਡ ਕਰ ਦਿੰਦੇ ਆ। ਉੱਥੇ ਇਹ ਇੰਨੀ ਮਹਿੰਗੀ ਚੀਜ਼ ਜਿੱਥੇ ਬੱਚਿਆਂ ਨੇ ਖੇਲਣਾ ਉੱਥੇ ਰੱਖਣ ਦਾ ਮਤਲਬ ਹੀ ਨਹੀਂ ਹੈ। ਵੀ ਜਦੋਂ ਤੁਹਾਡੀ ਚੀਜ਼ ਹੈ, ਤੁਸੀਂ ਬਾਏ ਕੀਤੀ ਹੈ, ਤੁਸੀਂ ਪਹਿਲੀ ਉਹਨੂੰ ਸਾਈਡ ਕਰੋ ਜਿਹੜੀ ਚੀਜ਼ ਹੈ ਮਹਿੰਗੀ ਤੁਹਾਡੀ। ਤੇ ਦੂਜੀ ਗੱਲ ਇਹ ਕਿ ਬੱਚੇ ਦਾ ਪਲੇ ਰੂਮ ਅਲੱਗ ਕਰੋ, ਜਾਂ ਤਾਂ ਉਹਨਾਂ ਚੋਂ ਇੱਕ ਗੱਲ ਕਰੋ। ਬੱਚਿਆਂ ਦਾ ਪਲੇ ਰੂਮ ਹੀ ਅਲੱਗ ਕਰੋ ਕਿ ਉੱਥੇ ਬੱਚੇ ਟੱਪੀ ਜਾਣ, ਨੱਚੀ ਜਾਣ। ਉਹ ਪੂਰਾ ਓਪਨ ਏਰੀਆ ਹੈਗਾ, ਕੋਈ ਇੱਥੇ ਤੋੜ ਭੰਨ ਵਾਲੀ ਕੋਈ ਚੀਜ਼ ਹੀ ਹੈ ਨੀ ਉੱਥੇ।
0: ਠੀਕ ਹੈ। ਸੋ ਜੇ ਜੇ ਕੋਈ ਚੀਜ਼ ਟੁੱਟ ਵੀ ਗਈ, ਪਰ ਹੁਣ ਫਿਰ ਕੀ ਹੋਣਾ ਚਾਹੀਦਾ?
1: ਫਿਰ ਇਹੀ ਹੈ ਕਿ ਅਗਲੇ ਨੂੰ ਲਾਈਕ ਕਰੋ ਕਿ ਆਫਰ ਕਰੋ ਕਿ ਕੀ ਹੈਗਾ ਕਿ ਭਾਜੀ ਚਲੋ ਨਹੀਂ ਤੁਸੀਂ ਕਰ ਸਕਦੇ। ਦੇਖੋ 2000 ਦੀ ਵੀ ਨਹੀਂ ਦੇ ਸਕਦੇ ਤੁਸੀਂ, ਉਹੀ ਜੀ ਕੋਈ ਹੋਰ ਜਿੰਨਾ ਵੀ ਤੁਹਾਡਾ ਹੈਗਾ ਬਜਟ, ਤੁਸੀਂ ਉਸ ਹਿਸਾਬ ਦਾ ਕੁਛ ਨਾ ਕੁਛ ਭੇਜ ਦੋਗੇ, ਕੁਛ ਨਾ ਕੁਛ ਲੈ ਕੇ ਦੇ ਦੋ।
0: ਠੀਕ ਹੈ। ਬਟ ਸੋ ਤੁਹਾਨੂੰ ਵੀ ਲੱਗਦਾ ਵੀ ਕੁਛ ਨਾ ਕੁਛ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ?
1: ਹਾਂਜੀ।
0: ਬਟ $2000 ਹੀ ਫਿਰ ਦੇ ਦੋ ਜੀ, ਕੁਛ ਦੇਣਾ ਹੀ ਆ।
1: ਹਰ ਕਿਸੇ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ, ਕੋਈ ਨਹੀਂ ਵੀ ਕੱਢ ਸਕਦਾ, ਕੋਈ ਕੱਢ ਸਕਦਾ ਹੈ ਨਾ। ਮੈਂ ਇਹ ਨਹੀਂ ਕਹਿੰਦੀ ਕਿ ਜਦੋਂ ਅਗਲੇ ਅਫੋਰਡ ਕਰ ਦਿੱਤੀ, ਉਹਨਾਂ ਨੇ 2000 ਦੀ ਚੀਜ਼ ਰੱਖ ਲਈ ਉੱਥੇ ਟੁੱਟ ਗਈ। ਹੁਣ ਜੇ ਅਗਲੇ ਨਹੀਂ ਅਫੋਰਡ ਕਰ ਸਕਦੇ ਉਹ ਚੀਜ਼ ਨੂੰ, ਤੁਸੀਂ ਮਤਲਬ ਦੇਖ ਕੇ ਆਪਣੇ ਬਜਟ ਦੇ ਹਿਸਾਬ ਦੀ ਲੈ ਦੋ। ਬਟ ਇਹ ਹੈ ਕਿ ਕੁਛ ਨਾ ਕੁਛ ਦੇ ਦੋ ਅਗਲੇ।
0: ਠੀਕ ਹੈ, ਕੁਛ ਨਾ ਕੁਛ ਜ਼ਰੂਰ ਦੋ। ਮੈਡਮ ਤੁਸੀਂ ਕਹਿੰਦੇ ਵੀ ਆਪਣੇ ਬਜਟ ਦੀ ਕੋਈ ਚੀਜ਼ ਲੈ ਦੋ। ਹੁਣ ਅਗਲੇ ਕੋਲ ਡੋਲਚੀ ਐਂਡ ਗਬਾਨਾ ਗੁੱਚੀ ਬ੍ਰਾਂਡ ਦੀ ਚੀਜ਼ ਹੈ, ਆਪਾਂ ਚੱਕ ਕੇ ਜ਼ਾਰਾ ਦੀ ਦੇਤੀ, ਅਗਲੇ ਨੇ ਕਹਿਣਾ ਯਾਰ ਅਸੀਂ ਕੀ ਕਰਨੀ, ਇਹ ਚੀਪ ਜੀ ਚੀਜ਼ ਹੈ। ਸੋ ਜੇ ਲੈ ਕੇ ਦੇਣਾ ਕੁਛ ਤਾਂ ਫਿਰ ਉਸ ਲੈਵਲ ਤੱਕ ਦਾ ਹੋਣਾ ਬਣਦਾ ਹੈ ਕਿ ਨਹੀਂ? ਓਕੇ, ਇੱਕ ਨਾ ਫੈਸ਼ਨ ਆਈਕੀ ਨੂੰ ਜ਼ਰੂਰ ਯਾਦ ਰੱਖੋ, ਕਿਉਂਕਿ ਹੁਣ ਵੈਡਿੰਗ ਸੀਜ਼ਨ ਆ ਗਿਆ, ਵਿਆਹਾਂ ਦਾ ਸੀਜ਼ਨ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਤੁਸੀਂ ਕੋਟ ਪੈਂਟ ਲੈਣੇ ਆ ਵੀਰਾਂ ਨੇ, ਕੁੜਤੇ ਪਜਾਮੇ ਲੈਣੇ ਆ, ਇੱਕ ਲਓ ਅਤੇ ਦੂਜਾ ਤੁਹਾਨੂੰ 25% ਆਫ ਮਿਲ ਰਿਹਾ। ਲੇਡੀਜ਼ ਸੂਟ ਅਪ ਟੂ 50% ਆਫ ਮਿਲ ਰਹੇ ਨੇ। ਫੈਸ਼ਨ ਆਈ ਕਿਊ ਮੈਚਿੰਗ ਕੋਈ ਕੁੜਤੇ ਪਜਾਮੇ ਤਿਆਰ ਕਰਾਉਣੇ ਆ 10, 15, 20, 25, ਤਾਂ ਇਹਨਾਂ ਨਾਲ ਸੰਪਰਕ ਕਰੋ 9054532225। ਫੈਸ਼ਨ ਆਈ ਕਿਊ ਏਅਰਪੋਰਟ ਏਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਮਲਟੀਪਲ ਲੋਕੇਸ਼ਨਸ 9054532225। ਤੁਹਾਡੀ ਗੱਡੀ ਦੇ ਵਿੱਚ ਕੋਈ ਡੈਂਟ ਪੈ ਗਿਆ, ਰਿਪੇਅਰ ਹੋਣ ਵਾਲੀ ਹੈ, ਤੁਸੀਂ ਯਾਦ ਜ਼ਰੂਰ ਰੱਖੋ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, 181 ਰਦਰਫੋਰਡ ਰੋਡ ਸਾਊਥ। ਫੁੱਲ ਗੱਡੀ ਦੀ ਬੋਡੀ ਰਿਪੇਅਰ, ਗੱਡੀ ਨੂੰ ਪੇਂਟ ਕਰਾਉਣਾ, ਗੱਡੀ ਦਾ ਕੋਈ ਬੰਪਰ ਟੁੱਟ ਗਿਆ, ਇੰਸ਼ੋਰੈਂਸ ਨਾਲ ਵੀ ਡੀਲ ਕਰਦੇ ਆ, ਬੜੀ ਛੋਟੀ ਦੀ ਸਰਵਿਸ ਦਿੰਦੇ ਨੇ। ਕੋਈ ਕਿਸੇ ਨੇ ਹਿਟ ਐਂਡ ਰਨ ਪਾਰਕਿੰਗ ਲੋਟ 'ਚ ਗੱਡੀ ਮਾਰਤੀ, ਤੁਹਾਡੇ ਡੈਂਟ ਪੈ ਗਿਆ, ਟੈਨਸ਼ਨ ਨਹੀਂ ਲੈਣੀ। ਨੰਬਰ ਤੁਸੀਂ ਨੋਟ ਕਰੋ, ਮੈਂ ਦੇ ਰਿਹਾ, ਬਹੁਤ ਭਰੋਸੇ ਵਾਲੀ ਟੀਮ ਹੈ ਐਮਪਾਇਰ ਆਟੋ ਬਾਡੀ। 6472176780 6472176780 6472176780 ਤੇ ਕਾਲ ਕਰੋ। 8545 ਹੈਲੋ
2: ਹੈਲੋ ਨਵੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
2: ਮੇਰੇ ਓਪੀਨੀਅਨ ਇਹ ਆ ਕਿ ਤੁਹਾਨੂੰ ਅਕਾਊਂਟੇਬਿਲਿਟੀ ਲੈਣੀ ਚਾਹੀਦੀ ਆ, ਆਫਰ ਕਰਨੀ ਚਾਹੀਦੀ ਆ। ਇਟਸ ਜਸਟ ਅ ਗੁੱਡ ਜੈਸਚਰ ਰਾਈਟ, ਕਿਉਂਕਿ ਤੁਹਾਡੇ ਬੱਚੇ ਦਾ ਟੁੱਟਿਆ, ਐਂਡ ਆਫ ਦ ਡੇ ਇਟਸ ਯੋਰ ਰਿਸਪੋਨਸਿਬਿਲਿਟੀ ਨੋ ਮੈਟਰ ਵਾਟ। ਮੈਂ ਐਕਚੁਅਲੀ ਇੱਕ ਸਟੋਰ ਤੇ ਵੀ ਗਈ ਸੀਗੀ ਤੇ ਉਹਦਾ ਬੱਚਾ ਭੱਜੀ ਜਾ ਰਿਹਾ ਸੀਗਾ, ਪੇਰੈਂਟਸ ਵਾਂਟ ਲੁਕਿੰਗ, ਤੇ ਉਹਨਾਂ ਨੇ ਕੁਛ ਤੋੜਤਾ ਉੱਥੇ, ਤੇ ਸਟੋਰ ਓਨਰ ਵਾਸ ਲਾਈਕ
0: ਜੇ ਅਗਲੇ ਨੇ ਕਹਿਤਾ ਕਿ ਜੀ ਸਾਨੂੰ ਦੱਸ ਦਿਓ ਕਿੰਨੇ ਦੀ ਚੀਜ਼ ਹੈ, ਫਿਰ ਤੁਸੀਂ ਬਿੱਲ ਭੇਜ ਦਿੰਦੇ ਤੇ ਹੈਗੀ ਚੀਜ਼ $2,000 ਦੀ ਹੈ ਫਿਰ। ਠੀਕ ਹੈ, ਸੋ ਜੇ ਤੁਹਾਡੇ ਕੋਲ $2,000 ਦਾ ਗਮਲਾ ਲੈਣ ਦਾ ਪੈਸਾ ਹੈਗਾ ਤਾਂ ਫਿਰ ਤੁਸੀਂ ਕਿਸ ਤੋਂ ਮੰਗੋਗੇ ਵੀ ਨਹੀਂ। ਠੀਕ ਹੈ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਤੁਹਾਡੇ ਤੋਂ ਕੋਈ ਚੀਜ਼ ਟੁੱਟ ਗਈ, ਲੋਨ ਲੂਨ ਚਾਹੀਦਾ, ਕੋਈ ਨਾ ਹਰਮਨ ਕਰਾ ਦੇਣਗੇ। ਸੋ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਹਰਮਨ ਵੈਲਕਮ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਬੈਂਕ ਆਫ ਕੈਨੇਡਾ ਨੇ ਰੇਟ ਹੋਲਡ ਕੀਤਾ ਸੀ, ਉੱਥੋਂ ਕਾਫੀ ਕਾਲਸ ਆਈਆਂ ਕਿ ਭਾਜੀ ਰੇਟ ਘਟਣਾ ਚਾਹੀਦਾ ਸੀ, ਘਟਿਆ ਕਿਉਂ ਨੀ ਰੇਟ? ਮੈਂ ਪਹਿਲਾਂ ਵੀ ਰੀਜ਼ਨ ਦੱਸਿਆ ਸੀ, ਇੱਕ ਵਾਰ ਫੇਰ ਤੁਹਾਨੂੰ ਦੱਸਦਾ ਕਿ ਬਿਕਾਜ਼ ਆਫ ਜੀਓਪੋਲੀਟੀਕਲ ਟੈਨਸ਼ਨਸ, ਜੋ US ਇਰਾਨ ਦੀਆਂ ਟੈਨਸ਼ਨਸ ਚੱਲ ਰਹੀਆਂ ਸੀ ਜਾਂ ਚੱਲ ਰਹੀਆਂ ਨੇ, ਉਹਦੇ ਕਰਕੇ ਗੈਸ ਪ੍ਰਾਈਸਿਸ ਉੱਪਰ ਜਾ ਰਹੇ ਨੇ, ਜਿਹਦੇ ਕਰਕੇ ਇਨਫਲੇਸ਼ਨ ਉੱਪਰ ਜਾਣ ਦਾ ਡਰ ਬਣਿਆ ਹੋਇਆ। ਉਹਨੂੰ ਦੇਖਦੇ ਹੋਏ ਬੈਂਕ ਆਫ ਕੈਨੇਡਾ ਨੇ ਰੇਟ ਹੋਲਡ ਕੀਤਾ। ਜੇ ਇਹ ਵਾਰ ਨਾ ਹੁੰਦੀ ਤੇ ਗੈਸ ਪ੍ਰਾਈਸਿਸ ਰੈਗੂਲਰ ਹੁੰਦੇ 120-130 ਸੈਂਟ, ਫਿਰ ਇੱਕ ਰੇਟ ਕੱਟ ਲੱਗ ਜਾਣਾ ਸੀ। ਹੁਣ ਇਨਫਲੇਸ਼ਨ ਉੱਪਰ ਜਾਣ ਦਾ ਬਹੁਤ ਹੀ ਜ਼ਿਆਦਾ ਖਤਰਾ ਬਣਿਆ ਹੋਇਆ, ਜਿਹਦੇ ਕਰਕੇ ਬੈਂਕ ਆਫ ਕੈਨੇਡਾ ਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਕਿ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਉਹਦੇ ਕਰਕੇ ਤੁਸੀਂ ਦੇਖਿਆ ਕਿ ਜਿਨ੍ਹਾਂ ਦੀ ਵੇਰੀਏਬਲ ਮੋਰਗੇਜ ਆ ਉੱਥੇ ਹੀ ਖੜੀ ਹੈ ਐਂਡ ਫਿਕਸਡ ਤਾਂ ਚਲੋ ਡਿਪੈਂਡ ਨਹੀਂ ਕਰਦਾ ਹੈਗਾ। ਇੱਕ ਬੜਾ ਹੀ ਮਿੱਥ ਆ ਕਿ ਜਦੋਂ ਵੇਰੀਏਬਲ ਰੇਟ ਜਾਂ ਬੈਂਕ ਆਫ ਕੈਨੇਡਾ ਦਾ ਰੇਟ ਘਟਦਾ ਜੀ, ਫਿਕਸਡ ਰੇਟ ਤੇ ਵੀ ਇੰਪੈਕਟ ਪੈਂਦਾ। ਜਿਹੜੇ ਫਿਕਸਡ ਰੇਟ ਨੇ ਉਹ ਗਵਰਨਮੈਂਟ ਬੌਂਡਸ, ਜਿਹੜੇ ਗਵਰਨਮੈਂਟ ਯੀਲਡ ਬੌਂਡਸ ਹੁੰਦੇ ਨੇ, ਉਹਨਾਂ ਤੇ ਡਿਪੈਂਡ ਕਰਦੇ ਨੇ। ਜੇ ਕਿਸੇ ਨੂੰ ਵੀ ਉਹ ਲਿੰਕ ਚਾਹੀਦਾ ਕਿੱਥੇ ਟਰੈਕ ਕਰਨੇ ਨੇ, ਉਹ ਤਾਂ ਸਾਨੂੰ ਕਾਲ ਕਰ ਸਕਦੇ ਨੇ, ਮੈਂ ਉਹ ਲਿੰਕ ਸੈਂਡ ਕਰ ਦੂੰਗਾ, ਤੁਸੀਂ ਆਪ ਹੀ ਟਰੈਕ ਕਰ ਸਕਦੇ ਹੋ ਕਿ ਉਹ ਬੌਂਡਸ ਉੱਪਰ ਜਾ ਰਹੇ ਨੇ ਜਾਂ ਥੱਲੇ ਜਾ ਰਹੇ ਨੇ। ਜਿਹੜੇ ਕਲਾਇੰਟਸ ਵੇਰੀਏਬਲ ਟੂ ਫਿਕਸਡ ਜਾਣ ਦਾ ਪਲਾਨ ਕਰ ਰਹੇ ਨੇ, ਉਹਨਾਂ ਲਈ ਉਹ ਲਿੰਕ ਬਹੁਤ ਹੀ ਫਾਇਦੇਮੰਦ ਹੋ ਸਕਦਾ, ਤਾਂ ਕਿ ਤੁਸੀਂ ਟਰੈਕ ਕਰੋ ਕਿ ਕਿੱਦਾਂ ਟ੍ਰੈਂਡ ਕਰ ਰਿਹਾ ਰੇਟ, ਫਿਕਸਡ ਰੇਟ। ਇਸ ਤੋਂ ਇਲਾਵਾ ਕੋਈ ਹੋਰ ਕੁਐਸਚਨ ਆ, ਘਰ ਲੈਣ ਦਾ ਪਲਾਨ ਕਰ ਰਹੇ ਹੋ ਨੈਕਸਟ 6 ਮੰਥਸ ਜਾਂ 1 ਈਅਰ ਦੇ ਵਿੱਚ, ਇੱਕ ਵਾਰ ਜ਼ਰੂਰ ਸਾਡੀ ਟੀਮ ਤੋਂ ਪ੍ਰੀ ਕੁਆਲੀਫਿਕੇਸ਼ਨ ਕਰ ਲਓ, ਉਹਦਾ ਕੋਈ ਚਾਰਜ ਨਹੀਂ ਹੁੰਦਾ ਹੈਗਾ, ਤਾਂ ਤੁਹਾਨੂੰ ਇੱਕ ਪਤਾ ਲੱਗ ਜੂਗਾ ਕਿ ਕਿਹੜੀ ਰੇਂਜ ਤੁਸੀਂ ਸਟੈਂਡ ਕਰਦੇ ਹੋ। ਸੈਕਿੰਡ ਮੋਰਗੇਜ ਪ੍ਰਾਈਵੇਟ ਫਾਈਨੈਂਸਿੰਗ ਲਈ ਟੀਮ ਇੱਕੋ ਇੱਕ, ਟੀਮ ਹਰਮਨ ਬੱਤਾ, 6476859000, 6476859000। ਥੈਂਕ ਯੂ ਨਵੀ,
0: ਥੈਂਕ ਯੂ ਹਰਮਨ। 6476859000, 1922। ਹੈਲੋ,
4: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਆ?
0: ਵਧੀਆ ਜੀ, ਕਿਵੇਂ ਹੋ?
4: ਬਸ ਬਹੁਤ ਵਧੀਆ, ਬਹੁਤ ਵਧੀਆ, ਬਸ ਪ੍ਰੋਗਰਾਮ ਬਹੁਤ ਵਧੀਆ ਬਾਈ, ਸਵੇਰੇ ਸ਼ਾਮ।
0: ਥੈਂਕ ਯੂ ਵੀਰੇ, ਥੈਂਕ ਯੂ।
4: ਤੇ ਬਾਕੀ ਦੀ ਆਪਣੀ ਗੱਲ ਚੱਲਦੀ ਹੈ, ਟੁੱਟ ਗਈ ਜਵਾਕ ਤੋਂ ਚੀਜ਼, ਨੈਟ
0: ਨਹੀਂ, ਪਰ ਉਹਦਾ ਜ਼ਿੰਮੇਵਾਰ ਵੀ ਕੋਈ ਹੋਣਾ ਚਾਹੀਦਾ,
4: ਉਹਦੇ ਘਰ ਦੇ ਜ਼ਿੰਮੇਵਾਰ ਆ ਵੀਰੇ, ਜਿਨ੍ਹਾਂ ਦੀ ਚੀਜ਼ ਆ।
0: ਨਹੀਂ ਪਰ ਉਹਨਾਂ ਨੇ ਤਾਂ, ਉਹਨਾਂ ਦੇ ਬੱਚੇ ਨੇ ਤਾਂ ਤੋੜੀ ਨੀ
4: ਜੇ ਵੀਰੇ, ਉੱਥੇ ਦੂਜੇ ਬੱਚੇ ਦੇ 7 ਵਜ ਜਾਂਦੀ ਫੇਰ ਤੇ ਖੇਡਣ ਆਏ ਆ, ਫੇਰ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ?
0: ਉਹਦੀ ਜ਼ਿੰਮੇਵਾਰੀ ਫਿਰ ਜੇ ਜਿਨ੍ਹਾਂ ਦੇ ਬੱਚੇ ਨੇ,
4: ਹੁਣ ਗਏ ਕਿਸੇ ਦੇ ਘਰੇ ਆ ਪਾਰਟੀ ਗੱਟ ਕਰੇ ਕਿਤੇ ਜਵਾਕਾਂ ਨੇ, ਉੱਥੇ ਜਿਨ੍ਹਾਂ ਦੇ ਬੱਚੇ ਉਦੋਂ ਹੁੰਦੇ ਨੀ, ਪੇਰੈਂਟਸ ਤਾਂ ਹੁੰਦੇ ਨੇ, ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਆ ਨਾ, ਕਿ ਚਲੋ ਕਰ ਲਓ ਕੋਈ ਬਰਥਡੇ ਪਾਰਟੀ ਆ ਕੁਛ ਵੀ ਹੈਗਾ।
0: ਬਾਹਲੀ ਨੰਗ ਭੁੱਖ ਹੈਗੀ, ਠੀਕ ਹੈ, ਵੀ ਨੰਗ ਭੁੱਖ ਵਾਲੀ ਫਿਰ ਮੰਗਣਗੇ। 6664 ਹੈਲੋ,
5: ਹਾਏ ਨਵੀ, ਹਾਉ ਆਰ ਯੂ?
0: ਗੁੱਡ ਜੀ, ਗੁੱਡ, ਹਾਉ ਆਰ ਯੂ?
5: ਅਕਾਊਂਟੇਬਿਲਿਟੀ ਤਾਂ ਪੇਰੈਂਟਸ ਦੀ ਬਣਦੀ ਹੈ, ਜੋ ਮਰਜ਼ੀ ਹੈ। ਜੇ ਉਹਨਾਂ ਨੇ ਆਫਰ ਕਰ ਵੀ ਦਿੱਤਾ ਤੇ ਜੇ ਉਹਨਾਂ ਨੇ ਬਿੱਲ ਭੇਜਿਆ, ਇਟ ਮੀਨਸ ਦੇ ਵਾਂਟ ਦੇਅਰ ਮਨੀ।
0: ਬਿਲਕੁਲ।
5: ਤੇ ਰੀਅਲ ਸਿਚੁਏਸ਼ਨ ਅਗਰ ਅਸੀਂ ਲਗਾ ਕੇ ਦੇਖੀਏ ਤਾਂ ਇਹ ਉਹਨਾਂ ਦੇ ਦੋਸਤੀ ਤੇ ਇੰਪੈਕਟ ਪਏਗਾ ਹੀ ਪਏਗਾ, ਚਾਹੇ ਉਹ $2,000 ਦੇ ਵੀ ਦਿੰਦੇ ਆ, ਫਿਰ ਵੀ ਅੱਗੇ ਤੋਂ ਸੋਚਣਗੇ ਕਿ ਨਹੀਂ ਅਸੀਂ ਨਹੀਂ ਜਾਣਾ। ਬਟ ਫਿਰ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਥੋੜਾ ਜਿਹਾ ਪੇਰੈਂਟਸ ਨੂੰ ਨਾ ਉਹ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਵੀ ਥੋੜਾ ਜਿਹਾ ਰੋਕ ਕੇ ਰੱਖਣ। ਕਈ ਵਾਰ ਦੇਖਿਆ ਕਿ ਪੇਰੈਂਟਸ ਬਸ ਐਵੇਂ ਕਹਿੰਦੇ ਆ ਬੇਟੇ ਨਹੀਂ ਕਰਨਾ ਨਹੀਂ ਕਰਨਾ, ਬਟ ਕਿਵੇਂ ਉਹ ਕਰਨਾ ਹੈਗਾ ਅੱਗੇ ਜਾ ਕੇ, ਉਹ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਪੇਰੈਂਟਸ ਅੱਜ ਕੱਲ ਦੀ ਪੇਰੈਂਟਿੰਗ।
0: ਨਹੀਂ ਮੈਨੂੰ ਵੀ ਲੱਗਦਾ ਹੁਣ ਦੇਖੋ ਜੇ ਬੱਚੇ ਤੋਂ ਕੋਈ ਚੀਜ਼ ਟੁੱਟ ਰਹੀ ਆ ਤਾਂ ਮੈਨੂੰ ਪਤਾ ਹੈ ਮਹਿੰਗੀ ਹੈ, ਬਟ ਆਈ ਥਿੰਕ ਉਹ ਰਿਲੇਸ਼ਨਸ਼ਿਪ ਬਚਾਉਣ ਲਈ ਮੈਂ ਕਹੂੰਗਾ ਕਿ ਚਲੋ ਜੀ ਕੋਈ ਨਾ, ਚਾਹੇ ਲੋਨ ਵੀ ਲੈਣਾ ਪਵੇ, ਕ੍ਰੈਡਿਟ ਕਾਰਡ ਤੋਂ ਵੀ ਪੇ ਕਰਨਾ ਪਵੇ, ਆਪਾਂ ਜ਼ਰੂਰ ਕਰਾਂਗੇ।
5: ਬਿਲਕੁਲ ਬਿਲਕੁਲ ਕੁਆੜਾ ਘੁੱਟ ਭਰਨਾ।
0: ਹਾਂ ਨਹੀਂ ਤਾਂ ਹੁਣ ਦੇਖੋ ਐਟ ਦੀ ਐਂਡ ਆਫ ਦ ਡੇ ਹੈ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਬੱਚਾ ਉਹ ਭੱਜ ਰਿਹਾ ਉਹ, ਚਲੋ ਆਈ ਨੋ ਕਿਸੇ ਦੇ ਬੱਚੇ ਤੋਂ ਵੀ ਹੋ ਸਕਦੀ ਹੈ, ਬਟ ਚੰਗਾ ਨਹੀਂ ਲੱਗਦਾ ਤੁਸੀਂ ਕੋਈ ਚੀਜ਼ ਤੋੜਤੀ ਹੁਣ ਅਗਲਾ ਕਹੋਗੇ ਇਹ ਤਾਂ ਚੀਪ ਹੀ ਬਹੁਤ ਆਏ ਨੇ, ਨਾ ਪੁੱਛਿਆ ਨਾ ਕੁਛ ਪੈਸਾ ਭੇਜਿਆ ਨਾ ਨਥਿੰਗ ਰਾਈਟ।
5: ਬਿਲਕੁਲ ਬਿਲਕੁਲ
0: ਜਗਦੀਪ ਭੱਲਾ ਬਾਈ ਜੀ ਤੇ ਕਰਨ ਸ਼ਰਮਾ ਬਾਈ ਜੀ ਏਰੀਅਨ ਮਿਲਸ ਐਕਿਰਾ ਤੋਂ ਯਾਦ ਰੱਖੋ 9058285800 9058285800 ਏਰੀਅਨ ਮਿਲਸ ਐਕਿਰਾ ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਵੀਰ ਸਾਡੇ ਇੱਥੇ ਮੈਨੇਜਰਸ ਨੇ, ਦੇ ਵਿਲ ਹੈਲਪ ਯੂ ਆਊਟ, ਕਾਲ ਕਰ ਲਓ। ਸਬਜ਼ੀ ਮਾਰਕੀਟ ਨਾਲੇ ਤਾਂ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਤੇ ਖੂਬੀ ਇਹ ਹੈ ਕਿ ਸੱਤੇ ਦਿਨ 24 ਘੰਟੇ 24/7 ਓਪਨ ਨੇ। ਸਬਜ਼ੀਆਂ ਫਰੂਟ ਹਰ ਕਿਸਮ ਦਾ, ਫਰੈਸ਼ ਜੂਸ, ਗੰਨੇ ਦਾ ਰਸ, ਮਠਿਆਈਆਂ, ਚਿਕਨ ਲੈਗ 1 ਕਿਲੋ 1 ਫਰੀ, ਬਰਿਆਨੀ 1 ਕਿਲੋ 1 ਫਰੀ, ਇੰਡੀਆ ਸਟਾਈਲ ਫਰੂਟ ਚਾਟ ਇੱਥੋਂ ਮਿਲਦੀ ਹੈ, ਬਨ ਕੁਲਚਾ ਬਾਏ 1 ਗਿੱਟ 1 ਫਰੀ, 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਐਂਡ ਮਕਲੋਗਲਿਨ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਓਪਨ ਹੈ 24/7। ਹਰਪ੍ਰੀਤ ਸੈਣੀ ਜੀ ਵੀ ਇੱਕ ਵਾਰ ਫਿਰ ਸਾਡੇ ਨਾਲ ਨੇ, ਹਰਪ੍ਰੀਤ ਵੈਲਕਮ ਅਗੇਨ।
6: ਥੈਂਕ ਯੂ ਸੋ ਮਚ ਨਵੀ। ਸੋ ਨਵੀ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਸਪੈਸ਼ਲੀ ਆਪਾਂ ਗੱਲ ਕੀਤੀ ਸੀਗੀ ਕਿ ਸਾਡੀ ਜਿਹੜੀ ਸਭ ਤੋਂ ਵੱਡੀ ਲਾਇਬਿਲਟੀ ਹੈਗੀ ਆ ਜਿਹੜੀਆਂ ਸਾਡੀਆਂ ਘਰਾਂ ਦੀਆਂ ਮੌਰਗੇਜਿਸ ਹੈਗੀਆਂ, ਜਿੰਨਾ ਵੀ ਉਹਦੇ ਵਿੱਚ ਬੈਲੈਂਸ ਪਿਆ ਹੋਇਆ ਉਹਨੂੰ ਪੇ ਆਫ ਕਰਨ ਦੀ, ਤੇ ਉਹਨੂੰ ਆਪਾਂ ਜਿਹੜਾ ਪ੍ਰੋਟੈਕਟ ਕਰ ਸਕਦੇ ਹਾਂ ਮੌਰਗੇਜ ਇੰਸ਼ੋਰੈਂਸ ਦੇ ਨਾਲ, ਕਿਉਂਕਿ ਅਗਰ ਇਨ ਕੇਸ ਕੁਛ ਵੀ ਹੈਪਨ ਹੋ ਜਾਂਦਾ ਹੈਗਾ ਆ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਪਿੱਛੇ ਬਿਹਾਈਂਡ ਤੇ ਫੈਮਿਲੀ ਰਹਿੰਦੀ ਹੈਗੀ ਆ ਉਹਨਾਂ ਨੂੰ ਆਪਣੀ ਮੌਰਗੇਜ ਪੇ ਆਫ ਕਰਨ ਦੇ ਲਈ ਬਹੁਤ ਪ੍ਰੋਬਲਮਸ ਆਉਂਦੀਆਂ ਹੈਗੀਆਂ ਆ। ਸੋ ਇਸ ਕਰਕੇ ਜੇ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ, ਕੱਲ ਨੂੰ ਇੱਦਾਂ ਦੀ ਕੋਈ ਵੀ ਹੈਪਨਿੰਗ ਹੁੰਦੀ ਹੈਗੀ ਆ, ਤੁਹਾਡੇ ਕੋਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਤੁਸੀਂ ਤਿੰਨਾਂ ਚੀਜ਼ਾਂ ਦੀ ਜਿਹੜੀ ਪ੍ਰੋਟੈਕਸ਼ਨ ਲੈ ਸਕਦੇ ਆ, ਤਾਂ ਕਿ ਅਗਰ ਕੋਈ ਇਲਨੈਸ ਜਾਂ ਕੋਈ ਇੰਜਰੀ ਹੁੰਦੀ ਹੈਗੀ ਉਸ ਟਾਈਮ ਦੇ ਉੱਪਰ ਤੁਹਾਡੀਆਂ ਮੌਰਗੇਜ ਦੀਆਂ ਪੇਮੈਂਟਸ ਕਵਰ ਹੋ ਸਕਣ, ਤੇ ਅਗਰ ਇਨ ਕੇਸ ਕੋਈ ਡੈਥ ਦਾ ਸਿਨੈਰੀਓ ਹੁੰਦਾ ਹੈਗਾ ਤਾਂ ਤੁਹਾਡੀ ਫੁੱਲ ਮੌਰਗੇਜ ਜਿਹੜੀ ਹੈਗੀ ਉਹ ਪੇ ਆਫ ਹੋ ਸਕੇ। ਡਿਫਰੈਂਟ ਡਿਫਰੈਂਟ ਪਲਾਨਸ ਸਾਡੇ ਕੋਲ ਅਵੇਲੇਬਲ ਆ, ਤੁਸੀਂ ਆਪਣੀ ਪੂਰੀ ਪ੍ਰੋਟੈਕਸ਼ਨ ਉਹਦੇ ਵਿੱਚ ਲੈ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਮੌਰਗੇਜ ਇੰਸ਼ੋਰੈਂਸ ਦੇ ਨਾਲ ਰਿਲੇਟਡ, ਚਾਹੇ ਆਲਰੇਡੀ ਤੁਹਾਡੀਆਂ ਇੰਸ਼ੋਰੈਂਸ ਪਾਲਿਸੀਜ਼ ਹੋਈਆਂ ਤੁਸੀਂ ਉਹਨਾਂ ਨੂੰ ਰਿਵਿਊ ਵੀ ਕਰਵਾ ਸਕਦੇ ਆ, ਐਂਡ ਸਪੈਸ਼ਲੀ ਅਗਰ ਤੁਸੀਂ ਕਿਸੇ ਵੀ ਬੈਂਕਿੰਗ ਇੰਸਟੀਟਿਊਸ਼ਨ ਤੋਂ ਪਾਲਿਸੀ ਲਈ ਹੋਈ ਆ ਮਾਰਗੇਜ ਇੰਸ਼ੋਰੈਂਸ ਦੀ, ਉਹਨੂੰ ਡੈਫੀਨੇਟਲੀ ਰਿਵਿਊ ਕਰਵਾਓ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਮੈਡੀਕਲ ਕੁਐਸਚਨਸ ਬਿਨਾਂ ਪੁੱਛੇ ਹੀ ਆਂਸਰ ਕੀਤੇ ਹੁੰਦੇ ਆ ਤੁਸੀਂ। ਸੋ ਇਸ ਕਰਕੇ ਉਹਨਾਂ ਨੂੰ ਰਿਵਿਊ ਕਰਵਾ ਕੇ ਤੁਸੀਂ ਆਪਣੀ ਫੁੱਲ ਅੰਡਰ ਰਾਈਟਿੰਗ ਦੇ ਬੇਸ ਦੇ ਉੱਪਰ ਕਵਰੇਜ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 4168176500। ਕੋਈ ਵੀ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਆ, ਜਾਂ ਜਿੰਨੇ ਵੀ ਆਪਾਂ ਇਨਵੈਸਟਮੈਂਟ ਪਲਾਨਸ ਦੀ ਗੱਲ ਕੀਤੀ ਸੀਗੀ ਉਹਨਾਂ ਦੇ ਬਾਰੇ ਤੁਸੀਂ ਫਾਈਂਡ ਆਊਟ ਕਰਨਾ ਹੈਗਾ। ਨੰਬਰ ਅਗੇਨ 4168176500, 416-817-6500।
0: 416-817-6500, ਬਹੁਤ ਸ਼ੁਕਰੀਆ ਆਪੀ, ਥੈਂਕ ਯੂ। 7751, ਹੈਲੋ।
7: Includes 18 holes of golf, power cart, prizes, lunch, and dinner. MICBA, meaningful interactions create benevolent acts. Register now or donate at micba.com.

ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ

0: खूबसूरत लोग, खूबसूरत मुल्क हैं। सीएचएलओ डिजिटल एएम फ्रीक्वेंसी रहनी टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सबका हार्दिक स्वागत करते हैं। उम्मीद दिन खुशगवार, चढ़दी कला वाला निरपाओ निरवैर रहेगा। उम्मीद मुस्कुराहट चेर दा पाठ रहेगी, रोशनी रस्ते दिखावेगी, तुसी चलते रहोगे। ਮੈਂ ਪੈਨਸਿਲਵੇਨੀਆ ਨਿਊਯੋਰਕ ਵਾਸ਼ਿੰਗਟਨ ਨਿਊਜਰਸੀ ਅਤੇ ਤੁਸੀਂ ਸੁਣ ਰਹੇ ਸਾਨੂੰ ਨਾਇਗਰਾ ਫਾਲ ਤੋਂ ਲੈ ਕੇ ਬੈਰੀ ਤੋਂ ਨੌਰਥ ਤੱਕ ਔਰ ਈਸਟ ਦੇ ਵਿੱਚ ਸਾਨੂੰ ਤੁਸੀਂ ਸੁਣਦੇ ਹੈਗੇ ਹੋ ਸਾਰਨੀਆ ਲੰਡਨ ਤੋਂ ਲੈ ਕੇ ਜੋ ਸਾਨੂੰ ਤੁਸੀਂ ਵੈਸਟ ਦੇ ਵਿੱਚ ਮਾਫੀ ਚਾਹੂੰਗਾ ਈਸਟ ਦੇ ਵਿੱਚ ਇੰਟਾਇਰ ਜੀ ਟੀ ਏ ਕ੍ਰੋਸ ਕਰਕੇ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਸਮੇਂ। ਅਗਰ ਤੁਸੀਂ ਇਸ ਸ਼ੋਅ ਨੂੰ ਇੰਜੋਏ ਕਰ ਰਹੇ ਹੋ ਤਾਂ ਇਸ ਸਮੇਂ ਤੁਸੀਂ ਸਾਨੂੰ ਸੁਣ ਰਹੇ ਹੈਗੇ ਹੋ ਜੋ ਬੈਲਵਿਲ ਤੋਰਾਂ ਤੱਕ ਸੁਣ ਰਹੇ ਹੈਗੇ ਹੋ। ਸੋ ਇੱਕ ਵੱਡੀ ਰੇਂਜ ਜਿਸ ਵਿੱਚ ਤਕਰੀਬਨ 600-700 ਕਿਲੋਮੀਟਰ ਦਾ ਏਰੀਆ ਕਵਰ ਹੋ ਜਾਂਦਾ ਹੈ ਓਨਟੈਰੀਓ ਦਾ ਈਸਟ ਵੈਸਟ ਸਾਊਥ ਨੌਰਥ ਦੇ ਵਿੱਚ ਅਤੇ ਤੁਸੀਂ ਇਹ ਸੁਣਦੇ ਹੋ। ਅਤੇ ਡਿਜੀਟਲ ਏਐਮ ਫ੍ਰੀਕੁਐਂਸੀ 30 ਸਾਲ ਤੋਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਲੀਡਿੰਗ ਫ੍ਰੀਕੁਐਂਸੀ ਦੇ ਤੌਰ ਦੇ ਉੱਤੇ ਸਰਵ ਕਰ ਰਹੀ ਹੈ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਅਤੇ ਇੱਕ ਤਾਂ ਮੈਂ ਜਾਣਨਾ ਚਾਹੁੰਦਾ ਸੀਗਾ ਲੌਂਗ ਵੀਕਐਂਡ ਆ ਅੱਜ ਕਿੰਨੇ ਕੁ ਲੋਕ ਨੇ ਜਿਹੜੇ ਸਮੇਂ ਆ ਮੇਰੇ ਸਾਹਮਣੇ ਹੁਣ ਆਪਣਾ ਦੇਸੀ ਬੰਦਿਆਂ ਦਾ ਟਰੱਕ ਨਿਕਲਿਆ, ਦੋ ਨਿਕਲ ਗਏ ਆਪਣੇ ਬੰਦਿਆਂ ਦੇ, ਹੈ ਨਾ, ਅਤੇ ਇੱਕ ਤਾਂ ਖੰਡਾ ਬਣਾਇਆ ਹੋਇਆ ਸੀ। ਅਤੇ ਕਿੰਨੇ ਕੁ ਲੋਕ ਹੋ ਤੁਸੀਂ ਜਿਹੜੇ ਇਸ ਵੇਲੇ ਕੰਮਾਂ 'ਤੇ ਹੋ? ਕੇਰਾਂ ਆਪਣੀ ਹਾਜ਼ਰੀ ਲਵਾ ਲਈ ਆਪਾਂ ਸਾਰੇ? ਕਰਦੇ ਹਾਂ ਆਪਾਂ ਕੱਲ੍ਹ, ਪਰ ਪਹਿਲਾਂ ਤਾਂ ਬ੍ਰਿਜੀ ਆ ਮੇਰੇ ਨਾਲ। ਬ੍ਰਿਜੀ ਕੀ ਹਾਲ ਚਾਲ ਹੈ? ਬ੍ਰਿਜੀ ਕੈਸੇ?
1: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਬ੍ਰਿਜੀ ਰੈਡੀ ਬੈਠਾ ਹੈ ਔਰ ਜੈਸੇ ਹੀ ਮੇਰੇ ਸਾਹਮਣੇ ਇਮਰੈਟ ਕੀ ਫਲਾਈਟ ਜੋ ਹੈ ਵੋ ਲੈਂਡ ਕਰ ਚੁੱਕੀ ਹੈ ਔਰ ਜਿੱਥੇ ਕਹਿੰਦੇ ਹਾਂ ਕਿ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ, ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਅਤੇ ਇੰਤਜ਼ਾਰ ਮੇ ਬ੍ਰਿਜੀ ਮੇਰੇ ਸਾਥ। ਬ੍ਰਿਜੀ ਇੱਕ ਬਤਾਏ ਕਿ ਆਪ ਕਿਆ ਸਰਵਿਸ ਦੇਤੇ ਹੈਂ?
1: ਜੀ ਹਮਾਰਾ ਆਯੁਰਵੇਦਿਕ ਥੈਰੇਪੀ ਹੈ ਜੀ, ਕੇਰਲਾ ਆਯੁਰਵੇਦਿਕ ਪੰਚਕਰਮਾ ਥੈਰੇਪੀ, ਸਟ੍ਰੈਸ ਕੇ ਲੀਏ, ਟੈਂਸ਼ਨ ਕੇ ਲੀਏ, ਪੇਨ ਕੇ ਲੀਏ ਸਭ ਟ੍ਰੀਟਮੈਂਟ ਹੈ ਜੀ। ਅਭਿਅੰਗਮ ਪੋਟਲੀ ਥੈਰੇਪੀ, ਸ਼ਿਰੋਧਾਰਾ, ਸ਼ਿਰੋ ਅਭਿਅੰਗਮ ਪੂਰਾ ਟ੍ਰੀਟਮੈਂਟ ਕਰੇਗਾ ਜੀ।
0: ਠੀਕ ਹੈ। ਸੋ ਬ੍ਰਿਜੀ ਨੂੰ ਤੁਸੀਂ ਕੰਟੈਕਟ ਕਰਨਾ ਜਿਹਦੇ ਵਿੱਚ ਬ੍ਰਿਜੀ ਤੁਹਾਡਾ ਇਲਾਜ ਕਰਦਾ ਕਿਸੇ ਦੇ ਵੀ ਦਰਦ ਆ, ਜਿਵੇਂ ਕੂਣੀਆਂ ਦੇ ਵਿੱਚ ਦਰਦ ਲੱਗਦਾ, ਕੂਣੀਆਂ ਕਮਜ਼ੋਰ ਹੋ ਗਈਆਂ ਲੱਗਦੀਆਂ, ਗੁੱਟ ਟਕ ਟਕ ਦੀ ਆਵਾਜ਼ ਆਉਂਦੀ ਹੈ ਗੋਡਿਆਂ 'ਚੋਂ ਤੁਹਾਡੇ, ਤੁਸੀਂ ਲੱਤਾਂ ਫੋਲਡ ਕਰਕੇ ਬੈਠ ਕੇ ਦੇਖੋ ਅਤੇ ਉਹਦੇ 'ਚ ਤੁਹਾਨੂੰ ਲੱਗਦਾ ਕਿ ਜ਼ਮੀਨ 'ਤੇ ਕਿ ਤੁਹਾਡੇ ਨਾੜਾਂ ਫੁੱਲੀਆਂ ਹੋਈਆਂ ਨੇ, ਪੇਨ ਫੀਲ ਹੁੰਦੀ ਹੈ ਲੱਤਾਂ ਦੇ ਵਿੱਚ, ਇਹਦਾ ਮਤਲਬ ਕੀ ਹੈ? ਨੋਟਸ, ਖੂਨ ਦੀਆਂ ਨਾੜਾਂ ਦੇ ਵਿੱਚ ਗੱਠਾਂ ਬਣ ਗਈਆਂ ਨੇ। ਇਹ ਸਾਰਾ ਕੁਛ ਜਿਹੜਾ ਹੈਗਾ ਖੂਨ ਦਾ ਰਕਤਪਾਨ ਜਿਹੜਾ ਹੈਗਾ, ਰਕਤ ਨੂੰ ਜਿਹੜਾ ਹੈਗਾ ਸਟੇਬਲਾਈਜ਼ ਕਰਨਾ ਅਤੇ ਉਹਨੂੰ ਚਲਾਉਣਾ ਬ੍ਰਿਜੀ ਦਾ ਕੰਮ ਹੈ। ਅੱਜ ਅੱਜ ਅਪੁਆਇੰਟਮੈਂਟਸ ਹੈ ਆਪਕੇ ਪਾਸ?
1: ਅਵੇਲੇਬਲ ਹੈ ਜੀ, ਡੋਕਟਰ ਆਰ ਅਵੇਲੇਬਲ ਫੋਰ ਬੋਥ ਜੈਂਟਸ ਐਂਡ ਲੇਡੀਜ਼।
0: ਲੇਡੀਜ਼ ਔਰ ਜੈਂਟਸ ਦੋਨਾਂ ਵਾਸਤੇ ਜਿਹੜੀਆਂ ਹੈਗੀਆਂ ਨੇ, ਤੁਸੀਂ ਅੱਜ ਅਪੁਆਇੰਟਮੈਂਟ ਲੈ ਸਕਦੇ ਹੋ। ਅਤੇ ਇਹਨਾਂ ਕੋਲ ਮਸਾਜ ਥੈਰੇਪਿਸਟ ਵੀ ਹੈਗੇ ਨੇ ਜਿਹੜੇ ਸਰਟੀਫਾਈਡ ਹੁੰਦੇ ਨੇ, ਪਰ ਬ੍ਰਿਜੀ ਹੁਣੇ ਆਯੁਰਵੈਦਿਕ ਤਰੀਕੇ ਨਾਲ, ਪੁਰਾਣੇ 400 ਸਾਲ ਤਰੀਕੇ ਨਾਲ ਤੁਹਾਡੇ ਪ੍ਰੋਬਲਮਸ ਬੋਡੀ ਦੀਆਂ ਨੂੰ ਸੋਲਵ ਕਰਦੇ ਨੇ। ਅੱਜ ਜਾਓ, $55 ਦਾ ਗਿਫਟ ਹੈ, 45 ਮਿੰਟ ਦੇ ਵਿੱਚ ਬ੍ਰਿਜੀ ਨੇ $55 ਲੈਣੇ ਨੇ ਅਤੇ ਤੁਹਾਨੂੰ ਇਸ ਤੋਂ ਲਾਭਦਾਇਕ ਅਤੇ ਇਸ ਤੋਂ ਘੱਟ ਪੈਸਿਆਂ ਦੇ ਵਿੱਚ ਕੋਈ ਚੀਜ਼ ਨਹੀਂ ਮਿਲ ਸਕਦੀ ਜੋ ਬ੍ਰਿਜੀ ਦਿੰਦਾ ਤੁਹਾਨੂੰ, ਉਹ ਦਾਨ ਹੈ ਇੱਕ ਕਿਸਮ ਦਾ। ਸੋ ਬ੍ਰਿਜੀ ਕੋਲ ਪਹੁੰਚਣਾ, ਬ੍ਰਿਜੀ ਨੰਬਰ ਬੋਲੋ ਆਪਣਾ।
1: 647-619-1369
0: ਤੇ ਬ੍ਰਿਜੀ ਨੂੰ ਕਾਲ ਕਰਨੇ। ਬ੍ਰਿਜੀ ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ ਜੀ।
0: 647-619-13

0: ਲਾਈਨ ਚ ਉਤਰਨ ਲੱਗਿਆ ਮੈਂ ਤੁਹਾਡੇ ਨਾਲ ਤੁਸੀਂ ਸਟੂਡੀਓ ਚ ਕਾਲ ਕਰ ਰਹੇ ਹੋ ਐਮੀਰੇਟ ਦੀ ਸੈਕਿੰਡ ਫਲਾਈਟ ਇੱਥੇ ਪਹੁੰਚ ਚੁੱਕੀ ਹੈ ਕਿ ਰੇਲ ਗੱਡੀ ਮੰਗੋ ਲੋਕ ਚੜ੍ਹੀ ਜਾਂਦੇ ਉਤਰੀ ਜਾਂਦੇ ਨੇ ਸੰਸਾਰ ਹੈ ਚੱਲੀ ਜਾ ਰਿਹਾ ਹੈਗਾ ਤੁਸੀਂ ਕਿਵੇਂ ਹੋ ਬਈ ਅਤੇ ਇੱਕ ਵਾਰ ਫਿਰ ਤੁਸੀਂ ਆ ਜਾਓ ਅਤੇ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਅਸੀਂ ਵੀ ਆਪਣਾ ਸਮਾਨ ਰੈਡੀ ਕਰ ਲਿਆ ਹੈਗਾ ਬੜੀ ਖੂਬਸੂਰਤ ਜੀ ਕਹਾਣੀ ਹੈ ਅੱਜ ਦੇ ਸ਼ੋਅ 'ਚ ਸ਼ਾਮਿਲ ਕਰ ਸਕਦੇ ਹਾਂ ਆਪਾਂ ਅਤੇ ਪਰ ਉਸ ਤੋਂ ਪਹਿਲਾਂ ਚੜ੍ਹਦੀ ਕਲਾ ਸੁਣਨੀ ਚਾਹੁੰਦਾ ਤੁਹਾਡੀ ਚੜ੍ਹਦੀ ਕਲਾ ਕਿੱਥੇ ਕਿੱਥੇ ਤੁਸੀਂ ਹੈਗੇ ਹੋ ਕਿਹੜੇ ਏਰੀਏ 'ਚ ਘੁੰਮ ਰਹੇ ਹੋ ਰਾਈਟ ਅਤੇ ਆਹ ਬਹੁਤ ਸਾਰੇ ਲੋਕ ਮੈਨੂੰ ਦਿਖਣ ਲੱਗ ਗਏ ਸੜਕਾਂ 'ਤੇ ਹੁਣ ਮੈਂ ਡੇਅਰੀ ਦੇ ਉੱਤੇ ਦੇਖ ਰਿਹਾ ਬਹੁਤ ਸਾਰੇ ਲੋਕ ਆਪਣੇ ਸਾਊਥ ਏਸ਼ੀਆ ਨਿਕਲ ਰਹੇ ਨੇ ਅਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-673-3337 ਚੜ੍ਹਦੀ ਕਲਾ ਮਿਹਨਤਕਸ਼ ਲੋਕ ਇਸ ਸਮੇਂ ਕਿੱਥੇ ਕਿੱਥੇ ਘੁੰਮ ਰਹੇ ਨੇ ਆਪਾਂ ਗੱਲ ਕਰ ਲਈਏ ਅਤੇ ਦੇਖੀਏ ਫਿਰ ਤੁਹਾਨੂੰ ਅਜਿਹੀਆਂ ਗੱਲਾਂ ਸੁਣਾਉਂਦੇ ਆਪਾਂ 905-673-3337 ਮੈਨੂੰ ਦੱਸਿਓ ਕਿੱਥੇ ਕਿੱਥੇ ਸੁਣਦੇ ਪਏ ਹੋ ਇਸ ਵੇਲੇ ਕਿਹੜੇ ਕਿਹੜੇ ਸ਼ਹਿਰ 'ਚ ਹੈਗੇ ਹੋ ਥੋੜ੍ਹਾ ਪਤਾ ਲੱਗੇ ਕਿ ਆਪਾਂ ਕਿਹਨੂੰ ਗੱਲ ਸੁਣਾ ਰਹੇ ਹਾਂ ਅਤੇ ਜਿਹੜੇ ਗੱਲ ਸੁਣ ਰਹੇ ਨੇ ਉਹ ਕੀ ਕਰ ਰਹੇ ਨੇ ਇਸ ਸਮੇਂ ਅਤੇ ਤੁਸੀਂ 905-673-3337 'ਤੇ ਕਾਲ ਕਰ ਰਹੇ ਹੋ 905-673-3337 ਅਤੇ ਫਿਰ ਆਪਾਂ ਨੂੰ ਜਿਹੜਾ ਹੈਗਾ ਪਤਾ ਲੱਗ ਜਾਊਗਾ ਕਿ ਮਿੱਤਰ ਪਿਆਰੇ ਕਿੱਥੇ ਨੇ ਚੜ੍ਹਦੀ ਕਲਾ ਕਹਿਣਾ ਤੁਸੀਂ ਚੜ੍ਹਦੀ ਕਲਾ 905-673-3337 ਡਾਇਲ ਕਰ ਲਓ ਅਤੇ ਕੁਛ ਗੱਲਾਂ ਬਾਤਾਂ ਕਰਦੇ ਹਾਂ 797 ਮੇਰੇ ਕੋਲ ਹੋਲਡ ਹੋ ਚੁੱਕੇ ਇੱਕ ਲਾਈਨ ਅਤੇ ਮੀਨਾ ਜੀ ਨੇ ਵੀ ਮੈਨੂੰ ਜਿਹੜਾ ਹੈਗਾ ਮੈਸੇਜ ਭੇਜਿਆ ਹੈਗਾ ਕਿ ਅਸੀਂ ਸੁਣ ਰਹੇ ਹੈਗੇ ਹਾਂ 905-673-3337 ਚੜ੍ਹਦੀ ਕਲਾ ਹੈਲੋ ਜੀ 797 ਹੈਲੋ
1: ਸਰ ਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਬਾਈ ਜੀ ਕਿੱਥੇ ਸੁਣ ਰਹੇ ਹੋ ਕਿਹੜੇ ਸ਼ਹਿਰ ਚੋਂ
1: ਹੈਮਿਲਟਨ ਸੁਣ ਰਹੇ ਹਾਂ ਜੀ
0: ਹੈਮਿਲਟਨ ਕਿ ਮਿਲਟਨ
1: ਹੈਮਿਲਟਨ
0: ਹੈਮਿਲਟਨ ਰਹਿੰਦੇ ਹੋ ਇੱਥੇ ਕੰਮ ਆਏ ਹੋ
1: ਨਹੀਂ ਨਹੀਂ ਕੰਮ ਦੇ ਆਏ ਹੋਏ ਆ ਰਹਿੰਦੇ ਬ੍ਰੈਂਪਟਨ ਆ ਸਰ
0: ਅੱਛਾ ਬ੍ਰੈਂਪਟਨ ਦੇ ਖੁੱਲੀਆਂ ਗੱਲਾਂ ਅੱਜ ਕੀ ਕਰ ਰਹੇ ਹੋ ਤੁਸੀਂ
1: ਡਿਲੀਵਰੀ ਆ ਸਰ ਆਪਣਾ 6 ਦਾ 6 ਦਿਨੇ ਕੰਮ ਆ ਵੀਕ ਦਾ
0: ਅੱਛਾ ਲੌਂਗ ਵੀਕਐਂਡ ਦੇ ਛੁੱਟੀ ਨਹੀਂ ਹੁੰਦੀ ਹੈ
1: ਨਹੀਂ ਨੋ ਸਰ ਕੋਈ ਛੁੱਟੀ ਨਹੀਂ
0: ਕੋਈ ਛੁੱਟੀ ਨਹੀਂ ਨਾਮ ਕੀ ਹੈ ਤੁਹਾਡਾ
1: ਅਮਰੀਕ ਸਿੰਘ ਜੀ
0: ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਤੁਹਾਡੀ ਜਨਮ ਤਿਥੀ ਕੀ ਹੈ ਜਨਮ ਤਿਥੀ ਤਰੀਕ ਕੀ ਹੈ ਜਨਮ ਦੀ ਤੁਹਾਡੀ
1: ਮੇਰੀ 14 April 1979
0: ਓਕੇ 14 April 2014 ਤੁਸੀਂ ਨਾ ਇੱਕ ਕੰਮ ਕਰਿਓ 14 April ਇਹ ਨਾ ਇਹ ਕੋਈ ਜੋਤਿਸ਼ ਨਹੀਂ ਕੁਛ ਨਹੀਂ ਸਿਰਫ ਤੁਹਾਡੀ ਆਦਤਾਂ
1: ਠੀਕ ਹੈ ਜੀ
0: ਤੁਹਾਡੇ ਤੁਹਾਡੇ ਢੰਗ ਨੇ ਨਾ ਜਿਹੜੇ ਉਹ ਤੁਹਾਨੂੰ ਅਪ ਐਂਡ ਡਾਊਨ ਲੈ ਕੇ ਜਾਂਦੇ ਨੇ April 14 ਨੂੰ ਅਮਰੀਕ ਸਿੰਘ ਇਹ ਕਹਿ ਰਿਹਾ April 14
1: ਕੀ 14-4
0: ਹਾਂਜੀ ਹਾਂਜੀ ਤੁਸੀਂ ਨਾ ਇੱਕ ਕੰਮ ਕਰਿਓ 14 April ਇਹ ਨਾ ਇਹ ਕੋਈ ਜੋਤਿਸ਼ ਨਹੀਂ ਕੁਛ ਨਹੀਂ ਸਿਰਫ ਤੁਹਾਡੀਆਂ ਆਦਤਾਂ
1: ਠੀਕ ਹੈ ਜੀ
0: ਤੁਹਾਡੇ ਤੁਹਾਡੇ ਢੰਗ ਨੇ ਨਾ ਜਿਹੜੇ ਉਹ ਤੁਹਾਨੂੰ ਅਪ ਐਂਡ ਡਾਊਨ ਲੈ ਕੇ ਜਾਂਦੇ ਨੇ April 14 ਨੂੰ ਅਮਰੀਕ ਸਿੰਘ ਇਹ ਕਹਿ ਰਿਹਾ April 14
1: 14-4
0: ਹਾਂਜੀ ਕਰੇਜ ਜਿਹੜਾ ਹੁਣ ਤੱਕ ਅੜ ਕੇ ਕੰਮ ਕੀਤਾ
1: ਹਾਂਜੀ
0: ਕੌਨਫੀਡੈਂਟ ਹੋ ਅਤੇ ਮਤਲਬ ਕਿ ਨਾ ਹੌਸਲਾ ਤੋੜੀ ਬੈਠਣ ਦੇ ਲੋਕ ਚੜ੍ਹਦੀ ਕਲਾ ਤੁਸੀਂ ਰਹਿੰਦੇ ਹੋ ਐਨਰਜੀ ਲੈਵਲ ਤੁਹਾਡਾ ਸਟਰੋਂਗ ਆ ਬਹੁਤ ਤੁਹਾਨੂੰ ਜਗਾਉਣਾ ਨਹੀਂ ਪੈਂਦਾ ਲਾਭ ਲਾ ਲਾ ਕੇ
1: ਠੀਕ ਹੈ ਜੀ
0: ਆਪ ਤਿਆਰ ਬਰ ਤਿਆਰ ਰਹਿੰਦੇ ਹੋ ਠੀਕ ਹੈ
1: ਠੀਕ ਹੈ ਸਰ
0: ਅਤੇ ਤੁਸੀਂ ਵਿਹਲੇ ਰਹਿਣ 'ਚ ਵਿਸ਼ਵਾਸ ਨਹੀਂ ਕਰਦੇ ਠੀਕ ਹੈ
1: ਬਿਲਕੁਲ ਨਹੀਂ ਕਰਦਾ ਜੀ
0: ਬਿਲੀਵ ਇਨ ਐਕਸ਼ਨ ਲਿਖਿਆ ਇਹਦੇ ਵਿੱਚ ਬਿਲੀਵ ਇਨ ਐਕਸ਼ਨ
1: ਹਾਂਜੀ
0: ਅੱਛਾ ਹੁਣ ਤੁਹਾਡੇ ਇਸ਼ੂਜ਼ ਨੇ ਜਿਹੜੇ ਵੱਡੇ ਉਹ ਬਾਰ ਬਾਰ ਆਇਆ ਤੁਹਾਡਾ ਗੁੱਸਾ ਟੈਂਪਰਾਮੈਂਟ
1: ਓਕੇ
0: ਅਤੇ ਐਂਗਰੀ ਨਾਰਾਜ਼ਗੀ ਅਤੇ ਗੁੱਸਾ ਕਰਨਾ ਹਮੇਸ਼ਾ ਕਹਿੰਦੇ ਕਿ ਗੁੱਸਾ ਜਿਹੜਾ ਕ੍ਰੋਧ ਆ ਨਾ ਉਹ ਨਾਲ ਹਮੇਸ਼ਾ ਹੰਕਾਰ ਨੂੰ ਲੈ ਕੇ ਆਇਆ ਹੁੰਦਾ
1: ਬਿਲਕੁਲ
0: ਹੰਕਾਰ ਤੋਂ ਬਿਨਾਂ ਗੁੱਸਾ ਨਹੀਂ ਭਾਜੀ ਆਉਂਦਾ ਕਦੇ ਤੁਸੀਂ ਕਦੇ ਦੇਖਿਓ ਕਿ ਤੁਸੀਂ ਥਾਣੇ 'ਚ ਜਾ ਕੇ ਕਿਸੇ ਪੁਲਿਸ ਵਾਲੇ 'ਤੇ ਕਿੱਲ ਕੇ ਦਿਖਾਇਓ ਤੁਸੀਂ ਜਿਹਨੂੰ ਜਾਣਦੇ ਹੋ ਜਾਂ ਜਿਹਦੇ ਨਾਲ ਰਹਿੰਦੇ ਹੋ ਉਹਨਾਂ 'ਤੇ ਕਈ ਵਾਰੀ ਕਿੱਲ ਲੈਂਦੇ
1: ਇਹ ਤਾਂ ਹੈ ਜੀ
0: ਪੇਸ਼ੈਂਸ ਲੈਵਲ ਵਧਾਉਣੀ ਪੈਣੀ ਬਾਈ ਜੀ ਤੁਹਾਨੂੰ ਆਪਣੀ
1: ਠੀਕ ਹੈ ਜੀ
0: ਜੇ ਕੁਛ ਗਲਤ ਕਿਹਾ ਤਾਂ ਦੱਸੋ
1: ਨਹੀਂ ਬਿਲਕੁਲ ਸਹੀ ਕਿਹਾ ਆਪਣੀ ਇਸ ਵਿਸ਼ੇ ਨੇ ਪਹਿਲਾਂ ਵੀ ਗੱਲ ਹੋ ਚੁੱਕੀ ਸੇਮ ਤੁਸੀਂ ਦੱਸੀ ਹੈ ਫਿਰ ਤੋਂ
0: ਹਾਂ ਸੋ ਇਹ ਚੀਜ਼ਾਂ ਦੇ ਉੱਤੇ ਵਰਕਆਊਟ ਕਰੋ ਠੀਕ ਹੈ
1: ਠੀਕ ਹੈ ਸਰ ਥੈਂਕ ਯੂ ਸਰ
0: ਸਟੂਡੀਓ ਨੰਬਰ 905-673-3337 ਕਹਾਂ ਹੋ ਆ

ਸੁਣਨ ਤੋਂ ਪਹਿਲਾਂ ਤੁਸੀਂ ਪੰਜਾਬੀ ਲਹਿਰਾਂ ਨੂੰ ਸੁਣ ਕੇ ਹਟੇ ਹੋ। ਪੰਜਾਬੀ ਲਹਿਰਾਂ ਦੇ ਵਿੱਚ ਨਵੀਂ ਸਿੱਧੂ ਸਤਿੰਦਰਪਾਲ ਸਿੰਘ ਸਿਦਮਾ ਸਵੇਰੇ ਤੁਹਾਡੇ ਲਈ 6 ਤੋਂ ਲੈ ਕੇ 9 ਵਜੇ ਤੱਕ, 3 ਘੰਟੇ, ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਪੇਸ਼ ਕੀਤਾ ਜਾਂਦਾ। ਸੋ ਪੰਜਾਬੀ ਲਹਿਰਾਂ ਦੇ ਵਿੱਚ ਵੀ ਤੁਸੀਂ ਪਾਰਟੀਸਪੇਟ ਕਰਦੇ ਹੋ ਅਤੇ 905-673-3337 ਹਰਜੀਤ ਸਿੰਘ ਨੇ ਜਿਹੜਾ ਹੈਗਾ ਕੀਰਤਨ ਦਰਬਾਰ ਦੇ ਲਈ ਹੰਭਲਾ ਮਾਰਿਆ ਹੈਗਾ। ਕੱਲ੍ਹ ਵੀ ਕਾਫੀ ਵੱਡੀ ਗਿਣਤੀ ਤੁਸੀਂ ਕੀਰਤਨ ਦਰਬਾਰ 'ਤੇ ਸਾਰੇ ਪਹੁੰਚੇ ਹੋ ਅਤੇ ਅੱਜ ਵੀ ਲਾਸਟ ਡੇ ਹੈ ਕੀਰਤਨ ਦਰਬਾਰ ਦਾ ਜਿਹੜਾ ਕਿ ਬ੍ਰੈਂਟਨ ਫੇਅਰ ਗਰਾਊਂਡ ਦੇ ਵਿੱਚ ਹੋ ਰਿਹਾ। ਤੁਸੀਂ ਲਾਜ਼ਮੀ ਔਰ ਲਾਜ਼ਮੀ ਇਹਨਾਂ ਕੀਰਤਨ ਦਰਬਾਰਾਂ ਦੇ ਵਿੱਚ ਆਪਣੀ ਹਾਜ਼ਰੀ ਭਰੋਗੇ। ਅਤੇ ਬਈ ਕਹਾਂ ਹੋ ਆਪ 905-673-3337 ਦਿੱਤੀ ਜਾਂਦੀ। ਮੈਂ ਇਹ ਸੋਚਦਾ ਪਿਆ ਸੀ, ਮੈਨੂੰ ਕਹਿੰਦੇ ਵੀ ਤੁਸੀਂ ਰਿਕਾਰਡਡ ਸ਼ੋਅ ਲਾ ਦਿਆ ਕਰੋ, ਮੇਰੀ ਫੈਮਿਲੀ ਮੈਂਬਰ ਕਹਿੰਦੇ। ਮੈਂ ਕਿਹਾ ਨਹੀਂ ਬਈ ਨਹੀਂ, ਜਿਹੜੇ ਵੀ ਇੰਤਜ਼ਾਰ ਕਰ ਰਹੇ ਹੁੰਦੇ ਨੇ, ਬੈਠੇ ਹੁੰਦੇ ਨੇ, ਮੈਂ ਉਹਨਾਂ ਨੂੰ ਇਕੱਲੇ ਥੋੜ੍ਹੀ ਛੱਡ ਸਕਦਾ ਹੈਗਾ। ਹੈ ਇੱਦਾਂ ਕਿਵੇਂ ਹੋਜੂਗਾ ਕਿ ਉਹ ਕੰਮ 'ਤੇ ਆਏ ਹੋਣ ਅਤੇ ਮੈਂ ਘਰੇ ਬੈਠਾ ਹੋਵਾਂ। ਨਹੀਂ ਨਹੀਂ ਨਹੀਂ ਨਹੀਂ ਨਹੀਂ ਆਈ ਵਿਲ ਗੋ ਦੇਰ। ਅਤੇ 905-673-3337 ਚੜ੍ਹਦੀ ਕਲਾ ਬਈ, 905-673-3337 'ਤੇ ਕਿੱਥੇ ਕਿੱਥੇ ਇੰਨੇ ਜਾਣੇ ਹੁਣ ਤਾਂ ਮੈਂ ਦੇਖ ਲੈਣਾ ਵਿੰਡੋ ਦੇ ਵਿੱਚੋਂ, ਡੇਅਰੀ ਰੋਡ ਮੈਨੂੰ ਦਿਖਦੀ ਆ ਕਿ ਮੈਨੂੰ ਲੱਗਦਾ ਕਿ ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ 'ਚ ਕੰਮ 'ਤੇ ਹੋਵੋਗੇ ਹੋਵੋਗੇ ਪੱਕਾ।

0: ਕਾਰਤਿਕ ਬਿਨਾ ਕਾਰਤਿਕ ਜੀ ਕੀ ਹਾਲ ਚਾਲ ਨੇ?
1: ਅਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਚੜ੍ਹਦੀ ਕਲਾ ਚੜ੍ਹਦੀ ਕਲਾ। ਕਾਰਤਿਕ ਕਿਹੜੀ ਜਗ੍ਹਾ ਬਈ ਤੁਸੀਂ?
1: ਮੈਂ ਭਾਜੀ ਟੈਕਸੀ ਐਂਡ ਡੈਰੀ।
0: ਅੱਛਾ, ਕੰਮ ਕਰ ਰਹੇ ਹੋ ਅੱਜ?
1: ਹਾਂਜੀ ਹਾਂਜੀ, ਕੰਮ ਤੇ।
0: ਕੀ ਕਰ ਰਹੇ ਕਾਰਤਿਕ?
1: ਮੈਂ ਭਾਜੀ ਟਰੱਕ ਚਲਾ ਰਿਹਾ।
0: ਅੱਛਾ, ਟਰੱਕ ਚਲਾਉਣ ਲਿਆ ਵੀ ਡੇਟ ਬੋਲਦੇ ਕਾਰਤਿਕ, ਵੈਸੇ ਤਾਂ ਦੱਸਿਆ ਹੋਊਗਾ, ਫਿਰ ਇੱਕ ਵਾਰ ਘੁਮਾ ਦੇਣਾ ਤੁਹਾਡਾ।
1: ਹਾਂਜੀ ਭਾਜੀ,
0: ਡੇਟ ਆਫ ਬਰਥ?
1: ਡੇਟ ਆਫ ਬਰਥ 21 ਅਕਤੂਬਰ 2001।
0: ਓਕੇ, ਮਨ ਮਰਜ਼ੀ ਤੋਂ ਬਚਣਾ, ਮਨ ਮਰਜ਼ੀ, ਠੀਕ ਹੈ?
1: ਠੀਕ ਹੈ, ਠੀਕ ਹੈ ਜੀ।
0: ਅਤੇ ਕਈ ਜਿੱਦ ਨਹੀਂ ਕਰਨੀ ਕਿਸੇ ਹੱਦ ਤੱਕ, ਕਈ ਵਾਰੀ ਨੇਚਰ ਇਸ਼ਾਰਾ ਕਰ ਦਿੰਦੀ ਕਿ ਚੀਜ਼ ਠੀਕ ਨਹੀਂ, ਬੜਨਾ ਨਹੀਂ,
1: ਠੀਕ ਹੈ ਜੀ।
0: ਆਪਣੀਆਂ ਸਮੱਸਿਆਵਾਂ ਨੂੰ ਕੰਪਲੀਕੇਟਡ ਕਰ ਦਿੰਦੇ ਹੋ, ਦੂਜੇ ਦੀ ਕਿਸੇ ਦੀ ਵੀ ਪ੍ਰੋਬਲਮ ਸੁਲਝਾ ਦਿੰਦੇ ਹੋ, ਤੁਹਾਡੇ 'ਚ ਪਾਵਰ ਬਹੁਤ ਹੈ।
1: ਹਾਂਜੀ ਭਾਜੀ,
0: ਹੈ ਦੂਜਿਆਂ ਦੀ ਉਲਝੀ ਪ੍ਰੋਬਲਮ ਸੁਲਝਾ ਦਿੰਦੇ ਹੋ, ਇੰਡੀਪੈਂਡੈਂਟ, ਸੈਂਸੇਬਲ, ਦੂਸਰਿਆਂ ਨੂੰ ਸਮਝਦੇ ਵੀ ਹੈਗੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਕੁਲਜੀਤ ਸਿੰਘ ਦੁਆਰਾ ਟੈਲੀਫੋਨ ਕਰਨਾ ਆਪਣਾ, ਫੋਨ ਕੱਟਿਆ ਗਿਆ ਸੀ ਮੇਰੇ ਤੇ ਸਰ, ਲਾਈਨ 'ਚ ਪ੍ਰੋਬਲਮ। ਕੁਲਜੀਤ ਸਿੰਘ ਕਰ ਲਿਓ ਜੀ ਕਾਲ, ਅਤੇ ਨੈਕਸਟ ਕਾਲ 'ਤੇ ਮੈਂ 8827 ਨੰਬਰ। ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ,
2: ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਕੀ ਨਾਮ ਬਾਬਿਆਂ ਦਾ?
2: ਗੁਰਬੀਰ ਸਿੱਧੂ, ਗੁਰਬੀਰ ਸਿੰਘ ਸਿੱਧੂ।
0: ਹਾਂ, ਸਿੰਘ ਲਾ ਲੈ ਕੇ ਨਾਲ, ਬਾਬੇ ਨਾਨਕ ਨੂੰ ਨਾ ਕੱਟਿਆ ਕਰੋ, ਹੈ ਜੀ।
2: ਨਹੀਂ ਜੀ, ਨਹੀਂ ਜੀ,
0: ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਕੇ ਆਏ, ਹਾਂਜੀ, ਜਿੱਥੇ ਦਸਮ ਪਿਤਾ ਦੀ ਗੱਲ ਆ ਜਾਂਦੀ ਹੈ ਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਨਾ, ਹਰ ਥਾਈਂ ਜਿਹੜੇ ਸਹਾਏ ਹੁੰਦੇ ਨੇ, ਆਪਣੇ ਨਾਲ ਹੁੰਦੇ ਨੇ, ਅਤੇ ਜ਼ਰੂਰ ਨਾਮ ਦੇ ਨਾਲ ਸਿੰਘ ਜ਼ਰੂਰ ਲਾ ਲੈਂਦੇ ਸਾਰੇ। ਹਾਂਜੀ, ਹਾਂਜੀ ਬਾਈ,
2: ਸਤੰਬਰ
0: 16-15 ਛੋਟਾ ਹੀ ਦੱਸੂੰਗਾ, ਛੋਟਾ ਛੋਟਾ ਬਸ, ਇੱਕ ਦੋ ਚੀਜ਼ਾਂ। ਸੈਪਟੰਬਰ 15 ਦੇ ਵਿੱਚ ਨਾ ਤੁਸੀਂ ਨਾ ਪਿੱਕੀ ਬਹੁਤ ਹੋ, ਮਤਲਬ ਕੋਈ ਚੀਜ਼ ਛੇਤੀ ਪਸੰਦ ਨਹੀਂ ਆਉਂਦੀ ਤੁਹਾਨੂੰ, ਇਹ ਪ੍ਰੋਬਲਮ ਆ।
2: ਸਹੀ ਆ,
0: ਸਹੀ ਹੈ ਗੱਲ ਤਾਂ, ਬਹੁਤ ਪਿੱਕੀ ਹੋ, ਮਤਲਬ ਜੋ ਕਰਨਾ ਬਸ ਉਹੀ ਕਰਨਾ, ਉਹ ਤਾਂ ਆਲੇ ਦੁਆਲੇ ਨਹੀਂ ਸੋਚਣਾ ਕੁਛ।
2: ਸਹੀ ਗੱਲ,
0: ਇਹ ਨਾ ਸਮੱਸਿਆ, ਮਤਲਬ ਇਹਨੂੰ ਸਮੱਸਿਆ ਦੇ ਤੌਰ 'ਤੇ ਲਿਓ, ਐਂ ਨਾ ਲਿਓ ਕਿ ਮੈਨੂੰ ਪਸੰਦ ਨਹੀਂ ਆਉਂਦੀ। ਕੀ ਹੁੰਦਾ, ਜਿਹੜਾ ਬਿਜ਼ਨਸ ਮਾਈਂਡਡ ਲੋਕ ਹੁੰਦੇ, ਜਿਵੇਂ ਮੈਂ ਚਾਈਨਾ ਜਾਣਾ ਸੀਗਾ, ਠੀਕ ਹੈ, ਮੈਂ ਕੁਛ ਨਹੀਂ ਸੋਚਿਆ, ਮੈਨੂੰ ਕੀ ਜਾਣਾ ਕਹਿੰਦਾ $10,000 ਕਾਹਦਾ ਖਰਚਣਾ ਜਾਂ ਕੁਛ ਕਰਕੇ ਤਾਂ ਆਉਣਾ ਨਹੀਂ ਉੱਥੇ ਮੇਰੇ ਨਾਲ ਸੀ। ਮੈਂ ਕਿਹਾ ਲੈ, ਇਹ ਕਿਹੜੀ ਗੱਲ ਕਰਤੀ, ਯੂਨੀਵਰਸਿਟੀ ਚੱਲਿਆ, ਵਰਲਡ ਦੇ ਸਭ ਤੋਂ ਵੱਡੇ ਟ੍ਰੇਡ ਸ਼ੋਅ ਚੱਲਿਆ, ਦੁਨੀਆ ਦਾ ਸਭ ਤੋਂ ਵੱਡਾ ਟ੍ਰੇਡ ਸ਼ੋਅ, ਕੁਛ ਨਾ ਕੁਛ ਤਾਂ ਲੈ ਕੇ ਆਊਂ, ਮੈਂ ਲੈ ਕੇ ਆਇਆ ਉੱਥੇ, ਆਪਣੇ ਤੋਂ ਵਿਪਰੀਤ ਚੱਲਣਾ, ਬਸ ਇਹੀ ਸਭ ਤੋਂ ਵੱਡੀ ਜਿੱਤ ਆ।
2: ਓਕੇ,
0: ਠੀਕ ਹੈ,
2: ਠੀਕ ਹੈ,
0: ਦਿਲ ਨਹੀਂ ਕਰਦਾ ਸੀ ਲਾਸਟ 'ਚ ਮੇਰਾ ਜਾਣ ਨੂੰ, ਪਰ ਆਪਣੇ ਤੋਂ ਵਿਪਰੀਤ ਚੱਲਿਆ ਕਿ ਜਾਣਾ ਪੈਣਾ ਯਾਰ, ਮਜਬੂਰੀ ਆ, ਚੱਲ ਉੱਠ ਗਏ, ਉੱਠ ਚੱਲ, ਜਲਦੀ ਕਰ, ਮੈਂ ਗਿਆ। ਦੈਟਸ ਆਲ, ਥੈਂਕ ਯੂ, ਕਾਲ ਕਰਨ ਲਈ ਬਹੁਤ ਵਧੀਆ। ਜਸਮੀਤ, ਜਸਮੀਤ ਸਿੰਘ,
3: ਸਤਿ ਸ਼੍ਰੀ ਅਕਾਲ ਜੀ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
3: ਹਾਂਜੀ, ਮੈਂ ਮਿਡਲੈਂਡ ਤੋਂ ਬੋਲ ਰਿਹਾ ਜੀ।
0: ਚੜ੍ਹਦੀ ਕਲਾ ਤਾਂ ਕਹਿੰਦੇ ਮਹਾਰਾਜ ਬਾਬੇ, ਉਹ
3: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
0: ਮਿਡਲੈਂਡ 'ਚ ਆਪਣੇ ਪੰਜਾਬੀਆਂ ਦਾ ਪੀਜ਼ਾ ਸਟੋਰ ਇੱਕ ਹੈ।
3: ਹਾਂਜੀ, ਸੰਧੂਆਂ ਦਾ ਹੈਗਾ ਜੀ।
0: ਹਾਂ, ਚੱਲਦਾ ਉਹ?
3: ਹਾਂਜੀ, ਉਹਨੇ ਸੋਲਡ ਕਰਤਾ, ਹੁਣ ਨਵੇਂ ਜਿਹੜੇ ਓਨਰ ਆਏ ਉਹ ਵੀ ਸਰਦਾਰ ਜੀ ਨੇ।
0: ਅੱਛਾ, ਦੇਖ ਲਓ, ਤੁਹਾਡੇ ਤੁਸੀਂ ਇੱਥੋਂ ਮੇਰੇ ਤੋਂ 200 ਕਿਲੋਮੀਟਰ ਦੂਰ ਬੈਠੇ ਹੋ ਨਾ, ਐਨਰਜੀ ਲੈਵਲ ਆ, ਮਤਲਬ ਸਕੈਨਿੰਗ ਹੁੰਦੀ ਰਹੇ, ਦਿਮਾਗ ਸਕੈਨ ਕਰੇ ਤੁਹਾਡਾ ਸਾਰਾ ਕੁਛ ਆਲ ਦੁਆਲੇ।
3: ਬਿਲਕੁਲ ਬਿਲਕੁਲ ਜੀ,
0: ਹੋਣਾ ਚਾਹੀਦਾ।
3: ਹਾਂਜੀ ਹਾਂਜੀ,
0: ਆਪ ਜੀ ਕੀ ਕਰਦੇ ਹੋ?
3: ਮੈਂ ਅੱਲੀ ਤੋਂ ਡਿਲੀਵਰੀਆਂ ਕਰਨਾ, ਵੈਸੇ ਮੈਂ ਬੈਰੀ ਜੋਬ ਕਰਨਾ ਜੀ, ਫੈਡੈਕਸ ਟਰੱਕ ਚਲਾਉਂਦਾ ਵਾਂ।
0: ਅੱਛਾ, ਮੁੰਡੇ ਕਿੰਨਾ ਟਾਈਮ ਹੋ ਗਿਆ ਆਏ ਨੂੰ ਇੱਥੇ?
3: 3 ਸਾਲ ਹੋ ਗਏ ਜੀ।
0: 3 ਸਾਲ?
3: ਹਾਂਜੀ।
0: ਕੁਛ ਨਵੇਂ ਲਈ ਮੂਵ ਹੋਣਾ ਚਾਹੀਦਾ ਤੁਹਾਨੂੰ?
3: ਨਵੇਂ ਲਈ ਭਾਜੀ ਇੱਦਾਂ ਕਿ ਪੀ ਆਰ ਦੀ ਵੇਟ ਕਰ ਰਹੇ ਹਾਂ, ਫਿਰ ਬਹੁਤ ਪਲਾਨ ਹੈ ਮਾਇੰਡ 'ਚ।
0: ਆਈਡੀਆ ਪਲਾਨ ਕੀ ਹੈ? ਕੋਈ
3: ਆਈਡੀਆ ਪਲਾਨ ਜੀ, ਮੈਂ ਇੱਧਰ ਦੀ ਸਟੱਡੀ ਕਰਨੀ ਹੈ, ਮੇਰੇ ਕੋਲ ਸਟੱਡੀ ਨਹੀਂ ਹੈ ਕਿਉਂਕਿ ਮੈਂ ਸਪਾਊਸ ਵੀਜ਼ਾ 'ਤੇ ਆਇਆ ਸੀ।
0: ਕਿਸ ਚੀਜ਼ ਦੀ ਸਟੱਡੀ ਕਰਨੀ ਹੈ?
3: ਮੈਂ ਮਾਸਟਰਸ ਆਫ ਫਾਈਨੈਂਸ ਹਾਂ ਜੀ, ਇੰਡੀਆ ਤੋਂ, ਤਾਂ ਇੱਥੇ ਵੀ ਫਾਈਨੈਂਸ ਲਾਈਨ 'ਚ ਹੀ ਜਾਣਾ ਮੈਂ।
0: ਓਕੇ,
3: ਹਾਂਜੀ, ਤਾਂ ਕੋਈ ਆਪਣੀ ਅਕਾਊਂਟਿੰਗ ਜਾਂ ਆਡਿਟਿੰਗ ਫਰਮ ਖੋਲਾਂਗੇ ਆਉਣ ਵਾਲੇ ਟਾਈਮ 'ਚ।
0: ਜਸਮੀਤ, ਇੱਕ ਚੀਜ਼ ਦੱਸ ਰਿਹਾ, ਮੇਰੇ ਕੋਲ ਨਾ ਇੱਕ ਮੁੰਡਾ ਆਇਆ, ਉਹਦਾ ਨਾਮ ਹੈ ਹਰਮਨਜੀਤ ਸਿੰਘ ਗਰੇਵਾਲ।
3: ਅੱਛਾ ਜੀ,
0: ਤੁਸੀਂ ਗਰੇਵਾਲ ਲਾ ਆਫਿਸ ਪਾਓਗੇ ਨਾ, ਹਰਮਨ ਗਰੇਵਾਲ ਲਾ ਆਫਿਸ,
3: ਹਾਂਜੀ,
0: ਉਹ ਤੇ ਉਹਨਾਂ ਦੇ ਵਾਈਫ ਦੋਨੋਂ ਵਕੀਲ ਨੇ।
3: ਓਕੇ ਜੀ,
0: ਤੁਹਾਡੇ ਵਾਂਗੂ ਨਾ ਮੇਰਾ ਸ਼ੋਅ ਸੁਣ ਲੈਂਦਾ ਸੀਗਾ।
3: ਅੱਛਾ ਅੱਛਾ,
0: ਮੈਂ ਕਹਿੰਦਾ ਉਹਨਾਂ ਕਿ ਖੁਰੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ, ਬਤਾ ਬਤਾ ਬਤਾ ਬਤਾ ਤੇਰੀ ਰਜ਼ਾ ਕਿਆ, ਤੂੰ ਕੀ ਕਰਨਾ ਚਾਹੁੰਦਾ। ਖੁਦਾ ਵੀ ਮਜਬੂਰ ਹੋਵੇ ਕਹਿਣ ਨੂੰ ਕਿ ਯਾਰ ਇੰਨੇ ਹੌਸਲੇ ਮੇਰੇ ਇਸ ਬਣਾਈ ਹੋਈ ਬਣਤਰ ਦੇ ਵਿੱਚ, ਇੰਨੀ ਚੜ੍ਹਦੀ ਕਲਾ। ਕੱਲ੍ਹ ਨਾ ਇੱਕ ਮੂਵੀ ਦੇਖ ਰਿਹਾ ਸੀ, ਇੱਕ ਅਮੈਰੀਕਨ ਸੋਲਜਰ ਦੀ ਸੀ, ਉਹ ਛੋਟੇ ਹੁੰਦੇ ਨਸ਼ੇ ਕਰਦਾ ਸੀ। ਤੁਸੀਂ ਮੇਰਾ ਸ਼ੋਅ ਕਿੰਨੇ ਟਾਈਮ ਤੋਂ ਸੁਣਦੇ ਹੋ?
3: ਮੈਂ ਭਾਜੀ ਜਦੋਂ ਮੈਂ ਫੈਡੈਕਸ ਜੁਆਇਨ ਕੀਤਾ ਉਦੋਂ ਮੈਂ ਲਾ ਲਓ 22 ਸਾਲ ਤੋਂ ਸੁਣ ਰਿਹਾ ਜੀ।
0: ਤੁਹਾਨੂੰ ਤੁਹਾਨੂੰ ਮੈਂ ਮੈਂ ਨਾ ਇਹ ਉਸਤਤ ਕਰਕੇ ਨਹੀਂ ਪੁੱਛਦਾ, ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਕਿ ਮੈਂ ਮਤਲਬ ਇੱਕ ਦਰਬਾਰ ਕੀਰਤਨ ਦਾ ਚੱਲਣ ਦਾ ਉਵੇਂ ਸ਼ੋਅ ਕਰਦਾ ਹੁੰਦਾ ਕਿਸੇ ਵੀ ਟਾਈਮ 'ਤੇ ਕਿਸੇ ਨਾਲ ਜੋੜ ਦਿੰਦਾ?
3: ਬਿਲਕੁਲ ਜੀ, ਮਤਲਬ ਤੁਹਾਡੀ ਇੰਟੂਇਸ਼ਨ ਪਾਵਰ ਬਹੁਤ ਸਟਰੋਂਗ ਹੈ ਜੀ, ਜੋ ਤੁਸੀਂ ਕਹਿ ਰਹੇ ਹੋ ਇਹ
0: ਸੱਚਮੁੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ। ਮੈਂ ਤੁਹਾਨੂੰ ਸੁਣਾਉਣ ਲੱਗਿਆ ਸੀ ਗੱਲ ਜਾਣ ਕੇ, ਹਰਮਨ ਮੈਨੂੰ ਮਿਲਿਆ ਕਹਿੰਦਾ ਭਾਜੀ ਮੈਂ ਟੈਕਸੀ ਚਲਾਉਂਦਾ ਉਬਰ ਵਕੀਲ ਸੀ ਮੈਂ ਪਿੱਛੋਂ। ਮੈਂ ਕਿਹਾ ਹਰਮਨ ਸਿਆ 2 ਸਾਲ ਔਖਾ ਹੋਣਾ ਪੈਣਾ, 2 ਤੋਂ 3 ਸਾਲ ਮੇਰੇ ਕੋਲ 2-3 ਵਕੀਲ ਕੰਮ ਕਰਦੇ ਨੇ, ਮੇਰੇ ਤੋਂ ਪਹਿਲਾਂ ਵਕੀਲ ਬਣਨ ਤੋਂ ਪਹਿਲਾਂ ਕੰਮ ਕਰਦੇ ਨੇ, ਵਧੀਆ ਕਾਮਯਾਬ ਨੇ, ਤੂੰ ਵੀ ਹੋ ਜਾਏਗਾ ਮੇਰੇ ਹਿਸਾਬ ਨਾਲ। ਕਹਿੰਦਾ ਮੇਰਾ ਮੇਰਾ ਇਹ ਵੀ ਵਾਈਫ ਕਰ ਲੈਣ ਅਤੇ ਮੈਂ ਕੰਮ ਕਰੀ ਚੱਲਣਾ। ਮੈਂ ਕਿਹਾ ਕਿਉਂ, ਵਾਈਫ ਨੂੰ ਕਿਹਾ ਕੰਮ ਕਰ ਲੈਣ, ਤੂੰ ਪਹਿਲਾਂ ਅਲੱਗ ਪੜ੍ਹਨ, ਵਾਈਫ ਨੂੰ ਕਿਹਾ ਤੂੰ ਕੰਮ ਕਰਦਾ ਬਕੇ ਘਰ ਤੂੰ ਚਲਾਉਣਾ ਮੈਨੂੰ ਪੜ੍ਹਨ ਦੇ। ਹਰਮਨ ਲੋਇਰ ਬਣ ਗਿਆ।
3: ਓਕੇ ਜੀ,
0: ਲੋਇਰ ਬਣ ਕੇ ਨਾ ਉਹ ਮੇਰੇ ਕੋਲ ਇੱਕ ਦਿਨ ਆਇਆ, ਉਹ ਨਾ ਮੇਰੇ ਕੋਲ ਇੱਥੇ ਇੱਕ ਬੰਦਾ ਆਇਆ, ਉਹ ਮਿਠਾਈ ਦੇ ਡੱਬੇ ਲਿਆਇਆ 2 ਮੈਨੂੰ ਫੜਾਉਣ ਲੱਗ ਗਿਆ। ਮੈਂ ਤਾਂ ਹਾਲ ਵਿੱਚ ਬੈਠਾ, ਸਾਰੇ ਬੈਠੇ ਮੇਰੇ ਨਾਲ ਦੇ ਬੈਠੇ, ਅਸੀਂ 5 ਜਣੇ ਬੈਠੇ ਸੀ। ਕਹਿੰਦਾ ਇਹ ਮਿਠਾਈ ਲੈ ਲਓ। ਮੈਂ ਕਿਹਾ ਕਾਹਦੀ ਹੈ ਇਹ, ਮੈਨੂੰ ਪਤਾ ਨਹੀਂ ਸੀ ਕੌਣ ਆ। ਮੈਂ ਕਿਹਾ ਤੁਸੀਂ ਕੌਣ, ਮੈਂ ਪਛਾਣਿਆ ਨਹੀਂ। ਕਹਿੰਦਾ ਭਾਅ ਜੀ ਮੈਂ ਹਰਮਨਜੀਤ ਸਿੰਘ ਗਰੇਵਾਲ, ਆਹ ਫੜੋ ਮੇਰਾ ਕਾਰਡ, ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ।
3: ਓਕੇ,
0: ਮੈਂ ਕਿਹਾ ਕਿਤੇ ਕੋਈ ਵਕੀਲ ਆ ਜਾਣਾ। ਮੈਂ ਹੱਸਣ ਲੱਗ ਗਿਆ, ਮੈਂ ਕਿਹਾ ਜੀ ਮੁਬਾਰਕਾਂ ਜੀ ਮੁਬਾਰਕਾਂ ਹਰਮਨ ਜੀ, ਕਾਹਦੀ ਹੈ ਇਹ ਡੱਬੇ, ਕਾਹਦੀ ਖੁਸ਼ੀ 'ਚ? ਕਹਿੰਦਾ ਤੂੰ ਇੱਕ ਬੂਟਾ ਬੀਜਤਾ ਸੀ ਮੇਰੇ ਅੰਦਰ, 20 ਪਾਤਾ, ਉਹ 20 ਦਰਖਤ ਬਣ ਗਿਆ। ਮੈਂ ਕਹਿੰਦਾ ਗਿਵਅਪ ਕਰ ਗਿਆ ਸੀਗਾ ਤੇ ਮੈਂ ਪੜ੍ਹਨਾ ਨਹੀਂ ਸੀਗਾ।
3: ਓਕੇ,
0: ਤੇ ਮੈਂ ਲੋਇਰ ਨਹੀਂ ਬਣਨਾ ਸੀ, ਮੈਂ ਅੱਜ ਲੋਇਰ ਬਣ ਗਿਆ। ਪਿੱਛੇ ਤੇਰਾ ਬਹੁਤ ਵੱਡਾ ਹੱਥ ਹੈ, ਤੂੰ ਮੈਨੂੰ ਕਹਿੰਦਾ, ਮੈਨੂੰ ਨਾਲ ਦੇ ਕਹਿੰਦੇ ਛੱਡੋ ਪਰੇ ਇਹ ਤਾਂ ਜੀ ਐਂ ਕਰਦੇ ਨੇ ਤਾਂ ਉਹ ਕਰਦੇ ਆ, ਮੈਂ ਅੱਜ ਬਣ ਗਿਆ। ਜਿਹਦੀ ਵਾਈਫ ਵੀ ਲੋਇਰ ਆ,
3: ਮੈਨੂੰ
0: ਟੈਕਸਟ ਮੈਸੇਜ 'ਤੇ ਉਹਨੇ ਭੇਜਿਆ ਕਿ ਡੱਬਾ ਨਹੀਂ ਲੈ ਕੇ ਆਇਆ, ਕਿ ਜੀ ਮੇਰੀ ਵਾਈਫ ਵੀ ਲੋਇਰ ਬਣ ਗਈ ਹਨ, ਦੋਨੋਂ ਲੋਇਰ ਨੇ ਆਦਮੀ। ਠੀਕ ਹੈ, ਅਮੈਰੀਕਨ ਸੋਲਜਰ ਦੀ ਮੂਵੀ ਸੀ ਉਹ, 1942 ਦੇ ਵਿੱਚ ਓਲੰਪਿਕ ਕੁਆਲੀਫਾਈ ਕਰ ਗਿਆ ਸੀ।
3: ਅੱਛਾ ਜੀ,
0: ਉਹ ਮੁੰਡਾ ਨਾ ਸਿਗਰਟਾਂ ਪੀਂਦਾ ਸੀ, ਨਸ਼ੇ ਕਰਦਾ ਸੀ। ਇੱਕ ਵਾਰੀ ਉਹ ਨਸ਼ਾ ਕਰ ਰਿਹਾ ਸੀ, ਉਹਦੇ ਪਿਓ ਨੇ ਕੁੱਟਿਆ ਬਹੁਤ ਉਹਨੂੰ ਫੜ ਕੇ। ਇੱਕ ਵਾਰੀ ਉਹਦਾ ਛੋਟਾ ਭਰਾ ਉਹਦੀ ਮੁਖਬਰੀ ਕਰਦਾ ਸੀ, ਉਹ ਬੈਠਾ ਦੇਖ ਰਿਹਾ ਕੈਨਮੈਕਸ ਵਾਲੇ ਲੰਘ ਕੇ ਵੀ, ਮੁੰਡੇ ਕੀ ਹਾਲ ਹੈ ਕੈਨਮੈਕਸ ਵਾਲੇ, ਉਹ 9 ਬਿਜ਼ੀਨੈਸ ਸਟੂਡੀਓ ਦੀ ਲਾਈਨ ਨਾਲ ਮਿਲਾਏ ਹੋਏ, ਕੋਈ ਮਿਲਣੇ ਨਹੀਂ ਕੋਲ। ਉਹਨਾਂ ਜਦੋਂ ਭੱਜਿਆ, ਉਹ ਇੰਨੀ ਤੇਜ਼ ਭੱਜਿਆ, ਜਿਹੜੇ ਮਗਰਲੀ ਭੀੜ ਸੀ ਬਹੁਤ ਪਿੱਛੇ ਰਹਿ ਗਈ ਫੜਨੇ ਵਾਲੇ ਬੰਦੇ। ਉਹ ਚਰਚ ਦੇ ਬਾਹਰ ਬੈਠਾ ਸਿੱਟਾ ਪੀਂਦਾ ਸੀਗਾ, ਉਹ ਮਗਰ ਪੈ ਲਈ ਸਾਰੇ ਚਰਚ ਵਾਲੇ ਦੇ, ਹਨਾ ਲੁੱਕ ਕੇ ਪੀਂਦਾ ਸੀ ਆਪਣੇ ਜਾਣੇ। ਉਹਨਾਂ ਨੇ ਫੜ ਲਿਆ, ਇਹ ਭੱਜਿਆ ਤੇ ਇਹਦਾ ਭਰਾ ਇਹਨੂੰ ਦੇਖ ਹੀ ਰਿਹਾ ਸੀ, ਪਹਿਲੇ ਮੁਖਬਰੀ ਕਰ ਰਿਹਾ ਸੀ। ਉਹ ਇੰਨੀ ਤੇਜ਼ ਭੱਜਿਆ ਨਾ, ਉਹਦਾ ਭਰਾ ਉਹਨੂੰ ਕਹਿੰਦਾ ਵੀ ਮੈਂ ਅੱਜ ਹੈਰਾਨ ਰਹਿ ਗਿਆ, ਸਿਗਰਟ ਛੱਡ ਕੇ ਵੀ ਡੈਡੀ ਨੂੰ ਦੱਸੂੰਗਾ। ਕਹਿੰਦਾ ਸਿਗਰਟ ਤਾਂ ਨਹੀਂ ਮੈਂ ਡੈਡੀ ਨੂੰ ਦੱਸਦਾ, ਪਰ ਮੈਂ ਇੱਕ ਚੀਜ਼ ਪਾਪਾ ਨੂੰ ਦੱਸੂੰਗਾ ਜਾ ਕੇ ਘਰੇ। ਕਹਿੰਦਾ ਕੀ? ਵੀ ਜਿੰਨੀ ਤੇਜ਼ ਤੂੰ ਭੱਜਦਾ ਇੰਨੀ ਤੇਜ਼ ਕੋਈ ਭੱਜ ਨਹੀਂ ਸਕਦਾ। ਉਹ ਕਹਿੰਦਾ ਨਹੀਂ ਨਹੀਂ, ਇਹਨੇ ਨਾ ਜ਼ਬਰਦਸਤੀ ਸਾਈਕਲ 'ਤੇ ਚੱਲਣਾ ਉਹਨੂੰ ਭਜਾਉਣਾ ਰੋਜ਼, ਇਹਨੇ ਨਾ ਜ਼ਬਰਦਸਤੀ ਉਹਨੂੰ ਇੱਕ ਪ੍ਰੋਵਿੰਸ਼ੀਅਲ ਲੈਵਲ ਦੀ ਰੇਸ ਦੇ ਵਿੱਚ ਪਾਤਾ। ਉਹ ਰੇਸ ਦੇ ਵਿੱਚ ਨਾ ਇਹ ਭੱਜਿਆ ਨਹੀਂ ਜਾਣ ਕੇ ਵੀ ਮੈਨੂੰ ਐਵੇਂ ਪੰਗਾ ਪਾ ਦੇਣਗੇ ਮੈਨੂੰ ਭੱਜਣ ਦਾ। ਇਹਦਾ ਭਰਾ ਨੇ ਨਾ ਉੱਚੀ ਦੇ ਕੇ ਕਿਹਾ, ਕਹਿੰਦਾ ਮੇਰੇ ਕੋਲ ਸਬੂਤ ਹੈਗੇ ਨੇ ਤੇਰੇ, ਭੱਜ ਲੈ ਨਹੀਂ ਤਾਂ ਪਾਪਾ ਨੂੰ ਅੱਜ ਮੈਂ ਦੱਸੂੰਗਾ। ਇਹ ਮੁੰਡਾ ਇੰਨੀ ਤੇਜ਼ ਭੱਜਿਆ ਉਸ ਪ੍ਰੋਵਿੰਸ਼ੀਅਲ ਲੈਵਲ ਦੀ ਰੇਸ 'ਚ, ਪ੍ਰੋਵਿੰਸ ਟੋਪ 'ਤੇ, ਉਸ ਤੋਂ ਬਾਅਦ ਇਹ ਅਮੈਰੀਕਨ ਲੈਵਲ ਦੇ ਉੱਤੇ ਰੈਕਡ ਬ੍ਰੇਕ ਕਰ ਗਿਆ ਇਹ ਕੁਆਲੀਫਾਈ ਹੋਣ ਲਈ।
3: ਅੱਛਾ ਜੀ,
0: ਇਹ ਓਲੰਪਿਕਸ ਦੇ ਵਿੱਚ ਚੱਲਿਆ ਸੀਗਾ, ਇਹਨੇ ਓਲੰਪਿਕ ਦਾ ਰੈਕਡ ਤੋੜ ਦਿੱਤਾ, ਓਲੰਪਿਕ ਦਾ ਜੋ ਟੋਪ ਰੈਕਡ ਸੀ ਨਾ ਉਹ ਵੀ ਤੋੜਤਾ। ਬੋਲਟ ਆ, ਬੋਲਟ ਮੁੰਡਾ ਬੋਲਟ ਆ, ਅਫਰੀਕਾ ਦਾ ਭੱਜਦਾ ਨਹੀਂ ਉੜਦਾ,
3: ਹੁਸੈਨ ਬੋਲਟ ਹੈ ਜੀ।
0: ਹਾਂ, ਉਹ ਬੋਲਟ ਨਾਲੋਂ ਵੀ ਤੇਜ਼ ਮਤਲਬ ਉਸ ਵੇਲੇ ਭੱਜ ਰਿਹਾ ਸੀਗਾ।
3: ਓਕੇ ਓਕੇ,
0: ਇਹ ਨਾ ਲੜਾਈ ਲੱਗ ਗਈ, ਇਹ ਫੌਜ 'ਚ ਲੈ ਗਿਆ ਸੀ। ਇਹ ਬੰਦਾ ਨਾ ਇਹੋ ਜਿਹਾ ਸੀ, ਟੁੱਟਦਾ ਹੀ ਨਹੀਂ ਸੀ ਕਿਸੇ ਤੋਂ, ਟੁੱਟਦਾ ਹੀ ਨਹੀਂ ਸੀ। ਇਹ ਕੱਲ੍ਹ ਜਿਹੜੀ ਮੈਂ ਫਿਲਮ ਦੇਖ ਰਿਹਾ ਸੀ, ਮੈਨੂੰ ਮੋਟੀਵੇਸ਼ਨ ਮਿਲੀ ਕਿ ਮੈਂ ਕਿਸੇ ਫੇਲੀਅਰ ਤੋਂ ਘਬਰਾਉਣਾ ਨਹੀਂ ਲਾਈਫ 'ਚ। ਫੇਲੀਅਰ ਤਾਂ ਮੇਰੀ ਸਟਰੈਂਥ ਆ, ਮੈਂ ਕਾਮਯਾਬੀ ਵੱਲ ਭੱਜੂਗਾ, ਦੌੜੂੰਗਾ ਅਤੇ ਮੈਂ ਰੁਕੂੰਗਾ ਨਹੀਂ ਜਦ ਤੱਕ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਹ ਬਖਸ਼ੇ ਨੇ, ਉਦੋਂ ਤੱਕ ਭੱਜੂੰਗਾ। ਅਤੇ ਕੋਈ ਅਫਸੋਸ ਨਹੀਂ ਹੈ ਬਾਈ ਜੀ ਮੈਨੂੰ, ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਫਰਕ ਹੈ, ਮੈਂ ਲੰਡੇਰੀਅਨ ਡੌਗ ਹਾਂ, ਤੁਸੀਂ ਪਮੇਰੀਅਨ ਡੌਗ ਹੋ। ਤੁਹਾਨੂੰ ਪੜਵਾ ਦਿੱਤਾ ਗਿਆ, ਤੁਹਾਡੇ ਪਿੱਛੇ ਸਟਰੈਂਥ ਸੀ, ਤਾਕਤ ਸੀ, ਸਭ ਕੁਛ ਸੀ। ਜਗਮੀਤ ਮੈਂ ਤਾਂ ਯਾਰ ਕੁਛ ਪੜ੍ਹ ਵੀ ਨਹੀਂ ਸਕਿਆ, 10ਵੀਂ ਪਾਸ ਹਾਂ, ਬਟ ਇੱਕ ਚੀਜ਼ ਦੱਸ ਦਿੰਦਾ ਜਗਮੀਤ।
3: ਹਾਂਜੀ ਹਾਂਜੀ,
0: ਮੇਰੇ ਕੋਲ ਕੱਲ੍ਹ 2-3 ਪਰਿਵਾਰ ਆਏ ਨੇ ਪਿਛਲੇ 5 ਦਿਨ 'ਚ, ਵਕੀਲਾਂ ਨੇ ਭੇਜੇ ਨੇ।
3: ਓਕੇ,
0: ਕਾਉਂਸਲਿੰਗ ਵਾਸਤੇ, ਜਿਨ੍ਹਾਂ 'ਤੇ ਕਰਜ਼ੇ ਚੜ੍ਹੇ ਹੋਏ ਨੇ। ਮੈਂ ਅਗਲੇ ਨੂੰ ਮੂੰਹ ਨਹੀਂ ਖੋਲਣ ਦਿੰਦਾ, ਪਹਿਲਾਂ ਬੋਲ ਦਿੰਦਾ ਤੁਹਾਡਾ ਆਹ ਹੋਇਆ ਹੋਊਗਾ, ਆਹ ਹੋਇਆ ਹੋਊਗਾ, ਆਹ ਹੋਊਗਾ। ਉਹ ਜਦੋਂ ਜਜਮੈਂਟ ਰੱਖਦੇ ਨੇ, ਮੈਂ ਕਹਿੰਦਾ ਇਹਦੇ ਵਿੱਚ ਆਹ ਪੁਰਾਣਾ ਫਾਰਮ ਸੀਗਾ, ਉਹਦੇ ਵਿੱਚ ਦੇਖੋ ਆਹ ਲਿਖਿਆ ਕਿ ਨਹੀਂ ਲਿਖਿਆ, ਐਫੀਡੇਵਿਟ ਲੱਗੇ ਹੋਏ ਨੇ ਕਿ ਨਹੀਂ ਲੱਗੇ ਹੋਏ ਨਾਲ, ਠੀਕ ਹੈ।
1: ਬਿਲਕੁਲ ਜੀ,
0: ਜੋ ਪੜ੍ਹ ਕੇ ਤੁਸੀਂ ਬਣਨਾ ਨਾ,
1: ਹਾਂਜੀ ਹਾਂਜੀ,
0: ਜਿਵੇਂ ਸੀ ਮੈਂ ਬਿਨਾਂ ਪੜ੍ਹੇ ਉਹ ਕੰਮ ਕਰਦਾ ਪਿਆ।
1: ਬਿਲਕੁਲ ਜੀ, ਆਈ ਐਪਰੀਸ਼ੀਏਟ ਯੂ ਫਾਰ ਦੈਟ।
0: ਹਾਂਜੀ, ਤੁਸੀਂ ਪੜ੍ਹਨਾ ਜ਼ਰੂਰ ਹੈ, ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਤੁਸੀਂ ਪੜ੍ਹਨਾ, ਤੁਸੀਂ ਕਰਮ ਵਾਲੇ ਹੋ, ਤੁਹਾਨੂੰ ਪੜ੍ਹਾਈ ਮਿਲੀ ਆ, ਮੈਨੂੰ ਪੜ੍ਹਾਈ ਮਿਲੀ ਨਹੀਂ, ਅਤੇ ਮੈਂ ਜਿੰਨੀ ਜੇ ਪੜ੍ਹ ਜਾਂਦਾ ਨਾ, ਮੈਂ ਨੌਕਰੀ ਵੀ ਲੱਗਣਾ ਸੀ, ਮੈਂ ਕੰਮ ਨਹੀਂ ਕਰਨਾ ਸੀ। ਮੈਂ ਪ੍ਰੈਫਰ ਕਰੂੰਗਾ ਕਿ ਨੌਕਰੀ ਨਾ ਕਰਿਓ ਕਿਤੇ।
1: ਬਿਲਕੁਲ ਜੀ, ਤੁਸੀਂ ਸਹੀ ਕਹਿ ਰਹੇ ਹੋ, ਪਲਾਨ ਤਾਂ ਮੈਂ ਕਿਹਾ। ਹਾਂਜੀ
0: ਹਾਂ, ਮੈਂ ਰਾਜੇ ਬੈਠ ਕੇ ਤੁਹਾਡੇ ਅਨਾਲਿਸਿਸ ਕਰਦਾ, ਬੈਂਕਸ ਨੇ ਕੀ ਖੋਣਾ ਤੁਹਾਡੇ ਤੋਂ। ਇੱਥੇ ਇੱਕ ਕਾਨੂੰਨ ਆ, ਉਹਦਾ ਨਾਂ ਪੜ੍ਹੀ ਜਿੰਮੀ, ਤੈਨੂੰ ਪੜ੍ਹੀ ਬੈਠ ਕੇ, ਇਹਦਾ ਨਾਂ ਹੈ ਇਨਸੋਲਵੈਂਸੀ ਐਕਟ।
1: ਇਨਸੋਲਵੈਂਸੀ ਐਕਟ, ਓਕੇ ਜੀ।
0: ਉਹਦੇ ਵਿੱਚ ਮੈਂ ਪਰਸੋਂ ਚੌਥੇ ਅਰਾਊਂਡ 29 ਸਾਲ ਇੱਕ ਬੰਦੇ ਨੂੰ ਪ੍ਰੈਕਟਿਸ ਕਰਦੇ ਹੋ ਕਿ 26 ਇੱਕ ਨੂੰ, ਦੋ ਗੋਲੇ ਮੇਰੇ ਮੂਹਰੇ ਬੈਠੇ ਸੀ, ਜੂਇਸ਼ ਸੀ ਦੋਏ, ਮਾੜੀ ਮਾੜੀ ਗੱਲ ਬੋਲਦੇ ਸੀ ਉਹ, ਅਤੇ ਲਾਇਰ ਨੇ ਦੋਨੋਂ, ਮੈਂ ਨਾਲ ਨਾਲ ਦੱਸਦਾ ਸੀ ਆਇਆ ਆਇਆ, ਮੈਨੂੰ ਕਹਿੰਦਾ ਤੈਨੂੰ ਕਿਵੇਂ ਇੰਨਾ ਕੁਛ ਪਤਾ। ਜਿਹੜੇ ਮੈਨੂੰ ਮਿਲਾਇਆ ਸੀ ਉਹਨੂੰ ਮੈਂ ਇਸ਼ਾਰਾ ਕਰਤਾ ਵੀ ਦੱਸੀ ਨਾ ਪਹਿਲੀ ਵਾਰ 'ਚ, ਮੈਂ ਉਹਨੂੰ ਕਿਹਾ ਮੈਂ ਰੇਡੀਓ ਹੋਸਟ ਕਰਦਾ, ਮੈਂ ਰੇਡੀਓ 'ਤੇ ਗੱਲਾਂ ਬੋਲਦਾ, ਉਹ ਬੜਾ ਸਰਪ੍ਰਾਈਜ਼ਡ ਹੋ ਗਿਆ, ਕਹਿੰਦਾ ਆਈ ਕੈਨੋਟ ਅੰਡਰਸਟੈਂਡ ਯੂਅਰ ਲੈਂਗੁਏਜ। ਮੈਂ ਕਿਹਾ ਜਦੋਂ ਮੈਂ ਹੱਸੂੰਗਾ ਤੈਨੂੰ ਸਮਝ ਆ ਜੂ, ਮੈਂ ਹੱਸ ਪਿਆ, ਬਾਕੀ ਨੂੰ ਤੈਨੂੰ ਸਮਝਾਉਣ, ਮੈਨੂੰ ਐਂ ਜੋਕ ਕਰ ਰਿਹਾ ਸੀ, ਠੀਕ ਹੈ।
1: ਹਾਂਜੀ ਹਾਂਜੀ,
0: ਸੋ ਮੈਂ ਉਹਨਾਂ ਨੂੰ ਜਦੋਂ ਬੋਲ ਰਿਹਾ ਸੀ ਨਾ, ਉਹ ਕਹਿੰਦੀ ਸੀ ਉਹ ਤੂੰ ਕੀ ਕੀਤਾ ਪੜ੍ਹਾਈ ਦੇ ਵਿੱਚ, ਮੈਨੂੰ ਕਿਹਾ ਸੀ ਮੈਂ ਪੜ੍ਹਾਈ 'ਚ ਕੁਛ ਨਹੀਂ ਕੀਤਾ ਹੈਗਾ, 10ਵੀਂ ਪਾਸ ਆ ਮੈਂ ਬੈਕ ਹੋਮ ਕੰਟਰੀ ਤੋਂ। ਸੋ ਕਦੇ ਕਮਜ਼ੋਰ ਨਹੀਂ ਹੋਣਾ ਸੀ ਬਹੁਤ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਹਾਂਜੀ, ਆਪਣੇ ਹੁੰਦੇ ਨੇ। ਜਸਵਿੰਦਰ ਜੀ ਕੀ ਹਾਲ ਆ? ਨਾ ਸੋਰੀ, ਆਪਣਾ 365 ਵਾਲੇ ਆਏ ਨੇ। ਹੈਲੋ, ਹਾਂਜੀ
4: ਹਾਂਜੀ ਪੁੱਤਰ, ਮੇਰੇ ਬੇਟੇ ਦੀ ਏਜ ਹੈਗੀ ਹੈ 26-77 ਬੇਟਾ, ਉਹ ਠੀਕ ਨਹੀਂ ਰਹਿੰਦੇ ਹੈ, ਦੇਖ ਦੱਸੋਗੇ ਕੀ ਗੱਲ ਆ?
0: ਮੈਨੂੰ ਕੁਛ ਸਮਝ ਨਹੀਂ ਆਇਆ ਤੁਹਾਡਾ, ਕੀ ਕਿਹਾ ਤੁਸੀਂ?
4: ਬੇਟੇ ਬਾਰੇ ਪੁੱਛਣਾ, ਜਿੱਦਾਂ ਉਹਨਾਂ ਦੀ ਤਰੀਕ ਹੈਗੀ ਹੈ, ਡੇਟ ਔਫ ਬਰਥ?
0: ਨੋ, ਮਾਤਾ ਜੀ
4: ਹਾਂਜੀ,
0: ਇੱਕ ਗੱਲ ਧਿਆਨ ਨਾਲ ਸੁਣੋਗੇ, ਤੁਸੀਂ ਮੇਰੇ ਬਜ਼ੁਰਗੋਂ ਵੱਡੇ ਹੋ।
4: ਹਾਂਜੀ ਬੱਚੋ,
0: ਆਪਣੀ ਜ਼ਿੰਦਗੀ ਜਿਉ, ਦੂਏ ਦੀ ਜੁਣੀ ਬੰਦ ਕਰ ਦਿਓ ਜਿੰਨਾ ਛੇਤੀ ਹੋ ਸਕਦਾ। ਤੁਹਾਡੇ ਗੁਰੂਆਂ ਨੇ ਤੁਹਾਨੂੰ ਸਬਕ ਦਿੱਤਾ ਕਿ ਆਪਣੀ ਜ਼ਿੰਦਗੀ ਜਿਉ, 9 ਸਾਲ ਦੀ ਏਜ ਦੇ ਵਿੱਚ ਮਹਾਰਾਜ, 9ਵਿਆਂ ਨੂੰ 12 ਸਾਲ ਦੀ ਏਜ ਦੇ ਵਿੱਚ 9ਵੇਂ ਪਾਤਸ਼ਾਹੀ ਦੀ ਸ਼ਹਾਦਤ ਲਈ ਕੌਣ ਭੇਜ ਰਿਹਾ ਹੈਗਾ? ਤੁਹਾਡੇ 10ਵੇਂ ਗੁਰੂ ਭੇਜ ਰਹੇ ਨੇ। ਤੁਹਾਨੂੰ ਫਿਕਰ ਲੱਗਿਆ ਪਿਆ ਆਪਣੇ ਜਵਾਕਾਂ ਦਾ, ਉਹ ਆਪਣੀ ਪਤਨੀ ਕਿਹੜੀ ਲਾਈਫ 'ਚ ਬਿਜ਼ੀ ਹੋਣਾ, ਤੁਸੀਂ ਆਪਣੀ ਜ਼ਿੰਦਗੀ ਜਿਉ ਮਾਤਾ ਜੀ, ਆਪਣੇ ਆਪ ਦੇ ਵਿੱਚ ਧਿਆਨ ਅੰਕਿਤ ਕਰੋ, ਛੱਡ ਦਿਓ, ਤੁਹਾਨੂੰ ਲੱਗਦਾ ਤੁਸੀਂ ਪਰਫੈਕਟ ਹੋ ਤੇ ਉਹ ਪਰਫੈਕਟ ਨਹੀਂ ਹੈਗੇ, ਇਹ ਵਹਿਮ ਚੋਂ ਬਾਹਰ ਆ ਜਾਓ। ਯੋਗਾ ਕਰੋ, ਆਪਣਾ ਯੋਗਾ ਕਰੋ, ਧਿਆਨ ਸਾਧਨਾ ਕਰੋ, ਧਿਆਨ ਘੱਟ ਘਟਾਓ, ਪ੍ਰੋਬਲਮਸ ਵੱਲ ਦਿਮਾਗ ਨਾ ਲੈ ਕੇ ਜਾਓ। ਹੈ, ਆਪਾਂ ਦੁਨੀਆਂ ਤੋਂ ਜਾਣਾ ਸਾਰਿਆਂ ਨੇ, ਇੱਥੇ ਕਿਹੜਾ ਕੋਈ ਨੰਬਰ ਲਿਖਿਆ ਤੁਸੀਂ ਪਹਿਲਾਂ ਜਾਣਾ ਮੈਂ ਪਹਿਲਾਂ?
4: ਹੜਕੀ ਬੇਟੇ ਨੂੰ ਲੱਗਦੀ ਹੈ, ਹੜਕੀ ਤੇ ਦੂਜਾ
0: ਚੜ੍ਹਦੀ ਕਲਾ ਟੁੱਟਦਾ ਨੀ, ਜਿਹਾ ਜਿਹਾ ਮਰਜ਼ੀ ਸਮਾਂ ਆਵੇ ਟੁੱਟਣਾ ਨੀ, ਗਾਹਾਂ ਤੁਰਨਾ ਸ਼ੁਰੂ ਕਰਦਾ ਜਸਵਿੰਦਰ।
3: 12 ਸਤੰਬਰ
0: 12 ਦਸੰਬਰ
3: 12 ਸਤੰਬਰ
0: ਓਕੇ ਬਾਈ ਜੀ, ਜਿਹੜਾ ਵੀ ਕੰਮ ਕਰਦੇ ਹੋ ਨਿਪੁੰਨਤਾ ਨਾਲ ਕਰਦੇ ਹੋ, ਕੀ ਕੰਮ ਕਰਦੇ ਹੋ?
3: ਮੈਂ ਜੀ ਕਰਦਾ ਰੈਵੀਨੇਸ਼ਨ ਦਾ ਕੰਮ ਕਰਨਾ ਜੀ।
0: ਵਧੀਆ ਕਰਦੇ ਹੋ ਨਾ ਬਹੁਤ?
3: ਹਾਂ ਜੀ ਵਧੀਆ ਕਰਦਾ।
0: ਕੰਪਲੇਂਟ ਆਈ ਅੱਜ ਤੱਕ ਕੋਈ?
3: ਨਹੀਂ ਜੀ, ਕੰਪਲੇਂਟ ਕੋਈ ਨਹੀਂ ਆਉਂਦੀ ਜੀ।
0: ਇਹਨਾਂ ਲਿਖਿਆ ਜਿਹੜਾ ਪਰਫੈਕਸ਼ਨ ਨਾਲ ਕੰਮ ਕਰਨ ਵਾਲਾ ਉਹ ਬੰਦਾ ਹੈਗਾ, ਇਹ ਦੁਨੀਆਂ ਦੀ ਮਦਦ ਕਰ ਚੁੱਕਿਆ ਹੁਣ ਤੱਕ, ਇਹਦੀ ਲਾਈਫ ਦੇ ਵਿੱਚ ਮਿਹਨਤ ਬਹੁਤ ਲਿਖੀ ਹੋਈ ਹੈ, ਵਿਹਲਾ ਨਹੀਂ ਬਹਿ ਸਕਿਆ।
3: ਹਾਂ ਜੀ ਸਹੀ ਹੈ ਜੀ, ਬਿਲਕੁਲ ਸਹੀ ਹੈ ਜੀ।
0: ਇਹਨੇ ਜੋ ਕੀਤਾ ਬਸ ਉਹੀ ਕੀਤਾ, ਨਵਾਂ ਕੁਛ ਸਿੱਖਿਆ ਵੀ ਨਹੀਂ ਗਾ।
3: ਹਾਂਜੀ,
0: ਇਹ ਮਾੜੇ ਵਾਲੇ ਪਾਸੇ ਲਿਖਿਆ ਹੋਇਆ, ਨਵਾਂ ਕੁਛ ਨਹੀਂ ਕਰਦੇ ਤੁਸੀਂ, ਬਸ ਜੋ ਹੈਗਾ ਉਹ ਚਿੰਨੀ ਚਿੰਨੀ ਜਾਂਦੇ,
3: ਬਸ ਉਹੀ ਹੈ ਜੀ, ਬਸ ਜੋ ਮਿਲ ਗਿਆ ਪਰਮਾਤਮਾ ਨੇ ਜੋ ਦਿੱਤਾ ਵਾਹਿਗੁਰੂ ਨੇ।
0: ਨਹੀਂ, ਮੱਤ ਵੀ ਤਾਂ ਪਰਮਾਤਮਾ ਨੇ ਦਿੱਤੀ ਹੈ ਭਾਜੀ। ਇੱਕ ਬੰਦਾ ਬੈਠਾ ਚਿੜੀ ਨੂੰ ਉੜਦੀ ਦੇਖ ਰਿਹਾ ਸੀਗਾ, ਉਹ ਆਪਣੇ ਬਾਹਾਂ ਤੇ ਫਰ ਬੰਨ ਕੇ ਉੜਨਾ ਸ਼ੁਰੂ ਕਰਨ ਲੱਗ ਜਾਂਦਾ, ਤੇ ਉਹ ਮੈਸੇਜ ਅੱਗੇ ਡਿਲੀਵਰ ਕਰ ਦਿੰਦਾ ਤੇ ਉਹ ਜਹਾਜ਼ ਬਣਾ ਦਿੰਦੇ ਨੇ।
5: ਠੀਕ ਹੈ
0: ਜੀ। ਉਹ ਕਹਿੰਦਾ ਪਰਮਾਤਮਾ ਨੇ ਕਿਹਾ ਧਰਤੀ ਤੇ ਹੀ ਤੁਰਨਾ, ਗਾਂ ਉੜਨਾ ਨਹੀਂ ਗਾ, ਤੇ ਜਹਾਜ਼ ਕਿੱਥੋਂ ਹੁੰਦਾ ਜੀ ਸਮੁੰਦਰ?
5: ਹਾਂਜੀ
0: ਬੋਲੋ।
5: ਹਾਂਜੀ
0: ਇਸ ਲਈ ਐ ਨਾ ਕਿਹਾ ਕਰੋ ਜੀ ਜੋ ਪਰਮਾਤਮਾ ਨੇ ਕੀਤਾ, ਜੋ ਤੁਹਾਡੇ ਮਨ ਕਹਿੰਦਾ ਪਿਆ, ਤੁਸੀਂ ਮਨ ਮਤ ਚ ਫਸੇ ਹੋਏ ਹੋ ਵੀ ਬਸ ਉਹੀ ਕਰਨਾ, ਮਨ ਤੋਂ ਬਾਹਰ ਨਹੀਂ ਜਾਣਾ। ਧੰਨਵਾਦ।

0: ਬਣਿਆ।
1: 9 ਕੱਤੀ ਹੋ ਗਏ, ਮੇਰੀ ਲਾਈਨ ਖਾਲੀ ਹੋਈ ਸਟੂਡੀਓ ਦੀ, ਹੁਣ ਖਾਲੀ ਹੋਈਆਂ ਨੇ। ਮਾਇਰ ਬਹਿਣੋ, ਮੈਂ ਆਪ ਸੇ ਪੁੱਛਤਾ ਹੂੰ, ਕਿਆ ਆਪ ਮੇਰੇ ਸੇ ਬਾਤ ਕਰਨਾ ਚਾਹੋਗੇ ਕਿ ਨਹੀਂ? ਅਰੇ ਮੈਂ ਪੁੱਛਤਾ ਹੂੰ, ਚਾਹੋਗੇ ਕਿ ਨਹੀਂ? ਉਹਨੇ ਪੰਜਾਬ 'ਚ ਬਣਨੇ ਚਾਹੋਗੇ ਕਿ ਨਹੀਂ? ਵੇਟ ਕਰ ਲਓ, ਅਗਲੀ ਸਰਕਾਰ ਬੀਜੇਪੀ ਕੀ, ਪੂੰਛ ਕਿਸੀ ਔਰ ਕੀ, ਪੂੰਛ ਕੋ ਬਾਅਦ ਮੇਂ ਦਬਾ ਦੇਂਗੇ, ਫਿਰ ਬੀਜੇਪੀ ਰਹਿ ਜਾਏਗੀ। ਫਿਰ ਆਪ ਲੋਕ ਬੋਲੇਂਗੇ ਕਿ ਹਮੇ ਜੀ ਫਿਊਚਰ 'ਚ ਕੀ ਹੋਣਾ, ਤੁਹਾਨੂੰ ਪਤਾ ਹੀ ਹੈ ਪੰਜਾਬ ਦਾ। ਵੈਸੇ ਇਤਿਹਾਸ ਹੈ, ਜਦੋਂ ਵੀ ਕਦੇ ਪੰਜਾਬ ਦੱਬਿਆ ਗਿਆ, ਉਹ ਤੋਂ ਬਾਅਦ ਹੀ ਨਵੀਂ ਲਹਿਰ ਉੱਠਦੀ ਹੁੰਦੀ ਹੈ ਹਮੇਸ਼ਾ ਪੰਜਾਬ ਤੋਂ ਬਾਅਦ। ਪਰ ਪੰਜਾਬ 'ਚ ਲੋਕ ਹੀ ਨਹੀਂ ਰਹੇ ਹੋ ਜੇ, ਉਦਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ, ਭਗਤ ਸਰਾਬੇ ਚਲੇ ਗਏ, ਭਗਤ ਸਰਾਬੇ ਸੋਚਾਂ ਹੀ ਖਤਮ ਹੋ ਗਈਆਂ। ਗੁੰਡੇ ਮਵਾਲੀ ਗਾਉਣ ਵਾਲਿਆਂ ਨੂੰ ਸੁਣ ਕੇ, ਉਹਨਾਂ ਨੂੰ ਫੋਲੋ ਕਰਨ ਵਾਲੇ ਸਟੂਡੀਓ ਗੈਂਗਸਟਰਸ, ਇਹ ਸਭ ਕੁਛ ਪੈਦਾ ਹੋ ਗਿਆ। ਕ੍ਰਾਈਮ ਦੇਖੋ ਕੀ ਰੇਟ 'ਤੇ ਜਾ ਪਹੁੰਚਿਆ, ਅਤੇ ਜਿੱਥੇ ਦੇਖੋ ਇਹ ਲੋਕ ਇਨਵੋਲਵ ਨੇ ਵਿੱਚ, ਜਿੱਥੇ ਦੇਖੋ ਨਵੇਂ ਜਿਹੜੇ ਲੋਕ ਆਏ ਸੀ। ਮੈਂ ਜਦੋਂ ਕਮੈਂਟਸ ਪੜ੍ਹਦਾ ਤਾਂ ਕਹਿੰਦਾ ਨੋ ਸਰਪ੍ਰਾਈਜ਼, ਨੋ ਸਰਪ੍ਰਾਈਜ਼, ਥੱਲੇ ਗੋਰੇ ਲਿਖ ਦਿੰਦੇ ਆ ਵੀ ਸਰਪ੍ਰਾਈਜ਼ ਹੋਣ ਦੀ ਲੋੜ ਨਹੀਂ। 1988 ਦੇ ਦਹਾਕਿਆਂ 'ਚ, 84 ਤੋਂ ਲੈ ਕੇ 88 ਤੱਕ ਤੁਹਾਡੇ ਪੁਰਾਣੇ ਆਏ ਸੀ ਇੱਥੇ, ਜੇ ਕੋਈ ਨਵਾਂ ਸੁਣਦਾ ਪਿਆ ਨਹੀਂ, ਇਹਨਾਂ ਨੇ ਮਿਹਨਤਾਂ ਕੀਤੀਆਂ, ਐਡੇ ਐਡੇ ਯਾਰਡ, ਐਡੀ ਐਡੀਆਂ ਕੰਪਨੀਆਂ, ਐਡਾ ਸਭ ਕੁਛ ਬਣਾਇਆ। ਇਹਨਾਂ ਲੋਕਾਂ ਨੇ ਤਕਦੀਰ ਖੁਦ ਦੀ ਵੀ ਅਤੇ ਆਪਣੇ ਮਗਰਲਿਆਂ ਦੀ ਵੀ ਬਦਲੀ, ਅਤੇ ਤੁਸੀਂ ਆਪਣੀ ਹੀ ਨਹੀਂ ਬਦਲ ਸਕਦੇ, ਫਿਰ ਗੱਲ ਕੀ ਹੋਈ।

0: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਬਲਵੀਰ ਕੀ ਹਾਲ ਹੈ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਇੱਧਰ ਰੌਣਕ ਲਾਈ ਰੱਖੀ ਜੀ ਆਪਾਂ ਪੂਰੀ ਕਿ ਨਹੀਂ ਹਾਂਜੀ
1: ਸੁਣੀ ਜਾਂਦੇ
0: ਤੁਹਾਨੂੰ ਅੱਛਾ ਚਲੋ ਬਹੁਤ ਵਧੀਆ ਹਾਂਜੀ ਬਸ ਵਧੀਆ ਬਹੁਤ ਬਹੁਤ ਸ਼ੁਕਰੀਆ ਜੀ ਚੜ੍ਹਦੀ ਕਲਾ ਧੰਨਵਾਦ ਆਪ ਜੀ ਦਾ ਬੜੀ ਛੇਤੀ ਮਿਲਦੇ ਹਾਂ ਤੇ 905-673-3333 ਸਟੂਡੀਓ ਦਾ ਨੰਬਰ ਹੈ ਅੱਜ ਹੈਗੀ ਹੈ ਛੁੱਟੀ ਅੱਜ ਅਗਰ ਛੁੱਟੀ ਹੈ ਭਾਈ ਔਰ ਬਹਿਣੋ ਤਵਾ ਕਿਚਨ ਦੀ ਕੇਟਰਿੰਗ ਤੇ ਤਵਾ ਕਿਚਨ ਦੇ ਕੇਟਰਿੰਗ ਸੇ ਆ ਸੁਣ ਲਓ
2: ਕਿਆ ਵਿਆਹ ਕਹਿਣ ਲੱਗ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬੱਫੇ ਖਤਮ ਹੋ ਜਾਂਦਾ ਆ
3: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
0: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਟਨ ਮਾਉਂਟਨੇਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
4: छह फुट दो इंच लंबे दारा सिंह जी ने अपने जीवन काल में करीब 500 मैच खेले उसमें से एक भी मैच नहीं हारे
5: इसी तरह तवा किचन का दारा सिंह पराठा भी हार नहीं मान रहा चैंपियन इन पराठा मार्केट
6: जो कि मिल रहा है 2 for 10 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600 905-452-2600
7: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5-star ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਲਈ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8301
8: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
9: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ 2 locations ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-716-3642 416-720-3642 ਪੰਜਾਬ ਟੈਕਸ ਸੋਲੂਸ਼ਨ
10: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
11: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं ऑल स्टेट इंश्योरेंस के दीक्षा गुलेरिया 647-656-2810 That is 647-656-2810
12: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
13: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
14: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
15: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
16: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200

0: ਪ੍ਰੋਗਰਾਮ ਖਾਤਰ ਜ਼ਿਆਦਾ ਤੇ ਰਿਵਾਜ਼ ਤੁਹਾਡੇ ਫੇਵਰੇਟ ਸ਼ੋਅ ਦੇ ਵਿੱਚ ਮੈਂ ਹਾਂ ਅਮਰਦੀਪ ਸਿੰਘ ਬੈਨੀਪਾਲ ਔਰ ਤੁਸੀਂ ਸਾਡੇ ਨਾਲ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਸੈਂਕੜੇ ਹੀ ਸ਼ਹਿਰ ਅਤੇ ਕਈ ਸੌ ਕਸਬਿਆਂ ਦੇ ਵਿੱਚ ਜੁੜਦੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਤਕਰੀਬਨ 2.7 million 27-26 lakh ਦੇ ਆਸ ਪਾਸ ਸਾਊਥ ਏਸ਼ੀਅਨ ਲੋਕ ਨੇ ਜਿਹੜੇ ਇਸ ਲੈਂਗੁਏਜ ਨੂੰ ਬੋਲਦੇ ਨੇ ਅਨੁਮਾਨਿਤ ਜਿਹੜਾ ਹੈਗਾ 80,000 ਤੋਂ 1 lakh ਬੰਦਾ ਜਿਹੜਾ ਹੈਗਾ ਤਕਰੀਬਨ ਇਸ ਚੈਨਲ ਨਾਲ ਜੁੜਿਆ ਹੁੰਦਾ ਇੱਕ ਟਾਈਮ ਦੇ ਉੱਤੇ ਅਤੇ ਲਾਈਵ ਸ਼ੋ ਇਹ ਕੋਈ ਤੁਹਾਡੀ ਯੂਟਿਊਬ ਦੀ ਵੀਡੀਓ ਨਹੀਂ ਹੈ ਕਿ ਬੰਦੇ 5 ਨਹੀਂ ਆਏ ਅਤੇ ਦਿਖ ਰਿਹਾ ਹੈਗਾ ਇੰਗੇਜਮੈਂਟ ਐਕਸ ਵਾਈ ਜੈਡ ਦੀ ਸੋ ਫੇਕ ਵੋਟ ਤੋਂ ਬਾਅਦ ਇੱਕ ਰੀਅਲ ਵੋਟ ਦੇ ਵਿੱਚ ਰਿਵਾਜ਼ ਦੇ ਨਾਲ ਤੁਸੀਂ ਜੁੜੇ
1: ਨਾ ਹੁਣ ਰਾਜ ਨੇ ਅੜੀਏ ਹੋਰ ਕਿਤਾਬਾਂ ਖੋਲਣੀਆਂ
0: ਔਰ ਮੇਰਾ ਗੁਰਤੇਜ ਜਗਤੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
2: ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਜੀ
0: ਚੜ੍ਹਦੀ ਕਲਾ
2: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ
0: ਹਾਂਜੀ
2: ਬਸ ਜੀ ਮੇਰਾ ਕੰਮ ਸ਼ੁਰੂ ਕਰਨ ਲੱਗਾ ਜੀ ਤੁਹਾਡੀ ਆਵਾਜ਼ ਸੁਣੀ ਦੀ ਆ ਕਦੇ ਕਦੇ ਰੇਡੀਓ ਸੁਣਦਾ ਹੁੰਦਾ ਬੜੀ ਪੋਜ਼ਿਟਿਵਿਟੀ ਮਿਲਦੀ
0: ਚੜ੍ਹਦੀ ਕਲਾ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਹੈ ਪਰਮਾਤਮਾ ਦਾ
2: ਹਾਂਜੀ
0: ਤੇ ਚਲੋ ਮਾਰੋ ਸੈਲਫੀ ਅੱਜ ਟਰੱਕ ਤੇ ਹੋ
2: ਹਾਂਜੀ ਟਰੱਕ ਹੀ ਸ਼ੁਰੂ ਕਰਨ ਲੱਗਾ ਜੀ
0: ਅੱਛਾ ਤੇ ਕਿੱਥੇ ਜਾਣਾ ਕਿੱਥੇ ਅੱਜ
2: ਮੈਂ ਜਾਣਾ ਜੀ ਸ਼ਿਕਾਗੋ ਸਾਈਡ
0: ਸ਼ਿਕਾਗੋ ਸਾਈਡ ਤੇ ਇੱਕ ਨਾ ਤੁਹਾਡੇ ਕੋਈ ਜਾਣ ਪਛਾਣ ਦੇ ਹੁਣ ਸਾਰੇ ਮੈਂ ਇੱਕ ਨੰਬਰ ਬੋਲਣ ਲੱਗਿਆ ਟੀਮ ਡਰਾਈਵਰ ਚਾਹੀਦੇ ਨੇ 25,000 ਦੇ ਆਸ ਪਾਸ ਮਾਈਲ ਜਿਹੜੀ ਮਹੀਨੇ ਦੀ ਟੀਮ ਲਈ ਚੰਗੀ ਹੁੰਦੀ ਹੈ ਬਾਈ ਜੀ

0: ਲੋਨ ਨੂੰ ਇਹਦਾ ਪਾਰਟ ਨਹੀਂ ਕਰਨਾ, ਲੀਜ਼ ਨੂੰ ਪਾਰਟ ਗਿਣਦੇ ਨੇ ਉਹ।
1: ਠੀਕ ਹੈ ਜੀ,
0: ਸਮਝ ਲਓ ਇੱਕ ਕਿਸਮ ਦਾ ਆਪਾਂ ਨੂੰ ਐਗਜ਼ੈਂਪਟ ਕੀਤਾ, ਆਪਾਂ ਨੂੰ ਉਹ ਟਾਰਗੇਟ ਨਹੀਂ ਕਰਦੇ ਪਏ ਜੀ ਰਾਈਟ ਨਾਓ, ਜੇ ਉਹ ਚਾਹੁਣ ਇੱਕ ਦਿਨ 'ਚ ਟਾਰਗੇਟ ਕਰ ਸਕਦੇ ਨੇ। ਨੰਬਰ 2, ਲੀਜ਼ ਲਓ, ਲੀਜ਼ ਲਓ ਛੋਟੀ ਲੀਜ਼ ਲੈਣੀ ਹੈ, ਮਿਲਟਨ ਫੋਰਡ ਵਾਲਾ ਕੋਲ ਚੱਲ ਜਾਓ, ਛੋਟੀ ਲੀਜ਼ ਲੈ ਲਓ, 24 ਮਹੀਨਿਆਂ ਦੀ ਲੈ ਲਈ, 24 ਮਹੀਨਿਆਂ ਬਾਅਦ ਗੱਡੀ ਖੜੀ ਕਰਤੀ, ਠੀਕ ਹੈ, ਅਤੇ ਜੇ ਉਹਦੀ ਵੈਲਿਊ ਸਹੀ ਲੱਗਦੀ ਖਰੀਦ ਲਓ, ਨਹੀਂ ਤਾਂ ਉਹਨੂੰ ਰਹਿਣ ਦਿਓ। ਮਿਲਟਨ ਫੋਰਡ 416-302-9941 ਨੂੰ ਮਿਲਣਾ ਕੋਈ ਵੀ ਲੀਜ਼ ਕਰਨੀ ਹੈ ਕਿਸੇ ਨੇ ਗੱਡੀ। ਅਤੇ ਦੂਸਰਾ ਪਾਸਾ ਹੈਗਾ ਜਿਹੜਾ ਬਾਈ ਜੀ ਤੁਸੀਂ ਨਾ ਨਵਾਂ ਨਹੀਂ ਕੁਛ ਕਰਦੇ, ਮੈਂ ਟਰੱਕ ਡਰਾਈਵਰ ਰਿਹਾ ਬਾਈ ਜੀ ਤਕਰੀਬਨ 3.5 ਸਾਲ।
1: ਓਕੇ ਜੀ,
0: ਜਦੋਂ ਮੈਂ ਨਿਕਲਿਆ ਕਿਉਂਕਿ ਮੈਨੂੰ ਸਪੋਰਟ ਨਹੀਂ ਸੀ, ਮੈਂ ਡਿੱਗ ਗਿਆ ਸੀ ਜਮਾ ਹੀ,
1: ਹਾਂਜੀ,
0: ਅਤੇ ਮੈਂ ਖੁਦ ਆਪ ਉੱਠਿਆ,
1: ਅਤੇ
0: ਮੈਨੂੰ ਜਿੱਥੇ ਤੱਕ ਮੈਂ ਉੱਪਰ ਆਇਆ ਉਹਨਾਂ 'ਚ ਇੱਕ ਨਾਮ ਮੈਂ ਜ਼ਰੂਰ ਹਮੇਸ਼ਾ ਲੈਣਾ ਹੁੰਦਾ, ਇੱਕ ਬਾਈ ਗੁਰਦੀਪ ਜੀ ਨੇ, ਉਹ ਮੇਰੇ ਗੁਰੂ ਰਹੇ ਨੇ, ਠੀਕ ਹੈ,
1: ਓਕੇ ਜੀ,
0: ਉਹਨਾਂ ਤੋਂ ਮੈਂ ਬਹੁਤ ਕੁਛ ਸਿੱਖਿਆ ਬਾਈ ਗੁਰਦੀਪ ਜੀ ਨੇ, ਆਪਣੇ ਇੰਡੀਆ, ਮੇਰੇ ਕਜ਼ਨ, ਐਕਚੁਲੀ ਮੇਰੇ ਕਜ਼ਨ ਦੇ ਨਾਲ ਨਾਲ ਮੇਰੇ ਗੁਰੂ ਵੀ ਨੇ ਉਹ, ਇੱਕ ਮਿੰਦਰ ਬਾਬੂ ਜੀ, ਇੱਕ ਸੁੰਦਰ ਬਾਬੂ ਜੀ, ਅਤੇ ਇੱਕ ਸਤਿੰਦਰਪਾਲ ਸਿੰਘ ਸਿਧਵਾਂ। ਮੈਂ ਭਾਜੀ ਦਾ ਬਹੁਤ ਪਿਆਰ ਅਤੇ ਸਤਿਕਾਰ ਕਰਦਾ, ਬਹੁਤ ਜ਼ਿਆਦਾ, ਮਤਲਬ ਬਈ ਇਹ ਗੱਲਾਂ ਕਹਿਣ ਵਾਲੀਆਂ ਨਹੀਂ, ਸ਼ਬਦ ਹੀ ਨਹੀਂ ਹੈਗੀਆਂ, ਮਾਨਸਿਕ ਤੌਰ 'ਤੇ ਅੰਦਰੋਂ ਜਿਹੜਾ ਰੂਹ ਦੇ ਤੌਰ 'ਤੇ ਮੈਂ ਬਹੁਤ ਪਿਆਰ ਕਰਦਾ ਉਹਨਾਂ ਦਾ, ਹਾਂਜੀ, ਬਹੁਤ ਸਤਿਕਾਰ ਕਰਦਾ ਉਸ ਇਨਸਾਨ ਦਾ। ਕੀਤਾ ਚਾਹੇ ਸੀ ਬਿਜ਼ਨਸ ਆ ਸਾਰੀ ਜ਼ਿੰਦਗੀ ਸਾਰਿਆਂ ਨੇ, ਹਰੇਕ ਨਹੀਂ, ਪਰ ਬਿਜ਼ਨਸ ਦੇ ਵਿੱਚ ਵੀ ਤੁਹਾਨੂੰ ਗੁਰੂ ਮਿਲਦੇ ਹੁੰਦੇ ਨੇ, ਸਮਝੇ ਨਾ ਮੈਂ ਗੱਲ,
1: ਹਾਂਜੀ ਹਾਂਜੀ,
0: ਹਾਂ ਭਾਜੀ ਤੋਂ ਇੱਕ ਚੀਜ਼ ਸਿੱਖਣੀ ਆ, ਸਤਿੰਦਰਪਾਲ ਭਾਜੀ ਤੋਂ ਇੱਕ ਚੀਜ਼, ਦੱਸਾਂ ਕਿਹੜੀ ਆ,
1: ਹਾਂਜੀ ਦੱਸੋ ਜੀ,
0: ਸਤਿੰਦਰਪਾਲ ਭਾਜੀ ਕਿਸੇ ਦੀ ਚੁਗਲੀ ਸੁਣਦੇ ਨਹੀਂ ਅਤੇ ਕਿਸੇ ਦੀ ਚੁਗਲੀ ਕਰਦੇ ਨਹੀਂ, ਇਹ ਬੜਾ ਵੱਡਾ ਗੁਣ ਆ।
1: ਠੀਕ ਹੈ ਜੀ,
0: ਹਾਂ ਇਹ ਬਹੁਤ ਵੱਡਾ ਗੁਣ ਆ, ਇਹ ਜ਼ਰੂਰ ਕਰੋ।
1: ਓਕੇ ਜੀ,
0: ਅਤੇ ਗੁਰਤੇਜ ਦੂਜਾ ਨਾ ਨਿਕਲੋ ਬਾਹਰ, ਅਜੇ ਤੁਸੀਂ ਆਪ ਫਸੇ ਹੋਏ ਹੋ, ਕੱਲ੍ਹ ਤੁਹਾਡੇ ਵਰਗੇ ਮੇਰੇ ਕੋਲ 5 ਜਣੇ ਆਏ ਹੋਏ ਸੀ ਇਕੱਠੇ ਹੋ ਕੇ।
1: ਹਾਂਜੀ ਹਾਂਜੀ ਭਾਜੀ, ਮੈਂ ਤਾਂ ਹੀ ਫੋਨ ਲਾਇਆ, ਮੈਨੂੰ ਹੋ ਗਏ ਮੋਸਟਲੀ, ਮੇਰੀ PR ਹੋਈ ਹੈ ਰੀਸੈਂਟਲੀ ਪਿਛਲੇ ਸਾਲ ਕੈਨੇਡਾ, ਇਹਨੂੰ ਤਾਂ ਮੈਨੂੰ ਹੋ ਗਏ 7-8 ਸਾਲ, ਹੈ ਨਾ।
0: ਹਾਂ ਤੁਸੀਂ ਮਕਾਨ ਦਾ ਪੰਗਾ ਲਿਆ ਕਿ ਲੈਣਾ ਹਜੇ?
1: ਲਿਆ ਹੋਇਆ ਜੀ, ਇੱਥੇ ਨਹੀਂ ਲਿਆ ਹੋਇਆ, ਮਤਲਬ ਹਲੇ ਪਿੱਛੇ ਪਾਈ ਜਾਂਦਾ ਜੀ, ਪਿੱਛੋਂ ਮੈਂ ਬਾਹਲਾ ਹੀ ਮੀਡੀਅਮ ਜਿਹੇ ਟੱਬਰ ਚੋਂ ਸੀਗਾ ਜੀ।
0: ਰਾਜੇ ਬਾਹਲਾ ਨਹੀਂ, ਬਾਹਲਾ ਪਿੱਛੇ ਬਾਹਲਾ ਨਹੀਂ ਕਰਨਾ, ਜੇ ਤੂੰ ਜਾਣਾ ਪਿੱਛੇ ਤਾਂ ਫਿਰ ਕਰੀ ਚੱਲ, ਜੇ ਜਾਣਾ ਨਹੀਂ ਲੈਵਲ ਤੱਕ
1: ਰਹਿੰਦਾ ਵਾ,
0: ਹੈ
1: ਪਿੱਛੇ ਫੈਮਿਲੀ ਆ, ਭਰਾ ਰਹਿੰਦਾ ਹਲੇ।
0: ਹਾਂ ਰਾਜੇ, ਫਿਰ ਉੱਥੇ ਤਾਂ ਹੁਣ ਫਰਮਾਇਸ਼ਾਂ ਖਤਮ ਨਹੀਂ ਨਾ ਹੁੰਦੀਆਂ, ਬੰਦਾ ਖਤਮ ਹੋ ਜਾਂਦਾ। ਬੰਦੇ ਕੰਮ ਕਰਨ ਹਟ ਜਾਂਦੇ ਨੇ, ਘਰੇ ਆਟਾ ਦਾਲ ਸਕੀਮ ਨੀ ਚਲਾਉਣੀ ਆਪਣੇ,
1: ਠੀਕ
0: ਆ, ਮਦਦ ਕਰਨੀ ਆ ਪਰਿਵਾਰ ਦੀ, ਪਰ ਏਦਾਂ ਵੀ ਨੀ ਗਿਆ ਕਿ ਆਪ ਪਿੱਛੇ ਰਹਿ ਜਾਵੋ।
1: ਹਾਂਜੀ ਹਾਂਜੀ,
0: ਕੀਪ ਸਮ ਮਨੀ ਇਨ ਯੋਰ ਪਾਕਿਟ, ਕਦੇ ਵੀ ਲੋੜ ਪਈ ਜ਼ਿੰਦਗੀ 'ਚ ਕਾਲ ਕਰ ਲਿਓ ਕਿ ਭਾਅ ਜੀ ਮੇਰੇ ਕੋਲ 30,000 ਜੁੜ ਗਿਆ, ਮੈਂ ਕੀ ਕਰਾਂ, ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਫਲਾਣੀ ਚੀਜ਼ ਮੰਗਾ ਲਓ, ਜੇ ਹੋ ਸਕਦੀ ਹੈ ਡਰੋਪ ਸ਼ਿਪਿੰਗ ਦਾ ਕੰਮ ਸ਼ੁਰੂ ਕਰ ਲਓ, ਇਹਨੂੰ ਐਕਸਪੋਰਟ 'ਚ ਪਾ ਲਓ, ਜਾਂ ਤੁਸੀਂ ਇਹਨੂੰ ਪੂਲਿੰਗ ਦੇ ਵਿੱਚ ਪੈਸਾ ਪਾ ਕੇ, ਅੱਜ ਦੀ ਡੇਟ ਦੇ ਵਿੱਚ ਜੇ ਕੋਈ ਰੀਅਲ ਸਟੇਟ ਕਰਨੀ ਹੈ ਕਿਸੇ ਨੇ, ਜੇ ਕਿਸੇ ਨੇ ਕੈਨੇਡਾ 'ਚ ਪੈਸਾ ਲੂਜ਼ ਕੀਤਾ, ਬਫਲੋ ਦੀ ਰੀਅਲ ਸਟੇਟ ਬਹੁਤ ਵਧੀਆ ਪੈਸਾ ਦੇ ਰਹੀ ਹੈ, ਹੁਣ ਇਹ ਪਤਾ ਕੀ ਕਰਦੇ ਨੇ, ਦੱਸਾਂ ਤੈਨੂੰ ਕੀ ਕਰਦੇ ਹੁੰਦੇ ਨੇ,
1: ਹਾਂਜੀ,
0: ਫਟਾਫਟ ਮੈਨੂੰ ਸੁਣ ਕੇ ਇੱਥੋਂ ਕੋਈ ਰਿਸ਼ਤੇਦਾਰ ਭੂਆ ਦਾ ਪੁੱਤ ਲੱਭ ਲੈਂਦੇ ਨੇ, ਉਹ ਲਿਆ ਕੇ ਉੱਥੇ, ਬਫਲੋ ਇੱਦਾਂ ਨਹੀਂ ਕੰਮ ਕਰਨ ਵਾਲੀ ਮਾਰਕੀਟ,
1: ਠੀਕ ਆ,
0: ਉੱਥੇ ਨਾ ਨਵੇਂ ਪ੍ਰੋਜੈਕਟਸ ਆਏ ਨੇ ਬਹੁਤ ਸਾਰੇ, ਉਹ ਆਏ ਨੇ ਐਮਾਜ਼ਾਨ ਤੋਂ ਲੈ ਕੇ ਕੋਈ ਹੋਰ ਵੱਡੇ ਪ੍ਰੋਜੈਕਟ ਨੇ, ਬਹੁਤ ਵੱਡੇ ਪ੍ਰੋਜੈਕਟ ਜਿੱਥੇ ਹਾਇਰਿੰਗ ਹੋਣੀ ਆ, ਅਰਾਊਂਡ 30,000-35,000 ਬੰਦੇ ਦੀ ਹਾਇਰਿੰਗ ਹੋ ਜਾਣੀ ਹੈ, 20,000 ਬੰਦਾ ਹਾਇਰ ਹੋਣਾ,
1: ਓਕੇ ਜੀ,
0: ਅਗਲੇ 2-2.5 ਸਾਲਾਂ 'ਚ, ਠੀਕ ਹੈ, ਟਰੰਪ ਦੀਆਂ ਕਈ ਨੀਤੀਆਂ ਕੰਮ ਕਰ ਰਹੀਆਂ, ਇੱਦਾਂ ਦੀ ਗੱਲ ਨਹੀਂ ਕਿ ਨਹੀਂ ਕਰ ਰਹੀਆਂ, ਕਰ ਰਹੀਆਂ ਨੇ,
1: ਠੀਕ ਹੈ ਜੀ,
0: ਹਾਂ ਟਰੰਪ ਇੱਕ ਜਿਹੜਾ ਮੂਰਖਤਾ ਦਾ ਸਿਰਾ, ਜਾਣੀ ਜਿਹੜਾ ਹੋਮੇ 'ਚ ਨਹੀਂ ਬੰਦਾ ਆਉਂਦਾ,
1: ਮਾਰੇ
0: ਕਹਿੰਦੇ ਤਖਤੋ ਰਾਜ ਰਾਜੋ ਨਰਕ,
1: ਹਾਂਜੀ
0: ਰਾਜੋ ਨਰਕ ਜਾਣ ਵਾਲਾ ਕੰਮ ਆ, ਦੇਖੋ ਚਾਈਨਾ ਗਿਆ ਕਿੰਨੀ ਬੇਇੱਜ਼ਤੀ ਕਰਾ ਕੇ ਆਇਆ ਉੱਥੇ, ਕਿੰਨੀ ਬੇਇੱਜ਼ਤੀ, ਉਹਨਾਂ ਨੇ ਸਾਫ ਅੱਖਾਂ ਚੱਖਾਂ ਪਾ ਕੇ ਕਹਿਤਾ ਕਿ ਤਾਇਵਾਨ ਵੱਲ ਜੇ ਝਾਕਿਆ, ਸਾਫ ਸਪਸ਼ਟ, ਇਹ ਆਦਮੀ ਇੱਕ ਜਗ੍ਹਾ ਤੇ ਨਹੀਂ ਬੋਲ ਸਕਿਆ ਉੱਥੇ ਖੜ ਕੇ, ਕਦੇ ਬਿੱਲੀਆਂ ਖਾਣੇ ਕੁੱਤੇ ਖਾਣੇ ਦੱਸਦਾ ਸੀ ਨਾ ਉਹਨਾਂ ਨੂੰ,
1: ਹਾਂਜੀ ਹਾਂਜੀ,
0: ਇਹ ਆਦਮੀ ਦੀ ਜ਼ਰੂਰਤ ਨਹੀਂ ਪਈ ਕਿ ਇੱਕ ਸ਼ਬਦ ਬੋਲ ਦੇਵੇ ਉਹਨਾਂ ਦੇ ਮੂਹਰੇ, ਇੱਕ ਸ਼ਬਦ ਨਹੀਂ ਬੋਲ ਸਕਿਆ ਇਹ ਆਦਮੀ ਉਹਨਾਂ ਦੇ ਮੂਹਰੇ, ਅਤੇ ਉਹਨਾਂ ਨੇ ਸਿੱਧਾ ਕਹਿਤਾ ਤਾਇਵਾਨ ਵੱਲ ਝਾਕਿਆ, ਅੱਖਾਂ ਕੱਢ ਕੇ ਗੋਟੀਆਂ ਖੇਡ ਦਾਂਗੇ ਤੇਰੀਆਂ ਸੀ, ਅਤੇ ਤੂੰ ਇਰਾਨ ਤੋਂ ਤਾਂ ਪੂੰਛ ਨਹੀਂ ਛੜਾਈ ਜਾ ਰਹੀ, ਫਸ ਗਿਆ ਉਹਦੇ ਵਿੱਚ ਤੂੰ, ਇਰਾਨ ਦੀ ਕੀ ਜ਼ਰੂਰਤ ਹੈ ਜੇ ਯੂਰਪੀਅਨ ਨੇਸ਼ਨ ਨਾਲ ਹੁੰਦਾ, ਇਰਾਨ ਦੀ ਜ਼ਰੂਰਤ ਹੈ ਬਾਈ ਜੀ ਕੋਈ
1: ਨਹੀਂ ਹੈਗੀ,
0: ਯੂਰਪ ਅਤੇ ਕੈਨੇਡਾ ਨੂੰ ਗਾਲਾਂ ਕੱਢ ਕੱਢ ਕੇ ਇਹਨੇ ਆਪਣੇ ਦੁਸ਼ਮਣ ਬਣਾ ਲਿਆ,
1: ਹਾਂਜੀ ਹਾਂਜੀ,
0: ਹੰਕਾਰੇ ਹੋਏ ਆਦਮੀ ਨੇ, ਅਤੇ ਉਹ ਗੰਜੂ ਜੀ ਦੇ ਨਾਲ ਫਸਿਆ ਹੋਇਆ ਜਿਹੜਾ ਉੱਥੇ ਵਾਲਾ ਨਹੀਂ ਹੈਗਾ, ਕੀ ਉਹਦਾ ਇਜ਼ਰਾਈਲ ਵਾਲਾ ਪਾਪੀ ਆਦਮੀ, ਕਿੰਨੀ ਦੁਨੀਆ ਮਾਰੀ ਆ ਉਸ ਆਦਮੀ ਨੇ,
1: ਉਹੀ ਹੈ ਜੀ,
0: ਬੇਗੁਨਾਹ ਲੋਕ ਮਾਰੇ ਨੇ ਉਸ ਆਦਮੀ ਨੇ, ਇਨਸਾਨੀਅਤ ਮਾਰੀ ਆ ਧਰਮ ਦੀ ਆੜ ਦੇ ਹੇਠ, ਜੋ ਆਪ ਨਾਲ ਹੋਇਆ ਉਹ ਲੋਕਾਂ ਨਾਲ ਕੀਤਾ, ਕਰਨੀ ਆਪੋ ਆਪਣੀ ਕੇ ਨੇੜੇ ਕਹਿ ਦੂਰ ਜਿੰਨੀ ਨਾਮ ਤੇ ਆਇਆ ਤੇਰੇ ਘੜੇ ਮਸਕਤ ਕਾਲ, ਹੈ ਜੀ ਮਹਾਰਾਜ ਦੀ, ਮਹਾਰਾਜ ਸਾਨੂੰ ਗੁਰਬਾਣੀ ਰਾਹੀਂ ਸੰਕੇਤ ਕਰ ਜਾਂਦੇ ਨੇ ਹਰ ਚੀਜ਼ ਦਾ,
1: ਹਾਂਜੀ ਹਾਂਜੀ,
0: ਆਪਣੀਆਂ ਹੀ ਕਰ ਰਿਹਾ ਆਪੇ ਭੁਗਤੂਗਾ,
1: ਇਹ ਤਾਂ ਹੈ ਹੀ,
0: ਜੂਇਸ਼ ਮਾਰੇ ਉਹਨਾਂ ਨੇ, ਇਹਨਾਂ ਨੇ

0: लोग मार देते दूसरे बेकसूर, मारे ना
1: मारे जी मारे।
0: हैं, हुण जद आप ते बंब डिगे टाइम टाइम फस करके बह गया, ठंडा हो गया कि नहीं बह गया?
1: हाँ जी।
0: कदे पेजर बंब, कदे केड़ा बंब, कदे केड़ा बंब मशहूर करता सी अपना। ये मनुखता का कहना यार, मनुखता का कहना बई जी। आप माड़े माड़े फाइनैशियल प्रॉब्लम आईया ने अपन, आप किमें तड़फे फिरदे फिरदे कि नहीं?
1: सही गल है।
0: कदे महसूस करके देखो, जिन्हें दे लत्तां बाहां बढ़िया गए, जिन्हें बच्चे मारे गए, माँ प्यो मारे गए, बच्चे है यतीम हो गए, बच्चे लत्त पैर बढ़े गए, छोटा जहा बच्चा 8 साल का पैर ही बढ़िया गया, किड्डा वड्डा इत्ती मार पई करुणावें तैं की दर्द ना आया। गुरु नानक पातशाह बाबर नूं जाबर उहदे दरबार च खड़के कह दिंदे ने, कहिंदे ना दरबार च खड़के उह सजा लाउंदा, उह बंदे बार बार आके कहिंदे कहिंदे बाबर उह फकीर आ, उह परमेश्वर आ, ते परमेश्वर नूं सजा ला रहा, तेरा तेरा बचना कुछ नहीं, ते उही बाबर रिलीज करदा फिर महाराज नूं बाद चों।
1: सही गल
0: है। चढ़ती कला च रहो भाई जी, जोंदे वास्ते रहो। स्टूडियो नंबर 9056773337 मेरे नाल
2: डिलीवर करते हैं कस्टमर्स नूं, ते उना दे रिव्यूज या व्यूज अक्सर ए हुंदे ने।
3: हाँ जी, सत श्रीकाल जी। अपनी कंपनी मिसिस आगा, आपनूं कैटरिंग दी लोड़ सीगी, ते आपां तवा किचन नाल कॉन्टैक्ट कीता। आपनूं 50 बंदे दी कैटरिंग करवाई सी, ते आपने करीबन 55 तों 60 बंदे सीगे, फिर भी कैटरिंग उन्हां कोल मतलब बहुत ज़्यादा सी, सानूं कोई थोड़ नहीं आई। असीं रिकमेंड करते हैं तुसीं भी कैटरिंग कराओ तवा किचन तों। थैंक यू सो मच।
4: तवा किचन 50 सनीवेल गेट, ब्रैम्पटन, माउंटेन एश एंड बवेड़ा इंटरसेक्शन, या विजिट करो www.tawakitchen.ca। 905-790-1699 905-790-1699 tawakitchen.ca।
0: और चैंपियन देना, चैंपियन सत श्रीकाल, की हाल चाल है? सब तो पहला पिज़्ज़ा शेफ बारे दसूंगा। पिज़्ज़ा शेफ के जो लोकेशन ने तवा किचन के नाल खुले हुए हैं, दो लोकेशन ने, तीसरी इन्हों की नैगरा फॉल्स बन रही है। पहली लोकेशन के उत्ते पिज़्ज़ा और जड़ा इंडियन फूड दोनों का कॉम्बो है वैसटर्न एंड फ्रेंच के उत्ते। दूसरी लोकेशन है स्टील एंड कैनेडी के इंटरसैक्शन से। पिज़्ज़ा दे विच तुसी की स्पैशलाइज कर रहे हो, तुहाडे पिज़्ज़े च खास की है?
1: ਹਾਂਜੀ, ਖਾਸ ਜਿਹੜਾ ਸਾਡਾ ਇੱਕ ਹੈਗਾ ਜੀ ਪੈਸਟੋ ਪੀਜ਼ਾ ਹੈਗਾ, ਉਹਦੇ ਵਿੱਚ ਸਪੈਸ਼ਲ ਜਿਹੜੀ ਸੌਸ ਹੈਗੀ ਆ ਉਹ ਗ੍ਰੀਨ ਕਲਰ ਦੀ ਸੌਸ ਹੁੰਦੀ ਹੈ, ਉਹ 'ਚ ਵਿੱਚ ਮਸ਼ਰੂਮ, ਆਪਣਾ ਅਨੀਅਨ ਅਤੇ ਗਾਜਰ ਦਾ ਤੜਕਾ ਲਾ ਕੇ, ਅਤੇ ਨਾਲ ਹੀ ਉਹਦੇ ਪਾਲਕ ਅਤੇ ਬੇਸਨ ਲੀਫ ਪਾ ਕੇ ਉਹ ਸੌਸ ਬਣਾਈ ਜਾਂਦੀ ਹੈ। ਉਹ ਇੰਨੀ ਹੈਲਦੀ ਸੌਸ ਹੈਗੀ ਹੈ ਅਤੇ ਸਵਾਦ ਵੀ ਉੰਨੀ ਹੀ ਹੈਗੀ ਹੈ ਜੀ ਪੈਸਟੋ ਪੀਜ਼ਾ। ਉਸ ਤੋਂ ਇਲਾਵਾ ਜਿਹੜੀ ਸਾਡੀ ਸਪੈਸ਼ਲਟੀ ਡੀਲਸ ਹੈਗੀ ਹੈ ਫੈਮਿਲੀ ਪੈਕੇਜ ਹੈਗੇ ਹੈ, ਤੁਸੀਂ $25 ਚ 6-7 ਤੋਂ 8 ਜਣੇ ਰੱਖ ਸਕਦੇ ਆ। ਕਿਦਾਂ ਜੀ, 2 ਲਾਰਜ ਪੀਜ਼ੇ ਆਉਗੇ ਤੁਹਾਨੂੰ $25 ਚ, ਨਾਲ 3-3 ਟੋਪਿੰਗ ਦੇ ਨਾਲ, ਤੇ ਨਾਲ ਹੀ ਤੁਹਾਡੇ ਕੋਲ ਚੋਇਸ ਹੈਗਾ ਕਿ ਤੁਸੀਂ ਨਾਲ ਉਹਦੇ ਇੱਕ ਪਲੇਟ ਚਨਾ ਭਟੂਰਾ ਫ੍ਰੀ ਲੈ ਸਕਦੇ ਹੋ, ਜਾਂ ਫਿਰ ਇੱਕ ਨੂਡਲਸ ਦੀ ਪਲੇਟ ਲੈ ਸਕਦੇ ਹੋ, ਜਾਂ ਫਿਰ ਵੈਜ ਬਿਰਯਾਨੀ ਲੈ ਸਕਦੇ ਹੋ, ਜਾਂ ਫਿਰ ਬੱਚੇ ਲਈ ਫਰਾਈਜ਼ ਤੁਸੀਂ ਨਾਲ $25 ਚ ਤੁਹਾਨੂੰ ਫ੍ਰੀ ਮਿਲ ਜੂਗੇ। ਪੋਰਸ਼ਨ ਤੁਸੀਂ ਹੈਗਾ ਪੀਜ਼ਾ ਸ਼ੈਫ 13-13 ਤੇ, ਆਪਣਾ 30 ਰੈਂਬਲ ਡਰਾਈਵ ਵਾਲੀ ਲੋਕੇਸ਼ਨ ਤੇ, ਜਾਂ ਫਿਰ 3430 ਵੈਸਟਰਨ ਵਾਲੀ ਲੋਕੇਸ਼ਨ ਤੇ, ਦੋਨੋਂ ਹੀ ਉੱਥੇ ਤੁਹਾਨੂੰ ਸੇਮ ਡੀਲਸ ਮਿਲ ਜੂਗੀ। ਤੇ ਉਸ ਤੋਂ ਇਲਾਵਾ ਜਿਹੜੇ ਹੋਰ ਵਧੀਆ ਵਧੀਆ ਡੀਲਸ ਹੈਗੇ, ਜੇ 2 ਬੰਦਿਆਂ ਨੇ ਪੀਜ਼ਾ ਖਾਣਾ ਹੈ $12 ਚ ਰਚਨਾ ਵਾ, ਮੀਡੀਅਮ ਪੀਜ਼ਾ 3 ਟੋਪਿੰਗ ਦੇ ਨਾਲ, ਨਾਲ ਹੀ ਉਹਦੇ 1-2 ਡਿਪਿੰਗ ਸੌਸ ਮਿਲ ਜੂਗੀ, ਤੁਸੀਂ ਸਿਰਫ $12 ਪੇ ਕਰਨੇ ਆ। ਤੇ ਇਕੱਲੇ ਬੰਦੇ ਨੇ ਜੇ ਪੀਜ਼ਾ ਖਾਣਾ ਹੈ $6 ਚ ਪਰਸਨਲ ਪੀਜ਼ਾ, 1 ਡਿਪਿੰਗ ਸੌਸ ਤੇ ਨਾਲ 1 ਕੈਨ ਪੌਪ ਦਾ, ਸਿਰਫ $6 ਚ। ਪੋਸਟਲਾ ਤੁਸੀਂ ਅਗੇਨ 30 ਰੈਂਬਲ ਡਰਾਈਵ, ਜਾਂ ਫਿਰ 3430 ਵੈਸਟਰਨ ਰੋਡ ਵਾਲੀ ਲੋਕੇਸ਼ਨ ਤੇ। ਉਸ ਤੋਂ ਇਲਾਵਾ ਕੇਟਰਿੰਗ ਚ ਟੋਪ ਦੇਣਾ ਹੈਗਾ, ਬੈਕ ਟੂ ਬੈਕ ਪਿਛਲੇ 1-2 ਹਫ਼ਤੇ ਤੱਕ ਕੇਟਰਿੰਗਾਂ ਚੱਲਦੀ ਪਈਆਂ ਨੇ, ਕਿਉਂਕਿ ਕਹਿੰਦੇ ਵਾਕਈ ਮਜ਼ਾ ਆ ਜਾਂਦਾ ਰੋਟੀ ਖਾ ਕੇ, ਕਹਿੰਦੇ ਏਦਾਂ ਲੱਗਦਾ ਕਿ ਘਰੇ ਬਣਾਈ ਹੋਈ ਰੋਟੀ ਹੈਗੀ ਹੈ। ਤਾਂ ਹੀ ਅਸੀਂ ਵਾਲਾ ਕਹਿੰਦੇ ਟੇਸਟ ਢਾਬੇ ਵਰਗਾ, ਪ੍ਰਿਪਰੇਸ਼ਨ ਘਰ ਵਰਗੀ, ਤੇ ਬਿਲਕੁਲ ਵੀ ਆ ਕਿ ਕਹਿਣ ਦਾ ਵੀ ਗੱਲ ਨਹੀਂ ਕਿ ਸੱਚੀ, ਉਹ ਜਿੱਦਾਂ ਪ੍ਰਿਪਰੇਸ਼ਨ ਜਿੱਦਾਂ ਤੁਸੀਂ ਘਰੇ ਆਰਾਮ ਨਾਲ ਆਪਣਾ ਰਾਤ ਤੋਂ ਭਿਓ ਕੇ ਚਨੇ ਵਿਗਾਵਾ ਦਾਲ ਭਿਓ ਕੇ ਸਵੇਰੇ ਆ ਕੇ ਤੜਕਾ ਲਾਉਂਦੇ ਹੋ, ਸੇਮ ਹੀ ਪ੍ਰੋਸੀਜਰ ਨਾਲ ਵਧੀਆ, ਕੋਈ ਕਹਿਣ ਵਾਲੇ ਚਨੇ, ਕੋਈ ਕਹਿਣ ਵਾਲੀ ਦਾਲਾਂ ਨਹੀਂ ਉਦੋਂਦੀ, ਤੁਸੀਂ ਆਓ ਇੱਕ ਵਾਰੀ ਟੇਸਟ ਕਰੋ। ਤੇ ਕੇਟਰਿੰਗ ਕਰਾਉਣੀ ਹੈ ਤੁਹਾਨੂੰ, ਕਿਸੇ ਨੂੰ ਹਾਲ ਚਾਹੀਦਾ ਵਾ, ਹਾਲ ਤੁਹਾਡੇ ਕੋਲ ਹੈਗਾ 80-100 ਬੰਦੇ ਦੀ, ਤੁਸੀਂ ਗੈਦਰਿੰਗ ਕਰਨੀ ਹੈ
0: 100 ਬੰਦੇ ਦੀ ਕੈਟਰਿੰਗ ਆ। ਆਉਣ ਵਾਲੇ ਅਗਲੇ ਵੀਕ ਤੋਂ ਇਹ ਲਾਈਵ ਜਲੇਬੀ ਦਾ ਕਾਊਂਟਰ ਪਹਿਲਾਂ ਬਾਹਰ ਲਾਉਣ ਲੱਗੇ ਨੇ, ਲਾਈਵ ਜਿਹੜਾ ਹੈਗਾ ਬਾਰਬੀਕਿਊ ਦਾ ਕਾਊਂਟਰ ਲੱਗਣ ਲੱਗਿਆ ਬਾਹਰ, ਲਾਈਵ ਬਾਰਬੀਕਿਊ। ਇਹਨਾਂ ਦੇ ਕੋਲ ਪੈਟੀਓ ਆ, ਜਿੱਥੇ ਇਹਨਾਂ ਕੋਲ ਹਾਲ ਆ, ਉਸ ਹਾਲ ਦੇ ਬਾਹਰ ਇਹ ਨਜ਼ਾਰਾ ਦੇ ਨਾਂ 'ਤੇ ਆ, ਫਾਈਨ ਡਾਈਨਿੰਗ ਇੰਡੀਅਨ ਰੈਸਟੋਰੈਂਟ ਬਾਰ, ਅਤੇ ਨਜ਼ਾਰਾ ਦੇ ਉੱਤੇ ਇਹ ਲਾਈਵ ਜਲੇਬੀ, ਲਾਈਵ ਬਾਰਬੀਕਿਊ ਦਾ ਟਰੱਕ ਲਾਉਣ ਲੱਗੇ ਨੇ ਬਾਹਰਲੇ ਪਾਸੇ। ਬਾਰਬੀਕਿਊ ਹੈ ਕਰੂ ਲਾਈਵ, ਫਿਸ਼ ਹੋਇਆ ਕਰੂਗੀ ਲਾਈਵ, ਤੇ ਜਿਨ੍ਹਾਂ ਨੇ ਡਰਿੰਕ ਵਗੈਰਾ ਕਰਨ ਦੇ ਸ਼ੌਕੀਨ ਲੋਕ ਨੇ ਉਹ ਬਾਹਰ ਬੈਠ ਕੇ ਪਹਿਲੀ ਵਾਰ ਸਾਊਥ ਏਸ਼ੀਅਨ ਫੂਡ ਦੇ ਵਿੱਚ ਇਹੋ ਜਿਹਾ ਨਜ਼ਾਰਾ ਲੈ ਸਕਣਗੇ, ਨਜ਼ਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਣਾ ਹੈਗਾ। ਕੇਟਰਿੰਗ ਕਰਾਉਣੀ ਹੈ ਕਿਸੇ ਨੇ, ਅੱਜ 20-30 ਬੰਦੇ ਆ ਰਹੇ ਨੇ, ਪੀਜ਼ਾਸ ਕਰਾਉਣੇ ਨੇ ਬੱਚਿਆਂ ਦੇ ਵਾਸਤੇ, ਕੇਟਰਿੰਗ 'ਚ ਪੀਜ਼ਾ ਵੀ ਮਿਲ ਜਾਂਦਾ, ਅਤੇ ਨਾਲ ਨਾਲ ਤੁਸੀਂ ਇੰਡੀਅਨ ਫੂਡ ਅਤੇ ਪੀਜ਼ਾ ਦੀ ਕੇਟਰਿੰਗ ਇਕੱਠੀ ਕਰਾਉਣੀ ਹੈ। ਬੱਚਿਆਂ ਦਾ ਕੋਈ ਵੀ ਮੈਨਿਊ ਨਹੀਂ ਹੁੰਦਾ, ਤੁਸੀਂ ਕਦੇ ਵੀ ਵਿਆਹ ਸ਼ਾਦੀ ਫੰਕਸ਼ਨ ਹੋਵੇ ਤੁਸੀਂ ਉਹਨਾਂ ਨੂੰ ਉਹੀ ਦਾਲ ਰੋਟੀ ਖਿਲਾਈ, ਉਹ ਖਾਂਦੇ ਨਹੀਂ ਗੇ, ਉਹਨਾਂ ਵਾਸਤੇ ਅਲੱਗ ਜਿਹੜਾ ਹੈਗਾ ਚੀਜ਼ ਸਟਿਕਸ ਤੋਂ ਲੈ ਕੇ ਫਰਾਈਜ਼ ਤੋਂ ਲੈ ਕੇ ਉਹਨਾਂ ਵਾਸਤੇ ਅਲੱਗ ਤੋਂ ਪੀਜ਼ਾ, ਉਹਨਾਂ ਵਾਸਤੇ ਅਲੱਗ ਉਹਨਾਂ ਦਾ ਮੈਨਿਊ ਹੈ, ਉਹ ਲੈ ਸਕਦੇ ਹੋ। ਤੁਸੀਂ ਕੋਈ ਵੀ ਜਾਣਕਾਰੀ ਲਈ ਅੱਜ ਕਾਲ ਕਰਨੀ ਹੈ 647, ਜਿਹਨੇ ਵੀ ਕਾਲ ਕਰਨੀ ਹੈ ਪੀਜ਼ਾ ਸ਼ੈਫ 647-547-4200, 647-547-4200, 647-542-4200, 647 ਪਹਿਲਾਂ ਆ ਜਾਣਾ, ਫਿਰ 547 ਆ ਜਾਣਾ, ਫਿਰ 4200 ਆ ਜਾਣਾ, 647-547-4200 'ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਕੇਟਰਿੰਗ 'ਚ ਕੋਈ ਨਾਮ ਹੈ ਤਾਂ ਤਵਾ ਕਿਚਨ ਦਾ, ਲਾਈਵ ਫੂਡ ਟਰੱਕ ਲਾਈਵ ਟ੍ਰੇਲਰ ਪਹੁੰਚ ਜਾਂਦਾ ਤੰਦੂਰ ਵਿਚਾਲੇ ਲਾ ਕੇ ਆਲੇ ਦੁਆਲੇ ਕੇਟਰਿੰਗ 'ਚ। ਵੀ ਇਸ ਵੀਕ 'ਚ ਕਿੰਨੇ ਕੇਟਰਿੰਗਸ ਕੀਤੇ ਤੁਸੀਂ ਇਸ ਵੀਕ 'ਚ ਜਿਹੜਾ ਹੁਣ ਚੱਲਦਾ ਪਿਆ?
1: ਹਾਂਜੀ, ਲਾਸਟ ਵੀਕ ਅਸੀਂ ਆਲਮੋਸਟ 5 ਲਾਈਵ ਕੇਟਰਿੰਗਸ ਕੀਤੀ ਹੈ, 5-6, ਅਤੇ ਉਸ ਤੋਂ ਇਲਾਵਾ ਜਿਹੜੀ ਘਰੇ ਆਪਣਾ ਕਈਆਂ ਦੇ ਵਿਆਹ ਚੱਲਦਾ ਪਿਆ, ਵਿਆਹ ਦੀ 7 ਦਿਨ ਦੀ ਕੇਟਰਿੰਗ ਸਾਡੇ ਕੋਲ ਹੈਗੀ ਹੈ, ਅਤੇ ਉਹ ਮੁਲਾਜ਼ਮ ਆ ਕੇ ਘੱਟ ਤੋਂ ਘੱਟ 20-25 ਕੇਟਰਿੰਗ ਅਸੀਂ ਕੀਤੀ ਹੈ ਪੂਰੇ ਵੀਕ 'ਚ, ਅਤੇ ਅੱਗੇ ਵੀਕ ਵੀ ਕਾਫੀ ਬਿਜ਼ੀ ਨੇ। ਤਾਈ ਕਹਿੰਦੇ ਜੇ ਤੁਸੀਂ ਕਿਸੇ ਨੂੰ ਹਾਲ ਚਾਹੀਦਾ ਵਾ ਤੁਸੀਂ ਪਹਿਲਾਂ ਪ੍ਰੀ ਬੁਕਿੰਗ ਕਰਾ ਕੇ ਚੱਲੋ, ਉਹ ਕਾਫੀ ਬਹੁਤ ਤੇਜ਼ੀ ਨਾਲ ਬੁੱਕ ਹੋ ਰਿਹਾ ਵਾ।
0: ਤੁਹਾਨੂੰ ਬੈਂਕਟ ਹਾਲ ਨਾਲੋਂ ਸਸਤਾ ਪਊਗਾ, ਸਟੇਜ ਬਣੀ ਹੋਈ ਹੈ ਅੰਦਰ, ਅੰਦਰ ਬਾਰ ਬਣੀ ਹੋਈ ਹੈ, ਕੈਬਿਨਸ ਬਣੇ ਹੋਏ ਨੇ, ਪ੍ਰਾਈਵੇਟ ਕੈਬਿਨਸ, ਤੁਹਾਡੀ ਫੈਮਿਲੀ ਨੇ ਕੈਬਿਨਸ ਦੇ ਅੰਦਰ ਬਹਿਣਾ, ਅਤੇ ਡਾਂਸ ਲਈ ਲੇਜ਼ਰ ਲਾਈਟਸ ਲੱਗੀਆਂ ਹੋਈਆਂ ਨੇ ਜਿਹੜੀਆਂ ਡਿਸਕੋ ਲਾਈਟਸ ਹੁੰਦੀਆਂ ਨੇ, ਅਤੇ ਵਾਸ਼ਰੂਮ ਜਿਹੜੇ ਨੇ ਏਅਰਪੋਰਟ ਵਰਗੇ ਵਾਸ਼ਰੂਮ ਨੇ, ਵੱਡੇ ਵੱਡੇ ਵਾਸ਼ਰੂਮ ਬਣੇ ਹੋਏ ਨੇ, ਅਤੇ ਪਾਰਕਿੰਗ ਖੁੱਲ੍ਹੀ ਡੁੱਲੀ, 100 ਕਾਰ ਪਾਰਕ ਕਰ ਲਓ ਚਾਹੇ, ਅਤੇ ਬਾਹਰ ਪੈਟੀਓ ਬਣਿਆ ਹੋਇਆ, ਪੈਟੀਓ ਦੇ ਵਿੱਚ ਟੈਂਟ ਲੱਗ ਜਾਂਦਾ, ਉਹ ਟੈਂਟ ਦੇ ਥੱਲੇ ਤੁਹਾਡੇ ਅੱਧੇ ਜਿਹੜੇ ਲੋਕ ਨੇ ਬਾਹਰ ਬੈਠ ਕੇ ਖਾਣਾ ਪੀਣ ਚਾਹੁੰਦੇ ਨੇ ਉਹ ਬਾਹਰ ਬਹਿ ਕੇ ਖਾ ਪੀ ਸਕਦੇ ਨੇ, ਬਾਹਰ ਬਾਰ ਵਗੈਰਾ ਦੇ ਉੱਤੇ ਤੁਹਾਨੂੰ ਮਿਲੀ ਜਾਣਾ ਸਾਰਾ ਕੁਝ ਖਾਣ ਪੀਣ ਨੂੰ, ਅਤੇ ਤੁਸੀਂ ਕੰਟੈਕਟ ਕਰਨਾ ਨੰਬਰ ਟੂ ਕਾਲ 647-547-4200 ਨੰਬਰ 'ਤੇ ਕਾਲ ਕਰ ਲਿਓ, 647-547-4200। ਥੈਂਕ ਯੂ ਸੋ ਮਚ ਚਰਨਪ੍ਰੀਤ, ਭਟੂਰੇ ਖਾਓ ਇਹਨਾਂ 'ਤੇ ਹੁਣ ਜਾ ਕੇ, ਮਾਤਾ ਦੇ ਅੱਧੇ ਬਣੇ ਪਰੌਂਠੇ ਜਿਹੜੇ ਨੇ, ਆਂਟੀਆਂ ਦੀ ਇੱਕ ਗਰੁੱਪ ਆ ਉਹ ਦਾਰਾ ਸਿੰਘ ਪਰੌਂਠਾ ਬਣਾਉਂਦੇ, ਜਿਹਨੇ ਅੱਜ ਸਵੇਰੇ ਬ੍ਰੈਕਫਾਸਟ ਕਰਨਾ, ਹੁਣ ਜਿਹੜੇ ਸੁਣਦੇ ਪਏ ਨੇ ਬ੍ਰੈਕਫਾਸਟ ਲਈ ਤਵਾ ਕਿਚਨ 'ਤੇ, ਕੱਲ੍ਹ ਪਰਸੋਂ ਸੈਟਰਡੇ ਸ਼ੋਅ ਦੇ ਵਿੱਚ ਉਹ ਬੋਲ ਕੇ ਗਏ ਆਂਟੀ ਜੀ, ਉਹ ਮੈਨੂੰ ਫੋਨ ਆਇਆ ਕਹਿੰਦੇ ਪੁੱਤ 50 ਅੰਮ੍ਰਿਤਸਰੀ ਕੁਲਚਿਆਂ ਦਾ ਆਰਡਰ ਹੈਗਾ ਇੱਕ ਘਰ 'ਚੋਂ, 50 ਵੀ ਸਾਨੂੰ ਇਕੱਠਾ ਹੀ ਆਰਡਰ ਹੈਗਾ ਤੁਹਾਡੇ ਰੇਡੀਓ ਤੋਂ, ਰੇਡੀਓ 'ਤੇ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੇ, ਸਾਨੂੰ 416-518-3200, ਅਤੇ ਜਿਨ੍ਹਾਂ ਨੇ ਕੇਟਰਿੰਗ ਕਰਾਉਣੀ ਆ ਜਾਂ ਕਿਸੇ ਨੇ ਆਰਡਰ ਕਰਨੇ ਨੇ ਹੁਣ ਸਵੇਰੇ ਬ੍ਰੈਕਫਾਸਟ ਕਰਨਾ, ਤਵਾ ਕਿਚਨ 647-547-4200। ਬਲਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਬਲਵੀਰ ਜੀ ਹਾਂਜੀ, ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਬਾਈ ਜੀ,
5: ਬਾਈ ਤੁਹਾਡਾ ਸੁਣ ਕੇ ਬੜਾ ਖੁਸ਼ ਹੁੰਦਾ, ਮਨ ਬਹੁਤ ਸੁਣ ਰਹੇ ਨੇ ਤੁਹਾਨੂੰ, ਤੇ ਮੇਰਾ ਹੈਗਾ ਜੀ 10 ਫਰਵਰੀ 2,
0: ਹੁਣ ਕੱਲ ਵਾਲੇ ਸ਼ੂਟ ਕਰਾਂਗੇ ਬਾਈ ਜੀ, ਮੇਰੇ ਕੋਲ ਟਾਈਮ ਥੋੜਾ ਜਿਹਾ ਰਹਿ ਗਿਆ ਬਿਲਕੁਲ। ਹਾਂਜੀ, ਤੁਹਾਡਾ ਕਾਲ ਕਰਨ ਲਈ ਬਹੁਤ ਸ਼ੁਕਰੀਆ ਬਾਈ ਜੀ ਪਹਿਲਾਂ।
5: ਓਕੇ, ਥੈਂਕ ਯੂ,
0: ਧੰਨਵਾਦ ਤੁਹਾਡਾ, ਧੰਨਵਾਦ, ਥੈਂਕ ਯੂ ਸੋ ਮਚ। ਤੇ ਸਾਡੇ ਸ਼ੋਅ ਦੇ ਵਿੱਚ ਅੱਜ ਜਿਹੜੇ ਲੋਕ ਸੁਣਦੇ ਪਏ ਹੋ, ਤੁਸੀਂ ਪਨੀਰੀ ਲੈ ਕੇ ਆਉਣੀ ਆ, ਦੋ ਲੋਕੇਸ਼ਨ 'ਤੇ ਪਹੁੰਚਣਾ, ਜੇ ਵਾਕਈ ਅੱਜ ਦਾ ਦਿਨ ਵਧੀਆ ਬਣਾਉਣਾ, ਗ੍ਰੀਨ ਵੈਲੀ ਗਾਰਡਨ ਸੈਂਟਰ ਹੈ। ਸੰਤੋਸ਼ ਮੈਨੂੰ ਆ ਗਏ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
6: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ।
0: ਗ੍ਰੀਨ ਵੈਲੀ ਗਾਰਡਨ ਸੈਂਟਰ ਹੈ, ਦੋ ਲੋਕੇਸ਼ਨ ਨੇ ਇਹਨਾਂ ਦੀਆਂ, ਇੱਕ ਤਾਂ ਹੈਗਾ 11-665 ਮਕਵੀਨ ਡਰਾਈਵ ਬ੍ਰੈਂਪਟਨ, ਜਿਹੜਾ ਕਿ ਮਕਵੀਨ ਐਂਡ ਮੇਫੀਲਡ ਦਾ ਇੰਟਰਸੈਕਸ਼ਨ ਆ, ਉੱਥੇ ਗ੍ਰੀਨ ਵੈਲੀ ਜਿਹੜਾ ਗਰੋਸਰੀ ਸਟੋਰ ਆ ਉਹਦੇ ਬਾਹਰ ਗਾਰਡਨ ਸੈਂਟਰ ਬਣਿਆ ਹੋਇਆ। ਦੂਸਰੀ ਲੋਕੇਸ਼ਨ ਹੈ 2547 ਐਬਲਟਨ ਰੋਡ ਬ੍ਰੈਂਪਟਨ, ਤੁਸੀਂ ਹੈਰੀਟੇਜ ਦੇ ਏਰੀਏ 'ਚ ਰਹਿੰਦੇ ਹੋ, ਬ੍ਰੈਂਪਟਨ ਵੈਸਟ ਦੇ ਵਿੱਚ ਕਿਤੇ ਵੀ ਰਹਿੰਦੇ ਹੋ, ਮੇਫੀਲਡ ਐਂਡ ਮਿਸਿਸਾਗਾ ਰੋਡ 'ਤੇ ਰਹਿੰਦੇ ਹੋ, ਤੁਸੀਂ ਰਹਿੰਦੇ ਹੋ ਨਾਨਕਸਰ ਗੁਰਦੁਆਰੇ ਦੇ ਕੋਲ, ਤੁਸੀਂ ਰਹਿੰਦੇ ਹੋ ਜੇਮਸ ਪੋਟਰ ਐਂਡ ਕੁਈਨ ਦੇ ਏਰੀਏ ਦੇ ਵਿੱਚ, ਜਾਂ ਤੁਸੀਂ ਮਿਸਿਸਾਗਾ ਰੋਡ 'ਤੇ ਰਹਿੰਦੇ ਹੋ, ਕਿਤੇ ਵੀ ਫਾਈਨੈਂਸ਼ੀਅਲ ਡਰਾਈਵ 'ਤੇ ਰਹਿੰਦੇ ਹੋ, ਤੁਸੀਂ ਪਹੁੰਚਣਾ 2547 ਐਬਲਟਨ ਰੋਡ, EMBLETON ਐਬਲਟਨ ਰੋਡ, ਤੁਸੀਂ ਸਟੀਲ ਤੋਂ ਚਲੋ ਜਾਂਦੇ ਹੋ, ਮੈਂ ਸਮਝਾ ਦੇਣਾ ਕਿੱਥੇ ਆ, ਹੈਰੀਟੇਜ ਰੋਡ ਦੇ ਉੱਤੇ ਤੁਸੀਂ ਐਮਾਜ਼ੋਨ ਦਾ ਵੇਅਰ ਹਾਊਸ ਲੰਘ ਜਾਣਾ, ਵੇਅਰ ਹਾਊਸ ਲੰਘਦੇ ਹੀ ਲੈਫਟ ਹੈਂਡ 'ਤੇ ਨੌਰਥ ਨੂੰ ਜਾਂਦਿਆਂ ਨੂੰ ਇਹ ਗ੍ਰੀਨ ਹਾਊਸ ਆ ਜੂਗਾ, ਇਹਨੂੰ ਪਾਲਣਾ ਗੂਗਲ 'ਤੇ, ਗ੍ਰੀਨ ਵੈਲੀ ਗਾਰਡਨ ਸੈਂਟਰ। 647-222-5601 ਤੇ ਕਾਲ ਕਰਨੀ ਆ। ਫੁੱਲਾਂ ਦੇ ਬੂਟੇ ਲੈ ਕੇ ਆਓ, ਤੁਸੀਂ ਪਨੀਰੀ ਲੈ ਕੇ ਆਓ, ਤੁਸੀਂ ਭਿੰਡੀਆਂ, ਕੱਦੂ, ਚੱਪਣ, ਘੀਆ, ਕਰੇਲੇ, ਮਿਰਚਾਂ, ਧਨੀਆ ਸਭ ਮਿਲ ਜਾਂਦਾ ਇੱਥੋਂ। ਅਤੇ 647-222-5601 ਤੇ ਕਾਲ ਕਰਨੀ ਹੈ। ਅਤੇ ਨਾਲ ਨਾਲ ਸਾਬੀ ਪੇਂਟਿੰਗ ਐਂਡ ਰੈਨੋਵੇਸ਼ਨ ਵਾਲਿਆਂ ਨੂੰ ਰੈਨੋਵੇਸ਼ਨ ਦਾ ਕੋਈ ਵੀ ਕੰਮ ਹੈ, ਰੈਨੋਵੇਸ਼ਨ ਵਾਸਤੇ 437-217-2527 ਅਤੇ ਏਜ਼ਡ ਡਰਾਈਵਰ ਚਾਹੀਦੇ ਨੇ ਯੂ ਐੱਸ ਏ ਵਾਸਤੇ, 20 ਤੋਂ 25,000 ਮਾਈਲ ਮਹੀਨੇ ਦੀ ਟੀਮ ਡਰਾਈਵਰ ਵੱਡੀਆਂ ਕੰਪਨੀਜ਼ ਵਾਸਤੇ, ਬਾਈਜ਼ਨ ਅਤੇ ਹੋਰ ਵੱਡੀਆਂ ਕੰਪਨੀਆਂ ਨੌਰਥ ਵੈਸਟ ਇਹਨਾਂ ਦੇ ਵਿੱਚ ਕੰਮ ਕਰਨਾ, 100-100 ਸਾਲ ਪੁਰਾਣੀਆਂ ਕੰਪਨੀਆਂ ਨੇ। ਪੇਮੈਂਟ ਟੌਪ ਦੀ ਅਤੇ ਔਨ ਟਾਈਮ। ਜਸਪ੍ਰੀਤ ਨੂੰ 2 ਸਾਲ ਦੇ ਐਕਸਪੀਰੀਅੰਸ ਵਾਲੇ ਲੋਕ ਕਾਲ ਕਰ ਲਓ। ਜਸਪ੍ਰੀਤ ਦਾ ਨੰਬਰ ਹੈ 647-847-8314930 HSP ਕੰਸਟਰਕਸ਼ਨ ਵਾਲੇ ਨੇ ਜਗਜੀਤ ਸਿੰਘ, ਜਗਜੀਤ ਸਿੰਘ ਪਨੇਸਰ ਇੰਜੀਨੀਅਰ ਨੇ ਖੁਦ ਇਹ। ਆਪ ਘਰ ਦੇ ਵਿੱਚ ਐਕਸਟੈਂਸ਼ਨ ਕਰਾਉਣੀ ਆ, ਘਰ ਦੇ ਵਿੱਚ ਕੋਈ ਵਾਲ ਰਿਮੂਵ ਕਰਾਉਣੀ ਆ, ਘਰ 'ਚ ਕੋਈ ਬੇਸਮੈਂਟ ਬਣਾਉਣੀ ਆ, ਕੋਈ ਵੀ ਰੈਨੋਵੇਸ਼ਨ ਦਾ ਕੰਮ ਆ ਕਮਰਸ਼ਲ ਦਾ, ਜਗਜੀਤ ਸਿੰਘ ਪਨੇਸਰ ਸਰਟੀਫਾਈਡ ਐਂਡ ਲਾਇਸੈਂਸ ਨੇ, ਕੈਨੇਡਾ ਦੀ ਪੜ੍ਹਾਈ ਕੀਤੀ ਹੋਈ ਆ, ਪੜ੍ਹਨ ਤੋਂ ਬਾਅਦ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਇਹਨਾਂ ਨੇ, ਅਤੇ ਇੰਜੀਨੀਅਰ ਨੇ ਬੈਕਗ੍ਰਾਊਂਡ ਤੋਂ। ਵਨ ਆਫ ਦਾ ਟੋਪ ਸਰਵਿਸ ਤੁਹਾਡੇ ਵਾਸਤੇ। 416-671-0709 ਬਫਲੋ ਦੇ ਵਿੱਚ ਤੁਹਾਨੂੰ ਕੰਮ ਕਰਾਉਣਾ ਕਿਸੇ ਨੇ, ਰੋਚੈਸਟਰ 'ਚ ਕੰਮ ਕਰਾਉਣਾ ਅਮੈਰੀਕਾ ਵਾਲੇ ਪਾਸੇ, ਉਹ ਵੀ ਇਹ ਕਰ ਦਿੰਦੇ ਨੇ। 416-671-0709 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੁਚੇਤ ਕੌਰ, ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਲੈਣਾ, ਸੁਚੇਤ ਦਾ ਨੰਬਰ ਹੈ 647-986-8080, 647-986-8080। ਔਰ ਕਿਸੇ ਨੇ ਕੋਈ ਵੀ ਨੰਬਰ ਲੈਣਾ, ਡੈਂਟਿਸਟਰੀ ਐਟ ਰੈਂਬਲਰ 905-451-8211, ਨਾਨਕ ਡਾਕ ਕਲੀਨਿੰਗ 416-729-1521, ਲੋਰੀਅਰ ਇਮੀਗ੍ਰੇਸ਼ਨ ਵਾਲੇ ਨੇ 905-903-3200, ਰਾਈਟ ਵਿੰਡੋ ਫੋਰਸ ਵਿੰਡੋ ਚੇਂਜ ਕਰਾਉਣੀ ਆ 416-206-3200, ਆਟੋ ਇੰਸ਼ੋਰੈਂਸ ਲੈਣੀ ਆ ਮਨਮੋਹਨ ਸਿੰਘ 416-990-3200, ਕੋਮਲਾ ਆਨਲਾਈਨ ਟਰੈਵਲ ਤੋਂ 905-239-7711, ਏਅਰਫੇਅਰ ਟਿਕਟਾਂ ਲੈਣੀਆਂ ਨੇ ਕਿਸੇ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363-63 'ਤੇ ਕਾਲ ਕਰਨੀ ਹੈ। ਪੀਜ਼ਾ ਖਾਣਾ ਪੀਜ਼ਾ ਸ਼ੈਫ 647-547-4200, 2 ਲਾਰਜ ਪੀਜ਼ੇ ਨਾਲ ਤੀਜੀ ਆਈਟਮ ਕੋਈ ਵੀ ਫ੍ਰੀ ਮਿਲੂਗੀ $25 ਦੇ ਵਿੱਚ, ਅਤੇ ਇਹਦੇ ਨਾਲ ਨਾਲ ਤੁਸੀਂ ਮੈਨੂੰ ਕਾਲ ਕਰਨੀ ਆ 416-518-3200, ਸੰਤੋਸ਼ ਨੂੰ ਕਾਲ ਕਰਨੀ ਆ, ਜਿਹੜੇ ਲੋਕ ਪ੍ਰੋਪਰਟੀਆਂ 'ਚ ਸਟੱਕ ਨੇ, ਬੈਂਕ ਪ੍ਰੋਪਰਟੀ ਲੈ ਕੇ ਜਾਵੇ ਜਾਂ ਕੋਈ ਪ੍ਰੋਬਲਮ ਆ, ਜਾਂ ਤੁਸੀਂ ਪ੍ਰੋਪਰਟੀਆਂ ਬੁੱਕ ਕਰਾਈਆਂ ਕਲੋਜ਼ ਨਹੀਂ ਕਰ ਸਕਦੇ, ਸਪੈਸ਼ਲੀ ਅਸੀਂ ਕਾਲ ਕਰ ਰਹੇ ਹਾਂ ਤੁਹਾਨੂੰ। ਸੰਤੋਸ਼ ਨੰਬਰ ਦਿਓ ਆਪਣਾ,
6: 416-473-4242-42।
0: ਕੋਈ ਵੀ ਪ੍ਰੋਪਰਟੀਆਂ 'ਚ ਸਟੱਕ ਆ 416-473-4242, ਅਤੇ ਕੋਈ ਵੀ ਪ੍ਰੋਬਲਮ 'ਚ ਆ, ਫਾਈਨਾਂਸ ਦੀ 'ਚ ਪ੍ਰੋਬਲਮ ਆ ਗਈ, ਲੀਗਲ ਲੈਟਰ ਨਿਕਲ ਗਏ, ਕੁਛ ਵੀ ਆ, ਤੁਸੀਂ ਮੈਨੂੰ 416-518-3200 416-518-3200 'ਤੇ ਕਾਲ ਕਰਨੀ ਆ। ਸੰਤੋਸ਼ ਨੂੰ ਕਾਲ ਕਰਨੀ, ਜਿਹੜੀ ਪਾਵਰ ਆਫ ਸੇਲ ਦੀ ਪ੍ਰੋਪਰਟੀ ਖਰੀਦਣੀ ਵੀ ਚਾਹੁੰਦੇ ਹੋ ਲੋਐਸਟ ਪਾਰ ਮਾਰਕੀਟ ਵੈਲਿਊ ਦੇ ਉੱਤੇ, ਇਹਨਾਂ ਕੋਲ ਮਿਸੀਸਾਗਾ, ਬ੍ਰੈਂਪਟਨ ਅਤੇ ਹੈਮਿਲਟਨ ਅਤੇ ਬੈਰੀ ਦੇ ਵਿੱਚ ਘਰ ਨੇ ਜਿਹੜੇ ਤੁਸੀਂ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਰਾਤਾਂ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9898।
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5557-6472925757।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-905-450-0054।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340।
7: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 18 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੰਡੇ ਮੋਰਨਿੰਗ ਦੇ ਵਿੱਚ ਆਪਣੀ ਗੱਲਬਾਤ ਹੋ ਰਹੀ ਹੈ। ਇਸ ਸਮੇਂ 10:13 ਹੋ ਚੁੱਕਿਆ ਜੀ, ਅਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ। ਸੋ ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਤਾਂ ਫਿਰ 647-874-1313 ਆਪਣੇ ਸਟੂਡੀਓ ਦੇ ਨੰਬਰ ਹੈ, 6478741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ। ਅਤੇ ਲਓ ਜੀ, ਅੱਜ ਮੰਡੇ ਮੋਰਨਿੰਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਕਿਉਂਕਿ ਅੱਜ ਤਾਂ ਚਲੋ ਵੈਸੇ ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਛੁੱਟੀ ਅੱਜ ਮਨਾ ਰਹੇ ਹੋ। ਅੱਜ ਵਿਕਟੋਰੀਆ ਡੇ ਹੈ, ਵਿਕਟੋਰੀਆ ਡੇ ਦੀ ਤੁਹਾਨੂੰ ਅੱਜ ਛੁੱਟੀ ਹੈ ਜੀ, ਅਤੇ ਮੋਸਟਲੀ ਅੱਜ ਸਾਰਿਆਂ ਨੂੰ ਹੀ ਛੁੱਟੀ ਹੈ। ਬਹੁਤ ਘੱਟ ਹੋਣਗੇ ਜਿਹੜੇ ਅੱਜ ਕੰਮਾਂ ਕਾਜਾਂ 'ਤੇ ਗਏ ਹੋਣੇ ਆ, ਬਾਕੀ ਤਾਂ ਸਾਰੇ ਘਰੇ ਜਿਹੜਾ ਹੈਗਾ ਚਾਹੇ ਸੌਂ ਰਹੇ ਆ, ਚਾਹੇ ਖਾ ਪੀ ਰਹੇ ਆ, ਚਾਹੇ ਰੈਸਟ ਕਰ ਰਹੇ ਆ, ਜਾਂ ਫਿਰ ਕਿਤੇ ਘੁੰਮਣ ਗਏ ਆ। ਸੋ ਬਿਲਕੁਲ ਅਸੀਂ ਤਾਂ ਤੁਹਾਡੇ ਨਾਲ ਗੱਲਬਾਤ ਕਰੀ ਜਾਣੀ ਹੈ ਪੂਰੇ 11 ਤੱਕ, ਅਤੇ ਫਿਰ ਅੱਜ ਵਿਕਟੋਰੀਆ ਡੇ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਸ਼ਬਦ ਕੀਤਾ ਜੀ ਸਰਵਣ, ਅਤੇ ਇਹ ਬੜਾ ਹੀ ਖੂਬਸੂਰਤ ਸ਼ਬਦ ਹੈ। ਦਸਮ ਬਾਣੀ ਦੇ ਵਿੱਚ ਜਿਹੜਾ ਦਰਜ ਹੈ ਜੀ ਇਹ ਸ਼ਬਦ, ਭਾਈ ਸਿਮਰਪ੍ਰੀਤ ਸਿੰਘ ਜੀ ਜਿਹੜੇ ਹਜ਼ੂਰੀ ਰਾਗੀ ਹੈ ਜੀ ਸ਼੍ਰੀ ਦਰਬਾਰ ਸਾਹਿਬ ਦੇ, ਸੋ ਉਹਨਾਂ ਦੀ ਜ਼ਬਾਨੀ ਤੁਸੀਂ ਇਹ ਸੁਣਿਆ ਸ਼ਬਦ, ਬਹੁਤ ਹੀ ਖੂਬਸੂਰਤ। ਅਤੇ ਲਓ ਜੀ ਹੁਣ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਵਿਕਟੋਰੀਆ ਡੇ ਦੀ ਗੱਲਬਾਤ ਹੋਊਗੀ, ਅਤੇ ਬਾਕੀ ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕਿਵੇਂ ਮਨਾ ਰਹੇ ਹੋ, ਅਤੇ ਕੀ ਤੁਸੀਂ ਅੱਜ ਸਪੈਸ਼ਲ ਤੌਰ 'ਤੇ ਕਰ ਰਹੇ ਹੋ, ਜਾਂ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ, ਇਹ ਵੀ ਤੁਹਾਨੂੰ ਪੁੱਛਣਾ ਪੈਣਾ ਕਿ ਕਿੰਨੇ ਕੁ ਸਾਡੇ ਲਿਸਨਰ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਆ। ਅਤੇ ਪਹਿਲਾਂ ਦੇਖ ਲੈਂਦੇ ਹਾਂ ਕਿੰਨੇ ਕੁ ਸਾਡੇ ਲਿਸਨਰ ਸਾਡੇ ਨਾਲ ਅੱਜ ਜੁੜੇ ਆ, ਅਤੇ ਫਿਰ ਗੱਲਾਂ ਬਾਤਾਂ ਦਾ ਆਪਾਂ ਨੇ ਤਾਂ 11 ਤੱਕ ਤੁਹਾਡੇ ਰੂਬਰੂ ਰਹਿਣਾ ਹੀ ਆ, ਤੁਹਾਡੇ ਤੱਕ ਜਿਹੜੀ ਜਾਣਕਾਰੀ ਆ ਉਹ ਪਹੁੰਚਾਉਂਦੇ ਰਹਿਣਾ। ਬਾਕੀ ਤੁਸੀਂ ਕਾਲ ਕਰਨੀ ਹੈ ਤਾਂ 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਜਿਹੜੀ ਕਰ ਸਕਦੇ ਹੋ। ਅਤੇ ਲਓ ਜੀ ਮੌਸਮ ਦੇਖੀਏ ਪਹਿਲਾਂ। ਮੌਸਮ ਬੜਾ ਔਸਮ ਹੈ ਹੁਣ ਇਸ ਵੀਕਐਂਡ 'ਤੇ, ਬੜਾ ਸਾਰੇ ਹੈਪੀ ਸੀਗੇ ਕਿ ਜਿਹੜਾ ਮੌਸਮ ਹੈ ਉਹ ਕਮਾਲ ਦਾ ਹੀ ਰਹਿਣਾ। ਇਸ ਸਮੇਂ ਵੀ ਜੇ ਆਪਾਂ ਦੇਖੀਏ ਨਾ ਪੂਰੀ ਧੁੱਪ ਚਮਕਾਰੇ ਮਾਰ ਰਹੀ ਆ, ਔਰ 24°C ਹੈ ਟੈਂਪਰੇਚਰ, ਅਤੇ ਫਿਰ ਦੁਪਹਿਰ ਨੂੰ ਜਾਂ ਸ਼ਾਮ ਨੂੰ ਤਾਂ ਐਨ ਗਰਮੀ ਫੁੱਲ ਲੱਗਣ ਲੱਗ ਜਾਂਦੀ। ਕੱਲ੍ਹ ਵੀ ਬੜਾ ਵਧੀਆ ਮੌਸਮ ਸੀ ਈਵਨਿੰਗ ਦੇ ਵਿੱਚ ਵੀ, ਕਿਉਂਕਿ ਸਾਰਾ ਦਿਨ ਧੁੱਪ ਬੜੀ ਵਧੀਆ ਸੀਗੀ। ਸੋ ਅੱਜ ਵੀ ਇੱਦਾਂ ਹੀ ਰਹਿਣਾ। ਇਸ ਸਮੇਂ 24°C ਹੈ ਜੀ, ਹਾਈ ਜਾਣਾ 30°, ਲੋਅ ਜਾਣਾ 15°, ਅਤੇ ਵਿੰਡੀ ਕੰਡੀਸ਼ਨਸ ਵੀ ਐਕਸਪੈਕਟ ਕੀਤੀਆਂ ਜਾ ਰਹੀਆਂ। 3 ਤੋਂ ਬਾਅਦ ਹਵਾ ਜਿਹੜੀ ਹੈ ਜ਼ਿਆਦਾ ਤੇਜ਼ ਜਿਹੜੀ ਚੱਲੂਗੀ, ਸੋ 31 ਕਿਲੋਮੀਟਰ/ਆਵਰ ਦੇ ਹਿਸਾਬ ਦੇ ਨਾਲ ਜਿਹੜੀ ਹਵਾ ਹੁਣ ਵੀ ਥੋੜ੍ਹੀ ਬਹੁਤੀ ਚੱਲ ਰਹੀ ਹੈ, ਅਤੇ ਇੱਦਾਂ ਹੀ ਚੱਲੀ ਜਾਣੀ ਹੈ, ਫਿਰ ਤੇਜ਼ ਹੋ ਜਾਣੀ ਹੈ ਜੀ 3 ਤੋਂ ਬਾਅਦ। ਸੋ ਧੁੱਪ ਪੂਰੀ ਚਮਕ ਰਹੀ ਹੈ, ਅਤੇ ਸਾਰਾ ਦਿਨ ਇੱਦਾਂ ਹੀ ਰਹਿਣਾ ਜੀ ਧੁੱਪ ਦਾ ਵਰਤਾਰਾ। ਸ਼ਾਮ ਨੂੰ ਥੋੜ੍ਹੇ ਬਹੁਤੇ ਬੱਦਲ ਸ਼ੋਅ ਹੋ ਸਕਦੇ, ਪਰ ਇੰਨੇ ਨਹੀਂ। ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦਾ ਦਿਨ। ਅਤੇ 8:41 ਅੱਜ ਸਨਸੈੱਟ ਹੋਣਾ ਹੈ। ਰਾਤ ਦਾ ਟੈਂਪਰੇਚਰ 20-25, 24-23, 22-21, 20 ਮੋਰਨਿੰਗ ਦੇ ਵਿੱਚ 20°C ਟੈਂਪਰੇਚਰ ਹੈ। ਕੱਲ੍ਹ ਨੂੰ ਸਵੇਰੇ 5:50 'ਤੇ ਸਨਰਾਈਜ਼ ਕੱਲ੍ਹ ਨੂੰ ਹੋਣਾ ਜੀ। ਅਤੇ ਕੱਲ੍ਹ ਦਾ ਟੈਂਪਰੇਚਰ ਕਿਵੇਂ ਹੋਊਗਾ, ਕੱਲ੍ਹ ਨੂੰ ਬੱਦਲ ਸ਼ੋਅ ਹੋ ਰਿਹਾ, ਅਤੇ 20°C ਸਵੇਰੇ 6 ਟੈਂਪਰੇਚਰ ਹੋਊਗਾ। ਕੱਲ੍ਹ ਨੂੰ ਮੀਂਹ ਵੀ ਦਿਖ ਰਿਹਾ, ਮੀਂਹ ਵੀ ਪਊਗਾ ਕਿਉਂਕਿ ਬੱਦਲ ਹੈ ਕੱਲ੍ਹ ਨੂੰ। ਪਰ ਚਲੋ ਅੱਜ ਦਾ ਮੌਸਮ ਬੜਾ ਵਧੀਆ, ਯਾਨੀ ਕਿ ਵੀਕਐਂਡ ਕੁੱਲ ਮਿਲਾ ਕੇ ਤੁਸੀਂ ਪੂਰੇ ਨਜ਼ਾਰੇ ਲੁੱਟ ਰਹੇ ਹੋ। ਅਤੇ ਫਿਰ ਗੱਲਬਾਤ ਸਾਡੇ ਨਾਲ ਜੇ ਕਰਨੀ ਹੈ 647-874-1313। ਅਤੇ ਲਓ ਜੀ ਅੱਜ ਵਿਕਟੋਰੀਆ ਡੇ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਵਿਕਟੋਰੀਆ ਡੇ, ਕਿਉਂਕਿ ਇੱਕ ਤਾਂ ਛੁੱਟੀ ਹੁੰਦੀ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਆਰਾਮ ਕਰਨ ਨੂੰ ਮਿਲ ਜਾਂਦਾ, ਕੰਮ ਕਾਜ ਕਰਨ ਨੂੰ ਮਿਲ ਜਾਂਦਾ। ਬਾਕੀ ਫਿਰ ਜਦੋਂ ਵਿਕਟੋਰੀਆ, ਕੁਈਨ ਵਿਕਟੋਰੀਆ ਦਾ ਜਿਹੜਾ ਬਰਥਡੇ ਮਨਾਇਆ ਜਾਂਦਾ, ਬਰਥਡੇ ਵੈਸੇ ਕਿਸੇ ਦਾ ਵੀ ਹੋਵੇ, ਅਤੇ ਫਿਰ ਖੁਸ਼ੀ ਬੜੀ ਹੁੰਦੀ ਹੈ ਹਰੇਕ ਨੂੰ। ਸੋ ਇਹ ਕੁਈਨ ਵਿਕਟੋਰੀਆ ਉਹਨਾਂ ਦਾ ਬਰਥਡੇ ਜਿਹੜਾ ਹੈਗਾ ਸੈਲੀਬ੍ਰੇਸ਼ਨ ਬੜੇ ਧੂਮਧਾਮ ਨਾਲ ਜਿਹੜੀ ਕੀਤੀ ਜਾਂਦੀ ਹੈ, ਅਤੇ ਅਸੀਂ ਵੀ, ਆਪਾਂ ਕੈਨੇਡਾ ਵਾਲੇ ਵੀ ਕਰ ਰਹੇ ਹਾਂ, ਸੋ ਯੂਨਾਈਟਿਡ ਕਿੰਗਡਮ ਵਾਲੇ ਵੀ ਕਰਦੇ ਆ, ਕਿਉਂਕਿ ਉਹਨਾਂ ਦੀ ਤਾਂ ਰਾਣੀ ਸੀਗੀ ਉਹ। ਸੋ ਗ੍ਰੇਟ ਬ੍ਰਿਟੇਨ ਦੇ, ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਦੀ ਰਾਣੀ ਸੀਗੀ ਇਹ। ਸੋ 20 June 1837 ਤੱਕ ਰਾਜ ਕੀਤਾ। ਅਤੇ ਇਹਨਾਂ ਦਾ ਜਿਹੜਾ ਜਨਮ ਹੈ ਨਾ ਉਹ ਹੋਇਆ ਸੀਗਾ ਕੈਨਸਿੰਗਟਨ ਪੈਲਸ ਦੇ ਵਿੱਚ 24th of May 1819 24 May 1819 ਦੇ ਵਿੱਚ ਜਿਹੜਾ ਉਹ ਜਨਮ ਹੋਇਆ ਜੀ ਰਾਣੀ ਦਾ। ਅਤੇ ਤੁਸੀਂ ਲਾ ਲਓ ਵੀ ਇਹਨਾਂ ਨੇ ਬੜਾ ਲੰਬਾ ਸਮਾਂ ਜਿਹੜਾ ਰਾਜ ਕੀਤਾ, ਕਿੰਨੀ ਦੇਰ ਰਾਜ ਕੀਤਾ ਇਹਨਾਂ ਨੇ ਜੇ ਸ਼ੇਅਰ ਕਰਨਾ ਚਾਹੋ ਤੁਹਾਡੇ ਕੋਲ ਜਿਹੜੀ ਵੀ ਜਾਣਕਾਰੀ ਹੈਗੀ ਹੈ ਕੁਈਨ ਵਿਕਟੋਰੀਆ ਬਾਰੇ। ਅਤੇ ਇੱਕ ਕੁਐਸਚਨ ਵੀ ਹੈ ਮੇਰੇ ਮਾਇੰਡ ਦੇ ਵਿੱਚ ਕਿ ਜਿਵੇਂ ਹੁਣ ਜਨਮ ਹੈਗਾ ਰਾਣੀ ਦਾ 24 May 1819 ਦਾ, ਯਾਨੀ ਕਿ 24 May ਦਾ ਜਨਮ ਦਿਨ ਹੈ। ਅਤੇ ਕਹਿੰਦੇ ਰਾਣੀ ਦੇ ਦੋ ਜਨਮ ਦਿਨ ਮਨਾਏ ਜਾਂਦੇ ਆ, ਸੋ ਦੋ ਮਨਾਉਣ ਦਾ ਕੀ ਰੀਜ਼ਨ ਹੈ? ਇਹ ਇੱਕ ਵਾਰ ਪਹਿਲਾਂ ਵੀ ਆਪਾਂ ਆਪਣੇ ਪ੍ਰੋਗਰਾਮ 'ਚ ਗੱਲਬਾਤ ਕਰ ਚੁੱਕੇ ਹਾਂ, ਅਤੇ ਜਿਨ੍ਹਾਂ ਨੇ ਉਹ ਪ੍ਰੋਗਰਾਮ ਸੁਣਿਆ ਹੋਊਗਾ ਜਾਂ ਸੁਣ ਲੈਂਦੇ ਆ ਫਿਰ ਆਪਾਂ ਭੁੱਲ ਵੀ ਬੜੀ ਛੇਤੀ ਜਾਂਦੇ ਹਾਂ ਨਾ, ਤਾਂ ਹੀ ਮੈਂ ਅੱਜ ਦੁਹਰਾਇਆ ਕਿ ਕਿਉਂ ਰਾਣੀ ਵਿਕਟੋਰੀਆ ਦੇ ਦੋ ਜਨਮ ਦਿਨ ਜਿਹੜੇ ਮਨਾਏ ਜਾਂਦੇ ਆ, ਕੀ ਰੀਜ਼ਨ ਹੈ? ਅਤੇ ਦੱਸੋ, ਲੱਗੇ ਸਾਨੂੰ ਵੀ ਪਤਾ ਅਤੇ ਤੁਹਾਨੂੰ ਵੀ ਪਤਾ ਲੱਗੇ। 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਜਿਹੜੀ ਕਰ ਸਕਦੇ ਹੋ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜੇ ਮੋਨਾਰਕ ਹੁੰਦੇ ਆ ਹੈ ਨਾ, ਉਹਦੇ ਵਿੱਚ ਜਦੋਂ ਵੀ ਕਿਸੇ ਬੱਚੇ ਦਾ ਜਨਮ ਹੁੰਦਾ ਅਤੇ ਕਿੰਨੀ ਧੂਮਧਾਮ ਨਾਲ ਉਹ ਸਮਾਂ ਮਨਾਇਆ ਜਾਂਦਾ, ਉਸ ਤੋਂ ਬਾਅਦ ਵੀ ਫਿਰ ਈਵਨ ਕਿ ਚਲੋ ਉਹ ਤਾਂ ਮਨਾਉਂਦੇ ਹੀ ਮਨਾਉਂਦੇ ਆ, ਫਿਰ ਜਿਹੜਾ ਉਹ ਰਾਜ ਹੁੰਦਾ ਪੂਰਾ ਜਿੱਥੇ ਉਹਨਾਂ ਨੇ ਰਾਜ ਕੀਤਾ, ਉਹ ਵੀ ਉਸ ਜਨਮ ਦਿਨ ਨੂੰ ਬੜੇ ਧੂਮਧਾਮ ਨਾਲ ਮਨਾਉਂਦੇ ਆ। ਅਤੇ ਜਿਹੜੀ ਇਹ ਰਾਣੀ ਸੀਗੀ ਜੀ, ਇਹਨਾਂ ਨੇ 64 ਸਾਲ ਰਾਜ ਕੀਤਾ, ਅਤੇ ਇਹ ਪਾਸਡ ਅਵੇ ਹੋਏ ਸੀ 1901 ਦੇ ਵਿੱਚ। 64 ਸਾਲ ਇਹਨਾਂ ਨੇ ਰਾਜ ਕੀਤਾ, ਅਤੇ ਦੋ ਜਨਮ ਦਿਨ ਰਾਣੀ ਵਿਕਟੋਰੀਆ ਦੇ ਮਨਾਏ ਜਾਂਦੇ ਆ, ਕੀ ਰੀਜ਼ਨ ਕੀ ਹੈ ਅਤੇ ਕਿਉਂ ਮਨਾਏ ਜਾਂਦੇ ਆ, ਇਹ ਤੁਸੀਂ ਦੱਸਣਾ। 647-874-1313 'ਤੇ ਤੁਸੀਂ ਗੱਲਬਾਤ ਜਿਹੜੀ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਅਤੇ ਅੱਜ ਫਿਰ ਸਿਟੀ ਆਫ ਟੋਰੋਂਟੋ ਨੇ ਅਲਾਓ ਵੀ ਕੀਤਾ ਹੋਇਆ ਹੁੰਦਾ ਕਿ ਤੁਸੀਂ ਫਾਇਰ ਵਰਕਸ ਵੀ ਕਰ ਸਕਦੇ ਹੋ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਅਨਟਿਲ 11 PM, ਰਾਤ ਦੇ 11 ਵਜੇ ਤੱਕ ਜਿਹੜਾ ਫਾਇਰ ਵਰਕਸ ਹੈ ਉਹ ਬੜੀ ਜਗ੍ਹਾ ਉਂਝ ਵੀ ਬੜੇ ਵਧੀਆ ਤਰੀਕੇ ਨਾਲ ਸੈਲੀਬ੍ਰੇਸ਼ਨ ਹੁੰਦੀ ਹੈ, ਅਤੇ ਉੱਥੇ ਵੀ ਫਾਇਰ ਵਰਕਸ ਜਿਹੜੇ ਆ ਉਹ ਕੀਤੇ ਜਾਂਦੇ ਆ। ਸੋ ਬਿਲਕੁਲ ਜੀ, ਮਹਾਰਾਣੀ ਵਿਕਟੋਰੀਆ ਦੀ ਗੱਲਬਾਤ ਅੱਜ ਹੋ ਰਹੀ ਸਪੈਸ਼ਲ ਤੌਰ 'ਤੇ। ਅਤੇ ਅੱਜ ਬਹੁਤ ਕੁਛ ਤਾਂ ਬੰਦ ਹੋਣਾ ਹੈ ਨਾ, ਜਿਹੜੇ ਆਫਿਸ ਬੈਂਕਸ ਵਗੈਰਾ, ਚਲੋ ਉਹ ਤਾਂ ਬੰਦ ਹੁੰਦੇ ਹੀ ਆ ਕਿਉਂਕਿ ਅੱਜ ਆਫੀਸ਼ੀਅਲੀ ਜਿਹੜੀ ਹੈ ਛੁੱਟੀ ਹੁੰਦੀ ਹੈ ਆਪਣੇ ਕੈਨੇਡਾ ਦੇ ਵਿੱਚ। ਸੋ ਇਸ ਕਰਕੇ ਫਿਰ ਸਭ ਨੂੰ ਹੀ ਤਕਰੀਬਨ ਅੱਜ ਛੁੱਟੀ ਹੈ, ਅਤੇ ਆਪਾਂ ਅੱਜ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਨਾ ਪਿੱਛੇ ਜਿਹਾ ਇਹ ਵੀ ਹੋਇਆ ਸੀਗਾ ਕਿ ਜਿਵੇਂ ਆਮ ਤੌਰ 'ਤੇ ਹੁਣ ਤਾਂ ਰਾਜਿਆਂ ਦਾ ਸਮਾਂ ਨਹੀਂ ਹੈਗਾ, ਜਦੋਂ ਪੁਰਾਣਾ ਸਮਾਂ ਸੀ ਉਦੋਂ ਹੁੰਦਾ ਸੀ ਵੀ ਰਾਜਾ ਰਾਣੀ ਉਹਨਾਂ ਦਾ ਰਾਜ ਹੈ ਜਿਹੜਾ ਉਹ ਉੱਦਾਂ ਹੀ ਚੱਲਦਾ ਸੀਗਾ ਅਤੇ ਚੱਲੀ ਜਾਂਦਾ ਸੀ। ਪਰ ਹੁਣ ਤਾਂ ਜਿਵੇਂ ਆਮ ਤੌਰ 'ਤੇ ਜਿਹੜੇ ਕੰਟਰੀਜ਼ ਹੈ ਉਹਨਾਂ ਦੇ ਵਿੱਚ ਡੈਮੋਕ੍ਰੇਸੀ ਹੈ, ਸੋ ਹੁਣ ਜਿਹੜੇ ਰਾਜਿਆਂ ਦਾ ਸਮਾਂ ਯਾਨੀ ਕਿ ਮੋਨਾਰਕੀ ਆ ਅਨਾਰਕੀ ਉਹ ਸਮਾਂ ਹੁਣ ਨਹੀਂ ਹੈਗਾ। ਪਰ ਹੁਣ ਯੂਨਾਈਟਿਡ ਕਿੰਗਡਮ ਦੇ ਵਿੱਚ ਚਲੋ ਇਹ ਹੈਗਾ, ਅਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੀ ਅਸੀਂ ਰਾਣੀ ਨੂੰ ਮੰਨਦੇ ਹਾਂ, ਜਿਵੇਂ ਹੁਣ ਦੇਖੋ ਆਪਾਂ ਉਹਨਾਂ ਦਾ ਜਨਮ ਦਿਨ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ। ਸੋ ਬਹੁਤ ਪਿੱਛੇ ਜਿਹਾ ਨਾ ਇੱਕ ਪੋਲ ਵੀ ਕਰਵਾਇਆ ਗਿਆ ਸੀ ਵੀ ਕਿੰਨੇ ਕੁ ਲੋਕ ਚਾਹੁੰਦੇ ਆ ਕਿ ਮੋਨਾਰਕੀ ਜਿਹੜੀ ਕੈਨੇਡਾ ਦੇ ਵਿੱਚ ਹੋਵੇ। ਸੋ ਜਿਹੜਾ ਰੀਸੈਂਟ ਪਬਲਿਕ ਓਪੀਨੀਅਨ ਹੋਇਆ ਸੀਗਾ ਉਹਦੇ ਵਿੱਚ ਸੀਗਾ ਅਪਰੋਕਸੀਮੇਟ 30-45% ਜਿਹੜੇ ਕੈਨੇਡੀਅਨ ਹੈ ਉਹ ਸਪੋਰਟ ਕਰਦੇ ਆ ਕੌਂਸਟੀਟਿਊਸ਼ਨਲ ਮੋਨਾਰਕੀ ਦੀ। ਪਰ ਬਹੁਤੇ ਕਹਿੰਦੇ ਵੀ ਆ ਵੀ ਨਹੀਂ ਹੋਣਾ ਨਹੀਂ ਚਾਹੀਦਾ, ਕਿਉਂ ਹੈ ਨਾ, ਕੀ ਫਾਇਦਾ ਸਾਨੂੰ। ਪਰ 30-45% ਜਿਹੜੇ ਆ ਉਹ ਸਪੋਰਟ ਕਰਦੇ ਆ ਵੀ ਨਹੀਂ ਠੀਕ ਹੈ। ਅਤੇ ਇਹਦਾ ਵੀ ਰੀਜ਼ਨ ਤੁਸੀਂ ਦੱਸ ਸਕਦੇ ਹੋ ਕਿਉਂ ਸਪੋਰਟ ਕਰਦੇ ਆ, ਕੀ ਸਾਨੂੰ ਲਾਹਾ ਹੈ ਉਹ ਚੀਜ਼ ਦਾ, ਕੋਈ ਫਾਇਦਾ ਹੈ ਕਿ ਨਹੀਂ ਹੈ, ਕੀ ਤੁਹਾਨੂੰ ਲੱਗਦਾ ਕੌਂਸਟੀਟਿਊਸ਼ਨ ਦੇ ਅਨੁਸਾਰ ਜਿਹੜੀ ਮੋਨਾਰਕੀ ਆ ਕੌਂਸਟੀਟਿਊਸ਼ਨਲ ਮੋਨਾਰਕੀ ਇਹਨੂੰ ਸਪੋਰਟ ਕਰਦੇ ਆ 30-45% ਜਿਹੜਾ ਰੀਸੈਂਟ ਪਬਲਿਕ ਓਪੀਨੀਅਨ ਲਿੱਤਾ ਗਿਆ ਸੀਗਾ ਉਹਦੇ ਅਨੁਸਾਰ। ਸੋ ਤੁਸੀਂ ਲਾ ਲਓ ਕਿ ਬਾਕੀ ਜਿਹੜੇ ਤਕਰੀਬਨ 55% ਤੱਕ ਉਹ ਨਹੀਂ ਵੈਸੇ ਚਾਹੁੰਦੇ ਹੈ ਨਾ। ਸੋ ਕਿਉਂਕਿ ਕੁਛ ਜਿਹੜਾ ਹੈਗਾ ਟੈਕਸ ਪੇਅਰ ਦੀ ਮਨੀ ਵੀ ਕੁਛ ਪਾਰਟ ਜਿਹੜਾ ਹੈਗਾ ਉਹ ਵੀ ਜਾਂਦਾ ਹੈ ਮੋਨਾਰਕੀ ਨੂੰ, ਇਹਨਾਂ ਨੂੰ ਜਾਂਦਾ। ਸੋ ਉਹ ਕਿੰਨਾ ਕੁ ਜਾਂਦਾ ਉਹਦੇ ਬਾਰੇ ਹੈ ਜਾਣਕਾਰੀ ਤੁਹਾਨੂੰ, ਕਿੰਨਾ ਕੁ ਅਸੀਂ ਸਪੋਰਟ ਕਰਦੇ ਹਾਂ ਜਿਹੜੀ ਸਾਡੀ ਕੈਨੇਡੀਅਨ ਗੌਰਮੈਂਟ ਆ ਉਹ ਕਿੰਨਾ ਕੁ ਟੈਕਸਪੇਅਰ ਦੀ ਮਨੀ ਹੈ ਜਿਹੜੀ ਉਹ ਭੇਜਦੀ ਆ, ਜਦੋਂ ਕਿ ਜਿਹੜੀ ਟੈਕਸਪੇਅਰ ਦੀ ਮਨੀ ਆ ਉਹ ਆਪਣੇ ਇੱਥੇ ਕੈਨੇਡਾ 'ਤੇ ਹੀ ਖਰਚ ਹੋਣੀ ਚਾਹੀਦੀ ਹੈ। ਪਰ ਜੇ ਹੁੰਦੀ ਹੈ, ਕਿੰਨੀ ਕੁ ਹੁੰਦੀ ਹੈ, ਜਾਂ ਤੁਸੀਂ ਸਪੋਰਟ ਕਰਦੇ ਹੋ ਵੀ ਹਾਂ ਜਾਣੀ ਚਾਹੀਦੀ ਆ ਉਹ ਮਨੀ ਉਹਨਾਂ ਨੂੰ, ਅਤੇ ਕੀ ਤੁਹਾਨੂੰ ਫਾਇਦਾ ਉਹਦਾ ਕੀ ਨਹੀਂ। ਸੋ ਇਹ ਸਾਰੀਆਂ ਗੱਲਾਂ ਬਾਤਾਂ, ਅਤੇ ਇਹਨਾਂ 'ਤੇ ਆਪਾਂ ਨੇ ਗੱਲਬਾਤ ਕਰਨੀ ਹੈ, ਅਤੇ ਜਿੰਨੀ ਜਾਣਕਾਰੀ ਤੁਹਾਡੇ ਕੋਲ ਹੈਗੀ ਆ ਜਾਓ ਕਰੋ, ਅਤੇ ਕਰੋ ਕਾਲ 647-874-1313 'ਤੇ ਕਿ ਕਿਵੇਂ ਅੱਜ ਤੁਸੀਂ ਵਿਕਟੋਰੀਆ ਡੇ 'ਤੇ, ਅੱਜ ਜਿਵੇਂ ਆਪਾਂ 2 ਜਨਮਦਿਨ ਕਹਿੰਦੇ ਆ ਵੀ ਇਹਨਾਂ ਦੇ ਮਨਾਏ ਜਾਂਦੇ ਆ, ਸੋ ਉਹਦਾ ਰੀਜ਼ਨ ਕੀ ਆ, ਉਹਦੇ ਪਿੱਛੇ ਕਾਰਨ ਕੀ ਆ, ਅਤੇ ਬਾਕੀ ਟੈਕਸਪੇਅਰ ਦੀ ਮਨੀ ਹੋ ਗਈ, ਜਾਂ ਫਿਰ ਆਪਾਂ ਚਾਹੁੰਦੇ ਹਾਂ ਵੀ ਹਾਂਜੀ ਕੌਨਸਟੀਟਿਊਸ਼ਨ ਦੇ ਅਧੀਨ ਮੋਨਾਰਕੀ ਨੂੰ ਆਪਾਂ ਮੰਨੀਏ ਜਿਹੜੇ ਕੈਨੇਡੀਅਨਸ ਹੈਗੇ, ਕਿ ਕੋਈ ਲੋੜ ਨਹੀਂ ਹੈਗੀ। ਸੋ 647-874-1313, ਕਿਉਂਕਿ ਜਦੋਂ ਕੋਈ ਦਿਨ ਹੁੰਦਾ ਨਾ, ਹੁਣ ਦੇਖੋ ਲੌਂਗ ਵੀਕਐਂਡ ਹੈ, ਆਪਾਂ ਲਲਾ ਲਾ ਲਲਾ ਕਰਕੇ ਕਹਿ ਤਾਂ ਦਿੰਦੇ ਹਾਂ ਜੀ ਛੁੱਟੀ ਹੈ ਜੀ ਛੁੱਟੀ ਹੈ ਛੁੱਟੀ ਹੈ, ਪਰ ਕਿਹੜੀ ਛੁੱਟੀ ਹੈ, ਅਤੇ ਉਹਦਾ ਉਹ ਛੁੱਟੀ ਨੂੰ ਅਸੀਂ ਮਨਾ ਰਹੇ ਹਾਂ, ਅਤੇ ਉਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਪਤਾ ਵੀ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਹਾਂਜੀ ਵਿਕਟੋਰੀਆ ਡੇ ਹੈ, ਹੈਪੀ ਵਿਕਟੋਰੀਆ ਡੇ ਅਤੇ ਡਨ ਹੈ। ਕੁਛ ਆਪਾਂ ਨੂੰ ਪਤਾ ਹੋਵੇ ਕੌਣ ਸੀ ਉਹ ਵਿਅਕਤੀ ਜਿਹਦੇ ਬਾਰੇ ਉਹ ਦਿਨ ਹੈਗਾ, ਅਤੇ ਕਿਉਂ ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਉਹਦੇ ਰਿਲੇਟਿਡ ਜਿਹੜੇ ਕੁਐਸਚਨਸ ਹੈਗੇ ਆ ਉਹ ਜ਼ਰੂਰ ਆਪਾਂ ਨੂੰ ਉਹਨਾਂ 'ਤੇ ਗੌਰ ਕਰਨੀ ਚਾਹੀਦੀ ਹੈ, ਅਤੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਹਾਂਜੀ ਜਾਂ ਸੌਂ ਲਏ ਜਾਂ ਖਾ ਲਏ ਜਾਂ ਪੀ ਲਏ, ਐਜ਼ ਏ ਕੈਨੇਡੀਅਨ ਸਾਨੂੰ ਆਪਣੇ ਜਿਹੜਾ ਸਾਡੀ ਹਿਸਟਰੀ ਹੈ ਜਾਂ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਜਿਹੜੇ ਜੋ ਵੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਦਿਨ ਪੂਰੇ ਸਾਲ ਦੇ ਵਿੱਚ, ਉਹਨਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਨਵੇਂ ਨਵੇਂ ਆਉਂਦੇ ਹਾਂ ਉਹ ਓਬਵੀਅਸ ਹੁੰਦਾ, ਨਹੀਂ ਪਤਾ ਹੁੰਦਾ ਨਾ ਵੀ ਕਿਵੇਂ ਕੀ ਹੈ ਸਾਰਾ ਕੁਛ, ਕਿੰਨੇ ਪ੍ਰੋਵਿੰਸ ਹੈ। ਹੁਣ ਜਿਹੜੇ ਸਿਟੀਜ਼ਨ ਹੈ ਇੱਥੇ, ਹੁਣ ਸਿਟੀਜ਼ਨ ਕੌਣ ਬਣਦਾ ਜਿਹਦੇ ਕੋਲ ਜਦੋਂ ਟੈਸਟ ਤੁਸੀਂ ਦਿੰਦੇ ਹੋ, ਅਤੇ ਟੈਸਟ ਦੇ ਵਿੱਚ ਪੂਰੇ ਕੈਨੇਡਾ ਵਾਈਡ ਕੁਐਸਚਨ ਪੁੱਛੇ ਜਾਂਦੇ ਆ, ਕੈਨੇਡਾ ਦੇ ਕੈਨੇਡਾ ਕਿਵੇਂ ਬਣਿਆ ਕੀ ਹੈ ਸਾਰਾ ਕੁਛ, ਹੈ ਨਾ, ਕਦੋਂ ਬਣਿਆ, ਅਤੇ ਬਾਕੀ ਪ੍ਰੋਵਿੰਸਿਸ ਬਾਰੇ ਕੌਣ ਕਿੱਥੇ ਕੀ ਜ਼ਿਆਦਾ ਹੁੰਦਾ, ਇਹ ਸਾਰਾ ਕੁਛ ਹੈ ਨਾ। ਅਤੇ ਉਹ ਫਿਰ ਤੁਹਾਨੂੰ ਕੈਨੇਡਾ ਬਾਰੇ ਪਤਾ ਵੀ ਹੋਣਾ ਚਾਹੀਦਾ। ਇਹ ਨਹੀਂ ਹੈਗਾ ਵੀ ਹਾਂਜੀ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਆ ਕੇ ਬਸ ਇੱਥੇ ਕਮਾਈ ਕਰੀ ਗਏ ਅਤੇ ਰਹੀ ਗਏ, ਕੁਛ ਪਤਾ ਨਹੀਂ ਆਪਾਂ ਨੂੰ ਕੈਨੇਡਾ ਬਾਰੇ। ਸੋ ਸਾਰਾ ਕੁਛ ਪਤਾ ਹੋਣਾ ਚਾਹੀਦਾ। ਸੋ ਇਸ ਕਰਕੇ ਅੱਜ ਵਿਕਟੋਰੀਆ ਡੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਵਿਕਟੋਰੀਆ ਡੇ ਦੀ ਜਾਣਕਾਰੀ ਵੀ ਆਪਾਂ ਕੋਲ ਭਰਪੂਰ ਹੋਣੀ ਚਾਹੀਦੀ ਹੈ। ਸੋ 647-874-1313 ਨੰਬਰ ਹੈ, ਵੈਸੇ ਤਾਂ ਉਹੀ ਹੈ ਵੀ ਛੁੱਟੀ ਹੈ ਅੱਜ, ਸੋ ਛੁੱਟੀ ਦੇ ਵਿੱਚ ਮਗਨ ਆਪਾਂ ਬਹੁਤ ਜ਼ਿਆਦਾ ਹੋ ਜਾਂਦੇ ਹਾਂ, ਬਾਕੀ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਅਤੇ ਲਓ ਜੀ ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਨੰਬਰ ਜਿਹੜੇ ਸਾਡੇ ਸਪੋਂਸਰ ਹੈਗੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਦੇ ਹੋ, ਅਤੇ ਅੱਜ SL ਵਿੰਡੋਜ਼ ਐਂਡ ਡੋਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 647-926-0047 ਨੰਬਰ ਹੈ, ਕਿਉਂਕਿ ਇਹ ਕਹਿੰਦੇ ਆ ਵਿੰਡੋਜ਼ ਡੋਰਸ ਦਾ ਤੁਸੀਂ ਕੰਮ ਕਰਾਉਣਾ, ਕੋਈ ਤੁਸੀਂ ਖਿੜਕੀਆਂ ਦਰਵਾਜ਼ੇ ਠੀਕ ਕਰਵਾਉਣੇ ਆ, ਅਤੇ ਬਾਕੀ ਫਿਰ ਕਹਿੰਦੇ ਆ ਵੀ ਤੁਹਾਨੂੰ ਬੜਾ ਵਧੀਆ ਅਪਗ੍ਰੇਡ ਵੀ ਆਪਾਂ ਫ੍ਰੀ ਕਰਕੇ ਦੇਵਾਂਗੇ ਬੜਾ ਕੁਛ ਜੇ ਵਿੰਡੋਜ਼ ਡੋਰਸ ਦਾ ਤੁਸੀਂ ਕੰਮ ਕਰਾਉਂਦੇ ਹੋ। ਅਤੇ ਤੁਸੀਂ ਨੰਬਰ ਨੋਟ ਕਰ ਲਓ, 647-926-0047, ਅਤੇ ਤੁਹਾਡੀ ਗੱਲਬਾਤ SL ਵਿੰਡੋਜ਼ ਡੋਰਸ ਨਾਲ ਹੋਣੀ ਹੈ, ਅਤੇ ਅਪਗ੍ਰੇਡ ਬੜਾ ਕੁਛ ਇਹਨਾਂ ਨੇ ਕਰ ਜਾਣਾ, ਅਤੇ ਬਾਕੀ ਕਹਿੰਦੇ ਆ ਵੀ ਫਾਈਨਾਂਸਿੰਗ ਵੀ ਅਵੇਲੇਬਲ ਹੈ, ਕਿਉਂਕਿ ਕਈ ਵਾਰ ਪੈਸੇ ਧੇਲੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਅਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ, ਕਹਿੰਦੇ ਆ ਫਾਈਨਾਂਸਿੰਗ ਅਵੇਲੇਬਲ ਹੈ, ਪਰ ਤੁਸੀਂ ਸਮੇਂ ਸਿਰ, ਕਿਉਂਕਿ ਹੁਣ ਜਿਹੜਾ ਇਹ ਸਮਾਂ ਹੁੰਦਾ ਨਾ ਤੁਹਾਡੇ ਕੋਲ, ਇੱਕ ਤਾਂ ਵੈਦਰ ਵਧੀਆ ਹੁੰਦਾ, ਇੱਕ ਤੁਹਾਡੇ ਕੋਲ ਸਮਾਂ ਹੁੰਦਾ, ਦਿਨ ਵੱਡੇ ਹੁੰਦੇ ਆ, ਅਤੇ ਫਿਰ ਤੁਸੀਂ ਜਿਹੜੇ ਵੀ ਇਹ ਕੰਮ ਕਰਾਉਣ ਵਾਲੇ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਵਧੀਆ ਕਰਵਾ ਸਕਦੇ ਹੋ। 647-926-0047 ਨੰਬਰ ਹੈ, ਅਤੇ ਜੇ ਤੁਸੀਂ ਚਾਹੁੰਦੇ ਹੋ ਟਿਕਟਾਂ ਲੈਣੀਆਂ ਵਧੀਆ, ਏਅਰ ਫੇਅਰ ਕਿਤੇ ਵੀ ਘੁੰਮਣ ਫਿਰਨ ਜਾਣ ਦਾ ਤੁਸੀਂ ਪਲਾਨ ਕਰ ਰਹੇ ਹੋ ਹੁਣ ਥੋੜ੍ਹੇ ਸਮੇਂ ਬਾਅਦ, ਸੋ ਟਿਕਟਾਂ ਤੁਸੀਂ ਬੁੱਕ ਕਰਾ ਸਕਦੇ ਹੋ, ਕਿਉਂਕਿ ਤੁਹਾਨੂੰ ਵਧੀਆ ਰੇਟ ਹੁਣ ਮਿਲ ਜਾਣਾ ETN ਟਰੈਵਲਸ ਵਾਲੇ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਇਹ ਖੁੱਲ੍ਹੇ ਹੁੰਦੇ ਆ, ਬੜਾ ਪੂਰਾ ਦਿਨ ਜਿਵੇਂ ਆਪਾਂ ਕਹਿੰਦੇ ਹਾਂ, ਨਹੀਂ ਤਾਂ ਨਾ ਕਿਤੇ ਕਿਤੇ ਐਂ ਮੈਂ ਦੇਖਿਆ ਵੀ ਬਹੁਤ ਅਰਲੀ ਜਿਹੜੀਆਂ ਜਿਹੜੇ ਆਫਿਸ ਹੈਗੇ ਆ ਕਈ ਉਹ ਬੰਦ ਹੋ ਜਾਂਦੇ ਆ, ਹੈ ਨਾ, ਜਾਂ ਫਿਰ ਕਈ ਅੱਛਾ ਰੈਸਟੋਰੈਂਟ ਕਈ ਬੰਦ ਹੋ ਜਾਂਦੇ ਆ 8 ਵਜੇ ਹੀ, ਦੱਸੋ 9-10 ਵਜੇ ਤੱਕ ਤਾਂ ਕਈ ਖਾਣ ਪੀਣ ਜਾਂਦੇ ਆ, ਅਤੇ ਉਹ ਕਹਿੰਦੇ ਆ ਲੈ ਤਾਂ ਬੰਦ ਹੀ ਹੋ ਗਿਆ ਅੱਜ। ਸੋ ਕੱਲ੍ਹ ਵੀ ਇੱਦਾਂ ਹੀ ਨਾ, ਅਸੀਂ ਵੀ ਬਾਹਰ ਸੀਗੇ, ਸੋ ਇੱਕ ਦੋ ਅਸੀਂ ਇੱਦਾਂ ਹੀ ਦੇਖਿਓ, ਕਹਿੰਦੇ ਲੈ ਤਾਂ 8 ਵਜੇ ਬੰਦ ਹੋ ਜਾਣੇ ਆ। ਸੋ 8 ਵਜੇ ਤਾਂ ਐਡਾ ਤਾਂ ਦਿਨ ਹੁੰਦਾ, ਹੁਣ ਤਾਂ 10-10, 10:30 ਵਜੇ ਤੱਕ ਤਾਂ ਹਨੇਰਾ ਹੁੰਦਾ। ਸੋ ਤੁਸੀਂ ETN ਟਰੈਵਲਸ ਦਾ ਮੈਂ ਨੰਬਰ ਦੇ ਰਹੀ ਸੀ, ਤੁਸੀਂ ਕੰਟੈਕਟ ਇਹਨਾਂ ਨੂੰ ਕਰੋ, ਇਹ ਕਹਿੰਦੇ ਆ ਕਿਸੇ ਵੀ ਟੂਰ ਟ੍ਰਿਪ ਜਾਂ ਕਰੂਜ਼ ਤੇ ਤੁਸੀਂ ਜਾਣਾ ਚਾਹੁੰਦੇ ਹੋ ਨਾ, 905-463-1301 ਨੰਬਰ ਹੈ, 905-463-1301 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਰਾਜਵੀਰ ਨੂੰ ਤੁਸੀਂ ਕਾਲ ਕਰੋ ਜੇ ਸੈੱਲਫੋਨ ਡੀਲਸ ਤੁਸੀਂ ਲੈਣੀ ਹੈ। ਰਾਜਵੀਰ ਕਹਿੰਦੇ ਆ ਕਿ ਬਹੁਤ ਵਧੀਆ ਸੈੱਲਫੋਨ ਡੀਲਸ ਤੁਹਾਨੂੰ ਆਪਾਂ ਪ੍ਰੋਵਾਈਡ ਕਰਾਂਗੇ, ਕਿਉਂਕਿ ਜੇ ਕਿਨਾ ਕਿਸੇ ਨੇ US ਨੂੰ ਜਾਣਾ ਹੁੰਦਾ, ਮੈਕਸੀਕੋ, ਇੰਡੀਆ, ਤੇ ਆਪਾਂ ਨੂੰ ਨਾ ਜੇ ਆਪਾਂ ਨੇ ਪਲਾਨ ਪ੍ਰੋਪਰ ਨਾ ਲਿਆ ਹੋਵੇ ਰੋਮਿੰਗ ਪੈ ਜਾਂਦੀ ਹੈ, ਕਿਉਂਕਿ ਗੱਲਬਾਤ ਤਾਂ ਤੁਹਾਨੂੰ ਕਰਨੀ ਪੈਂਦੀ ਹੈ। ਕਈ ਬਿਜ਼ਨਸ ਪਰਸਨ ਹੁੰਦੇ ਆ, ਕੋਈ ਆਪਣਾ ਕੰਮ ਕਾਜ ਹੁੰਦਾ, ਸੋ ਉਹ ਹਮੇਸ਼ਾ ਜਿਹੜਾ ਕੰਟੈਕਟ 'ਚ ਰਹਿਣਾ ਚਾਹੁੰਦੇ ਆ ਜਿੰਨੇ ਵੀ ਉਹਨਾਂ ਦੇ ਕਲਾਇੰਟਸ ਹੁੰਦੇ ਆ। ਸੋ ਇਸ ਕਰਕੇ ਤੁਸੀਂ ਵਧੀਆ ਜੇ ਲੈਣਾ ਚਾਹੁੰਦੇ ਹੋ ਪਲਾਨ, ਨੰਬਰ ਨੋਟ ਕਰੋ, ਚਾਹੇ ਇੰਟਰਨੈਟ ਦਾ ਪਲਾਨ ਆ ਚਾਹੇ ਸੈੱਲਫੋਨ ਡੀਲਸ ਹੈ, 647-766-3545 ਤੇ ਗੱਲਬਾਤ ਹੋ ਸਕਦੀ ਹੈ। 6477663545 ਤੇ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ। ਤੇ ਲਓ ਜੀ, ਨਾਲ ਦੀ ਨਾਲ ਤੁਹਾਨੂੰ ਨੰਬਰ ਵੀ ਦੇਈ ਜਾਣੇ, ਨਾਲ ਦੀ ਨਾਲ ਗੀਤ ਸੰਗੀਤ ਵੀ ਸੁਣਾਉਂਦੇ ਹਾਂ। ਅੱਜ ਜੇ ਆਪਾਂ ਰਾਜੇ ਰਾਣੀ ਦੀ ਗੱਲ ਕਰ ਰਹੇ ਹਾਂ ਨਾ, ਸੋ ਰਾਜੇ ਰਾਣੀ ਵਾਲਾ ਕੋਈ ਗੀਤ ਵੀ ਤੁਸੀਂ ਦੱਸ ਸਕਦੇ ਹੋ ਵੀ ਕਿਹੜਾ ਗੀਤ ਜਿਹਦੇ ਵਿੱਚ ਰਾਜਾ ਆਉਂਦਾ ਜਾਂ ਰਾਣੀ ਆਉਂਦੀ ਹੈ, ਫਿਰ ਆਪਾਂ ਉਹ ਵੀ ਲਾ ਦਾਂਗੇ, ਹੈ ਨਾ। ਕਿਉਂਕਿ ਦੇਖੋ ਕਈ ਵਾਰ ਨਾ ਘਰ ਦੇ ਵਿੱਚ ਚਾਹੇ ਬੱਚੇ ਹੋਣ, ਬੱਚਿਆਂ ਦਾ ਬੜਾ ਬੜਾ ਨਾਮ ਰੱਖਿਆ ਹੋਇਆ ਹੁੰਦਾ ਪਿੰਡਾਂ 'ਚ, ਹੁੰਦੇ ਨਾ ਪਿੰਡਾਂ 'ਚ ਵੀ ਚਾਹੇ ਸ਼ਹਿਰਾਂ 'ਚ ਵੀ ਰਾਜਾ ਨਾਮ ਰੱਖ ਦਿੰਦੇ ਆ, ਮੁੰਡੇ ਦਾ, ਕੁੜੀ ਦਾ ਰਾਣੀ ਰੱਖ ਦਿੰਦੇ ਆ। ਪਹਿਲਾਂ ਬੜਾ ਹੁੰਦਾ ਸੀ ਰਾਣੀ ਨਾਮ, ਪੁਰਾਣੇ ਸਮੇਂ 'ਚ ਉਂਝ ਜ਼ਿਆਦਾ ਹੁੰਦਾ ਸੀ, ਹੁਣ ਤਾਂ ਨਹੀਂ ਮੈਨੂੰ ਲੱਗਦਾ। ਪਹਿਲਾਂ ਜਿਵੇਂ ਰਾਣੀ, ਮੁੰਨੀ, ਗੁੱਡੀ ਇਹ ਨਾਮ ਬੜੇ ਹੁੰਦੇ ਸੀ, ਹੁਣ ਚਲੋ ਸਾਰੇ ਕਹਿੰਦੇ ਐਡਵਾਂਸ ਹੋ ਗਏ ਤਾਂ ਨਾਮ ਜਿਹੜੇ ਆ ਉਹ ਫਿਰ ਨਹੀਂ ਇੱਦਾਂ ਦੇ ਰੱਖਦੇ ਨਾ, ਤੇ ਉਹ ਕਹਿੰਦੇ ਆ ਬੜੇ ਨਵੇਂ ਨਵੇਂ ਯੂਨੀਕ ਜੇ ਨਾਮ ਆਪਾਂ ਰੱਖੀਏ, ਹੁਣ ਇੱਦਾਂ ਹੋਣ ਲੱਗ ਗਿਆ। ਸੋ ਕਈ ਹੋਣੇ ਇੱਦਾਂ ਜਿਨ੍ਹਾਂ ਦੇ ਨਾਮ ਹੋਊਗਾ ਰਾਜਾ ਜਾਂ ਰਾਣੀ, ਚਾਹੇ ਤੁਹਾਡਾ, ਚਾਹੇ ਤੁਹਾਡੇ ਬੱਚਿਆਂ ਦਾ ਜਾਂ ਤੁਹਾਡੀ ਫੈਮਿਲੀ 'ਚ ਕਿਸੇ ਦਾ, ਤੇ ਇਹ ਵੀ ਤੁਸੀਂ ਦੱਸ ਸਕਦੇ ਹੋ ਵੀ ਹੈ ਕੋਈ ਜਿਨ੍ਹਾਂ ਦਾ ਘਰ ਦੇ ਵਿੱਚ ਨਾਮ ਰਾਜਾ ਜਾਂ ਰਾਣੀ। ਜਾਂ ਫਿਰ ਕਈ ਵੈਸੇ ਪਿਆਰ ਦੇ ਵਿੱਚ ਨਾਮ ਰੱਖ ਲੈਂਦੇ ਆ, ਚਾਹੇ ਆਪਣੀ ਵਾਈਫ ਦਾ, ਵਾਈਫ ਨੂੰ ਕਹਿਣ ਉਹ ਰਾਣੀ, ਹੈ ਨਾ, ਚਾਹੇ ਆਪਣੀ ਬੇਟੀ ਨੂੰ ਕਹਿਣ, ਬਹੁਤ ਇੱਦਾਂ ਹੀ ਕਹਿ ਦਿੰਦੇ ਆ, ਹਾਂਜੀ ਮੇਰਾ ਰਾਜਾ ਪੁੱਤ ਜਾਂ ਮੇਰੀ ਰਾਣੀ ਧੀ, ਹੈ ਨਾ ਇੱਦਾਂ। ਸੋ ਇਹ ਦੇਖ ਲਓ ਵਰਡ ਜਿਹੜਾ ਰਾਜਾ ਜਾਂ ਰਾਣੀ, ਕਿਉਂਕਿ ਪੂਰਾ ਜਿਹੜਾ ਇੱਕ ਐਮਪਾਇਰ ਹੈ ਨਾ ਉਹਦੇ ਅੰਡਰ ਹੁੰਦਾ, ਰਾਜੇ ਦੇ ਜਾਂ ਰਾਣੀ ਦੇ ਅੰਡਰ। ਸੋ ਜਿਹੜੇ ਪੇਰੈਂਟਸ ਹੁੰਦੇ ਆ ਫਿਰ ਆਪਣੇ ਬੱਚੇ ਦੇ ਲਈ ਕਿੰਨਾ ਉਹਨਾਂ ਦੇ ਦਿਲ 'ਚ ਪਿਆਰ ਹੁੰਦਾ ਕਿ ਮੇਰਾ ਬੱਚਾ ਵੀ ਇਸ ਤਰ੍ਹਾਂ ਦਾ ਹੀ ਹੈ, ਵੀ ਉਹਦੇ ਕੋਲ ਬੜਾ ਕੁਛ ਹੈ, ਇਸ ਕਰਕੇ ਫਿਰ ਉਹ ਇਹ ਨਾਮ ਰੱਖਦੇ ਆ, ਹੈ ਨਾ। ਸੋ ਬਿਲਕੁਲ ਜੀ, ਇਹ ਵੀ ਤੁਸੀਂ ਦੱਸ ਸਕਦੇ ਹੋ, ਜਾਂ ਫਿਰ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਤਾਂ ਵੀ। ਅਤੇ ਅੱਜ ਵੈਸੇ ਤਾਂ ਚਲੋ ਉਹੀ ਅੱਜ ਛੁੱਟੀ ਹੈ ਜਿਹਦੇ ਕਰਕੇ ਫਿਰ ਤੁਸੀਂ ਬੜੇ ਈਜ਼ੀ ਜੇ ਮੂਡ 'ਚ ਹੁੰਦੇ ਹੋ। ਬਾਕੀ 10:30 ਹੋ ਗਏ ਜੀ, 10:30, ਸੋ ਸਮੇਂ ਦਾ ਵੈਸੇ ਪਤਾ ਨਹੀਂ ਲੱਗਦਾ, ਸਮਾਂ ਬੜੀ ਤੇਜ਼ੀ ਨਾਲ ਭੱਜਦਾ। ਅਤੇ ਲਓ ਜੀ, ਆਲ ਟਰੱਕ ਲਿਊਬ ਐਂਡ ਵਾਸ਼ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਫਿਰ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ

0: 8050 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7563-4720। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-7563-4720। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਇਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ। ਫੋਨ ਨੰਬਰ ਹੈ 647-7563-4720। ਜੀ ਬਿਲਕੁਲ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰੀ ਜਾ ਰਹੇ ਹਾਂ ਕਿਉਂਕਿ ਅੱਜ ਵਿਕਟੋਰੀਆ ਡੇ ਸੈਲੀਬ੍ਰੇਸ਼ਨ ਜਿਹੜੀਆਂ ਉਹ ਚੱਲ ਰਹੀਆਂ ਜੀ ਕੈਨੇਡਾ ਦੇ ਵਿੱਚ, ਤੇ ਫਿਰ ਹੈਪੀ ਵਿਕਟੋਰੀਆ ਡੇ ਤੁਹਾਨੂੰ ਸਾਰਿਆਂ ਨੂੰ ਆਪਾਂ ਕਹਿੰਦੇ ਹਾਂ ਕਿਉਂਕਿ ਨਾ ਜਿਹੜੀ ਮਹਾਰਾਣੀ ਵਿਕਟੋਰੀਆ ਬੜੇ ਲੰਬੇ ਸਮੇਂ ਤੱਕ ਇਹਨੇ ਰਾਜ ਕੀਤਾ। ਸੋ ਮੈਂ ਤੁਹਾਡੇ ਤੱਕ ਜਿਹੜੀ ਜ਼ਰੂਰੀ ਜਾਣਕਾਰੀ ਹੈ ਉਹ ਪਹੁੰਚਾਉਣਾ ਚਾਹੁੰਦੀ ਹਾਂ ਕਿ ਜਿਵੇਂ ਮੈਂ ਤੁਹਾਨੂੰ ਕੁਐਸਚਨ ਕੀਤਾ ਨਾ ਕਿ ਰਾਣੀ ਦੇ ਦੋ ਜਨਮ ਦਿਨ ਮਨਾਏ ਜਾਂਦੇ ਆ, ਜਿਵੇਂ ਹੁਣ ਤੁਸੀਂ ਲਾ ਲਓ ਵੀ ਅੱਜ ਮੰਡੇ ਹੈ, ਅੱਜ ਤਰੀਕ ਕਿੰਨੀ ਹੈ, ਤੇ ਜਦੋਂ ਵੀ ਇਹ ਮੰਡੇ ਨੂੰ ਮਨਾਇਆ ਜਾਂਦਾ ਹੈ ਨਾ ਤੇ ਤਰੀਕ ਤਾਂ ਡਿਫਰੈਂਟ ਡਿਫਰੈਂਟ ਹੁੰਦੀ ਹੈ ਕਿਉਂਕਿ ਕਿਹੜਾ ਸੇਮ ਆ ਜਾਣੀ ਹੈ। ਅਸਲ ਦੇ ਵਿੱਚ ਜਿਹੜੀ ਮਹਾਰਾਣੀ ਵਿਕਟੋਰੀਆ ਨਾ ਉਹਦਾ ਜਨਮ ਦਿਨ ਹੈਗਾ ਜੀ 24 ਮਈ ਦਾ। 24 ਮਈ 1819 ਦੇ ਵਿੱਚ ਜਿਹੜੀ ਮਹਾਰਾਣੀ ਵਿਕਟੋਰੀਆ ਦਾ ਜਨਮ ਹੋਇਆ ਸੀਗਾ। ਸੋ ਪਰ ਜਿਵੇਂ ਹੁਣ ਅੱਜ ਹੈ, ਅੱਜ ਤਰੀਕ ਨਹੀਂ ਹੈਗੀ, ਸੇਮ ਹੈ ਨਾ 24 ਮਈ ਨੂੰ ਅਸਲ ਦੇ ਵਿੱਚ ਮਨਾਇਆ ਜਾਣਾ। ਪਰ ਇਹਦਾ ਰੀਜ਼ਨ ਕੀ ਹੈ ਕਿ ਜਿਹੜਾ 24 ਮਈ ਤੋਂ ਪਹਿਲਾਂ ਜਿਹੜਾ ਵੀ ਮੰਡੇ ਆਊਗਾ, ਜਿਹੜੀ ਤਰੀਕ ਨੂੰ ਵੀ ਮੰਡੇ ਆਉਂਦਾ, ਯਾਨੀ ਕਿ ਜਿਹੜਾ ਮੰਡੇ ਆ ਜਾਂਦਾ 24 ਮਈ ਤੋਂ ਪਹਿਲਾਂ, ਤੇ ਬਸ ਉਦੋਂ ਰਾਣੀ ਦਾ ਬਰਥਡੇ ਜਿਹੜਾ ਆਫੀਸ਼ੀਅਲੀ ਜਿਹੜਾ ਉਹ ਮਨਾਇਆ ਜਾਂਦਾ। ਪਰ ਅਸਲ ਦੇ ਵਿੱਚ ਕਹਾਣੀ ਕੀ ਹੈ, ਕਿਉਂ ਇੱਦਾਂ ਕੀਤਾ ਜਾਂਦਾ, ਕਿਉਂ ਨਹੀਂ 24 ਮਈ ਨੂੰ ਹੀ ਮਨਾਇਆ ਜਾਂਦਾ? ਇਹਦਾ ਰੀਜ਼ਨ ਇਹ ਹੈ ਕਿ ਜਿਹੜੇ ਬ੍ਰਿਟਿਸ਼ ਮੋਨਾਰਕ ਹੈ ਨਾ, ਉਹਦੇ ਦੋ ਬਰਥਡੇ ਸੀਗੇ, ਜਿਹੜਾ ਸੀਗਾ ਕਿੰਗ ਜਾਰਜ ਸੈਕਿੰਡ, ਉਹਨਾਂ ਦੇ ਦੋ ਬਰਥਡੇ ਸੈਲੀਬ੍ਰੇਟ ਕੀਤੇ ਜਾਂਦੇ ਸੀਗੇ। ਕਿਉਂ ਕੀਤੇ ਜਾਂਦੇ ਸੀ? ਕਿਉਂ? ਕਿਉਂਕਿ ਉਹਨਾਂ ਦਾ ਬਰਥਡੇ ਹੁੰਦਾ ਸੀਗਾ ਨਵੰਬਰ ਦੇ ਵਿੱਚ, ਤੇ ਫਿਰ ਜਦੋਂ ਇਹ ਦੇਖਿਆ ਗਿਆ ਵੀ ਹੁਣ ਨਵੰਬਰ ਦੇ ਵਿੱਚ ਓਬਵੀਅਸ ਹੈ ਉਦੋਂ ਹੁੰਦੀ ਠੰਡ, ਠੰਡ ਦੇ ਵਿੱਚ ਜਿਵੇਂ ਸਨੋ ਪੈਂਦੀ ਹੈ, ਸੜਕਾਂ ਗਿੱਲੀਆਂ ਸਿੱਲੀਆਂ ਹੁੰਦੀਆਂ ਹੈ ਨਾ, ਵੈਦਰ ਬੜਾ ਇੱਦਾਂ ਦਾ ਹੁੰਦਾ ਟ੍ਰਿਕੀ ਜਿਹਾ। ਸੋ ਫਿਰ ਉਦੋਂ ਜਿਹੜਾ ਜਿਵੇਂ ਜਿਹੜੀ ਕਿੰਗ ਜਾਰਜ ਦੇ ਬਰਥਡੇ ਦੇ ਲਈ ਜਿਹੜੀ ਗ੍ਰੈਂਡ ਪਰੇਡ ਕੀਤੀ ਜਾਂਦੀ ਸੀਗੀ ਉਹ ਫਿਰ ਕਰਨੀ ਔਖੀ ਸੀਗੀ ਉਸ ਵੈਦਰ ਦੇ ਵਿੱਚ। ਫਿਰ ਉਹਨਾਂ ਨੇ ਸ਼ੁਰੂਆਤ ਇੱਦਾਂ ਕੀਤੀ ਕਿ ਜਦੋਂ ਗਰਮੀਆਂ ਦਾ ਸੀਜ਼ਨ ਹੈ ਨਾ ਉਦੋਂ ਜਿਹੜਾ ਹੈਗਾ ਸੈਲੀਬ੍ਰੇਸ਼ਨ ਕੀਤੀ ਜਾਊਗੀ ਤਾਂ ਕਿ ਵਧੀਆ ਸਾਰਾ ਫੰਕਸ਼ਨ ਹੋ ਸਕੇ, ਲੋਕ ਦੇਖ ਸਕਣ, ਸਾਰਾ ਵੈਦਰ ਵਧੀਆ ਹੋਵੇ, ਕੋਈ ਗਿੱਲਾ ਸਿੱਲਾ ਸਨੋ ਇੱਦਾਂ ਦਾ ਵੈਦਰ ਨਹੀਂ ਹੋਣਾ ਚਾਹੀਦਾ, ਹੈ ਨਾ। ਸੋ ਫਿਰ ਜਿਹੜੀ ਗ੍ਰੈਂਡ ਬਰਥਡੇ ਪਰੇਡ ਸੀਗੀ ਉਹ ਕੀਤੀ ਜਾਂਦੀ ਸੀਗੀ ਕਿਉਂਕਿ ਨਵੰਬਰ 'ਚ ਠੰਡ ਹੈ, ਅਤੇ ਉਹਨਾਂ ਨੇ ਫਿਰ ਉਸ ਤਰੀਕੇ ਨਾਲ ਉਹਨਾਂ ਨੂੰ ਸੈਲੀਬ੍ਰੇਟ ਕੀਤਾ। ਫਿਰ ਇਹ ਕੀ ਹੋ ਗਿਆ, ਟ੍ਰੈਡੀਸ਼ਨ ਹੀ ਬਣ ਗਿਆ। ਹੁਣ ਜਦੋਂ ਮਈ ਮਹੀਨੇ ਦੇ ਵਿੱਚ ਹੁਣ ਜੇ ਮਹਾਰਾਣੀ ਵਿਕਟੋਰੀਆ ਦੇ ਦੋ ਜਨਮ ਦਿਨ ਮਨਾਏ ਜਾਂਦੇ ਕਿ ਐਕਚੁਅਲ ਦੇ ਵਿੱਚ ਹਾਂਜੀ 24 ਨੂੰ ਇਹ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਮੰਡੇ ਆ ਉਹਨੂੰ ਓਫੀਸ਼ੀਅਲੀ ਛੁੱਟੀ ਜਿਹੜੀ ਹੋਊਗੀ। ਸੋ ਇੱਕ ਕਿਸਮ ਦੇ ਦੋ ਹੋ ਗਏ, ਜਿਵੇਂ ਅੱਜ ਵੀ ਮਨਾਏ ਜਾ ਰਹੇ, ਅੱਜ ਵੀ ਆਤਿਸ਼ਬਾਜ਼ੀ ਵੀ ਹੋਣੀ ਹੈ, ਫਾਇਰ ਵਰਕਸ ਵਗੈਰਾ ਚੱਲਣੇ ਆ ਨਾ ਓਫੀਸ਼ੀਅਲ ਤੌਰ 'ਤੇ, ਕਿੰਨਾ ਕੁਛ ਜਿਹੜਾ ਹੈਗਾ ਅਰੇਂਜ ਕੀਤਾ ਜਾਂਦਾ। ਸੋ ਫਿਰ 24 ਮਈ ਨੂੰ ਵੀ ਹੈ। ਸੋ ਇਸ ਕਰਕੇ ਇਹ ਬ੍ਰਿਟਿਸ਼ ਮੋਨਾਰਕ ਦੇ ਜਿਹੜੇ ਦੋ ਬਰਥਡੇ ਸੈਲੀਬ੍ਰੇਟ ਕੀਤੇ ਜਾਂਦੇ ਸੀਗੇ, ਜਿਹੜਾ ਕਿੰਗ ਜਾਰਜ ਸੈਕਿੰਡ ਸੀਗਾ 1748 ਦੇ ਵਿੱਚ ਇਹ ਜਿਹੜੀ ਸ਼ੁਰੂਆਤ ਹੋਈ ਸੀਗੀ ਦੋ ਬਰਥਡੇ ਮਨਾਉਣ ਦੀ, ਸੈਲੀਬ੍ਰੇਸ਼ਨ ਕਰਨ ਦੀ। ਸੋ ਫਿਰ ਉਦੋਂ ਤੋਂ ਜਿਹੜਾ ਜਿਵੇਂ ਇਹਨਾਂ ਦੇ ਨਾ ਜਦੋਂ ਵੀ ਜਿੱਥੇ ਵੀ ਮੋਨਾਰਕੀ ਆ ਅਨਾਰਕੀ ਹੁੰਦੀ ਹੈ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦੇ ਪੂਰਵਜ ਅਨਸੈਸਟਰ ਕਰਕੇ ਗਏ ਹੁੰਦੇ ਆ, ਉਹ ਸੇਮ ਐਜ਼ ਇਟ ਇਜ਼ ਉਹੀ ਪ੍ਰਥਾ ਜਿਹੜੀ ਹੈ, ਪਰੰਪਰਾ ਟ੍ਰੈਡੀਸ਼ਨ ਜਿਹੜਾ ਉਹੀ ਕਸਟਮ ਹੈ ਜਿਹੜਾ ਉਹ ਚੱਲੀ ਜਾਂਦਾ। ਸੋ ਇਸ ਕਰਕੇ ਰਾਣੀ ਦੇ ਦੋ ਜਨਮ ਦਿਨ ਜਿਹੜੇ ਮਨਾਏ ਜਾਂਦੇ ਆ। ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿੰਨੇ ਪਰਸੈਂਟੇਜ ਜਿਹੜੀ ਹੈਗੀ ਹੈ ਕੈਨੇਡੀਅਨਸ ਦੀ, ਜਿਹੜੇ ਚਾਹੁੰਦੇ ਆ ਵੀ ਹਾਂਜੀ ਮੋਨਾਰਕੀ, ਕਿਉਂਕਿ ਆਪਣੇ ਤਾਂ ਇੱਥੇ ਹੈ ਨਹੀਂ, ਆਪਣੇ ਤਾਂ ਉਂਝ ਡੈਮੋਕ੍ਰੇਸੀ ਹੈ ਨਾ, ਪਰ ਕੌਨਸਟੀਟਿਊਸ਼ਨ ਦੇ ਅਧੀਨ ਆਪਣਾ ਹੈਗਾ ਕਿ ਮੋਨਾਰਕੀ ਨੂੰ ਆਪਾਂ ਮੰਨਦੇ ਹਾਂ। ਜਿਵੇਂ 30-45% ਜਿਹੜੇ ਲੋਕ ਹੈ ਉਹ ਸਪੋਰਟ ਕਰਦੇ ਆ ਵੀ ਠੀਕ ਹੈ ਇਹ ਜਿਹੜੀ ਕੌਨਸਟੀਟਿਊਸ਼ਨ ਮੋਨਾਰਕੀ ਹੈਗੀ ਹੈ, ਪਰ ਬੜੇ ਸਾਰੇ ਲੋਕ ਜਿਹੜੇ ਹੈਗੇ ਆ ਉਹ ਨਹੀਂ ਵੀ ਚਾਹੁੰਦੇ ਵੀ ਜਿਹੜੀ ਮੋਨਾਰਕੀ ਆ ਉਹ ਹੋਣੀ ਚਾਹੀਦੀ ਆ। ਅਤੇ ਇੰਦਰਜੀਤ ਜੀ ਦੀ ਕਾਲ ਆ ਰਹੀ ਸੀ, ਫਿਰ ਡਰੋਪ ਹੋ ਗਈ, ਤੁਸੀਂ ਦੁਬਾਰਾ ਕਰ ਸਕਦੇ ਹੋ ਕਾਲ, ਹੈ ਨਾ। ਅਤੇ ਫਿਰ ਤੁਸੀਂ ਕਿਉਂਕਿ ਇਹਨਾਂ ਆਂਟੀ ਜੀ ਇਹਨਾਂ ਕੋਲ ਵੀ ਬੜੀ ਜਾਣਕਾਰੀ ਹੁੰਦੀ ਹੈ, ਸੋ ਇਹ ਵੀ ਕੁਛ ਐਡ ਕਰਨਾ ਚਾਹੁੰਦੇ ਹੋਣਗੇ, ਸੋ ਜ਼ਰੂਰ ਕਰ ਲਓ ਕਾਲ ਅਤੇ ਫਿਰ ਤੁਸੀਂ ਦੱਸ ਸਕਦੇ ਹੋ। ਅਤੇ ਬਾਕੀ ਜਿਹੜਾ ਜਿਹੜੀ ਸਪੋਰਟ ਹੈ ਲੋਕਾਂ ਦੀ, ਹੈ ਨਾ, ਉਹ ਕਹਿੰਦੇ ਆ ਵੀ ਹਾਂ 52% ਤੱਕ ਵੀ ਚਲੋ ਐਕਸਪੈਕਟ ਕਰ ਰਹੇ ਆ ਜਿਹੜੇ ਕੈਨੇਡੀਅਨਸ ਹੈ ਕਿ ਜਿਹੜੀ ਮੋਨਾਰਕੀ ਹੈ ਉਹ ਅਗਲੇ ਦੋ ਡੈਕਡ ਤੱਕ ਕਹਿੰਦੇ ਚੱਲੀ ਜਾਊਗੀ, ਉਹ ਤੋਂ ਬਾਅਦ ਮੇ ਬੀ ਫਿਰ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਮੇ ਬੀ ਨਾ ਚਾਹਵੇ ਅਤੇ ਫਿਰ ਖਤਮ ਵੀ ਹੋ ਸਕਦੀ ਹੈ, ਕਿਉਂਕਿ ਨਾ ਪੋਲਸ ਸਮੇਂ ਸਮੇਂ 'ਤੇ ਕਰਵਾਈ ਜਾਂਦੇ ਆ, ਲੋਕਾਂ ਤੋਂ ਪੁੱਛੀ ਜਾਂਦੇ ਆ ਕਿ ਲੋਕ ਕੀ ਚਾਹੁੰਦੇ ਆ, ਵੀ ਇਹ ਵੀ ਨਾ ਹੋਵੇ ਹਾਂਜੀ ਜ਼ਬਰਦਸਤੀ ਉਹਨਾਂ 'ਤੇ ਕੁਛ ਥੋਪਿਆ ਜਾਵੇ, ਕਿਉਂਕਿ ਓਬਵੀਅਸ ਹੈ ਡੈਮੋਕ੍ਰੇਸੀ ਆਪਣੇ ਕੰਟਰੀ ਦੇ ਵਿੱਚ। ਸੋ ਇਸ ਕਰਕੇ ਜਿਹੜਾ ਇਸ ਚੀਜ਼ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿ ਲੋਕਾਂ ਦੀ ਰਾਏ ਵੀ ਪੁੱਛੀ ਜਾਣੀ ਚਾਹੀਦੀ ਹੈ ਸਮੇਂ ਸਮੇਂ 'ਤੇ ਕਿ ਲੋਕ ਕੀ ਚਾਹੁੰਦੇ ਆ। ਬਾਕੀ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਦੇਖਦੇ ਹਾਂ ਵੀ ਜਿਹੜੇ ਆਪਣੇ ਸਪੋਰਟ ਹੁਣ ਤਾਂ ਚਲੋ ਕਰ ਰਹੇ ਆ, ਬਾਕੀ ਜਿਹੜੇ ਕੈਨੇਡੀਅਨਸ ਹੈਗੇ ਉਹ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਹੈ ਨਾ। ਸੋ 46% ਤੱਕ ਜਿਹੜਾ ਹੈਗਾ ਉਹਨਾਂ ਨੂੰ ਹੁੰਦਾ ਕਿ ਬ੍ਰਿਟਿਸ਼ ਕਰਾਊਨ ਹੈ ਜਿਹੜੀ ਉਹਨਾਂ ਦੀ ਸਪੋਰਟ ਸਾਡੇ ਲਈ ਰਹੇ, ਅਤੇ ਉੱਧਰ ਉਹ ਚਾਹੁੰਦੇ ਆ ਵੀ ਹਾਂ ਠੀਕ ਹੈ ਆਪਣੇ ਇਹ ਵੀ ਸਾਨੂੰ ਸਪੋਰਟ ਕਰਨ, ਕੈਨੇਡਾ ਵੀ ਸਪੋਰਟ ਕਰੇ ਅਤੇ ਅਸੀਂ ਇਹਨਾਂ ਨੂੰ ਕਰੀਏ। ਔਰ ਇੱਕ ਕੁਐਸਚਨ ਮੈਂ ਤੁਹਾਡੇ ਕੋਲ ਪੁੱਛਿਆ ਸੀ ਕਿ ਟੈਕਸ ਕੰਟਰੀਬਿਊਸ਼ਨ ਕਿੰਨਾ, ਕਿੰਨਾ ਟੈਕਸ ਆਪਣੇ ਇੱਕ ਡਾਲਰ ਦਾ, ਜਿਹੜਾ ਜਿਵੇਂ ਕਹਿੰਦੇ ਆ ਜਿਹੜਾ ਆਪਣਾ ਇੱਕ ਡਾਲਰ ਵੀ ਟੈਕਸ ਦਾ ਹੁੰਦਾ ਨਾ, ਉਹਦੇ ਵਿੱਚ ਬੜੀ ਵੰਡ ਕੀਤੀ ਹੋਈ ਆ, ਇੱਕ ਡਾਲਰ ਦਾ ਕਿੰਨੇ ਪਰਸੈਂਟ ਕਿੱਥੇ ਜਾਊਗਾ, ਹੈਲਥ ਨੂੰ ਜਾਂ ਰੋਡਸ ਨੂੰ ਜਾਂ ਇਹਨਾਂ ਰਾਜੇ ਰਾਣੀਆਂ ਨੂੰ ਜਾਂ ਹੋਰ ਕਿਸੇ ਨੂੰ, ਹੈ ਨਾ, ਇਹ ਪੂਰਾ ਵੰਡਿਆ ਹੁੰਦਾ। ਤੇ ਆਂਟੀ ਜੀ ਜੁੜੇ ਸਾਡੇ ਨਾਲ, ਹਾਂਜੀ ਆਂਟੀ ਜੀ ਕੀ ਹਾਲ ਚਾਲ?
2: ਹਾਂਜੀ ਬੇਟੇ ਸਤਿ ਸ੍ਰੀ ਅਕਾਲ, ਬਹੁਤ ਵਧੀਆ, ਹੈਪੀ ਵਿਕਟੋਰੀਆ ਡੇ।
1: ਹਾਂਜੀ ਮੈਂ ਕਿਹਾ ਆਂਟੀ ਜੀ ਕੋਲ ਬੜੀ ਜਾਣਕਾਰੀ ਹੋਣੀ ਹੈ।
2: ਬੇਟੇ ਤੁਹਾਡੇ ਨਾਲ ਜ਼ਿਆਦਾ ਕਿੱਥੇ ਆ, ਤੁਸੀਂ ਅੱਜ ਕੱਲ ਦੇ ਬੱਚਿਆਂ ਕੋਲ ਸਾਰਾ ਕੁਛ, ਸਾਡੇ ਨਾਲੋਂ ਪੁਰਾਣੀ ਚੀਜ਼ਾਂ ਨਾਲੋਂ ਨਵਾਂ ਬਹੁਤ ਕੁਛ ਆ ਰਿਹਾ ਬੇਟੇ ਤੁਹਾਡੇ ਕੋਲ।
1: ਹਾਂਜੀ ਹਾਂਜੀ, ਪਰ ਓਲਡ ਇਜ਼ ਗੋਲਡ, ਤੁਹਾਡੇ ਕੋਲ ਜ਼ਿਆਦਾ ਜਾਣਕਾਰੀ।
2: ਥੈਂਕ ਯੂ ਬੇਟੇ, ਤੁਸੀਂ ਸਤਿਕਾਰ ਦਿੰਦੇ ਹੋ। ਤੇ ਬਾਕੀ ਇਹ ਮੇਰੇ ਨਨਾਣ ਦਾ ਬੇਟਾ, ਉਹਦਾ ਨਾਂ ਹੈਗਾ ਰਾਜਾ ਇੱਕ ਦਾ।
1: ਅੱਛਾ ਜੀ,
2: ਉਹਦਾ ਨਾਂ ਰਾਜਾ ਹੀ ਰੱਖਿਆ ਪੱਕਾ। ਤੇ ਬਾਕੀ ਜੇ ਪਤਾ ਨੀ ਰਾਜਵਿੰਦਰ ਜਾਂ ਕਪੇਤਰਾਂ ਚ ਕਿਵੇਂ ਆ, ਪਰ ਅਸੀਂ ਰਾਜਾ ਹੀ ਕਹਿੰਦੇ ਹਾਂ। ਇੱਕ ਮੇਰੀ ਨਨਾਣ ਦੂਜੀ ਆ, ਉਹਦੀ ਬੇਟੀ ਦਾ ਨਾਂ ਰਾਣੂ।
1: ਰਾਣੂ ਠੀਕ ਹੈ,
2: ਹਾਂ ਉਹਨੂੰ ਰਾਣੂ ਕਹਿੰਦੇ ਆ। ਤੇ ਮੇਰੀ ਜਿਹੜੀ ਪੋਤੀ ਹੈ ਨਾ, ਉਹ ਮੇਰੇ ਵਾਸਤੇ ਇੱਕ ਗਾਣਾ ਬੋਲਦੀ ਹੁੰਦੀ ਆ।
1: ਅੱਛਾ ਕਿਹੜਾ,
2: ਸੁਣਾਵਾਂ ਥੋੜਾ ਜਿਹਾ?
1: ਹਾਂਜੀ ਹਾਂਜੀ ਸੁਣਾਓ।
2: ਹਾਂਜੀ, ਦਾਦੀ ਮਾਂ ਮੇਰੀ, ਦਾਦੀ ਮਾਂ ਤੈਨੂੰ ਡਾਡਾ ਪਿਆਰ ਕਰਾਂ, ਹੀਰੇ ਜੈਸਰ ਚਿੱਟੇ

0: ਸਲਾਮ ਹੈ।
1: ਅੱਛਾ ਠੀਕ ਹੈ, ਇੰਦਰਜੀਤ ਸਿੰਘ ਹੈ, ਠੀਕ ਹੈ।
0: ਹਾਂਜੀ, ਤੇ ਮੇਰਾ ਨਾਮ ਜਤਿੰਦਰ ਕੌਰ ਹੈ। ਤੁਹਾਡਾ ਨਾਮ ਜਤਿੰਦਰ ਕੌਰ ਹੈ?
1: ਮੂਲ ਨਾਲੋ ਵਿਆਜ ਪਿਆਰਾ ਹੁੰਦਾ ਹੈ ਨਾ। ਸੋ ਜਿਹੜੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੇਖੋ ਕਿੰਨਾ ਕਰਦੇ ਆ, ਉਹਨਾਂ ਨੂੰ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਵੀ ਜਿਹੜੇ ਆਪਣੇ ਬੱਚੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਕਈ ਵਾਰ ਝਿੜਕ ਦਿੰਦੇ ਆ ਜੇ ਉਹਨਾਂ ਨੂੰ ਕੋਈ ਉਹ ਆਪਣੇ ਛੋਟੇ ਬੱਚਿਆਂ ਨੂੰ ਜਿਵੇਂ ਪੇਰੈਂਟਸ ਝਿੜਕਦੇ ਆ, ਤੇ ਜੇ ਦਾਦਾ ਦਾਦੀ ਨਾਨਾ ਨਾਨੀ ਸੁਣ ਲੈਣ ਤੇ ਆਪਣੇ ਨਿਆਣਿਆਂ ਨੂੰ ਝਿੜਕਣ ਲੱਗ ਜਾਂਦੇ ਆ ਵੀ ਕਿਉਂ ਛੋਟੇ ਨਿਆਣਿਆਂ ਨੂੰ ਤੁਸੀਂ ਅੱਗੇ ਝਿੜਕ ਰਹੇ ਹੋ। ਸੋ ਜਾਂ ਫਿਰ ਉਹਨਾਂ ਦੇ ਛੋਟੇ ਹੁੰਦਿਆਂ ਦੀਆਂ ਕਹਾਣੀਆਂ ਸੁਣਾਉਂਦੇ ਆ ਵੀ ਜਦੋਂ ਤੁਹਾਡਾ ਬਾਪੂ ਫਾਦਰ ਵੀ ਜਿਹੜਾ ਹੈਗਾ ਉਹ ਇੱਦਾਂ ਕਰਦਾ ਹੁੰਦਾ ਸੀ ਛੋਟਾ ਹੁੰਦਾ, ਜਾਂ ਤੁਹਾਡੀ ਜਿਹੜੀ ਮਦਰ ਹੈਗੀ ਹੈ ਨਾ, ਯਾਨੀ ਕਿ ਉਹਨਾਂ ਦੀ ਧੀ ਲੱਗ ਰਹੀ ਹੁੰਦੀ ਹੈ, ਸੋ ਉਹਨਾਂ ਦੀ ਕਹਾਣੀਆਂ ਸੁਣਾਉਂਦੇ ਆ। ਸੋ ਇੱਦਾਂ ਹੁੰਦਾ, ਵੈਰੀ ਗੁੱਡ, ਬੜਾ ਵਧੀਆ। ਅਤੇ ਲਓ ਜੀ ਰਾਜਾ ਅਤੇ ਰਾਣੀ ਹੈ। ਸੋ ਇੱਕ ਗੀਤ ਨਾ, ਮੈਨੂੰ ਇਹ ਫਿਲਮ ਇੰਨੀ ਪਿਆਰੀ ਸੀਗੀ ਨਾ, ਪਤਾ ਨਹੀਂ ਕਿਸੇ ਨੇ ਦੇਖੀ ਹੋਣੀ ਕਿ ਨਹੀਂ, ਮੈਂ ਵੀ ਟੀਵੀ 'ਚ ਦੇਖੀ, ਨਹੀਂ ਟੀਵੀ 'ਚ ਨਹੀਂ ਦੇਖੀ, ਇਹ ਨਾ ਪਟਿਆਲੇ ਦੇਖੀ ਹੈ ਮੂਵੀ, ਕਿਉਂਕਿ ਮੇਰਾ ਬ੍ਰਦਰ ਆਰਮੀ 'ਚ ਸੀਗਾ, ਆਰਮੀ ਵਾਲੇ ਨੂੰ ਮੂਵੀਜ਼ ਦਿਖਾਉਂਦੇ ਆ ਨਾ, ਉੱਦਾਂ ਅਸੀਂ ਬੜੀਆਂ ਮੂਵੀਆਂ ਦੇਖੀਆਂ, ਇੱਦਾਂ ਹੀ ਅੰਬਾਲੇ ਵੀ ਬੜੀਆਂ ਮੂਵੀਜ਼ ਦੇਖੀਆਂ, ਕਿਉਂਕਿ ਸਾਡਾ ਏਰੀਆ ਕੈਂਟ ਸੀਗਾ, ਅਤੇ ਕਦੇ ਅਸੀਂ ਕਿਉਂਕਿ ਏਅਰਫੋਰਸ ਵੀ ਉੱਥੇ ਸੀਗੀ ਅਤੇ ਮਿਲਟਰੀ ਵੀ ਹੈ ਨਾ, ਉਹ ਏਰੀਆ ਸੀ, ਸੋ ਕਦੀ ਏਅਰਫੋਰਸ ਵਾਲਿਆਂ ਦੇ ਲੱਗ ਜਾਂਦੀ ਸੀ ਮੂਵੀ, ਦਿਖਾਉਂਦੇ ਸੀ ਉਹ ਪੂਰਾ ਪਰਦਾ ਲਾ ਕੇ ਹੈ ਨਾ, ਅਤੇ ਕਦੇ ਦਿਖਾਉਂਦੇ ਸੀ ਸਾਡੇ ਆਰਮੀ ਵਾਲੇ, ਬੜੀਆਂ ਮੂਵੀਆਂ ਦੇਖੀਆਂ ਉੱਦਾਂ। ਅਤੇ ਇੱਦਾਂ ਹੀ ਆਹ ਵਾਲੀ ਮੂਵੀ ਅਸੀਂ ਦੇਖੀ ਪਟਿਆਲੇ, ਇਹ ਮੂਵੀ ਦਾ ਨਾਮ ਕੀ ਸੀਗਾ, ਨਾਮ ਨਹੀਂ ਮੈਨੂੰ ਧਿਆਨ, ਮੈਂ ਦੇਖਦੀ ਇਹਦੇ 'ਚ ਕਿਹੜਾ ਲਿਖਿਆ ਹੋਇਆ, ਪਰ ਇਹ ਗਾਣਾ ਬੜਾ ਹੀ ਪਿਆਰਾ। ਤੇ ਆਂਟੀ ਜੀ ਫੇਰ ਆਏ, ਆਂਟੀ ਜੀ ਕੀ ਕਹਿਣਾ ਚਾਹੁੰਦੇ ਆ ਕਿ ਹੋਲਡ 'ਤੇ ਹੀ ਰਹਿ ਗਏ, ਹੋਲਡ 'ਤੇ ਹੀ ਰਹਿ ਗਏ। ਅਤੇ ਲਓ ਜੀ ਆਪਾਂ ਇਹਨਾਂ ਦੀ ਕਾਲ, ਚਲੋ ਮੈਂ ਗਾਣਾ ਸੁਣਾਵਾਂ ਹੁਣ ਤੁਹਾਨੂੰ, ਗਾਣਾ ਸੁਣਾਉਂਦੇ ਹਾਂ ਅਤੇ ਬੜਾ ਵਧੀਆ ਇਹ ਗੀਤ ਹੈ, ਅਤੇ ਫਿਰ ਇਸ ਗੀਤ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ ਕਿ ਕਿੰਨਾ। ਅੱਛਾ, ਮੈਂ ਜਿਵੇਂ ਇੱਕ ਕੁਸ਼ਚਨ ਇਹ ਵੀ ਪੁੱਛਿਆ ਸੀ ਪਰਸੈਂਟੇਜ ਦਾ, ਪਤਾ ਤੁਹਾਨੂੰ ਕਿ ਕਿੰਨੇ ਕੁ ਪੈਸੇ ਆਪਾਂ ਜਿਹੜਾ ਟੈਕਸ ਪੇਅਰ ਦੀ ਮਨੀ ਜਾਂਦੀ ਹੈ ਪਰ ਪਰਸਨ ਹੀ ਦੱਸ ਦਿਉ ਭਾਵੇਂ। ਹਾਂਜੀ, ਸਤਿ ਸ਼੍ਰੀ ਅਕਾਲ, ਨਹੀਂ ਤੁਹਾਡੀ ਲਾਈਨ ਡਰੋਪ ਹੋ ਗਈ ਆ।

ਬਿਲਕੁਲ ਜੀ, ਇਹ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਸੌਂਗ ਸੀਗਾ। ਤੇ ਇਹਦੇ ਵਿੱਚ ਨਾ ਇਹ ਦੇਖੋ ਡਾਇਰੈਕਟਰ ਇਹਦੇ ਹੈਗੇ ਆ, ਲਿਰਿਕਸ ਲਿਖੇ ਆ ਆਨੰਦ ਬਖਸ਼ੀ ਨੇ, ਡਾਇਰੈਕਟਰ ਨੂੰ ਕੀਤਾ ਲਕਸ਼ਮੀ ਕਾਂਤ ਪਿਆਰੇ ਲਾਲ ਜੀ ਨੇ। ਸੋ ਦੇਖ ਲਓ ਉਹਨਾਂ ਦੇ ਜਿਹੜੇ ਗੀਤ ਸੰਗੀਤ ਪੁਰਾਣੇ, ਜਿਹੜੇ ਇੱਕ ਤਾਂ ਲਿਖਤ ਬੜੀ ਵਧੀਆ ਹੁੰਦੀ ਸੀ, ਇੱਕ ਮਿਊਜ਼ਿਕ, ਇੱਕ ਜਿਨ੍ਹਾਂ ਨੇ ਤਰਜ਼ ਬਣਾਈ ਉਹ, ਤੇ ਫਿਰ ਜਿਨ੍ਹਾਂ ਨੇ ਗਾਇਆ, ਸਾਰੇ ਜਿਵੇਂ ਕਹਿੰਦੇ ਆ ਨਾ ਵੀ ਇੱਕ ਤੋਂ ਇੱਕ ਉੱਪਰ ਤੋਂ ਉੱਪਰ ਚੜ੍ਹਤ ਹੁੰਦੀ ਸੀਗੀ, ਇੱਕ ਤੋਂ ਇੱਕ ਕਮਾਲ ਕਰਦਾ ਸੀ ਬੰਦਾ। ਹਰ ਇੱਕ ਪੁਰਾਣੀਆਂ ਫਿਲਮਾਂ, ਚਾਹੇ ਹੀਰੋ ਹੀਰੋਇਨ ਹੋਣ, ਹੈ ਨਾ ਪਹਿਲਾਂ ਵਾਲੇ। ਸੋ ਇਹ ਨਾ ਫਿਲਮ ਅਸੀਂ ਉੱਥੇ ਦੇਖੀ ਸੀਗੀ ਪਟਿਆਲੇ, ਤੇ ਇਹ ਇਹਦਾ ਨਾਮ ਨਹੀਂ ਵੈਸੇ ਮੈਨੂੰ ਯਾਦ, ਕਿਉਂਕਿ ਮੈਂ ਛੋਟੀ ਸੀਗੀ ਬੜੀ। ਤੇ ਇਹ ਬਸ ਇਹ ਮੈਨੂੰ ਇੱਕ ਤਾਂ ਸਟੋਰੀ ਉਂਝ ਚੱਲ ਮੈਨੂੰ ਯਾਦ ਹੈ, ਔਰ ਇਹ ਗਾਣਾ ਸੀ ਮੈਂ ਇੱਕ ਰਾਜਾ ਹੂੰ ਤੂੰ ਇੱਕ ਰਾਣੀ ਹੈ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਹੈ। ਤੇ ਇਹਦੇ ਵਿੱਚ ਹੀਰੋ ਕੋਈ ਨਵਾਂ ਜਿਹਾ ਹੀ ਸੀਗਾ, ਉਹਦਾ ਨਾਮ ਜ਼ਿਆਦਾ ਨਹੀਂ ਪ੍ਰਚਲਿਤ, ਜਿਵੇਂ ਫੇਮਸ ਨਹੀਂ ਸੀਗਾ, ਤੇ ਨਾਲ ਸੀਗੀ ਜੈ ਬਹਾਦਰੀ। ਸੋ ਬੜੀ ਸੋਹਣੀ ਮੂਵੀ ਸੀਗੀ। ਸੋ ਗੀਤ ਇਹਦਾ ਇਹ ਵਾਲਾ ਬੜਾ ਵਧੀਆ। ਤੇ ਲਓ ਜੀ, ਗੀਤ ਸੰਗੀਤ ਹੋ ਗਿਆ ਤੁਹਾਡੇ ਲਈ, ਤੇ ਜਿਹੜਾ ਆਪਣਾ ਕੁਐਸਚਨ ਇੱਕ ਬੱਚਿਆ ਉਹ ਹੁਣ ਉਹਦਾ ਵੀ ਤੁਹਾਨੂੰ ਆਂਸਰ ਆਪਾਂ ਦੱਸ ਹੀ ਦਈਏ, ਤੇ ਹਾਲੇ ਤੱਕ ਕਿਉਂਕਿ ਤੁਹਾਡਾ ਕੋਈ ਜਵਾਬ ਨਹੀਂ ਆਇਆ। ਅੱਛਾ, ਜਿਹੜਾ ਕਹਿੰਦੇ ਕਿਉਂਕਿ ਨਾ ਆਪਣਾ ਟੈਕਸ ਪੇਅਰ ਦੀ ਮੰਨੀ ਜਾਂਦੀ ਹੈ ਇਹਨਾਂ ਨੂੰ, ਸੋ ਕਿੰਨਾ ਟੈਕਸ ਜਿਹੜਾ ਹੈ ਮੋਨਾਰਕੀ ਨੂੰ ਜਾਂਦਾ ਜੀ? ਇਹ ਹੈਗਾ, ਵੈਸੇ ਆਪਾਂ ਨਾ ਕਈ ਵਾਰ ਜ਼ਿਆਦਾ ਰੌਲਾ ਪਾਉਂਦੇ ਹਾਂ, ਇੰਨਾ ਵੀ ਨਹੀਂ ਜਾਂਦਾ। ਇਹ ਕੋਸਟ ਕਰਦਾ ਐਵਰੇਜ $1.55 ਪਰ ਕੈਨੇਡੀਅਨ ਈਚ ਈਅਰ, ਜਿਹੜਾ ਕਿ ਸਪੋਰਟ ਕਰਦਾ ਮੋਨਾਰਕੀ ਨੂੰ, ਕੈਨੇਡੀਅਨ ਜਿਹੜੇ ਆ ਜਾਂ ਕੈਨੇਡਾ ਭੇਜਦਾ ਉਹਨਾਂ ਨੂੰ। ਸੋ ਇਹ $1.55 ਪਰ ਕੈਨੇਡੀਅਨ ਜਾਂਦਾ ਈਚ ਈਅਰ, ਠੀਕ ਹੈ। ਸੋ ਉਹਨਾਂ ਨੂੰ ਇਹ ਸਪੋਰਟ ਜਾਂਦੀ ਹੈ। ਅਤੇ ਕਈ ਤਾਂ ਜਿਹੜਾ ਇਹ ਟੈਕਸ, ਕਿਉਂਕਿ ਉਂਝ ਤਾਂ ਜੇ ਆਪਾਂ ਦੇਖੀਏ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਤਾਂ ਕਿੰਨੇ ਹੀ ਹੋ ਜਾਂਦਾ, ਕਿਉਂਕਿ ਆਪਣੀ ਪਾਪੂਲੇਸ਼ਨ ਜਿਹੜੀ ਆ ਕਾਫੀ ਹੈ। ਅਤੇ ਉਸ ਤੋਂ ਇਲਾਵਾ ਕਈ ਫਿਰ ਵੀ ਕਹਿੰਦੇ ਆ ਵੀ ਨਹੀਂ ਜਾਣਾ ਚਾਹੀਦਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਪਰਸੈਂਟੇਜ ਬਹੁਤੀ ਨਹੀਂ ਹੈਗੀ, ਜਿਹੜੇ ਚਾਹੁੰਦੇ ਆ ਵੀ ਹਾਂਜੀ ਮੋਨਾਰਕੀ ਸਾਡੇ 'ਤੇ ਰਾਜ ਕਰੇ ਜਾਂ ਉਹਨਾਂ ਦਾ ਕੋਈ ਹੋਲਡ ਇੱਧਰ ਹੋਵੇ, ਕੁਛ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਹੜਾ ਗਵਰਨਰ ਜਨਰਲ ਹੁੰਦਾ ਨਾ, ਜਿਹੜਾ ਪਿੱਛੇ ਜੇ ਵੀ ਹੁਣ ਅਪੁਆਇੰਟ ਕੀਤਾ, ਸੋ ਉਹ ਲਿੰਕ ਉਹਨਾਂ ਦਾ ਉਹਨਾਂ ਨਾਲ ਹੀ ਹੁੰਦਾ, ਯਾਨੀ ਕਿ ਕਹਿਣ ਦਾ ਮਤਲਬ ਕੁਛ ਵੀ ਕੀਤਾ ਜਾਂਦਾ ਜਾਂ ਦੱਸਿਆ ਜਾਂਦਾ ਇੱਥੇ ਅਫਿਸ਼ਲੀ ਤੌਰ 'ਤੇ, ਸੋ ਜਿਹੜਾ ਗਵਰਨਰ ਜਨਰਲ ਹੁੰਦਾ ਉਹ ਕਰਦਾ। ਸੋ ਬਾਕੀ ਇਹ ਜਾਣਕਾਰੀ ਸੀ ਜੀ ਤੁਹਾਡੇ ਤੱਕ ਪਹੁੰਚਾਈ, ਜਿਹੜੀ ਕਿ ਮਹਾਰਾਣੀ ਵਿਕਟੋਰੀਆ ਦਾ ਅਸੀਂ ਬਰਥਡੇ ਮਨਾ ਰਹੇ ਹਾਂ। ਐਕਚੁਅਲ ਦੇ ਵਿੱਚ ਇਹ ਹੈਗਾ 24 ਮਈ ਦਾ। ਸੋ ਫਿਰ ਇਹ ਜਿਹੜਾ ਟ੍ਰੈਡੀਸ਼ਨ ਆ ਉਹ ਚੱਲਿਆ ਆ ਰਿਹਾ, ਅਤੇ ਮੋਨਾਰਕੀ ਦੇ ਵਿੱਚ ਜਿਹੜੇ ਰਾਜਤੰਤਰ ਹੁੰਦਾ ਉਹਦੇ ਵਿੱਚ ਹੁੰਦਾ ਇੱਦਾਂ ਹੀ ਹੈ ਵੀ ਜਿਹੜਾ ਪੁਰਾਣਾ ਸਾਰਾ ਕੁਛ ਚੱਲਿਆ ਆ ਜਾਂਦਾ ਉਹੀ ਫਿਰ ਟ੍ਰੈਡੀਸ਼ਨ ਬਣ ਜਾਂਦਾ, ਮਤਲਬ ਉਹਨੂੰ ਆਪਣੇ ਐਨਸੈਸਟਰਸ ਨੂੰ ਆਪਣੇ ਬਜ਼ੁਰਗਾਂ ਬਾਰੇ ਜੋ ਵੀ ਉਹਨਾਂ ਨੇ ਕਰਕੇ ਗਏ ਹੋਏ ਹੁੰਦੇ ਆ, ਜਿਹੜੇ ਡਿਸੀਜਨ ਲੈ ਕੇ ਗਏ ਹੁੰਦੇ ਆ, ਬਸ ਉਹ ਐਜ਼ ਇਟ ਇਜ਼ ਹੀ ਉਹਨੂੰ ਫੋਲੋ ਕਰੀ ਜਾਂਦੇ ਆ। ਉਹ ਰੀਤੀ ਰਿਵਾਜ਼ ਨੂੰ ਉਹ ਤੋੜਨਾ ਨਹੀਂ ਚਾਹੁੰਦੇ, ਉਹ ਪ੍ਰਥਾ ਨੂੰ ਤੋੜਨਾ ਨਹੀਂ ਚਾਹੁੰਦੇ। ਤੇ ਜੇ ਨਾ ਆਪਾਂ ਵੈਸੇ ਆਪਣੇ ਘਰਾਂ ਦੇ ਵਿੱਚ ਗੱਲ ਕਰੀਏ, ਆਪਣੇ ਘਰਾਂ ਦੇ ਵਿੱਚ ਵੀ ਜਿਹੜੇ ਆਪਣੇ ਬਜ਼ੁਰਗਾਂ ਦੀ, ਆਪਣੇ ਜਿਹੜੇ ਵੀ ਐਨਸੈਸਟਰ ਹੈਗੇ ਆ, ਇੱਕ ਤਾਂ ਉਹਨਾਂ ਨੂੰ ਪੂਜਦੇ ਆ ਚੰਗੀ ਤਰ੍ਹਾਂ, ਹੈ ਨਾ, ਜਦੋਂ ਜਿਵੇਂ ਕਹਿੰਦੇ ਆ ਕਿ ਸਾਲ ਦੇ ਵਿੱਚ 1-2 ਵਾਰ ਹੁੰਦਾ ਇੱਦਾਂ ਵੀ ਹਾਂ ਉਹਨਾਂ ਦੀ ਸਪੈਸ਼ਲ ਤੌਰ 'ਤੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਉਹਨਾਂ ਦੇ ਲਈ ਸਪੈਸ਼ਲ ਪੂਜਾ ਕਰਦੇ ਹਾਂ, ਹੈ ਨਾ, ਪ੍ਰਾਰਥਨਾ ਕਰਦੇ ਹਾਂ, ਰੱਬ ਅੱਗੇ ਪ੍ਰੇਅਰ ਕਰਦੇ ਹਾਂ, ਹਰੇਕ ਧਰਮ ਦੇ ਵਿੱਚ ਹੁੰਦਾ ਜੀ। ਔਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ, ਕਈ ਵਾਰ ਆਪਾਂ ਦੇਖਦੇ ਹਾਂ ਵੀ ਕਹਿ ਦਿੰਦੇ ਆ ਵੀ ਹਾਂਜੀ ਉਹਨਾਂ ਦੇ ਲਈ ਭੋਜਨ ਬਣਾਇਆ ਜਾਂਦਾ, ਕਿਸੇ ਨੂੰ ਛਕਾਇਆ ਜਾਂਦਾ ਜਾਂ ਦਾਨ ਕੀਤਾ ਜਾਂਦਾ, ਉਹ ਕਿਹੜਾ ਦੇਖਦੇ ਆ ਕਿ ਸਹੀ ਆ, ਚਲੋ ਨਹੀਂ ਦੇਖਦੇ, ਪਰ ਉਹਨਾਂ ਦੇ ਨਾਮ 'ਤੇ ਉਹ ਇੰਨਾ ਕੁਛ ਤੁਹਾਡੇ ਲਈ ਕਰਕੇ ਗਏ ਹੁੰਦੇ ਆ। ਚਲੋ ਕਈਆਂ ਦੇ ਘਰਾਂ 'ਚ ਹੈ ਝਗੜੇ ਝਮੇਲੇ, ਹੈ ਨਾ, ਪਰ ਆਮ ਤੌਰ 'ਤੇ ਜਿਹੜੇ ਐਨਸੈਸਟਰ ਹੈ ਉਹਨਾਂ ਤੋਂ ਅੱਗੇ ਅੱਗੇ ਆਪਾਂ ਆ ਕੇ ਆਪਾਂ ਇੱਥੇ ਪਹੁੰਚੇ ਹਾਂ, ਹੈ ਨਾ, ਜਾਂ ਆਪਾਂ ਇਸ ਦੁਨੀਆਂ ਦੇ ਵਿੱਚ ਆਏ ਹਾਂ, ਜੇ ਉਹ ਸੀਗੇ ਤਾਂ ਆਏ ਹਾਂ। ਸੋ ਉਹਨਾਂ ਨੂੰ ਸਮੇਂ ਸਮੇਂ 'ਤੇ ਯਾਦ ਕਰਨਾ ਬਣਦਾ। ਜਿੰਨੇ ਵੀ ਆਪਣੇ ਜਿਹੜੇ ਵੀ ਲਿਸਨਰ ਸੁਣ ਰਹੇ, ਜਿੰਨੇ ਵੀ ਪੂਰਵਜ ਆਪਣੇ ਹੁੰਦੇ ਆ ਨਾ, ਇਨਸੈਸਟਰ ਆਪਣੇ ਹੁੰਦੇ ਆ, ਹੁਣ ਆਪਾਂ ਨੂੰ ਬਹੁਤਿਆਂ ਦੇ ਨਾਮ ਹੀ ਨਹੀਂ ਪਤਾ ਹੁੰਦੇ ਪਿੱਛੇ, ਸਿਰਫ ਜਿਵੇਂ ਆਪਾਂ ਕਹਿੰਦੇ ਨਾਨੇ ਦਾ, ਦਾਦੇ ਦਾ, ਜਾਂ ਕਿਤੇ ਹੁਣ ਚਲੋ ਬੱਚੇ ਥੋੜ੍ਹੇ ਜਿਹੇ ਪੜ੍ਹ ਲਿਖ ਕੇ ਤੇਜ਼ ਹੋ ਗਏ, ਸੋ ਉਹ ਤੋਂ ਪਿਛਲੇ ਦਾ ਵੀ ਪੁੱਛ ਲੈਂਦੇ ਆ, ਪਰ 3-4 ਪੀੜ੍ਹੀਆਂ ਤੱਕ ਹੀ ਪਤਾ ਹੁੰਦਾ, ਉਹ ਤੋਂ ਪਿੱਛੇ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ। ਇਸ ਕਰਕੇ ਉਹ ਸਾਰਾ ਕੁਛ ਪਤਾ ਹੋਣਾ ਚਾਹੀਦਾ, ਬਾਕੀ ਜਿਹੜੇ ਆਪਣੇ ਪੂਰਵਜ ਆ ਉਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ, ਉਹਨਾਂ ਸਦਕਾ ਹੀ, ਚਾਹੇ ਪ੍ਰੋਪਰਟੀਆਂ ਤੁਹਾਡੇ ਕੋਲ,
ਚਾਹੇ ਤੁਸੀਂ ਹੋ ਇਸ ਦੁਨੀਆ ਦੇ ਵਿੱਚ, ਹੈ ਨਾ। ਸੋ ਜੇ ਆਪਾਂ ਉਹਨਾਂ ਨੂੰ ਨਹੀਂ ਯਾਦ ਕਰਾਂਗੇ ਉਹ ਨਹੀਂ ਵਧੀਆ, ਚਾਹੇ ਉਹ ਤੁਹਾਨੂੰ ਦੇਖ ਰਹੇ ਆ ਚਾਹੇ ਨਹੀਂ ਦੇਖ ਰਹੇ। ਜਿਵੇਂ ਹੁਣ ਚਲੋ ਹਰ ਇੱਕ ਤਰ੍ਹਾਂ ਦਾ, ਹਾਂਜੀ ਉਹ ਉੱਪਰੋਂ ਦੇਖ ਰਹੇ ਆ, ਸਿਤਾਰੇ ਬਣ ਗਏ, ਬੜਾ ਕੁਛ ਹੈ, ਪਰ ਕਈ ਕਹਿੰਦੇ ਲੈ ਕੁਛ ਨਹੀਂ ਹੈ ਉਹ ਤਾਂ ਜਿਹੜਾ ਇੱਕ ਵਾਰ ਦੁਨੀਆ ਤੋਂ ਚਲਾ ਗਿਆ ਚਲਾ ਗਿਆ। ਪਰ ਇੱਦਾਂ ਵੀ ਨਹੀਂ ਹੁੰਦਾ, ਉਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਅਤੇ ਉਹਨਾਂ ਦੇ ਲਈ ਸਪੈਸ਼ਲ ਪੂਜਾ ਯਾਚਨਾ ਕਰਦੇ ਰਹਿਣਾ ਚਾਹੀਦਾ। ਕਿਉਂਕਿ ਜਿਵੇਂ ਕਹਿੰਦੇ ਆ ਵੀ ਜੇ ਤੁਸੀਂ ਮੰਨੋ ਤਾਂ ਸਭ ਕੁਛ ਹੈਗਾ, ਨਹੀਂ ਮੰਨੋ ਤਾਂ ਕੁਛ ਵੀ ਨਹੀਂ ਹੈਗਾ। ਅੱਛਾ, ਕਈਆਂ ਦੇ ਸੁਪਨੇ 'ਚ ਕੋਈ ਆਪਣੇ, ਚਾਹੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ, ਚਾਹੇ ਪੇਰੈਂਟਸ ਹੋਣ, ਭੈਣ ਭਰਾ ਹੋਣ, ਦਾਦੇ ਦਾਦੀ, ਨਾਨਾ ਨਾਨੀ, ਕੋਈ ਵੀ ਮਾਮੇ ਚਾਚੇ, ਕੋਈ ਹੋਰ ਵੀ ਹੋ ਸਕਦੇ, ਜੇ ਆਉਂਦੇ ਆ ਤਾਂ ਆਪਾਂ ਕਹਿੰਦੇ ਹਾਂ ਲੈ ਉਹ ਆਏ, ਪਤਾ ਨਹੀਂ ਬਹੁਤ ਮਾੜਾ ਹੋ ਗਿਆ, ਸਾਨੂੰ ਦੇਖ ਗਏ, ਹੈ ਨਾ। ਚਲੋ ਜੇ ਅਸਲ 'ਚ ਉਹ ਤੁਹਾਨੂੰ ਨਹੀਂ ਨਜ਼ਰ ਆਉਂਦੇ ਅਤੇ ਜੇ ਉਹ ਤੁਹਾਨੂੰ ਸੁਪਨੇ 'ਚ ਕਿਤੇ ਦੇਖ ਗਏ ਤਾਂ ਮਾੜੀ ਕਿਹੜੀ ਗੱਲ ਹੋ ਗਈ, ਹੈ ਨਾ। ਕਈ ਕਿੰਨੇ ਵਹਿਮ ਭਰਮ ਕਰਨ ਲੱਗ ਜਾਂਦੇ ਆ ਅਤੇ ਪਤਾ ਨਹੀਂ ਕੀ ਕੀ ਜਿਹੜਾ ਹੈਗਾ ਪੁੱਠਾ ਸਿੱਧਾ ਕਈ ਕਹਿਣ ਲੱਗ ਜਾਂਦੇ ਆ, ਜੇ ਦਿਖੇ ਆ ਤਾਂ ਪਤਾ ਨਹੀਂ ਕੀ ਕੋਈ ਮਾੜਾ ਹੀ ਹੋਣ ਲੱਗਿਆ। ਕੁਛ ਨਹੀਂ ਇੱਦਾਂ ਹੁੰਦਾ, ਜੇ ਆਪਾਂ ਰੱਬ ਨੂੰ ਮੰਨਦੇ ਹਾਂ ਨਾ, ਉਹ ਕੁਛ ਨਹੀਂ ਹੁੰਦਾ ਮਾੜਾ ਚੰਗਾ, ਸਾਰਾ ਕੁਛ ਵਧੀਆ ਹੀ ਵਧੀਆ। ਜਿਹੜੀ ਜਿਵੇਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਅਣਹੋਣੀ ਆ, ਅਣਹੋਣੀ ਜੇ ਤੁਸੀਂ ਆਪਾਂ ਸੰਤ ਮਸਕੀਨ ਜੀ ਨੂੰ ਸੁਣਦੇ ਹਾਂ ਨਾ, ਉਹਨਾਂ ਦੀ ਕਥਾ, ਉਹ ਕਹਿੰਦੇ ਅਣਹੋਣੀ ਕੁਛ ਵੀ ਨਹੀਂ ਹੈਗੀ, ਕੁਛ ਵੀ ਅਣਹੋਣੀ ਨਹੀਂ ਹੈਗੀ, ਸਾਰਾ ਕੁਝ ਹੀ ਹੋਣੀ ਹੈ। ਮਤਲਬ ਜੋ ਹੋਣਾ ਹੈ ਉਹ ਹੋਣਾ ਹੀ ਹੈ, ਵਿਅਕਤੀ ਕੁਛ ਨਹੀਂ ਕਰ ਸਕਦਾ। ਪਰ ਇਹ ਹੈ ਵੀ ਤੁਸੀਂ ਠੀਕ ਹੈ ਰੱਬ ਦਾ ਨਾਮ ਪਤਿਆ ਸਕਦੇ ਹਾਂ ਅਤੇ ਚਲੋ ਥੋੜ੍ਹਾ ਬਹੁਤਾ ਆਪਾਂ ਦਾ ਬਚਾਵ ਹੋ ਸਕਦਾ ਹੋਊਗਾ ਜੇ ਆਪਾਂ ਰੱਬ ਨੂੰ ਧਿਆਵਾਂਗੇ ਅਤੇ ਸਭ ਕੁਛ ਵਧੀਆ ਵਧੀਆ ਰਹੇ ਵੀ। ਪਰ ਕਹਿੰਦੇ ਆ ਵੀ ਜਿਹੜਾ ਕੁਛ ਹੋਣਾ ਹੁੰਦਾ ਉਹੀ ਹੁੰਦਾ, ਜਿਹੜਾ ਕੁਛ ਤੁਸੀਂ ਕਰਮ ਕਮਾ ਕੇ ਆਏ ਹੋ ਜਾਂ ਕਮਾਉਂਦੇ ਹੋ, ਕਈ ਵਾਰ ਤਾਂ ਕਹਿੰਦੇ ਤੁਹਾਨੂੰ ਉਹਦਾ ਜਵਾਬ ਨਾਲ ਦੀ ਨਾਲ ਮਿਲ ਜਾਂਦਾ। ਜੇ ਆਪਾਂ ਚੰਗਾ ਕੀਤਾ ਚੰਗਾ ਹੋ ਜਾਂਦਾ, ਮਾੜਾ ਕੀਤਾ ਮਾੜਾ, ਕਈ ਵਾਰੀ ਟਾਈਮ ਲੱਗ ਜਾਂਦਾ। ਜਾਂ ਤੁਹਾਡੇ ਨਾਲ ਕੋਈ ਮਾੜਾ ਕਰ ਗਿਆ, ਉਹਨੂੰ ਹੁਣ ਉਹਦਾ ਜਵਾਬ ਨਹੀਂ ਮਿਲ ਰਿਹਾ, ਕਈ ਵਾਰ ਕਹਿੰਦੇ ਤੁਸੀਂ ਆਪਣੀਆਂ ਅੱਖਾਂ ਨਾਲ ਉਹ ਚੀਜ਼ ਦੇਖ ਲੈਂਦੇ ਹੋ, ਕਈ ਵਾਰੀ ਨਹੀਂ ਦੇਖ ਪਾਉਂਦੇ, ਯਾਨੀ ਕਿ ਤੁਹਾਡੇ ਤੋਂ ਬਾਅਦ ਜਾਂ ਦੇਰ ਸਵੇਰ ਉਹਨੂੰ ਉਸਦੀ ਸਜ਼ਾ ਮਿਲੂਗੀ। ਸੋ ਇਸ ਕਰਕੇ ਆਪਣੇ ਵੱਲੋਂ ਚੰਗਾ ਚੰਗਾ ਕਰਦੇ ਰਹੋ, ਬਾਕੀ ਰੱਬ ਦੇਖਦਾ ਸਾਰਾ ਕੁਛ ਵਧੀਆ ਹੀ ਹੋਊਗਾ, ਹੈ ਨਾ। ਸੋ ਦੇਖ ਲਓ ਕਿੱਧਰ ਕਿੱਧਰ ਨੂੰ ਗੱਲਾਂ ਜਿਹੜੀਆਂ ਚਲੇ ਜਾਂਦੀਆਂ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਮੇਰਾ ਨੰਬਰ ਵੀ ਤੁਸੀਂ ਲੈ ਲਓ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ, ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਹੋ ਗਿਆ, ਕੋਈ ਕੋਂਬੋ ਪਲਾਨ ਤੁਸੀਂ ਲੈਣਾ ਚਾਹੁੰਦੇ ਹੋ, ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਉਂਕਿ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ। ਕਈ ਵਾਰ ਕੋਈ ਮੈਡੀਕਲ ਇਸ਼ੂਜ਼ ਜਦੋਂ ਆਉਂਦੇ ਆ ਫਿਰ ਆਪਾਂ ਬੜਾ ਭੱਜਦੇ ਹਾਂ ਇੰਸ਼ੋਰੈਂਸ, ਫਿਰ ਇੰਸ਼ੋਰੈਂਸ ਯਾਦ ਆ ਜਾਂਦੀ ਹੈ। ਪਹਿਲਾਂ ਜਦੋਂ ਬਿਲਕੁਲ ਸਹੀ ਸਭ ਕੁਝ ਚੱਲ ਰਿਹਾ ਫਿਰ ਉਦੋਂ ਸਾਨੂੰ ਲੱਗ ਰਿਹਾ ਹੁੰਦਾ ਇਹ ਤਾਂ ਐਵੇਂ ਬੇਕਾਰ ਹੀ ਹੈ, ਛੱਡੋ ਪਰੇ ਕਾਹਨੂੰ ਪੈਸੇ ਦੇਣੇ, ਹੈ ਨਾ। ਪਰ ਨਹੀਂ, ਬੇਕਾਰ ਕੁਛ ਵੀ ਨਹੀਂ ਹੈਗਾ, ਇੱਕ ਪੀਸ ਆਫ ਮਾਈਂਡ ਜਿਹੜਾ ਹੈ ਨਾ ਸਭ ਨਾਲੋਂ ਵੱਡਾ। ਜੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਕਿਸੇ ਚੀਜ਼ ਦੇ ਨਾਲ ਕਿ ਹਾਂ ਅਸੀਂ ਹੁਣ ਇੰਸ਼ੋਰੈਂਸ ਕਰਾਈ ਹੋਈ ਹੈ ਅਤੇ ਸਾਨੂੰ ਫਿਕਰ ਨਹੀਂ ਕੋਈ, ਦੇਖੋ ਕਿੰਨਾ ਵੱਡਾ ਪੀਸ ਆਫ ਮਾਈਂਡ ਹੈ। ਨਹੀਂ ਤੁਸੀਂ ਉਹੀ ਬੰਦਾ ਆਪਾਂ ਸੋਚੀ ਜਾਂਦੇ ਹਾਂ ਵੀ ਜੇ ਮੈਂ ਲੈ ਇੰਨਾ ਲੋਨ ਲਿਆ ਹੋਇਆ, ਇੰਨੀ ਮੋਰਗੇਜ ਲਈ ਹੋਈ ਆ, ਮੈਨੂੰ ਕੁਛ ਹੋ ਗਿਆ, ਮੇਰੇ ਬੱਚੇ ਕੀ ਕਰਨਗੇ, ਰੁਲ ਜਾਣਗੇ, ਇਹ ਹੋ ਜੂਗਾ। ਜੇ ਆਪਾਂ ਇੰਸ਼ੋਰੈਂਸ ਲੈ ਲੈਂਦੇ ਹਾਂ ਸਾਨੂੰ ਬੇਫਿਕਰੇ ਆਪਾਂ ਹੋ ਜਾਂਦੇ ਹਾਂ ਨਾ। ਸੋ ਇਸ ਕਰਕੇ ਤੁਸੀਂ ਜ਼ਰੂਰ ਇਹਦੇ ਬਾਰੇ ਗੌਰ ਕਰੋ, ਪੁੱਛੋ, ਅਤੇ ਮੇਰਾ ਨਾਮ ਅਤੇ ਨੰਬਰ ਤੁਸੀਂ ਨੋਟ ਕਰ ਲਓ। ਨੰਬਰ ਹੈਗਾ ਮੇਰਾ 647-765-2340, 6477-652-340। ਅਤੇ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਜ਼ਰੂਰ ਕਰਾਓ, ਐਜੂਕੇਸ਼ਨ ਪਲਾਨ। ਜਦੋਂ ਬੱਚੇ ਦਾ ਸਿਨ ਬਰਥ ਹੋਇਆ ਨਾ, ਸਿਨ ਨੰਬਰ ਆ ਗਿਆ, ਅਤੇ ਬਸ ਤੁਸੀਂ ਉਹਦੀ RESP, ਕਿਉਂਕਿ ਤੁਹਾਨੂੰ ਨਾ ਬੜਾ ਵਧੀਆ ਗੌਰਮੈਂਟ, ਦੇਖੋ ਇੱਥੇ ਕਿੰਨਾ ਵਧੀਆ ਤੁਹਾਨੂੰ ਸਪੋਰਟ ਕਰਦੀ ਹੈ, ਨਹੀਂ ਤਾਂ ਕੋਈ ਪੈਸਾ ਇੱਕ ਦੇ ਕੇ ਰਾਜੀ ਨਹੀਂ। $7,200 ਦੀ ਗ੍ਰਾਂਟ ਮਿਲਦੀ ਹੈ, ਇੱਕ $2,000 ਦਾ ਕੈਨੇਡਾ ਲਰਨਿੰਗ ਬੌਂਡ ਮਿਲਦਾ, ਇੱਕ ਕੰਪਨੀ ਜਿਹੜੀ ਹੈਗੀ ਆ ਉਹ ਤੁਹਾਨੂੰ ਵਧੀਆ ਤੁਹਾਡੇ ਪੈਸੇ ਦੇ ਨੂੰ ਗਰੋ ਕਰਨ 'ਚ ਤੁਹਾਨੂੰ ਜਿਹੜਾ ਵਧੀਆ ਗਰੋ ਹੋਈ ਜਾਊਗਾ 6-7% ਦੇ ਨਾਲ, ਜਿੰਨਾ ਵੀ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੋ, ਹੈ ਨਾ। ਸੋ ਵਧੀਆ ਇੱਕ ਰਕਮ ਜਿਹੜੀ ਇਕੱਠੀ ਹੋ ਜਾਂਦੀ। ਸੋ ਮੇਰਾ ਨੰਬਰ ਨੋਟ ਕਰੋ, 647-765-2340। ਅਤੇ ਆਟੋ ਹੋਮ ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਟਰੱਕਿੰਗ ਕੰਪਨੀ ਹੈ, ਫਲੀਟ ਇੰਸ਼ੋਰੈਂਸ ਕਰਾਉਣੀ ਹੈ, ਤੇ ਤੁਸੀਂ ਕਾਲ ਕਰ ਸਕਦੇ ਹੋ ਗੁਣਤਾਸ ਨੂੰ 647-919-1002 ਤੇ, ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਰਾਜੇ ਰਾਣੀਆਂ ਵਾਲੇ ਗੀਤ ਮੈਂ ਇੱਕ ਦੋ ਹੋਰ ਕੱਢੇ ਸੀਗੇ,
ਤੇ ਉਹ ਹੁਣ ਲਾ ਦਿੰਦੇ ਹਾਂ, ਤੇ ਬਾਕੀ ਹੁਣ ਲੈਂਦੇ ਆ ਗਿਆ, ਮਿਲਦੇ ਹਾਂ ਤੁਹਾਨੂੰ ਕੱਲ ਨੂੰ 647 765 2340 ਤੇ ਮੈਨੂੰ ਤੁਸੀਂ ਕੰਟੈਕਟ ਕਰੋ। ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
1: ਸ਼ੇਅਰ ਕਰਾਂਗੇ ਜੀ ਐਸੋ ਗੈਸ ਸਟੇਸ਼ਨ ਇਹ ਚ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ, ਇਹ ਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ, ਇਹ ਚ ਬਿਗ ਟਰੱਕ ਯਾਰਡ ਜਾਂ ਕੇ ਸਟੋਰੀ ਯਾਰਡ ਹੀ ਗਾਵੇ, ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ ਹੈ। ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਾਲਾਨਾ ਬਣਦਾ ਹੋਵੇ, ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ। ਵਿਦ 6.4 acre ਲੋਟ, ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇ ਰਹੇ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
6: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ 4 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 Fandaway ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 Dust Drive ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 McBean Drive Unit 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 Mayfield Road ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।
7: ਆ ਪੰਜਾਬੀ ਆ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਕੀ ਹਾਲ ਚਾਲ ਆ, ਠੀਕ ਹੋ ਸਾਰੇ ਜਾਣੇ? ਸੁੱਖ ਸਾਂਦ ਆ, ਪਰਿਵਾਰ ਵਿੱਚ ਰਾਜੀ ਖੁਸ਼ ਆ ਭਾਈ ਸਾਰੇ ਜਾਣੇ? ਵੀਕਐਂਡ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹਾਜ਼ਰੀ ਲੱਗ ਰਹੀ ਆ। ਲੱਖਾਂ ਲੱਖਾਂ ਵਾਰੀ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਹੈ ਉਸ ਉੱਪਰਵਲ ਦਾ, ਪਰਵਰਦਿਗਾਰ ਦਾ, ਪਿਤਾ ਪਰਮੇਸ਼ਵਰ ਅੱਲਾ ਤਾਲਾ, ਜੀਸਸ ਮਹਾਰਾਜ ਅੱਲਾ ਤਾਲਾ, ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਸ਼ੁਕਰਾਨਾ ਕਹਿੰਦੇ ਆਲਵੇਸ ਕਰਨਾ ਚਾਹੀਦਾ। ਕਹਿ ਦਿੰਦੇ ਕਈ ਵਾਰੀ ਸਿਆਣੇ ਬੰਦੇ, ਉਹ ਤੁਸੀਂ ਬੈਠੋ ਨਾ, ਔਰ ਹਮੇਸ਼ਾ ਹੀ ਬੰਦਾ ਕੁਛ ਨਾ ਕੁਛ ਲਰਨ ਡੈਫੀਨੇਟਲੀ ਆਪਣੀ ਲਾਈਫ ਵਿੱਚ ਕਰਦਾ ਹੀ ਹੈ। ਡਜ਼ਨਟ ਮੈਟਰ ਬੰਦੇ ਦੀ ਏਜ ਜਿੰਨੀ ਮਰਜ਼ੀ ਹੋ ਜਾਵੇ, ਪਰ ਆਪਾਂ ਆਲਵੇਸ ਸੁਣਦੇ ਹਾਂ, ਆਲਵੇਸ ਦੇਖਦੇ ਹਾਂ ਕਿ ਹਰ ਟਾਈਮ ਬੰਦਾ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਵਿੱਚੋਂ ਲਰਨ ਕਰਦਾ ਹੈ। ਸੁਬਾਹ ਉੱਠਦੇ ਹੋ ਸ਼ੁਕਰਾਨਾ, ਸ਼ਾਮਾਂ ਨੂੰ ਸੌਣ ਲੱਗਿਆਂ ਸ਼ੁਕਰਾਨਾ, ਚਾਰ ਪੈਰ ਸੱਚੇ ਪਾਤਸ਼ਾਹ, ਦਿਨ ਸੁੱਖਾਂ ਨਾਲ ਬੀਤਿਆ, ਰਾਤ ਸੁੱਖਾਂ ਨਾਲ ਬਤੀਤ ਕਰਨੀ, ਇਹ ਸਾਨੂੰ ਦੱਸਿਆ ਗਿਆ ਹੈ। ਆਲਵੇਜ਼ ਜਿਹੜਾ ਸ਼ੁਕਰਾਨਾ ਲਫ਼ਜ਼ ਹੈ, ਇਹ ਬੜਾ ਵੱਡਾ ਲਫ਼ਜ਼ ਹੈ, ਕਿਉਂਕਿ ਗੁਰੂ ਪਰਮਾਤਮਾ ਈਸ਼ਵਰ ਇਸ ਚੀਜ਼ ਦੇ ਵਿੱਚ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਕਿ ਮੇਰਾ ਸੇਵਕ, ਮੇਰਾ ਬੱਚਾ, ਮੇਰਾ ਮੈਨੂੰ ਮੰਨਣ ਵਾਲਾ, ਮੇਰਾ ਆਲਵੇਜ਼ ਸ਼ੁਕਰਾਨਾ ਕਰਦਾ ਹੈ। ਕਈ ਵਾਰੀ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਉਸ ਦੀਆਂ ਗੱਲਾਂ ਦੇ ਵਿੱਚ ਹਾਂ ਦੇ ਚ ਹਾਂ ਮਿਲਾਉਂਦੇ ਹਾਂ ਨਾ, ਹਾਂ ਚ ਹਾਂ ਕਿਉਂ ਮਿਲਾਉਂਦੇ ਹਾਂ? ਕਿ ਅਗਲੇ ਨੂੰ ਖੁਸ਼ੀ ਮਿਲ ਜਾਵੇ, ਅਗਲਾ ਖੁਸ਼ ਹੋ ਜਾਵੇ। ਅਤੇ ਸਾਡੇ ਜਿਹੜੇ ਪਰਵਰਦਿਗਾਰ ਆ, ਜਿਹੜਾ ਸਾਡਾ ਪਿਓ ਆ, ਜਿਹੜਾ ਸਾਡਾ ਪ੍ਰਭੂ ਪਰਮਾਤਮਾ ਹੈ, ਈਸ਼ਵਰ ਹੈ, ਉਸ ਦਾ ਸ਼ੁਕਰਾਨਾ ਸਾਡਾ ਆਲਵੇਜ਼ ਕਰਨਾ ਹੀ ਬਣਦਾ, ਜਿਸ ਹਾਲ 'ਚ ਵੀ ਰੱਖੇ ਇਹ ਮਾਲਕਾ, ਜਿਸ ਹਾਲ 'ਚ ਵੀ ਰੱਖੇ ਉਸ ਹਾਲ ਦੇ 'ਚ ਹੀ ਸਾਡਾ, ਤੁਹਾਡੇ ਸਾਹਮਣੇ ਸ਼ੁਕਰਾਨਾ ਹੈ। ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਅਸੀਂ ਇਸ ਮੰਡੇ ਮੋਰਨਿੰਗ ਵਿੱਚ ਵੈਲਕਮ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ, ਕੁਛ ਤੁਹਾਡੀਆਂ ਕਾਲਸ, ਕੁਛ ਇਨਫੋਰਮੇਸ਼ਨ, ਕੁਛ ਬਿਜ਼ਨਸਮੈਨਾਂ ਦੇ ਸੰਦੇਸ਼, ਔਰ ਸਭ ਤੋਂ ਵੱਡੇ ਜਿਹੜੀ ਗੱਲ ਹੈ ਕਿ ਸਾਡੇ ਕੋਲ ਅੱਜ ਸਿਰਫ 4 ਤੋਂ 5 ਦਿਨ ਰਹਿ ਗਏ, ਅੱਜ ਦਾ ਦਿਨ ਤਾਂ ਨਿਕਲ ਗਿਆ ਸਮਝੋ, ਆਲਮੋਸਟ ਤੁਹਾਡੇ ਤੱਕ ਮੈਸੇਜ ਪਹੁੰਚ ਗਿਆ। ਇਸ ਆਉਣ ਵਾਲੇ ਵੀਕਐਂਡ 'ਤੇ ਤੁਹਾਡੇ ਵਾਸਤੇ ਇੱਕ ਜੱਗ ਹੋ ਰਿਹਾ ਹੈ, ਜਿੱਥੇ ਨਾਮ ਦਾ ਜੱਗ ਹੋਣਾ ਹੈ, ਉਸ ਸ਼ਬਦ ਦੀ ਪ੍ਰਚਾਰ ਹੋਣਾ ਹੈ, ਉਸ ਸ਼ਬਦ ਦੇ ਰੂਪ ਦੇ ਵਿੱਚ ਕੀਰਤਨ ਹੋਣਾ ਹੈ। ਭਾਈ ਸਾਹਿਬ, ਭਾਈ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਆਲਰੇਡੀ ਟੋਰਾਂਟੋ ਦੀ ਧਰਤੀ 'ਤੇ ਪਹੁੰਚ ਗਏ ਹੈ, ਤੁਹਾਨੂੰ ਸਾਰੀਆਂ ਸੰਗਤਾਂ ਦੱਸ ਦੇਵਾਂ ਮੈਂ, ਬੁੱਧਵਾਰ ਨੂੰ ਬਾਕੀ ਜੱਥੇ ਵੀ ਸਾਰੇ ਤਕਰੀਬਨ ਪਹੁੰਚ ਜਾਣਗੇ, ਜਿਹਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਆ ਰਹੇ ਹੋ ਉਚੇਚੇ ਤੌਰ 'ਤੇ, ਭਾਈ ਅਨੰਤ ਵੀਰ ਸਿੰਘ ਜੀ ਆ ਰਹੇ ਹੈ, ਭਾਈ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਤੋਂ ਆ ਰਿਹਾ ਹੈ, ਸਾਡਾ ਨੌਜਵਾਨ ਵੀਰ, ਔਰ ਐਸੀ ਕਿਰਤਨ ਦੀਆਂ ਸ਼ੈਬਰਾਂ ਲਾ ਦਿੰਦਾ ਹੈ ਜਿਸ ਵੇਲੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਾਮ ਦੀ ਉਸਤਤ ਉਸਦੇ ਮੁੱਖ ਦੇ ਵਿੱਚੋਂ, ਉਸਦੀ ਆਵਾਜ਼ ਦੇ ਵਿੱਚੋਂ ਤੁਸੀਂ ਸਾਰੀਆਂ ਸੰਗਤਾਂ ਜਦੋਂ ਨਾਲ ਗੁਣ ਗਣਾਉਂਦੇ ਹੋ ਤੇ ਫਿਰ ਹਾਲ ਪੂਰੇ ਸ਼ਬਦ ਦੇ ਨਾਲ ਗੂੰਜ ਜਾਂਦਾ ਹੈ। ਭਾਈ ਸਾਹਿਬ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹ ਵੀ ਪਹੁੰਚ ਰਹੇ ਹੈ, ਪ੍ਰੋਫੈਸਰ ਪਰਮਜੀਤ ਸਿੰਘ ਜੀ ਵੀ, ਸਾਰੇ ਪ੍ਰਚਾਰਕ, ਸਾਰੇ ਕੀਰਤਨੀਏ ਇੱਕੋ ਸਟੇਜ ਦੇ ਉੱਤੇ 3 ਦਿਨ ਹਾਜ਼ਰੀ ਲਵਾਉਣਗੇ। ਮੈਨੂੰ ਬੜਾ ਕੁਐਸਚਨ ਇਨਪੁੱਟ ਆਉਂਦਾ ਆਲਵੇਜ਼ ਹੀ, ਬਹੁਤ ਜ਼ਿਆਦਾ ਮੈਸੇਜ ਆ ਰਹੇ ਹੈ ਕਿ ਇਸ ਕੀਰਤਨ ਜਥੇ ਨੇ ਕਿੰਨੇ ਵਜੇ ਕੀਰਤਨ ਕਰਨਾ ਹੈ ਔਰ ਕਿਹੜੇ ਕਿਹੜੇ ਦਿਨ ਕੀਰਤਨ ਕਰਨਾ ਹੈ। ਮੈਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਤੋਂ ਇਹ ਬੇਨਤੀ ਕਰ ਦਿੰਦਾ ਕਿ ਜਿੰਨੇ ਵੀ ਕੀਰਤਨੀ ਜਥੇ ਆ ਰਹੇ ਆ, ਗੁਰੂ ਦੇ ਕੀਰਤਨੀ ਆ ਰਿਹਾ, ਸ਼੍ਰੋਮਣੀ ਕੀਰਤਨੀ ਜਥਾ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਵੱਲੋਂ। ਇਹ ਸਾਰੇ ਦੇ ਸਾਰੇ ਜਥੇ ਜਿਹੜੇ ਹੋਣਗੇ ਆਪਣੇ ਪੂਰੇ ਗਰੁੱਪ ਦੇ ਨਾਲ ਤੁਹਾਡੇ ਵਾਸਤੇ 3 ਦਿਨ ਹੀ ਕੀਰਤਨ ਕਰਨਗੇ। ਇਹ ਨਹੀਂ ਕਿ ਅੱਜ ਦਿਨ ਭਾਈ ਸਾਹਿਬ ਹਰਜਿੰਦਰ ਸਿੰਘ ਨੇ ਕਰਨਾ ਹੈ, ਕੱਲ੍ਹ ਸੰਤ ਅਨੂਪ ਸਿੰਘ ਨੇ ਕਰਨਾ। ਇਸ ਜਿਹੜਾ ਟਾਈਮ ਹੈ, ਸ਼ਨੀਵਾਰ ਅਤੇ ਐਤਵਾਰ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਏਗਾ, ਮੰਡੇ ਨੂੰ ਲੌਂਗ ਵੀਕਐਂਡ ਹੈ, 12 ਵਜੇ ਤੋਂ ਲੈ ਕੇ 6 ਵਜੇ ਤੱਕ ਹੋਏਗਾ, ਤਕਰੀਬਨ 6, 6:30, 7 ਵਜੇ ਤੱਕ ਸਮਾਪਤੀ ਕਰ ਦਾਂਗੇ। ਸਾਰੇ ਪਰਿਵਾਰਾਂ ਨੂੰ ਇੱਕ ਵਾਰੀ ਫਿਰ ਤੋਂ ਇਹ ਨਿਮਰਤਾ ਸਹਿਤ ਬੇਨਤੀ ਹੈ, ਜਿੱਥੇ ਜਿੱਥੇ ਤੱਕ ਵੀ ਸਾਡੀ ਆਵਾਜ਼ 'ਤੇ ਸੁਣ ਰਹੇ ਹੋ, ਮੇਰੇ ਰੇਡੀਓ ਦੇ ਬਾਕੀ ਕੁਲੀਗ ਸੱਜਣ ਵੀ ਬਹੁਤ ਜ਼ਿਆਦਾ ਇਸ ਦਾ ਮੈਸੇਜ ਘਰ ਘਰ ਦੇ ਵਿੱਚ ਪਹੁੰਚਾ ਰਹੇ ਹੈ। ਸਾਡੇ ਸਟੂਡੀਓ ਦੇ ਵਿੱਚੋਂ ਹੀ ਸਭ ਤੋਂ ਪਹਿਲਾਂ ਸਵੇਰੇ ਪੰਜਾਬੀ ਲਹਿਰਾਂ ਦੇ ਵਿੱਚੋਂ ਮੈਸੇਜ ਆਉਂਦਾ ਹੈ, ਫਿਰ ਉਸ ਤੋਂ ਬਾਅਦ ਅਮਨ ਜੀ ਐਸ ਸੀ ਦਾ ਮੈਸੇਜ ਦਿੰਦੇ ਆ ਤੁਹਾਨੂੰ, ਫਿਰ ਸਾਡੇ ਜਸਵਿੰਦਰ ਤੱਗੜ ਜੀ ਐਸ ਸੀ ਦਾ ਤੁਹਾਡੇ ਤੱਕ ਮੈਸੇਜ ਅੱਪੜਦਾ ਕਰ ਰਿਹਾ, ਫਿਰ ਵਾਰੀ ਮੇਰੀ ਆ ਜਾਂਦੀ ਹੈ,
ਫਿਰ ਇਸ ਤੋਂ ਬਾਅਦ ਸਾਰੰਗ ਰੇਡੀਓ 'ਤੇ ਇਸ ਦੀ ਤੁਹਾਡੇ ਵਾਸਤੇ ਮੈਸੇਜ ਪਹੁੰਚਾਇਆ ਜਾ ਰਿਹਾ ਹੈ। ਫਿਰ ਦੇਸ਼ ਪ੍ਰਦੇਸ਼ ਦੇ ਤਜਿੰਦਰ ਸਿੰਘ ਸਿੱਧੂ ਔਰ ਮੇਰਾ ਵੀ ਛੋਟਾ ਵੀਰ ਸਿਮਰਾਜ ਸਿੱਧੂ ਉਹ ਵੀ ਇਸ ਚੀਜ਼ ਦਾ ਮੈਸੇਜ ਤੋਂ ਆਪ ਸਾਰੀਆਂ ਸੰਗਤਾਂ ਤੱਕ ਪਹੁੰਚਾ ਰਹੇ ਹਨ। ਫਿਰ ਉਸ ਤੋਂ ਬਾਅਦ ਸ਼ਾਮੀ ਫਿਰ 6 ਤੋਂ 9 ਵਜੇ ਤੱਕ, ਮੈਂ 8 ਵਜੇ ਨਹੀਂ ਕਹਿ ਦਿੰਦਾ, ਮੇਰੇ ਮੂੰਹ ਕਿ ਚੜਿਆ ਹੋਇਆ 6 ਤੋਂ 8, ਪਰ 6 ਤੋਂ 9 ਫਿਰ ਸਾਡੇ ਵੱਡੇ ਭਾਜੀ ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਆਪ ਆ ਕੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਇਸ ਚੀਜ਼ ਦਾ ਮੈਸੇਜ ਦੂਰ ਦੂਰ ਤੱਕ ਅਪੜਦਾ ਹੋ ਰਿਹਾ ਹੈ। ਮੇਰਾ ਛੋਟਾ ਵੀਰ ਨਵੀਂ ਸਿੱਧੂ ਵੀ ਸ਼ਾਮਾਂ ਨੂੰ ਇਸ, ਕਿਉਂਕਿ ਸਾਰੇ ਜਿਹੜੇ ਸਾਡੇ ਵੀਰ ਆ, ਮੇਰੇ ਛੋਟੇ ਵੀਰ ਆ, ਕੋਈ ਵੱਡੇ ਵੀਰ ਆ ਮੇਰੇ, ਸਾਰੇ ਇਸ ਚੀਜ਼ ਦੇ ਵਿੱਚ ਆਪਣੀ ਸੇਵਾ ਸਮਝ ਰਹੇ ਆ। ਔਰ ਵੱਖਰੇ ਚੈਨਲਸ ਜਿਹੜੇ ਦੂਸਰੇ ਚੈਨਲਸ ਹੋਰ ਵੀ ਹੈ ਉੱਥੇ ਵੀ ਘਰ ਘਰ ਦੇ ਵਿੱਚ ਮੈਸੇਜ ਪਹੁੰਚਾਏ ਜਾ ਰਹੇ ਆ। ਸਿਰਫ ਸੰਗਤਾਂ ਦਾ ਇੱਕ ਠਾਠਾ ਮਾਰਦਾ ਇਕੱਠ, ਜਿੱਥੇ ਸਿਰਫ ਤੇ ਸਿਰਫ ਸ਼ਬਦ ਦੀ ਗੱਲ ਹੋਣੀ ਹੈ, ਉਸ ਗੁਰੂ ਦੇ ਨਾਮ ਦੀ ਗੱਲ ਹੋਣੀ ਹੈ, ਗੁਰੂ ਦੇ ਕੀਰਤਨ ਦੀ ਗੱਲ ਹੋਣੀ ਹੈ, ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਨ ਦੀ ਮਰਿਆਦਾ ਚਲਾਈ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਛਪੀਐ ਲਾਏ ਧਿਆਨਾ। ਉਸ ਕੀਰਤਨ ਦੀ ਗੱਲ ਹੋਣੀ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਮਰਦਾਨਿਆਂ ਛੇੜ, ਅੱਜ ਰੱਬੀ ਰੂਹ ਦੇ ਨਾਲ ਗੱਲ ਕਰੀਏ, ਰੱਬ ਨਾਲ ਗੱਲ ਕਰੀਏ, ਉਸ ਕੀਰਤਨ ਦੀ ਗੱਲ ਹੋਣੀ ਹੈ। ਉਸ ਕੀਰਤਨ ਦੀ ਗੱਲ ਹੋਣੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ। ਉਸ ਕੀਰਤਨ ਦੀ ਗੱਲ ਹੋਣੀ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਹੈ। ਉਸ ਕੀਰਤਨ ਦੀ ਗੱਲ ਹੋਣੀ ਹੈ ਜੋ ਸਿਰਫ ਸਿਰਫ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਸ਼ੋਭਿਤ ਪੰਕਤੀਆਂ ਹਨ। ਉਸ ਸ਼ਬਦ ਦੀ ਗੱਲ ਹੋਣੀ ਹੈ ਜੋ ਜਿਸ ਦਰ ਤੇ ਜਾ ਕੇ, ਜਿਸ ਗੁਰੂ ਦੇ ਅੱਗੇ ਜਾ ਕੇ, ਜਿਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਅਸੀਂ ਆਪਣਾ ਸੀਸ, ਆਪਣਾ ਮਸਤਕ ਨਮਸਕਾਰ ਕਰਦੇ ਹਾਂ। ਉਸ ਗੁਰੂ ਦੀ ਗੱਲ ਹੋਣੀ ਹੈ, ਉਸ ਸ਼ਬਦ ਦੀ ਗੱਲ ਹੋਣੀ ਹੈ ਜੋ ਅਸੀਂ ਹਰ ਰੋਜ਼ ਅਰਦਾਸਾਂ ਦੇ ਵਿੱਚ ਸੁਣਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਕੀਰਤਨ ਦੀ ਗੱਲ ਹੋਣੀ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸਹਿਵੈ ਗੁਸਾਈਆਂ ਕੋਈ ਅਲਾਏ। ਉਸ ਕੀਰਤਨ ਦੀ ਗੱਲ ਹੋਣੀ ਹੈ ਸ਼੍ਰੀ ਗੁਰੂ ਰਵਿਦਾਸ ਜੀ ਦੀ ਗੱਲ ਹੋਣੀ ਹੈ, ਬਾਬਾ ਫਰੀਦ ਦੀ ਗੱਲ ਹੋਣੀ ਹੈ, ਫਕੀਰ ਜੀ ਦੀ ਗੱਲ ਹੋਣੀ ਹੈ, ਬਾਬਾ ਨਾਮਦੇਵ ਜੀ ਦੀ ਗੱਲ ਹੋਣੀ ਹੈ। ਇਹ ਰਾਮਦੇਵ ਜੀ ਕਿੱਥੋਂ ਵਿੱਚ ਆ ਗਏ, ਹਰਜੀਤ ਜੀ ਕਿੱਧਰ ਤੁਰੇ ਫਿਰਦੇ ਤੁਸੀਂ, ਬਾਬਾ ਨਾਮਦੇਵ ਰਾਮਦੇਵ ਮਿਕਸ ਕਰੀ ਜਾਂਦੇ, ਚਲੋ ਕੋਈ ਗੱਲ ਨਹੀਂ, ਬਾਬਾ ਨਾਮਦੇਵ ਦੀ ਗੱਲ ਹੋਣੀ ਹੈ ਉੱਥੇ। ਮੈਂ ਕਈ ਵਾਰ ਗੱਲ ਕਰਨਾ ਹੁੰਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਵੀ ਬੜੇ ਹਸਾਉਂਦੇ ਆ ਜਿਸ ਵੇਲੇ ਕੀਰਤਨ ਕਰਦੇ ਹੋਣਾ ਨਾ, ਤੇ ਉਸ ਵੇਲੇ ਬੜਾ ਸੰਗਤਾਂ ਨੂੰ ਹਸਾਉਂਦੇ ਬੜੇ ਆ, ਤੇ ਹੋਰ ਫਿਰ ਮੈਂ ਵੀ ਵਿੱਚ ਥੋੜੀ ਜਿਹੀ ਗੱਲ ਇਸ ਗੱਲ ਕਰਤੀ ਵੀ ਬਾਬਾ ਰਾਮਦੇਵ ਕਿੱਥੋਂ ਆ ਗਏ ਵਿੱਚ, ਬਾਬਾ ਰਾਮਦੇਵ, ਚਲੋ ਕੋਈ ਗੱਲ ਨਹੀਂ, ਤੁਸੀਂ ਵੀ ਸਾਰੇ ਹੱਸਦੇ ਹੋਣੇ ਆ, ਚਲੋ ਕੋਈ ਗੱਲ ਨਹੀਂ। ਉਸ ਕੀਰਤਨ ਦੀ ਗੱਲ ਹੋਣੀ ਹੈ ਨਾਨਕ ਚਿੰਤਾ ਮਤ ਕਰੋ, ਜੋ ਪੰਕਤੀਆਂ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਕਿਹਾ ਕਰਦੇ ਸੀ। ਤੁਹਾਨੂੰ ਪਤਾ ਸਾਰਿਆਂ ਨੂੰ ਬਹੁਤ ਜ਼ਿੰਦਗੀ ਦਾ ਸਮਾਂ ਮੈਂ ਉੱਥੇ ਬਤੀਤ ਕੀਤਾ ਹੈ। ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਦਾ ਜੀਵਨ ਕਿਤੇ ਪੜ੍ਹੋ ਨਾ, ਅਤੇ ਅਸੀਂ ਸੁਣ ਕੇ ਤਾਂ ਹੈਰਾਨ ਹੋ ਹੀ ਜਾਵਾਂ, ਸੋਚ ਵੀ ਨਹੀਂ ਸਕਦੇ ਕਿ ਇਹੋ ਜਿਹੇ ਮਹਾਂਪੁਰਖ ਵੀ ਇਸ ਜੱਗ ਦੇ ਆਏ ਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਦਰਸ਼ਨ ਦੇ ਦਿੱਤੇ, ਐਸੇ ਕਮਾਲ ਦੀਆਂ ਰੂਹਾਂ ਆਈਆਂ। ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਜੀ ਕਹਿੰਦੇ ਸੀ, ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ, ਇੱਕ ਇੱਕ ਸਿਹਾਰੀ, ਇੱਕ ਇੱਕ ਬਿਹਾਰੀ ਦੇ ਵਿੱਚ ਆਪ ਗੁਰੂ ਨਾਨਕ ਵਸਦਾ ਹੈ। ਇਹ ਬਾਬਾ ਨੰਦ ਸਿੰਘ ਦੇ ਬਚਨ ਹੈ, ਅਤੇ ਇਸ ਕਰਕੇ ਸਾਡੇ ਵਾਸਤੇ ਜਿਹੜੇ ਵੱਡੇ ਸਾਡੇ ਸਭ ਤੋਂ ਦਸਵੇਂ ਗੁਰੂ, ਸਾਡੇ ਗੁਰੂਆਂ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਗ੍ਰੰਥ ਦੇ ਵਿੱਚ ਜੋ ਵੀ ਲਿਖਿਆ ਹੈ, ਜੋ ਉਸ ਗ੍ਰੰਥ ਦੇ ਵਿੱਚ ਸਾਨੂੰ ਜ਼ਿੰਦਗੀ ਨੂੰ ਸਿੱਧੇ ਸੇਧ ਦੇਣ ਵਾਸਤੇ ਸ਼ਬਦ ਉਚਾਰਨ ਗਏ ਹੈ, ਉਸ ਸ਼ਬਦ ਦੀ ਗੱਲ ਹੋਣੀ ਹੈ, ਸਿਰਫ ਸਿਰਫ ਨਾਮ ਦੀ ਗੱਲ ਹੋਣੀ ਹੈ। ਬੜੇ ਪੋਲੀਟੀਕਲ ਲੀਡਰ ਉੱਥੇ ਆਉਂਦੇ ਹੈ, ਸਿਰਫ ਉਹਨਾਂ ਦਾ ਸਟੇਜ ਦੇ ਉੱਤੇ ਨਾਮ ਲੈ ਕੇ ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਹੈ, ਉੱਥੇ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ। 16, 17 ਤੇ 18 ਮਈ ਦਿਨ ਸ਼ਨੀ ਐਤਵਾਰ ਮੰਡੇ ਬ੍ਰੈਂਪਟਨ ਫੇਅਰ ਗਰਾਊਂਡ।

0: ਛੇਵ ਛੇਵ ਵਰਸੇ ਅੰਮ੍ਰਿਤ ਧਾਰਾ, ਉੱਥੇ ਅੰਮ੍ਰਿਤ ਦੀ ਵਰਖਾ ਹੋਣੀ ਹੈ ਸ਼ਬਦ ਦੇ ਰੂਪ ਦੇ ਵਿੱਚ। ਕਹਿੰਦੇ ਹੁੰਦੇ ਆ ਜੇ ਤੁਸੀਂ ਜ਼ਿੰਦਗੀ ਆਪਣੀ ਵਿੱਚ ਸ਼ਬਦ ਨਾਲ ਜੁੜ ਜਾਓ ਤੇ ਜ਼ਿੰਦਗੀ ਤੁਹਾਡੀ ਸਫਲ ਹੋ ਜਾਂਦੀ ਹੈ। ਸ਼ਬਦ ਕਿਹੜਾ ਹੈ? ਜਿਹੜੇ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਦੇ ਸ਼ਬਦ ਹਨ, ਉਹ ਸ਼ਬਦ ਦੀ ਗੱਲ ਕਰ ਰਿਹਾ ਮੈਂ। ਕਿਤੇ ਹੋਰ ਸ਼ਬਦ ਨਾਲ ਜੁੜਿਓ ਜਿਹੜੇ ਸਾਡੀ ਸਿੱਖ ਕੌਮ ਨੂੰ, ਸਾਡੇ ਦੇ ਮਾਣ ਹੈ, ਆਪਣਾ ਗੁਰੂ ਬੜਾ ਅਮੀਰ ਹੈ, ਐਵੇਂ ਨਾ ਸੱਜੇ ਖੱਬੇ ਕਦੇ ਜਾਇਆ ਕਰੋ, ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕਰਦਾ ਹੁੰਦਾ। ਸਾਡੇ ਗੁਰੂ ਤਾਂ ਇੱਦਾਂ ਆ ਜਿਹੜੇ ਸਾਡੇ ਸੇਵਾਦਾਰ ਹੈ ਨਾ, ਉਹਨਾਂ ਨੂੰ ਵੀ ਅੱਗੇ ਕਰਨੀਆਂ ਨਾ ਬਣਾ ਦਿੱਤਾ ਗੁਰੂ ਸਾਹਿਬਾਂ ਨੇ। ਦੇਖੋ ਬਾਬਾ ਦੀਪ ਸਿੰਘ ਉਹਨਾਂ ਦੇ ਗੁਰਦੁਆਰਾ ਸਾਹਿਬ ਕਿਵੇਂ ਚੱਲ ਰਹੇ ਆ, ਕਿਵੇਂ ਉੱਥੇ ਸੰਗਤਾਂ ਨੇ ਠਾਠਾ ਮਾਰਦਾ ਇਕੱਠ, ਕਿਤੇ ਕਿਤੇ ਚੁਪਹਿਰੇ ਸਾਹਿਬ ਲੱਗ ਰਹੇ ਆ, ਕੈਸੇ ਕਮਾਲ ਦੇ ਉਹ ਸਿਪਾਹੀ ਹੋਣਗੇ, ਕੈਸੇ ਕਮਾਲ ਦੇ ਉਹ ਸ਼ਹੀਦ ਸੰਤ ਹੋਣਗੇ। ਬਾਬਾ ਦੀਪ ਸਿੰਘ ਜੀ ਕਹਿੰਦੇ ਆ ਉਸ ਦਰ ਤੇ ਜਾ ਕੇ ਤੁਸੀਂ ਹੈ ਨਾ ਆਪਣੇ ਦੁੱਖ ਤਕਲੀਫਾਂ ਦੂਰ ਕਰ ਸਕਦੇ ਆ। ਤੇ ਸਾਡੇ ਗੁਰੂ ਤਾਂ ਇੱਦਾਂ ਦੇ ਸੀ ਜਿਵੇਂ ਨਾ ਚੇਲੇ ਬਾਲਕਿਆਂ ਨੂੰ ਵੀ ਇੰਨੇ ਜੋਗਾ ਬਣਾ ਦਿੰਦੇ ਆ, ਜਿਵੇਂ ਕਹਿੰਦੇ ਨਾ ਉਸਤਾਦ ਲੋਕ ਹੁੰਦੇ ਆ, ਉਹ ਚੇਲੇ ਬਾਲਕਿਆਂ ਨੂੰ ਇੰਨਾ ਬਣਾ ਦਿੰਦੇ ਆ ਕਿ ਉਹ ਗੁਰੂ ਦੇ ਨਾਲ ਮੇਲ ਮਿਲਾਪ ਹੋ ਜਾਂਦਾ, ਜਿਵੇਂ ਮੱਛਲੀ ਦੇ ਪਾਣੀ ਤੋਂ ਬਿਨਾਂ ਰਹਿ ਸਕਦੀ, ਇੰਨਾ ਪਿਆਰ ਹੋ ਜਾਂਦਾ। ਕਹਿੰਦੇ ਆ ਪਰਵਾਨਾ, ਕਹਿੰਦੇ ਆ ਨਾ ਵੀ ਇੱਕ ਲਫ਼ਜ਼ ਹੋਰ ਸੀ। ਉੱਪਰ ਸਾਹਿਬ ਹੀ ਆ ਗਏ, ਉੱਪਰ ਸਾਹਿਬ ਕੀ ਹਾਲ ਚਾਲ ਆ?
1: ਬਹੁਤ ਵਧੀਆ, ਬਹੁਤ ਵਧੀਆ ਹਰਜੀਤ ਜੀ, ਬਹੁਤ ਵਧੀਆ, ਪਰਮਾਤਮਾ ਦੀ ਮਿਹਰ ਆ।
0: ਤੁਸੀਂ ਤਾਂ ਮੇਰੇ ਵਾਲੀ ਦੇਖੀ ਜਾਂਦੇ, ਕੀ ਗੱਲ, ਕਿਵੇਂ ਸਿਹਤ ਸੈੱਟ ਆ?
1: ਕਿੱਦਾਂ ਕਿੱਦਾਂ?
0: ਮੈਂ ਕਿਹਾ ਤੁਸੀਂ ਮੇਰੇ ਵਾਲੀ ਦੇਖੀ ਜਾਂਦੇ ਸੀ, ਮੈਂ ਹੁੰਦੇ
1: ਜੀ ਮੈਂ ਇਸ ਕਰਕੇ ਦੇਖ ਰਿਹਾ ਹਾਂ ਬਈ ਪ੍ਰਚਾਰ ਤਾਂ ਬਹੁਤ ਲੋਕੀ ਕਰਦੇ ਦੇਖਿਆ, ਪਰ ਜਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਇਹ ਖੁੱਭ ਜਾਂਦੇ ਹੋ ਤੁਸੀਂ ਮਾਈਕ ਦੇ ਵਿੱਚ, ਪਤਾ ਨਹੀਂ ਕਿੱਥੋਂ ਕਿੱਥੋਂ ਇਹ ਸ਼ਬਦ ਕੱਢ ਕੇ ਲਿਆਉਂਦੇ ਹੋ ਇਸ ਤਰ੍ਹਾਂ ਦੇ
0: ਜੀ,
1: ਜਿਹੜੇ ਕਿ ਆਪਣੇ ਆਪ ਨਾਲ ਆਪਣੀ ਮਿਸਾਲ ਆਪ ਪੇਸ਼ ਕਰ ਦਿੰਦੇ ਨੇ। ਕਹਿੰਦੇ ਨੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ, ਜੋ ਤੁਹਾਡੇ ਦਿਲ ਚੋਂ ਆਵਾਜ਼ ਨਿਕਲਦੀ ਹੈ ਨਾ
0: ਜੀ ਜੀ ਜੀ,
1: ਇੱਕ ਸਮੇਂ ਦੇ ਧੁਰੋਂ ਹੀ ਆਵਾਜ਼ ਨਿਕਲਦੀ ਹੈ।
0: ਇਹ ਬਸ ਮਹਾਂਪੁਰਖਾਂ ਦੀ ਕਿਰਪਾ ਹੈ, ਸੰਤ ਬਾਬਾ ਆਨੰਦ ਸਿੰਘ ਦੀ, ਖੇਰਾ ਸਾਹਿਬ ਦੀ, ਔਰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਤੁਸੀਂ ਦੇਖ ਲਓ ਆਪਾਂ ਕਿਹੜੀਆਂ ਕੋਈ ਤਿਆਰੀਆਂ ਕਰਕੇ ਆਈ ਦੀਆਂ, ਅਤੇ ਇਹ ਤਾਂ ਜਿਵੇਂ ਤੁਸੀਂ ਆਪੇ ਗੱਲ ਕੀਤੀ ਹੈ ਕਿ ਦਿਲ ਦੇ ਵਿੱਚੋਂ ਬਸ ਆਵਾਜ਼ਾਂ ਨਿਕਲਦੀਆਂ, ਉਹ ਆਪਾਂ ਫਿਰ ਜਿਹੜੀਆਂ ਸਾਰੀਆਂ ਸੰਗਤਾਂ ਤੱਕ ਸਾਂਝ ਪਾ ਦੇ ਦੀ ਹੈ। ਅਤੇ ਤੁਸੀਂ ਮੈਨੂੰ ਕਿੰਨੇ ਸਾਲ ਤੋਂ ਕੈਨੇਡਾ ਦੀ ਧਰਤੀ ਦੇ ਵਿੱਚ ਰਹਿ ਰਹੇ ਹੋ ਤੁਸੀਂ?
1: 1972
0: ਉਹ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਤੀਸਰੀ ਪੀੜ੍ਹੀ ਨੂੰ ਆਪਾਂ ਹੁਣ ਸਰਵ ਕਰ ਰਹੇ ਹਾਂ ਇੱਥੇ। ਹਾਂਜੀ ਜੀ,
0: ਮੈਂ ਦੱਸ ਦੇਵਾਂ, ਅਵਤਾਰ ਉੱਪਲ ਸਾਹਿਬ ਦਾ ਇੱਕ ਬੜਾ ਵੱਡਾ ਨਾਮ ਹੈ ਕਮਿਊਨਿਟੀ ਦੇ ਵਿੱਚ। ਪਹਿਲੇ ਇਹਨਾਂ ਦਾ ਉੱਪਲ ਵੀਡੀਓ ਸੀ, ਬੜਾ ਮਕਬੂਲ ਸੀ, ਅੱਜ ਕੱਲ੍ਹ ਅਵਤਾਰ ਟਰੈਵਲ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ, ਉੱਪਲ ਟਰੈਵਲ ਦੇ ਨਾਮ ਨਾਲ ਜਾਣੇ ਜਾਂਦੇ ਆ। ਔਰ ਅਵਤਾਰ ਉੱਪਲ ਸਾਹਿਬ ਨੂੰ ਜਿਹੜੇ ਪੁਰਾਣੇ ਸਾਡੇ ਵੀਰ ਸੁਣ ਰਹੇ ਆ, ਘਰ ਘਰ ਦੇ ਵਿੱਚ ਬੱਚਾ ਬੱਚਾ ਜਾਣਦਾ ਹੈ, ਤੁਹਾਡੇ ਪਾਸਪੋਰਟ ਦੇ ਰਿਨਿਊਅਲ ਤੋਂ ਲੈ ਕੇ ਤੁਹਾਡੇ ਪਾਸਪੋਰਟ ਦੇ ਵੀਜ਼ੇ, ਇਕੱਲੀ ਇਕੱਲੀਆਂ ਜਿਹੜੀਆਂ ਇੰਡੀਅਨ ਅੰਬੈਸੀ ਦਾ ਕੰਮ ਹੈ ਸਾਰਾ ਕਰਾ ਦਿੰਦੇ ਆ। ਉਹਦੇ ਬਾਰੇ ਗੱਲਬਾਤ ਵੀ ਅੱਗੇ ਜਾ ਕਰਾਂਗੇ। ਤੁਸੀਂ 1972 ਦੇ ਇੱਥੇ ਰਹਿ ਰਹੇ ਹੋ
1: ਜੀ?
0: ਬੱਲੇ ਬੱਲੇ ਬੱਲੇ ਬੱਲੇ ਬੱਲੇ,
1: ਪਰ ਇਸ ਤਰ੍ਹਾਂ ਲੱਗਦੀਆਂ ਹਜੇ ਜਿਵੇਂ ਕੱਲ੍ਹ ਦੀਆਂ ਗੱਲਾਂ ਹੁੰਦੀਆਂ।
0: ਅੱਛਾ, ਸਮਾਂ ਕਿਵੇਂ ਲੰਘ ਗਿਆ?
1: ਸਮਾਂ ਯਾਰ ਇਹ ਮੈਨੂੰ ਫਿਰ ਜੀ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਜੇ ਆਪਾਂ ਹੁਣ ਤੋਂ ਸੋਚੀਏ ਵੀ ਅੱਜ ਤੋਂ ਆਪਾਂ 30 ਸਾਲ ਜਾਂ 40 ਸਾਲ ਬਾਅਦ ਆਹ ਕੰਮ ਕਰਾਂਗੇ, ਉਹ ਅਗਲਾ ਕਹਿੰਦਾ ਯਾਰ 30-40 ਸਾਲ ਕਿਹਨੇ ਦੇਖੇ ਆ। ਪਰ ਜੋ ਤੁਸੀਂ ਪਾਸ ਦੇ ਵਿੱਚ ਆਪ ਹੀ ਝਾਰਤ ਮਾਰ ਕੇ ਦੇਖੋ, ਆਪਣੀ ਝਾਰਤੀ ਪਿੱਛੇ ਨੂੰ ਮਾਰ ਕੇ ਸੋਚ ਮਾਰ ਕੇ ਦੇਖੋ
0: ਜੀ,
1: ਵੀ ਜਦੋਂ ਤੁਸੀਂ ਲੈਟ ਸੇ ਪ੍ਰਾਇਮਰੀ ਸਕੂਲ 'ਚ ਵੀ ਪੜ੍ਹਦੇ ਜਦੋਂ, ਉਹ ਵੀ ਤੁਹਾਨੂੰ ਹਾਲੇ ਪਿਕਚਰ ਦੀ ਤਰ੍ਹਾਂ ਨਾ ਸਾਹਮਣੇ ਘੁੰਮ ਜਾਂਦੀਆਂ ਸਾਰੀਆਂ ਇਹ ਸਾਹਮਣੇ ਘੁੰਮ ਜਾਂਦੀਆਂ ਵੀ ਕਿਵੇਂ ਤੁਸੀਂ ਪ੍ਰਾਇਮਰੀ।
0: ਲੱਗਦਾ ਨਹੀਂ ਬੰਦੇ ਦੀ ਉਮਰ ਬੀਤ ਗਈ ਇੰਨੀ ਜਲਦੀ ਹੈ। ਮੈਂ ਸਮਝਦਾ 50 ਸਾਲ ਤੋਂ ਬਾਅਦ ਤਾਂ ਟਾਈਮ ਪੀਰੀਅਡ ਜ਼ਿਆਦਾ ਫਾਸਟ ਹੋ ਜਾਂਦਾ ਬੰਦੇ ਦਾ, ਮੇਰਾ ਮੰਨਣਾ ਇਹ ਹੈ
1: ਬਈ ਪਤਾ ਨਹੀਂ ਪ੍ਰਕਿਰਤੀ ਰੱਬ ਨੇ ਕੀ ਬਣਾਈ ਆ ਕੀ ਨਹੀਂ ਹਰਜੀਤ ਜੀ, ਜਿਹੜਾ ਟਾਈਮ ਬੀਤ ਗਿਆ ਨਾ ਇੱਕ ਸਮਝ ਲਓ ਅੱਖਾਂ ਮੀਚੀਆਂ ਤੇ ਗੁਜ਼ਰ ਗਿਆ ਟਾਈਮ।
0: ਮੇਰਾ ਕੁਐਸਚਨ ਇਹ ਸੀ ਕਿ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆਏ ਹੋ? 1972 ਤੋਂ ਲੈ ਕੇ ਜੇ 5 ਸਾਲ ਪਿੱਛੇ ਚੱਲ ਜਾਈਏ, 2022 ਤੋਂ ਪਹਿਲਾਂ ਮੈਂ ਕਹਾਂ,
1: ਹਾਂਜੀ,
0: ਕਿਉਂਕਿ ਜਿਹੜੇ ਸਮਾਗਮ ਆ ਗੁਰੂ ਸਾਹਿਬ ਦੀ ਕਿਰਪਾ ਨਾਲ, ਮਹਾਂਪੁਰਖਾਂ ਦੇ ਸਹਿਯੋਗ ਨਾਲ, ਗੁਰੂ ਸਾਹਿਬਾਂ ਦੇ ਕਹਿੰਦੇ ਹੁੰਦੇ ਆਪ ਸਹਾਈ ਹੁੰਦੇ, ਆਪਣੇ ਕਾਰਜ ਆਪ ਸਵਾਰੇ, ਤੇ 2022 ਤੋਂ ਪਹਿਲਾਂ ਇਹ ਤੁਸੀਂ ਇਸ ਤਰ੍ਹਾਂ ਦੇ ਕਦੀ ਕੀਰਤਨ ਦਰਬਾਰ ਇੰਨੇ ਸਾਲ ਤੁਹਾਨੂੰ ਜ਼ਿੰਦਗੀ ਦੇ ਕੈਨੇਡਾ ਦੀ ਧਰਤੀ ਹੋਏ ਕਦੀ ਸੁਣੇ ਸੀ ਇੱਦਾਂ ਦੇ ਦਰਬਾਰ ਲੱਗਦੇ ਆ?
1: ਹਰਜੀਤ ਜੀ ਗੱਲ ਇਸ ਤਰ੍ਹਾਂ ਬਈ ਟਾਈਮ ਟਾਈਮ ਦੇ ਨਾਲ ਦੁਨੀਆ ਬਦਲਦੀ ਰਹਿੰਦੀ ਆ। ਮੈਨੂੰ ਚੇਤਾ ਜਦੋਂ ਅਸੀਂ 72 ਦੇ ਵਿੱਚ ਆਏ ਸੀ ਇੱਥੇ, ਉਦੋਂ ਪਹਿਲੀ ਗੱਲ ਤਾਂ ਗੁਰਦੁਆਰੇ ਵੀ ਬਹੁਤ ਇੱਕ ਅੱਧਾ ਗੁਰਦੁਆਰਾ ਟਾਵਾਂ ਟਾਵਾਂ ਜਿਹਾ ਹੁੰਦਾ ਸੀਗਾ, ਉੱਥੇ ਜਾਂਦੇ ਹੁੰਦੇ ਸੀ ਅਸੀਂ, ਬੜੇ ਪੁਰਾਣੇ ਪੁਰਾਣੇ ਬੰਦੇ ਹੁੰਦੇ ਸੀ, ਅਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੋ ਕੁ ਹਫ਼ਤੇ ਬਾਅਦ ਜਿਹੜੇ ਉੱਥੇ ਸੇਵਾ ਸੁਵਾ ਕਰਦੇ ਹੁੰਦੇ ਸੀ ਉਹਨਾਂ ਨੂੰ ਵੜਨ ਦਾ ਮੌਕਾ ਮਿਲਿਆ
0: ਜੀ ਜੀ,
1: ਅਤੇ ਉਦੋਂ ਤੁਹਾਨੂੰ ਸੜਕ ਦੇ ਉੱਪਰ ਵੀ ਨਾ ਕੋਈ ਬੰਦਾ ਘੱਟ ਵੱਧ ਹੀ ਦਿਸਦਾ ਸੀ।
0: ਅੱਛਾ, ਆਪਣੇ ਮਤਲਬ ਪੰਜਾਬੀ ਘੱਟ ਦਿਸਦਾ ਸੀ।
1: ਹਾਂ, ਪੰਜਾਬੀ ਘੱਟ ਦੇਖਦੇ ਸੀ।
0: ਅੱਛਾ,
1: ਪਰ ਜਿਉਂ ਜਿਉਂ ਫਿਰ ਟਾਈਮ ਬੀਤਦਾ ਗਿਆ, ਉਹ ਪੇਪ ਗੁਰਦੁਆਰਾ ਹੁੰਦਾ ਸੀਗਾ।
0: ਹਾਂਜੀ ਹਾਂਜੀ,
1: ਅਤੇ ਉੱਥੇ ਫਿਰ ਜਾਣਾ, ਅਤੇ ਤਕਰੀਬਨ ਐਤਵਾਰ ਵਾਲਾ ਦਿਨ ਹੀ ਉੱਥੇ ਦਿਮਾਗ ਲੱਗਦਾ।
0: ਸਭ ਤੋਂ ਪੁਰਾਣਾ ਗੁਰਦੁਆਰਾ ਉਹੀ ਸੀ ਪੇਪ,
1: ਸਭ ਤੋਂ ਪਹਿਲਾਂ ਪੁਰਾਣਾ ਉੱਥੇ।
0: ਠੀਕ ਆ, ਅੱਛਾ,
1: ਅਤੇ ਯਾਨੀ ਉੱਥੇ ਕਿਉਂਕਿ ਮੈਨੂੰ ਵੀ ਤੁਹਾਨੂੰ ਪਤਾ ਵੀ ਪਹਿਲਾਂ ਗਾਉਣ ਗੂਣ ਦਾ ਸ਼ੌਕ ਸੀ ਬਚਪਨ ਤੋਂ ਹੀ, ਉੱਥੇ ਫਿਰ ਜਾ ਕੇ ਕੋਈ ਨਾ ਕੋਈ ਸ਼ਬਦ,
0: ਕੋਈ ਗੱਲ ਨੀ, ਤੁਹਾਡਾ ਸ਼ੌਕ ਅੱਜ ਵੀ ਸੁਣ ਲੈਂਦੇ
1: ਹਾਂ, ਕੋਈ ਨੀ, ਆਪਾਂ ਤਾਂ
0: ਹਮੇਸ਼ਾ ਗੱਲ ਨੀ ਕਿ ਸ਼ੌਕ ਤੇ ਆਪਾਂ ਮਿਟਣ ਦੇਣੇ ਜੀ
1: ਨਹੀਂ, ਪਰ ਉਦੋਂ ਬੜੇ ਸਾਡੇ ਨਾਲ ਲੋਕਾਂ ਨੂੰ ਬੜੇ ਮੇਰਾ ਵੀਰਾਂ ਨੂੰ ਪਤਾ ਹੋਣਾ, ਇੱਕ ਕੁਲਵੰਤ ਸਿੰਘ ਦੀਵਾਨਾ ਹੁੰਦੇ ਸੀਗੇ।
0: ਅੱਛਾ,
1: ਤੇ ਦਰਸ਼ਨ ਸਿੰਘ ਸੈਣੀ।
0: ਅੱਛਾ,
1: ਉਹ ਬੜੇ ਮਸ਼ਹੂਰ ਬੰਦੇ ਆ, ਤੇ ਉਹ ਵੀ ਉੱਥੇ ਹੁੰਦੇ ਸੀ, ਤੇ ਦੀਵਾਨਾ ਜੀ ਨੇ ਆਪਦਾ ਹਰਮੋਨੀਅਮ ਲੈ ਕੇ ਉੱਥੇ ਕੀਰਤਨ ਵਗੈਰਾ ਕਰਨਾ, ਉਹਨਾਂ ਦੇ ਨਾਲ ਅਸੀਂ ਵੀ ਸਟੇਜ ਦੇ ਉੱਤੇ ਬਹਿ ਜਾਣਾ, ਤੇ ਉਹ ਬਹੁਤ, ਪਰ ਮੈਨੂੰ ਸਮਝ ਜੀ ਇੱਕ ਗੱਲ ਦੀ ਸਮਝ ਲੱਗੀ ਵੀ ਤੁਸੀਂ ਤੁਹਾਡੇ ਜਿਹੜਾ ਮੋੜ ਆਇਆ ਨਾ ਇਸ ਪਾਸੇ ਨੂੰ, ਉਹ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਕੀ ਬੰਦੇ ਨੂੰ ਕੁਦਰਤ ਆ ਜਿਹੜੀ ਕੁਦਰਤ ਕਰਦੀ ਆ, ਬੰਦੇ ਬਸ ਕੁਛ ਨੀ ਹੁੰਦਾ।
0: ਸੱਚੀ ਗੱਲ,
1: ਕਿਉਂਕਿ ਮੈਨੂੰ ਇੱਕ ਗੱਲ ਚੇਤੇ ਆ, ਇੱਥੇ ਗੁਰਦੇਵ ਸਿੰਘ ਮਾਨ ਆ
0: ਜੀ,
1: ਉਹ ਵੀ ਸਾਡੇ ਜਦੋਂ ਦੇ 72 ਦੇ ਆਏ ਆ, ਉਦੋਂ ਤੋਂ ਹੀ ਸਾਡੇ ਬੇਲੀ ਬਚਪਨ ਤੋਂ ਰਹੇ ਆ।
0: ਠੀਕ ਆ,
1: ਉਹ ਕਹਿੰਦੇ ਉਹਨਾਂ ਦੀ ਘਰਵਾਲੀ ਦੇ ਦੱਸਣ ਦੀ ਗੱਲ ਆ, ਕਹਿੰਦੀ ਮੈਂ ਅੰਮ੍ਰਿਤਸਰ ਗਈ, ਤੇ ਉਹਨਾਂ ਨੇ ਹੱਥ ਦੇਖ ਕੇ ਮੈਨੂੰ ਕਹਿੰਦੇ ਨਾ ਵੀ ਤੁਹਾਡਾ ਜਿਹੜਾ ਘਰ ਵਾਲਾ ਨਾ, ਉਹ ਇੱਕ ਗੁਰੂ ਧਾਮ,
0: ਅੱਛਾ,
1: ਉਹ ਉਤਪੰਨ ਕਰੂਗਾ ਗੁਰਦੁਆਰਾ, ਜਾਣੀ ਸਮਝ ਲਓ ਉਹ ਕਹਿੰਦੀ ਮੈਂ ਸੋਚਿਆ ਵੀ ਉਹ ਤਾਂ ਖਾਣ ਪੀਣ ਵਾਲੇ ਬੰਦੇ ਆ, ਐਂ ਕਦੇ ਸੋਚਿਆ ਵੀ ਨਹੀਂ ਵੀ ਉਹ ਕੀ ਇਹ ਕਿਵੇਂ ਹੋ ਸਕਦੀ ਆ। ਬਿਲਕੁਲ ਸਹੀ ਗੱਲ ਹੋ ਗਈ, ਉਹਨਾਂ ਨੇ ਨੌਰਥ ਯੋਰ ਗੁਰਦੁਆਰਾ ਜਿਹੜਾ ਸੀਗਾ ਉੱਥੇ ਬੈਂਕਟ ਹਾਲ ਹੁੰਦਾ ਸੀਗਾ।
0: ਅੱਛਾ, ਉਹ ਖੋਲਦਾ,
1: ਉਹ ਬੈਂਕਟ ਹਾਲ ਖਰੀਦਿਆ, ਅਟਾਰੀਅਨ ਦਾ ਖਰੀਦਿਆ ਹੁੰਦਾ ਸੀਗਾ, ਤੇ ਤੁਹਾਨੂੰ ਪਤਾ ਜਦੋਂ ਅਟਾਰੀਅਨ ਤੋਂ ਆਪਾਂ ਕੋਈ ਬਿਜ਼ਨਸ ਖਰੀਦਦੇ ਹਾਂ, ਉਹ ਜਿਹੜੀ ਕਮਿਊਨਿਟੀ ਆ ਉਹ ਹੌਲੀ ਹੌਲੀ ਘੱਟ ਜਾਂਦੀ ਆ, ਉਹ ਬਿਜ਼ਨਸ ਘਟਣ ਲੱਗ ਗਿਆ, ਫਿਰ ਸਾਰਿਆਂ ਨੇ ਬੈਠ ਕੇ ਸਕੀਮ ਬਣਾਈ ਵੀ ਕਰੀਏ ਕੀ ਨਾ ਕਰੀਏ, ਦੇਖੋ ਕੁਦਰਤੀ ਜੋ ਕੁਦਰਤ ਕਰਦੀ ਆ, ਕਿਸੇ ਨੇ ਵਾਕ ਆਈਡੀਆ ਦਿੱਤਾ ਇਉਂ ਕਰਦਿਆਂ, ਕਹਿੰਦੇ ਆਪਾਂ ਗੁਰਦੁਆਰਾ ਸਾਹਿਬ ਖੋਲ ਲਓ।
0: ਅੱਛਾ, ਉੱਥੇ
1: ਹਾਂ
0: ਠੀਕ ਆ,
1: ਨੌਰਥ ਯੋਰ ਗੁਰਦੁਆਰਾ, ਫਿਰ ਉਦੋਂ ਬਾਅਦ ਗੁਰਦੁਆਰਾ ਸਾਹਿਬ ਹੋਇਆ, ਤੇ ਹੋਇਆ ਕੀ, ਕਹਿੰਦੇ ਆਪਣੇ ਬਲਰਾਜ ਜੀ ਹੁੰਦੇ ਸੀਗੇ, ਆਚਾਰੀਆ ਜੀ ਹੁੰਦੇ ਸੀ, ਉਹ ਕਹਿੰਦੇ ਪਹਿਲਾਂ ਇਉਂ ਕਰੋ ਆਪਾਂ ਸੰਤ ਮਸਕੀਨ ਜੀ ਨੂੰ ਬੜਾ ਵੱਡਾ ਨਾਂ ਸੀ ਮਸਕੀਨ ਜੀ,
0: ਸੱਚੀ ਗੱਲ, ਹਾਂ ਹਾਂ,
1: ਵੀ ਆਪਾਂ ਉਹਨਾਂ ਨੂੰ ਇੱਥੇ ਇਨਵਾਈਟ ਕਰੋ ਕਿਸੇ ਤਰੀਕੇ।
0: ਠੀਕ ਆ,
1: ਲਓ ਜੀ ਉਹਨਾਂ ਨੂੰ ਅਪਰੋਚ ਕੀਤਾ ਗਿਆ, ਉਹ ਆ ਗਏ, ਤੇ ਦੇਖੋ ਮੈਂ ਉਹੀ ਗੱਲ ਕਰਦਾ ਬੰਦੇ ਤੇ ਬਸ ਕੁਛ ਨੀ ਹੁੰਦਾ,
0: ਇਹ ਆਪੇ ਹੀ ਪਰਮਾਤਮਾ ਕਰਾਉਣ ਨਾਲ ਨਾ
1: ਕਰੇ ਕਰਾਵੇ।
0: ਮੇਰਾ ਕੁਐਸਚਨ ਇਹ ਸੀ ਤੁਹਾਨੂੰ, ਤੁਸੀਂ ਇੰਨੇ ਸਾਲੇ ਤੋਂ ਰਹੇ ਆ, ਕਦੀ ਏਦਾਂ ਦੇ ਵਿਚਾਰ ਜਾਂ ਏਦਾਂ ਦੇ ਕੀਰਤਨ ਦਰਬਾਰ, ਏਦਾਂ ਦੇ ਨਜ਼ਾਰੇ, ਅਲੌਕਿਕ ਨਜ਼ਾਰੇ ਤੁਸੀਂ ਪਹਿਲਾਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੇ ਕਦੀ ਇੰਨੇ ਸਾਲਾਂ ਤੋਂ ਰਹਿਣ ਨਾ?
1: ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਹਰਜੀਤ ਜੀ, ਆਪਣੇ ਸਾਲ ਬਾਅਦ ਵਿਸਾਖੀ ਮੇਲਾ ਲੱਗਦਾ ਹੁੰਦਾ ਸੀਗਾ।
0: ਠੀਕ ਆ,
1: ਉੱਪੇ ਡਾਊਨ ਟਾਊਨ ਦੇ ਵਿੱਚ ਕਿਹੜੀ ਗਰਾਊਂਡ ਦੇ ਵਿੱਚ ਹੁੰਦਾ ਸੀਗਾ,
0: ਚਲੋ ਕੋਈ ਗੱਲ ਨਹੀਂ,
1: ਉੱਥੇ ਉਹ ਵਿਸਾਖੀ ਮੇਲਾ ਹੀ ਲੱਗਦਾ ਹੁੰਦਾ ਸੀ, ਹੋਰ ਨਹੀਂ ਸੀ।
0: ਕਿਵੇਂ ਦਾ ਤੁਹਾਨੂੰ ਨਜ਼ਾਰਾ ਉੱਥੇ ਲੱਗਦਾ? ਤੁਸੀਂ ਖੁਦ ਲਗਾਤਾਰ ਉੱਥੇ ਸਟੇਜ ਤੇ ਬੈਠੇ, ਸੰਗਤ ਦੇ ਵਿੱਚ ਤੁਸੀਂ ਬੈਠੇ ਆ, ਥੋੜਾ ਜਿਹਾ ਮੈਨੂੰ ਉੱਥੇ ਦਾ ਦ੍ਰਿਸ਼ ਦੱਸੋ ਕਿ ਜਿਹੜੀਆਂ ਸੰਗਤਾਂ ਆਉਂਦੀਆਂ ਉੱਥੇ ਉਹਨਾਂ ਨੂੰ ਕਿਵੇਂ ਦਾ ਲੱਗਦਾ ਆ ਕੇ ਜਿਸ ਵੇਲੇ?
1: ਮੈਂ ਉੱਥੇ ਹੀ ਮੁੜ ਕੇ ਆਉਣ ਲੱਗਿਆ।
0: ਮੈਂ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਵਾਂ, ਕਿਉਂਕਿ ਕਈ ਵਾਰੀ ਸਾਡੀਆਂ ਪਰਿਵਾਰ ਨਵੇਂ ਜੁੜੇ ਹੁੰਦੇ ਆ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਚੇਚੇ ਤੌਰ ਤੇ ਇਸ ਵਾਰੀ ਫਿਰ ਪੰਜਵੇਂ ਸਮਾਗਮ ਦੇ ਪਹੁੰਚ ਰਹੇ ਆ, ਦੱਸੋ ਜੀ ਪਲੀਜ਼।
1: ਮੈਂ ਤੁਹਾਨੂੰ ਉਹੀ ਗੱਲ ਕਰਨ ਲੱਗਿਆ ਸੀਗਾ ਵੀ ਦੇਖੋ ਟਾਈਮ ਦੇ ਟਾਈਮ ਟੂ ਟਾਈਮ ਨਾਲ ਬੰਦਾ ਕੀ ਬਣ ਜਾਂਦਾ ਤੇ ਕੀ ਬਣਾਇਆ ਜਾਂਦਾ। ਵੀ ਉਹ ਜਗ੍ਹਾ ਜਿਹੜੀ ਬ੍ਰੈਂਪਟਨ ਦੀ ਆਪਾਂ ਗਰਾਊਂਡਾਂ ਦੀ ਗੱਲ ਕਰਦੇ ਹਾਂ, ਬਿਲਕੁਲ ਇੱਕ ਟਾਈਮ ਮੈਨੂੰ ਚੇਤੇ ਆ ਵੀ ਇੱਥੇ ਕੁਛ ਵੀ ਨਹੀਂ ਸੀ ਹੁੰਦਾ, ਤੇ ਹੁਣ ਜਦੋਂ ਜਾ ਕੇ ਦੇਖੀਦਾ ਉੱਥੇ ਜੰਗਲਾਂ ਦੇ ਵਿੱਚ ਮੰਗਣ ਲੱਗੇ ਹੁੰਦੇ
0: ਆ। ਬੜੀ ਅੱਛੀ ਗੱਲ। ਔਰ ਉਪਲ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਸ ਨਾਲ ਲਈ, ਸਾਡੇ ਬਹੁਤ ਹੀ ਸੇਵਾਦਾਰ ਕਹਿ ਸਕਦਾ ਮੈਂ। ਜਸਵਿੰਦਰ ਸਿੰਘ ਢਿੱਲੋਂ ਸਾਹਿਬ ਵੀ ਸਟੂਡੀਓ 'ਚ ਬੈਠੇ ਆ, ਉਹਨਾਂ ਨਾਲ ਗੱਲਬਾਤ ਕਰ ਰਹੇ। ਜਸਵਿੰਦਰ ਜੀ ਕੀ ਹਾਲ ਚਾਲ ਹੈ ਸਰ ਤੁਹਾਡਾ?
2: ਕਿਰਪਾ ਮਹਾਰਾਜ ਚੜ੍ਹਦੀ ਕਲਾ।
0: ਔਰ ਤੁਸੀਂ ਲਗਾਤਾਰ ਚਾਰ ਸਮਾਗਮ ਲਗਾਤਾਰ ਤੁਸੀਂ ਡੇ ਫਸਟ ਤੋਂ ਸੇਵਾ ਕਰਦੇ ਹੋ ਉੱਥੇ, ਔਰ ਤੁਸੀਂ ਆਪਣੀਆਂ ਸੰਗਤਾਂ ਨੂੰ ਜਿਹੜੇ ਸਾਡੇ ਪਰਿਵਾਰ ਉੱਥੇ ਆਏ ਸੀ ਜਾਂ ਜਿਹੜੇ ਪਰਿਵਾਰ ਸਾਡੇ ਹਾਲੇ ਤੱਕ ਨਹੀਂ ਆਏ ਉਹਨਾਂ ਦਾ ਮੈਸੇਜ ਵੀ ਲਵਾਂਗੇ। ਉਸ ਤੋਂ ਪਹਿਲਾਂ ਮੈਂ ਕਾਲ ਲੈ ਲਵਾਂ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਕਿੰਨੇ ਪੈਸੇ ਭੇਜਣ ਵਾਸਤੇ ਨੰਬਰ ਚਾਹੀਦਾ ਸੀ, ਕਰੋਗੇ ਹੈਲਪ ਕੋਈ?
0: ਹਾਂਜੀ, ਨੰਬਰ ਮੈਂ ਬੋਲ ਦੇਣਾ ਵੀਰ ਜੀ, ਹੁਣੇ ਤੁਸੀਂ ਸੁਣ ਲਿਓ ਨਾ, ਮੈਂ ਨੰਬਰ ਤੁਹਾਨੂੰ ਦੇ ਦੇਣਾ ਹੁਣੇ, 905, ਚਲੋ ਮੈਂ ਤੁਹਾਨੂੰ ਨੰਬਰ ਦੇਣਾ ਹੁਣੇ, ਦੁਬਾਰਾ ਨੰਬਰ ਦੇਣਾ ਤੁਹਾਨੂੰ ਜੀ। ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਸਰ?
3: ਮੈਂ ਗੱਲਬਾਤ ਕਹਿਣਾ ਚਾਹੁੰਦਾ ਕਿ ਬੜਾ ਔਖਾ ਐਫਰਟਸ ਹੈ ਜਿਹੜਾ ਆਪਾਂ ਤੁਸੀਂ ਕਰਦੇ ਹਾਂ, ਇਹ ਆਪਾਂ ਪੁੱਟ ਟੁਗੈਦਰ ਕਰੀਦਾ, ਇਹ ਪ੍ਰੋਗਰਾਮ ਬੜਾ ਹੀ ਵਧੀਆ ਪ੍ਰੋਗਰਾਮ ਹੁੰਦਾ, ਬਹੁਤ ਹੀ ਆਰਗਨਾਈਜ਼ ਨੇ, ਬਹੁਤ ਹੀ ਸ਼ਰਧਾਵਾਨ ਲੋਕ ਆਉਂਦੇ ਨੇ, ਸੰਗਤ ਆਉਂਦੇ ਨੇ
0: ਜੀ,
3: ਤੇ ਆ ਕੇ ਇਸ ਚੀਜ਼ ਦਾ ਇੰਜੋਏ ਕਰਦੇ ਨੇ, ਮਤਲਬ ਗੁਰਬਾਣੀ ਦੇ ਨਾਲ ਜੁੜਦੇ ਨੇ। ਹੁਣ ਗੱਲਬਾਤ ਕਰਦੇ ਸੀਗੇ ਭਾਈ ਹਰਜਿੰਦਰ ਸਿੰਘ ਹੁਣ ਜੀ, ਉਹ ਵੀ ਆਪਣੇ ਸਰੀਰਕ ਪੱਖੋਂ ਨੂੰ ਕਹਿੰਦੇ ਸੀਗੇ ਬੜਾ ਡਿਫੀਕਲਟ ਹੁੰਦਾ ਉਹਨਾਂ ਨੂੰ ਇੱਥੇ ਆਉਣਾ, ਪਰ ਤੁਸੀਂ ਦੇਖਿਆ ਆਪਣੀ ਗੱਲਬਾਤ ਤੁਸੀਂ ਦੱਸਿਆ ਸੀਗਾ ਕਿੰਨਾ ਔਖਾ ਹੋ ਕੇ ਉਹ ਕਹਿੰਦੇ ਵੀ ਨਹੀਂ ਆ ਜਾਂਦਾ, ਪਰ ਇਹ ਆ ਜਿੰਨਾ ਚਿਰ ਵੀ ਆਪਣੇ ਕੋਲ ਟਾਈਮ ਹੈ ਇੱਦਾਂ ਦੀ ਗੁਰੂ ਹਸਤੀਆਂ ਨੂੰ ਸੁਣਨਾ ਹੈ, ਜਾਣਾ ਚਾਹੀਦਾ ਹੈ, ਸੁਣਨਾ ਚਾਹੀਦਾ, ਆਪਾਂ ਨੂੰ ਲਾਹਾ ਲੈਣਾ ਚਾਹੀਦਾ।
0: ਔਰ ਇਹ ਜਿਹੜਾ ਪ੍ਰੋਗਰਾਮ ਆ ਇਸ ਆਉਣ ਵਾਲੇ ਵੀਕਐਂਡ ਤੇ ਹੋ ਰਿਹਾ, ਮਈ 16, 17 ਤੇ 18 ਨੂੰ। ਮੈਂ ਇੱਕ ਵਾਰੀ ਟਾਈਮ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਦਾ, ਮਈ 16 ਤੇ 17 ਨੂੰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਣਗੇ, ਕਿਉਂਕਿ ਆਪਣੇ ਲੌਂਗ ਵੀਕਐਂਡ ਆ ਗਿਆ। ਸ਼ਨੀਵਾਰ ਵੀ 3 ਵਜੇ ਸ਼ੁਰੂ ਹੋਏਗਾ ਪ੍ਰੋਗਰਾਮ, ਤੇ ਸੰਡੇ ਵੀ 3 ਵਜੇ ਸ਼ੁਰੂ ਹੋਏਗਾ। ਮੰਡੇ ਲੌਂਗ ਵੀਕਐਂਡ ਹੈ, ਛੁੱਟੀ ਆਪਣੇ ਸਾਰਿਆਂ ਨੂੰ ਹੈ। ਮੰਡੇ ਵਾਲੇ ਦਿਨ ਦੁਪਹਿਰੇ 12 ਵਜੇ ਤੋਂ ਲੈ ਕੇ ਤਕਰੀਬਨ ਸ਼ਾਮ ਦੇ 6-7 ਵਜੇ ਤੱਕ ਹੋਏਗਾ, ਕਿਉਂਕਿ ਤੁਸੀਂ 7, 8, 9, 10 ਵਜੇ ਤੱਕ ਆਪਣੇ ਘਰਾਂ 'ਚ ਪਹੁੰਚ ਜਾਓ, ਦੂਰੋਂ ਨੇੜੇ ਆ ਰਹੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬੜੀਆਂ ਸੰਗਤਾਂ ਮੌਂਟਰੀਅਲ ਤੋਂ ਆ ਰਹੀਆਂ, ਮੈਨੂੰ ਰੋਜ਼ ਹੀ ਕਾਲ ਆਉਂਦੀਆਂ, ਭਾਅ ਜੀ ਸਾਨੂੰ ਹੋਟਲ ਕਿਹੜਾ ਨੇੜੇ ਪੈਂਦਾ। ਅਮੈਰੀਕਾ ਤੋਂ ਸੰਗਤਾਂ ਬੜੀਆਂ ਆ ਰਹੀਆਂ, ਵੈਨਕੂਵਰ ਤੋਂ ਸੰਗਤਾਂ ਬੜੀਆਂ ਆ ਰਹੀਆਂ, ਵਿਨੀਪੈਗ, ਕੈਲਗਿਰੀ, ਐਡਮਿੰਟਨ ਤੋਂ ਸੰਗਤਾਂ ਬੜੀਆਂ ਆ ਰਹੀਆਂ, ਆਟੋ ਤੋਂ ਸੰਗਤਾਂ ਬੜੀਆਂ ਆ ਰਹੀਆਂ, ਹੂਸਟਨ ਤੋਂ ਸੰਗਤਾਂ ਬੜੀਆਂ ਆ ਰਹੀਆਂ। ਦੇਖੋ ਇੱਥੇ ਸਾਡੇ ਬਫਲੋ ਵਾਲੇ ਤਾਂ ਸੁਣਦੇ ਪਏ ਆ, ਬਫਲੋ ਤੋਂ ਸੰਗਤਾਂ ਤਾਂ ਆ ਹੀ ਰਹੀਆਂ ਬਹੁਤ ਜ਼ਿਆਦੀਆਂ। ਔਰ ਸਾਰਿਆਂ ਨੂੰ ਸੱਦਾ ਪੱਤਰ ਆ ਬਈ, ਇਹ ਜਿਹੜੇ ਪ੍ਰੋਗਰਾਮ ਆ ਇਹ ਮਿਸ ਨਾ ਕਰਿਓ, ਕਿਉਂਕਿ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਆ, ਹੈਰਾਨਗੀ ਦੀ ਗੱਲ ਤਾਂ ਪਿਛਲੇ ਸਾਲ ਹੋਈ ਸੀ, ਏਡਾ ਇਕੱਠ ਪਿਛਲੇ 3-4 ਪ੍ਰੋਗਰਾਮ ਨਹੀਂ ਹੋਇਆ ਸੀ ਜਿੰਨਾ ਪਿਛਲੀ ਵਾਰੀ ਹੋਇਆ ਸੀ। ਉੱਪਰ ਸਾਹਿਬ 40,000 ਸੰਗਤ ਦਾ ਇਕੱਠ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ ਪਿਛਲੀ ਵਾਰੀ। ਔਰ ਮੈਂ ਇੱਥੇ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਤੋਂ ਬੇਨਤੀ ਕਰ ਦੇਵਾਂ, ਕਿਉਂਕਿ ਸਾਡੀਆਂ ਤਾਂ ਫੋਮ ਦੀਆਂ ਕੱਪ ਬਿੱਟੇ ਮੁੱਕੀਆਂ ਨਹੀਂ, ਉੱਥੇ ਭੱਜੇ ਰਹੇ ਸੀ, ਟਰੱਕ ਰੋਜ਼ ਲੱਗੇ ਰਹਿੰਦੇ ਸੀ। ਹੁਣ ਜਿੰਨੀਆਂ ਵੀ ਸੰਗਤਾਂ ਸੁਣ ਰਹੀਆਂ, ਇੱਕ ਇੱਕ ਪੈਕਟ ਆਪਣੀਆਂ ਪਲੇਟਾਂ ਦਾ, ਕੋਈ ਗਲਾਸਾਂ ਦਾ, ਕੋਈ ਚਮਚਿਆਂ ਦਾ ਛੂਟ ਲੈ ਕੇ ਆਇਓ ਭਾਈ। ਅਸੀਂ ਨਹੀਂ ਚਾਹੁੰਦੇ ਕਿ ਉੱਥੇ ਸਾਨੂੰ ਫਿਰ ਟਰੱਕਾਂ ਟਰੱਕ, ਕਿਉਂਕਿ ਲੌਂਗ ਵੀਕਐਂਡ ਹੁੰਦਾ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ, ਔਰ ਪਕੌੜੀ ਵਾਲੀਆਂ ਪਲੇਟਾਂ ਹੁੰਦੀਆਂ, ਡਿਨਰ ਵਾਲੀਆਂ ਪਲੇਟਾਂ ਹੁੰਦੀਆਂ, ਅਤੇ ਸਪੂਨ ਹੋ ਗਏ, ਚਮਚ ਹੋ ਗਏ, ਕੋਈ ਨੈਪਕਿਨ ਲੈ ਆਉਣ, ਕੋਈ ਸੰਗਤ ਗਲਾਸ ਲੈ ਆਉਣ ਚਾਹ ਪੀਣ ਵਾਲੇ, ਪਾਣੀ ਪੀਣ ਵਾਲੇ ਗਲਾਸ, ਇਹ ਆਪਣੀਆਂ ਇੱਕ ਥੋੜ੍ਹੀ ਜਿਹੀ ਸੇਵਾ ਸਮਝਿਓ, ਅਤੇ ਇੱਕ ਇੱਕ ਪੈਕਟ ਹੀ ਲਿਆਇਓ,
3: ਬਹੁਤ ਹੋ ਜਾਂਦਾ,
0: ਮੈਨੂੰ ਭੁੱਲਦਾ ਨਹੀਂ। ਇੱਕ ਵਾਰੀ ਅਸੀਂ ਪ੍ਰਸ਼ਾਦੇ ਕਹਿ ਬੈਠੇ ਉੱਥੇ, ਕਦੇ ਪ੍ਰਸ਼ਾਦੇ ਲੈ ਆਈ ਹੋ, ਤੇ ਸਾਨੂੰ ਨੀ ਉੱਪਰ ਸਾ ਪਤਾ ਲੱਗੀ ਪ੍ਰਸ਼ਾਦੇ ਆਏ ਕਿੱਥੋਂ, ਟੇਬਲ ਟੁੱਟ ਗਏ ਉੱਥੇ, ਟੇਬਲ ਟੁੱਟ ਗਏ ਉੱਥੇ, ਪ੍ਰਸ਼ਾਦੇ ਆਈ ਗਏ। ਸੰਗਤਾਂ ਦਾ ਦੇਖੋ, ਇਹ ਸਿੱਖ ਕੌਮ ਜਿਹੜੀ ਹੈ ਨਾ, ਇਹ 'ਚ ਸ਼ਰਧਾ ਬਹੁਤ ਜ਼ਿਆਦਾ ਹੈ, ਖਾਸ ਕਰਕੇ ਗੁਰੂ ਘਰ ਨੂੰ ਲੈ ਕੇ, ਗੁਰੂ ਘਰਾਂ ਦੇ ਕੰਮਾਂ ਕਾਰਜਾਂ ਨੂੰ ਲੈ ਕੇ। ਔਰ ਇੱਕ ਇੱਕ ਪੈਕਟ ਫੋਮ ਦੀਆਂ ਪਲੇਟਾਂ ਦਾ, ਜਿਹਦੇ 'ਚ 100 ਪਲੇਟ ਹੁੰਦੀ ਹੈ ਇੱਕ ਜਣਾ, ਔਰ ਉਹ ਲੈ ਆਓ, ਰੋਟੀ ਵਾਲੀਆਂ ਪਲੇਟਾਂ ਜਾਂ ਫੋਮ ਦੀਆਂ ਜਿਹੜੀਆਂ ਪਕੌੜੇ ਵਾਲੀਆਂ, ਨੈਪਕਿਨ ਦਾ ਇੱਕ ਪੈਕਟ ਲੈ ਲਓ, ਚਮਚੇ ਲੈ ਲਓ ਇੱਕ ਪੈਕਟ, ਗਲਾਸ ਲੈ ਲਓ ਪਾਣੀ ਪੀਣ ਵਾਲੇ, ਚਾਹ ਪੀਣ ਵਾਲੇ, ਜੋ ਵੀ ਡਿਸਪੋਜ਼ਬਲ ਆਪਾਂ ਚੀਜ਼ਾਂ ਉੱਥੇ ਚਾਹੀਦੀ ਹੁੰਦੀ ਉਹ ਤੁਸੀਂ ਲੈ ਲਿਓ, ਇੰਨੀ ਕੁ ਬੇਨਤੀ ਹੈ। ਬਾਕੀ ਦਸਵੰਧ ਸੰਗਤਾਂ ਨੇ ਬਹੁਤ ਭੇਜਿਆ ਇਸ ਵੀਕਐਂਡ ਦੇ, ਮੈਂ ਉਹਨਾਂ ਦੇ ਨਾਮ ਜ਼ਰੂਰ ਲੈਣਾ ਚਾਹੂੰਗਾ, ਔਰ ਜਿਹੜੀਆਂ ਸੰਗਤਾਂ ਨੇ ਸਾਨੂੰ ਇਸ ਵੀਕਐਂਡ ਦੇ ਦਸਵੰਧ ਭੇਜੇ ਆ, ਇਹ ਜਿਹੜਾ ਤੁਹਾਡਾ 10, 20, 50, 100, 200 ਡਾਲਰ ਜਿੰਨਾ ਵੀ ਆ ਰਿਹਾ, ਇਹ ਸਾਰੀਆਂ ਸੰਗਤਾਂ ਉੱਪਰ ਸਭ। ਢਿੱਲੋਂ ਸਾਹਿਬ ਪਹਿਲਾਂ ਦੱਸੋ, ਜਿਹੜੇ ਬਿਜ਼ਨਸਮੈਨ ਨੇ ਤੁਹਾਨੂੰ ਪਰਸਨਲੀ ਤੌਰ ਤੇ ਚੈੱਕ ਭੇਜੋ, ਉਹਨਾਂ ਦਾ ਨਾਮ ਹੀ ਲਓ ਪਲੀਜ਼।
3: ਹਾਂਜੀ, ਮੈਨੂੰ
0: H&B ਵਾਲਿਆਂ ਨੇ 1100 ਦਾ ਭੇਜਿਆ ਆਪਾਂ ਨੂੰ,
3: ਹਾਂਜੀ,
0: ਅਕਾਊਂਟਿੰਗ ਕੰਪਨੀ ਹੈਗੀ ਆ, ਹੋਰ ਕਿਹੜੀ ਕਿਹੜੀ ਕੰਪਨੀਆਂ ਨੇ ਭੇਜਿਆ?
3: JB ਭਾਜੀ, JB ਟਰਾਂਸਪੋਰਟ
0: ਵਾਲਿਆਂ ਨੇ ਆਪਾਂ ਨੂੰ $1500 ਦੀ ਸੇਵਾ ਭੇਜੀ ਹੈ, ਹੋਰ ਕਿਹੜੇ ਜੀ?
3: ਇੱਕ ਮੈਕਸ ਫਾਈਨੈਂਸ਼ੀਅਲ ਵਾਲੇ ਸੀ,
0: ਹਾਂਜੀ,
3: ਉਹਨਾਂ ਨੇ ਵੀ $500 ਭੇਜਿਆ ਸੀ
0: ਜੀ ਜੀ।
3: ਇੱਕ ਜੀਨੀਅਸ ਟੈਕਸ ਸੋਲੂਸ਼ਨ ਵਾਲੇ ਹੈਗੇ,
0: ਹਾਂਜੀ,
3: ਉਹਨਾਂ ਨੇ $250 ਦੀ ਸੇਵਾ ਦਿੱਤੀ ਸੀਗੀ,
0: ਠੀਕ ਹੈ। ਤੇ ਇਸ ਦੇ ਨਾਲ ਨਾਲ ਹੀ ਮੈਂ ਇੱਕ ਵਾਰ ਰਮਨਦੀਪ ਕੌਰ ਜੀ ਨੇ ਵੀ ਇਸ ਸੇਵਾ ਪਾਈ ਹੈ, ਜਤਿੰਦਰ ਸੰਧੂ ਜੀ ਨੇ ਸੇਵਾ ਪਾਈ ਹੈ, ਦਮਨਪ੍ਰੀਤ ਸਿੰਘ ਹੋਰਾਂ ਨੇ ਸਮਝ ਪਾਈ ਹੈ, ਮਨਪ੍ਰੀਤ ਕੌਰ ਜੀ ਨੇ ਸੇਵਾ ਪਾਈ ਹੈ, ਜਗਜੀਤ ਸਿੰਘ ਕੋਹਲੀ ਹੋਰਾਂ ਨੇ ਸੇਵਾ ਪਾਈ ਹੈ, ਨਰਿੰਦਰ ਸਿੰਘ ਹੋਰਾਂ ਨੇ ਸੇਵਾ ਪਾਈ ਹੈ, ਸਿਮਰਨ ਕੌਰ ਸੈਣੀ ਜੀ ਨੇ ਸੇਵਾ ਪਾਈ ਹੈ, ਜਸਪ੍ਰੀਤ ਬੋਪਾ ਰਾਏ ਜੀ ਨੇ ਸੇਵਾ 'ਚ ਪਾਈ ਹੈ, ਹਰ ਭਗਵਾਨ ਰਹਿਣਦੇਵ ਜੀ ਨੇ ਸੇਵਾ 'ਚ ਪਾਈ ਹੈ, ਜਿੰਨੇ ਵੀ ਸਾਡੇ ਹੋਰ ਸੱਜਣਾ, ਗੁਰਜੀਤ ਸਿੰਘ ਜੀ ਨੇ ਸੇਵਾ ਪਾਈ ਹੈ, ਤੁਹਾਡੀ ਸੇਵਾ ਦੀ ਵੀ ਇਹਦੇ 'ਚ ਲੋੜ ਹੈ ਬਹੁਤ ਜ਼ਿਆਦਾ, ਆਪ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਫੰਡਸ ਜਿਹੜੇ ਬੜੇ ਉੱਥੇ ਲੱਗਦੇ ਆ ਮੈਂ ਸਮਝਦਾ, ਔਰ ਸਟੇਜਾਂ ਜਿਹੜੀਆਂ ਲੱਗਦੀਆਂ, ਖਰਚੇ, ਸਾਊਂਡ ਸਿਸਟਮ, ਸਜਾਵਟ, ਹਾਲ ਦੇ ਕਿਰਾਏ ਤਾਂ ਚਲੋ ਅੱਗੇ ਨਾਲ ਉਦਾਂ ਡਬਲ ਕਰਦੇ ਆਪਾਂ ਗੱਲ ਕਰ ਰਹੇ ਸੀ, ਹੈ ਨਾ ਚਲੋ ਉਪਲ ਸਾਹਿਬ, ਜਿੰਨੇ ਹਾਲ ਦੇ ਕਿਰਾਏ ਅਸੀਂ ਦਿੰਦੇ ਸੀ ਨਾ ਪਿਛਲੇ 4 ਸਾਲਾਂ 'ਚ, ਹੁਣ ਉਹ ਇਕੱਠੇ ਕਰਤੇ ਉਹਨਾਂ ਨੇ ਇੱਕ ਲੈ ਲਏ ਅਮਾਊਂਟ, ਇੰਨਾ ਕਿਰਾਇਆ ਹਾਈ ਕਰਤਾ ਉਹਨਾਂ ਨੇ
1: ਉਹਦੇ ਕਿ ਮੇਰਾ ਕੀ ਇਹਦਾ ਮਤਲਬ ਟਰੰਪ ਦੇ ਟਾਇਰ ਦਾ ਤਾਂ ਨਹੀਂ ਫਰਕ ਪੈ ਗਿਆ ਇੱਥੇ,
0: ਇਹ ਤਾਂ ਪਤਾ ਨਹੀਂ ਜੀ ਕੀ ਹੈ, ਪਰ ਹਰ ਚੀਜ਼ ਦਾ ਜਿਹੜਾ ਕਿ ਖਰਚੇ ਡਬਲ ਹੋਏ ਅੱਗੇ ਨਾਲੋਂ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਦਸਵੰਧ ਹੈ, ਦਸਵੰਧ ਕੱਢਣਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ, ਔਰ ਬਹੁਤ ਪਰਿਵਾਰ ਇੰਡੀਆ ਜਾਂਦੇ ਆ ਉੱਥੇ ਜਾ ਕੇ ਆਪਣਾ ਕਿਸੇ ਗਰੀਬ ਦੀ ਕਿਸੇ ਦੇ ਧੀਆਂ ਦੇ ਵਿਆਹ ਸ਼ਾਦੀਆਂ 'ਚ ਹੈਲਪ ਕਰਦੇ ਆ, ਗੁਰੂ ਘਰਾਂ 'ਚ ਅਸੀਂ ਹੈਲਪ ਕਰਦੇ ਹਾਂ, ਔਰ ਇੱਥੇ ਵੀ ਤੁਹਾਡਾ ਇੱਕ ਆਪਣਾ ਫਰਜ਼ ਬਣਦਾ ਹੈ ਸਾਰਿਆਂ ਦਾ ਕਿ ਅਸੀਂ ਵੀ ਇਹਦੇ ਜੋ ਵੀ ਆਪਣਾ ਤਿਲ ਫੁੱਲ ਹੈ ਸੇਵਾ ਦੇ ਵਿੱਚ ਯੋਗਦਾਨ ਪਾਈਏ। SEWA2020@yahoo.com ਮੈਂ ਇੱਕ ਵਾਰੀ ਈਮੇਲ ਫਿਰ ਦੇ ਦਿੰਦਾ ਜੀ, ਜਿਹੜੀਆਂ ਸੰਗਤਾਂ ਉੱਥੇ ਆਈਆਂ ਉਹਨਾਂ ਨੂੰ ਪਤਾ ਕਿ ਕਿੰਨਾ ਉੱਥੇ ਖਰਚਾ ਹੁੰਦਾ ਹੈ, ਕਿੰਨਾ ਪੈਸਾ ਲੱਗਦਾ ਉੱਥੇ। SEWA ਪਿਛਲੀ ਵਾਰੀ ਜਿਹੜੀ ਦੇਗ ਸੀ ਕਿੰਨੇ ਕੁਇੰਟਲ ਲੱਗ ਗਿਆ ਸੀ ਘਿਓ?
3: ਇੱਕ ਕੁਇੰਟਲ
0: ਦੇਸੀ ਘਿਓ ਲੱਗ ਗਿਆ ਸੀ ਪਿਛਲੀ ਵਾਰੀ।
1: ਕੀ ਬਾਤ,
0: ਇੱਕ ਕੁਇੰਟਲ ਦੇਸੀ ਘਿਓ ਲੱਗਣਾ ਮੀਨਸ ਕਿ $10,000 ਦਾ ਐਵਰੇਜ ਉੱਥੇ ਸਿਰਫ ਦੇਗ ਦਾ ਹੀ ਖਰਚਾ ਆਇਆ।
1: ਤੁਹਾਡਾ ਮਤਲਬ ਜਿਹੜੀ ਆਪਾਂ ਉਸ ਟਾਈਮ ਦੇ ਉੱਤੇ ਦੇਗ ਆਪਾਂ ਉੱਥੇ ਖੁਦ ਬਣਾਉਂਦੇ ਹਾਂ?
0: ਹਾਂਜੀ, ਸਾਰੀ ਉੱਥੇ ਦੇਖ ਬਣਦੀ ਹੈ,
1: ਇਸ ਕਰਕੇ ਸਾਰੀ ਉਹ ਨੌਲੇਜ ਦੇ ਵਿੱਚ।
0: ਹਾਂ, ਜਦੋਂ ਸੰਗਤ ਮੱਥਾ ਟੇਕ ਕੇ ਆਉਂਦੀ ਹੈ।
1: ਅੱਛਾ,
0: ਪਿੱਛੇ ਸਾਡੇ ਸੁਖਵਿੰਦਰ ਸਿੰਘ ਨੀ ਭਾਜੀ ਹੈਗਾ ਰੀਅਲ ਸਟੇਟ ਨੇ, ਉਹਨਾਂ ਦੀ ਪੂਰੀ ਟੀਮ ਦੀ ਜ਼ਿੰਮੇਵਾਰੀ ਮੈਂ ਲਾਈ ਸੀ ਕਿ ਦੇਗ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੀ, ਔਰ ਤੁਸੀਂ ਦੇਖੋ ਇੱਕ ਕੁਇੰਟਲ ਦੇਸੀ ਘਿਓ ਲਿਆ ਨਾ ਤੇ ਉਹ ਕਿੰਨਾ ਕਿਦਾ ਹੋ ਸਕਦਾ। ਸਾਰੀਆਂ ਸੰਗਤਾਂ ਸੁਣ ਰਹੀਆਂ ਤੇ ਇਹ ਆਪ ਤੁਸੀਂ ਜਾਨੀ ਜਾਣ ਸਾਰੇ ਪਿਆਰ ਵਾਲੇ ਸਾਡੇ ਵੀਰ ਸੁਣ ਰਹੇ ਆ, ਇਹ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਹੀ ਹੋ ਰਿਹਾ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਇਕੱਲਾ ਬੰਦਾ ਕੁਛ ਨਹੀਂ ਕੁਛ ਕਰ ਸਕਦਾ, ਜਿੰਨਾ ਵੀ ਤੁਹਾਡਾ ਦਸਵੰਧ ਹੈ ਅਸੀਂ ਤੁਹਾਨੂੰ ਈਮੇਲ ਦੇ ਰਹੇ ਹਾਂ। ਔਰ ਦੂਸਰੀ ਗੱਲ ਇਹ ਹੈ, ਖਰਚੇ ਪਹਿਲਾਂ ਹੋ ਜਾਂਦੇ ਸਾਰੇ।
3: ਬਿਲਕੁਲ,
0: ਜਦੋਂ ਕਹਿੰਦੇ ਆ ਨਾ ਵੀ ਵਿਆਹ ਸ਼ਾਦੀਆਂ ਹੁੰਦੀ ਹੋਵੇ ਨਾ, ਪਾਰਟੀ ਫੰਕਸ਼ਨ ਹੁੰਦੇ, ਅਗਲੇ ਖਰਚੇ ਬੈਂਕਟ ਹਾਲ ਵਾਲੇ ਟੈਂਟ ਵਾਲੇ ਪਹਿਲੇ ਪੈਸੇ ਪੂ ਲੈ ਲੂ ਜਾਂਦੇ ਆ।
3: ਹਾਂਜੀ,
0: ਤੇ ਇਹ ਤਾਂ ਫਿਰ ਇੱਕ ਵਿਆਹ ਨਹੀਂ ਪਤਾ ਕਿੰਨੇ ਹੀ ਵਿਆਹ ਆ, ਤੇ ਦੇਖ ਲਓ ਕਿੰਨੇ ਖਰਚੇ ਹੋਣੇ ਆ। ਸਾਰੀਆਂ ਸੰਗਤਾਂ ਇਸ ਗੱਲ ਨੂੰ ਭਲੀ ਭਾਂ ਜਾਣੂ, ਜਿਨ੍ਹਾਂ ਨੂੰ ਦਸਵੰਧ ਭੇਜਣਾ ਹੈ ਤੁਹਾਡੇ ਵਾਸਤੇ ਈਮੇਲ ਉਹੀ ਆ ਜਿਹੜੀ 2022 ਤੇ ਅਸੀਂ ਸਟਾਰਟ ਕੀਤੀ ਸੀ। ਇਸ ਕਰਕੇ ਉੱਪਰ ਸਾਹਿਬ ਅਸੀਂ 2022 ਨਾਂ ਰੱਖਿਆ ਸੀ, ਸੇਵਾ SEWA 2022 ਸਾਲ ਜੀ ਸਟਾਰ ਹੈ @yahoo.com ਤੇ ਤੁਸੀਂ ਆਪਣਾ ਦਸਵੰਧ ਜਿਹੜਾ ਕਿ ਸੰਗਤੋਂ ਤੁਸੀਂ ਭੇਜ ਸਕਦੇ ਹੋ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਦੀ ਰਸਨਾ ਤੋਂ ਇਹ ਸ਼ਬਦ ਆਪ ਸਾਰਿਆਂ ਵਾਸਤੇ ਹਾਜ਼ਰ ਹੈ।

0: ਇਸ ਗੱਲ ਦੀ ਖੁਸ਼ੀ ਹੋਏਗੀ ਤੁਸੀਂ ਇੱਕ ਵਾਰੀ ਜਦੋਂ ਉੱਥੇ ਆਓਗੇ, ਜਿਸ ਵੇਲੇ ਤੁਸੀਂ ਦਰਬਾਰ ਦੇ ਵਿੱਚ ਐਂਟਰ ਕਰਨਾ ਹੈ, ਤੁਹਾਡੇ ਮੂੰਹ ਤੋਂ ਆਪ ਮੁਹਾਰੇ ਨਿਕਲਣ ਬਈ ਵਾਹ, ਗੁਰੂ ਸਾਹਿਬਾਂ ਦੇ ਸਤਿਕਾਰ ਵਾਸਤੇ ਜਿਹੜੀਆਂ ਸਟੇਜਾਂ ਲੱਗਣੀਆਂ ਉੱਥੇ, ਔਰ ਇਸ ਵਾਰੀ ਦਾ ਇੱਕ ਐਸਾ ਅਦਭੁਤ ਨਜ਼ਾਰਾ ਹੋਏਗਾ ਜਿਹੜਾ ਦੇਖਣ ਵਾਲਾ ਹੋਏਗਾ। ਜਿਹੜੀਆਂ ਪਿਛਲੇ 4 ਸਾਲਾਂ ਦੀਆਂ ਸਟੇਜਾਂ ਤੇ ਇਸ ਸਾਲ ਦੀਆਂ ਸਟੇਜਾਂ ਡਿਜ਼ਾਈਨ ਹੋ ਰਹੀਆਂ, ਹਾਲੇ ਤੱਕ ਵੀ ਡਿਜ਼ਾਈਨ ਹੋ ਰਹੀਆਂ।
1: ਅੱਛਾ ਜੀ,
0: ਉਹਦੇ ਵਿੱਚ ਮੈਂ ਕੁਛ ਨਾ ਕੁਛ ਨੁਕਸ ਕੱਢ ਦੇਣਾ ਵੀ ਆਹ ਚੀਜ਼ ਮੈਨੂੰ ਇੱਥੇ ਨਹੀਂ ਚਾਹੀਦੀ, ਇੱਥੇ ਚਾਹੀਦੀ ਹੈ।
1: ਹਾਂਜੀ,
0: ਕਿਉਂਕਿ ਜਿਹੜੀ ਚੀਜ਼ ਮੈਂ ਹਰ ਸਾਲ ਨੋਟਿਸ ਕਰਦਾ ਉਪਲ ਸਾਹਿਬ ਉੱਥੇ ਕਿਹੜੀ ਚੀਜ਼ ਦੀ ਕਮੀ ਰਹਿ ਗਈ,
1: ਹਾਂਜੀ,
0: ਉਹ ਮੇਰੇ ਨੈਕਸਟ ਈਅਰ ਮੇਰੇ ਦਿਮਾਗ ਦੀ ਗੱਲ ਹੁੰਦੀ ਹੈ ਵੀ ਅਗਲੇ ਸਾਲ ਗੁਰੂ ਸਾਹਿਬ ਪੂਰੀ ਕਰਨੀ ਹੈ। ਔਰ ਮੈਂ ਇਸ ਗੱਲ ਦੀ ਇੱਥੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਸਾਰਾ ਕੁਛ ਹੋ ਰਿਹਾ ਹੈ, ਤੁਹਾਨੂੰ ਇੰਨੀ ਕੁ ਖੁਸ਼ੀ ਹੋਣੀ ਆ ਕਿ ਯਾਰ ਸਾਡਾ ਸਿੱਖ ਧਰਮ ਜਿੱਥੇ ਅਸੀਂ ਸਾਨੂੰ ਮਾਣ ਹੈ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਦੇ ਉੱਤੇ, ਔਰ ਐਸੇ ਗੁਰੂ ਸਾਹਿਬਾਂ ਦੇ ਸਤਿਕਾਰ ਵਾਸਤੇ ਸਟੇਜਾਂ ਬਣ ਰਹੀਆਂ, ਔਰ ਤੁਹਾਨੂੰ ਖੁਸ਼ੀ ਮਹਿਸੂਸ ਹੋਣੀ ਆ, ਬਸ ਤੁਹਾਡਾ ਆਪ ਮੁਹਾਰੇ ਤੁਹਾਡੇ ਮੂੰਹ ਦੇ ਵਿੱਚੋਂ ਜਿਸ ਵੇਲੇ ਤੁਸੀਂ ਤੁਹਾਡੇ ਮੁੱਖ ਦੇ ਵਿੱਚੋਂ ਇਹ ਲਫ਼ਜ਼ ਨਿਕਲਿਆ ਬਈ ਵਾਹ, ਗੁਰੂ ਨਾਨਕ ਸਾਹਿਬ ਦੀ ਐਸੀ ਸਟੇਜ ਲੱਗੀ ਹੈ।

0: ਪ੍ਰੋਗਰਾਮ ਹੈ ਪੰਜਾਬੀ ਵਿਰਸਾ ਔਰ ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਚਾਲ ਹੈ ਸਰ?
1: ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਔਰ ਓਨਲੀ ਇੰਟਰਨੈਟ ਦੀ ਵੀ ਮੇਰੇ ਕੋਲ ਬਹੁਤ ਹੀ ਸਪੈਸ਼ਲ ਆਫਰ ਹੈ। 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਜੀ ਜੀ।
1: ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ ਜੀ।
1: ਨੰਬਰ ਅਗੇਨ 6478648000, 6478000।
0: ਬੜੀ ਸ਼ੁਕਰੀਆ ਆਪਕਾ ਸਰ।
2: ਨਿਤ ਆਸ ਪ੍ਰਭ ਮੋਹਿ ਕਬ ਗਲ।
0: ਇੱਕ ਈਮੇਲ ਆਈ ਹੈ ਜੀ ਮੈਨੂੰ ਪਵਨਜੀਤ ਗਿੱਲ ਸਾਹਿਬ ਦੀ, ਉਹਨਾਂ ਨੇ ਆਪਣਾ ਦਸਵੰਧ ਭੇਜਿਆ ਹੈ। ਪਵਨਜੀਤ ਸਿੰਘ ਗਿੱਲ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। ਵਧੀਆ ਤੁਸੀਂ ਫੰਕਸ਼ਨ ਪਾਰਟੀਜ਼ ਕਰਨੇ ਆ, ਮਾਈਆਂ ਜਾਗੋ ਦਾ ਕੋਈ ਤੁਹਾਡਾ ਘਰ ਦਾ ਪ੍ਰੋਗਰਾਮ ਹੈ, ਖੁਸ਼ੀ ਦੇ ਸਮਾਗਮ ਕਰਨੇ ਆ, ਖੁਸ਼ੀ ਦੀਆਂ ਪਾਰਟੀਆਂ ਕਰਨੀਆਂ, ਕੋਈ ਬਹੁਤ ਕੁੜੀਆਂ ਨੇ ਬੈਚੁਲਰ ਪਾਰਟੀ ਕਰਨੀ ਆ, ਮੁੰਡਿਆਂ ਨੇ ਕੋਈ ਬੈਚੁਲਰ ਪਾਰਟੀ ਕਰਨੀ ਹੈ, ਸਵੇਰ ਦੇ 3 ਵਜੇ ਤੱਕ ਤੁਹਾਨੂੰ ਇਹ ਹਾਲ ਮਿਲ ਸਕਦਾ। ਤੇ ਰਾਇਲ ਇੰਡੀਆ ਬੈਂਕਟ ਹਾਲ ਹਾਜ਼ਰ, ਤੁਹਾਡੇ 100, 200, 300 ਬੰਦਿਆਂ ਦੀ ਕਪੈਸਿਟੀ ਦੇ ਹਾਲ ਹੈ। ਜਿਹੜਾ ਖਾਣਾ ਹੈ ਇਹਨਾਂ ਦਾ ਵਧੀਆ ਨਹੀਂ, ਬਹੁਤ ਵਧੀਆ ਖਾਣਾ ਹੈ। ਤੁਹਾਡੇ ਵਾਸਤੇ ਨੰਬਰ ਮੈਂ ਦੇ ਰਿਹਾ, ਇਸ ਨੰਬਰ ਤੇ ਬੁਕਿੰਗ ਕਰਾ ਲਓ। ਵੀਕਐਂਡ 1-2 ਖਾਲੀ ਆ, 2026 ਦੇ ਪਤਾ ਕਰ ਲਓ, ਕਿਉਂਕਿ ਛੋਟੇ ਜਿਹੇ ਫੰਕਸ਼ਨ ਕਰਨ ਵਾਸਤੇ ਆਪਾਂ ਘਰਾਂ 'ਚ ਕਈ ਵਾਰੀ ਗੈਟ ਟੂਗੈਦਰ ਕਰਦੇ ਹਾਂ, ਅਤੇ ਬਹੁਤ ਲੇਡੀਜ਼ ਨੂੰ ਘਰ ਦੇ ਵਿੱਚ ਸਫਾਈਆਂ ਨਹੀਂ, ਫਿਰ 2 ਦਿਨ ਮੁੱਕਦੀਆਂ ਬਾਅਦ ਦੇ ਵਿੱਚ, ਕੋਈ ਪਲੇਟ ਸੋਫੇ ਥੱਲੇ ਬੜੀ ਹੁੰਦੀ ਆ ਅਤੇ ਕੋਈ ਫਿਰ ਕਿੱਥੇ ਬੜੀ ਹੁੰਦੀ ਹੈ। ਅਤੇ ਇਸ ਤੋਂ ਥੋੜ੍ਹਾ ਜਿਹਾ ਬਚਣ ਵਾਸਤੇ ਨਾਲੇ ਲੇਡੀਜ਼ ਰਾਹਤ, ਵਧੀਆ ਤਿਆਰ ਸ਼ਿਆਰ ਹੋ ਕੇ ਸਾੜੀਆਂ ਲਾ ਕੇ, ਪਟਿਆਲਾ ਸ਼ਾਹੀ ਸੂਟ ਪਾ ਕੇ, ਅਤੇ ਫਿਰ ਨਾਲ 1-1 ਝਾਂਜਰ ਪਾ ਕੇ, ਤੇ ਫਿਰ ਜਿਸ ਵੇਲੇ ਤੁਸੀਂ ਬੈਂਕਟ ਹਾਲ ਜਾਣਾ, ਤੇ ਵਧੀਆ ਦਸਤਾਰਾਂ ਸਜਾ ਕੇ, ਕੋਟ ਪੈਂਟ ਪਾ ਕੇ, ਤੇ ਰੈੱਡ ਕਲਰ ਦੀ ਟਾਈ ਲਾ ਕੇ, ਤੇ ਫਿਰ ਪਤਾ ਲੱਗੇ ਵੀ ਸਰਦਾਰ ਸਾਹਿਬ ਆ ਗਏ ਆ। ਠੀਕ ਹੈ,
3: ਕਿਆ ਬਾਤ ਆ, ਕਿਆ ਬਾਤ, ਤੁਹਾਡਾ ਆਪਣਾ ਹੀ ਤਰੀਕਾ ਪ੍ਰੋਗਰਾਮ ਪੇਸ਼ ਕਰਨ ਦਾ। ਮੈਂ ਜਦੋਂ ਤੁਹਾਨੂੰ ਪਹਿਲਾਂ ਜਾਣਦਾ ਨਹੀਂ ਹੁੰਦਾ ਨਾ, ਤੁਹਾਡਾ ਪ੍ਰੋਗਰਾਮ ਸੁਣਨਾ ਮੈਂ, ਜਿਸ ਤਰ੍ਹਾਂ ਤਰੀਕੇ ਨਾਲ ਤੁਸੀਂ ਉਤਸ਼ਾਹ ਭਰਦੇ ਸੀ ਲੋਕਾਂ ਦੇ ਵਿੱਚ, ਮੈਂ ਸੋਚਿਆ ਬੰਦਾ ਕਿਸ ਤਰ੍ਹਾਂ ਦਾ, ਤੇ ਜਦੋਂ ਮੈਂ ਤੁਹਾਨੂੰ ਪਰਸਨਲੀ ਮਿਲਿਆ, ਫਿਰ ਮੈਂ ਸੋਚਿਆ ਵੀ ਯਾਰ ਆਹ ਬੰਦਾ ਰੇਡੀਓ ਪ੍ਰੋਗਰਾਮ ਕਰਦਾ, ਕਿੱਥੇ ਉਹ ਰੂਪ, ਕਿੱਥੇ ਆਹ ਰੂਪ, ਕਿਉਂਕਿ ਪਰਸਨਲ ਮਿਲਦਾ। ਤੇ ਕਿਉਂਕਿ ਜਦੋਂ ਤੁਸੀਂ ਸ਼ੁਰੂ ਕੀਤਾ ਪ੍ਰੋਗਰਾਮ 2022 ਦੇ ਵਿੱਚ, ਹਰਜੀਤ ਜੀ ਤੁਸੀਂ ਸੱਚ ਮੰਨਿਓ, ਮੈਨੂੰ ਯਕੀਨ ਨਹੀਂ ਸੀ ਆ ਰਿਹਾ ਬਈ ਯਾਰ ਇੱਕ ਜੋ ਪ੍ਰੋਗਰਾਮ ਆਰੰਭ ਲਿਆ ਇਹਨਾਂ ਨੇ ਵੀ ਇਹ ਸਿਰੇ ਚੜਾ ਚੜ ਵੀ ਜਾਊ, ਕਿਉਂਕਿ ਆਪਾਂ ਇਹ ਪ੍ਰੋਗਰਾਮ ਬਿਲਕੁਲ ਕਦੇ ਕੀਤਾ ਹੀ ਨਹੀਂ ਸੀਗਾ। ਆਮ ਤਾਂ ਆਪਾਂ ਟੂਰਨਾਮੈਂਟ ਕਰਵਾ ਦੇ ਜਾਂ ਕਬੱਡੀ ਕੱਪ ਕਰਵਾ ਦੇ, ਤੇ ਜਾਂ ਫਿਰ ਨਗਰ ਕੀਰਤਨ ਤੋਂ ਵਗੈਰਾ ਹੋ ਗਿਆ, ਤੇ ਜਾਂ ਫਿਰ ਆਪਾਂ ਡਾਊਨ ਟਾਊਨ ਜਾਂ ਵਿਸਾਖੀ ਮੇਲਾ ਕਰਵਾ ਲਿਆ। ਪਰ ਆਹ ਅਨੋਖਾ ਪ੍ਰੋਗਰਾਮ ਜਿਹੜਾ ਤੁਸੀਂ ਪਿੱਤ ਪਾਈ ਆ, ਇਹ ਬਸ ਇੱਕ ਮਿਸਾਲ ਬਣ ਗਈ ਹਰਜੀਤ ਜੀ, ਇੱਕ ਮਿਸਾਲ ਬਣ ਗਈ, ਤੇ ਮੇਰਾ ਖਿਆਲ ਆ ਇਹ ਮਿਸਾਲ ਇਹ ਸਿਰਫ ਤੁਹਾਡੇ ਨਾਂ ਦੀ ਮਿਸਾਲ ਆ,
0: ਇਹ ਗੁਰੂ ਸਾਹਿਬ ਦੀ ਕਿਰਪਾ,
3: ਆਪਣੇ ਆਪ ਪਰਮਾਤਮਾ ਹੀ ਆ,
0: ਬਸ ਇਹ ਬਖਸ਼ਿਸ਼ ਉਹਨਾਂ ਦੀ ਹੈ,
3: ਬਖਸ਼ਿਸ਼
0: ਔਰ ਕਰਨ ਵਾਲਾ ਆਪੇ ਆਪ
3: ਕਰੇ, ਕਰਾਵੇ ਆਪੇ ਆਪ, ਕੁਛ ਨਹੀਂ ਮਾਨਸਾ,
0: ਤੇ ਇਹ ਬੜਾ ਪਿਆਰ ਹੈ ਸੰਗਤਾਂ ਦਾ।
3: ਇਹ ਤੁਹਾਡਾ ਫੁਰਨਾ ਫੁਰਿਆ ਕਿੱਥੋਂ ਹਰਜੀਤ ਜੀ, ਇਹ ਦੱਸੋ ਮੈਨੂੰ ਪਹਿਲਾਂ।
0: ਫੁਰਨਾ ਉਪਲ ਸਾਹਿਬ, ਇਹ ਕੀ ਸੀ ਕਿ ਇੰਡੀਆ ਦੇ ਵਿੱਚ ਮੈਂ ਖੁਦ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦਾ ਉੱਥੇ ਪ੍ਰੈਜ਼ੀਡੈਂਟ ਸੀ,
3: ਹਾਂਜੀ,
0: ਤੇ ਉੱਥੇ ਬੜੇ ਕੀਰਤਨ ਦੇ ਵਾਲੇ ਦਾਇਆਂ ਦੇ ਕਰਾਏ ਸੀ
3: ਜੀ,
0: ਜਿਸ ਤਰ੍ਹਾਂ ਉਸ ਵੇਲੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਗਾਦੀ ਵਾਲੇ ਹੁੰਦੇ ਸੀ।
3: ਕਿਆ ਬਾਤ।
0: ਫਿਰ ਇੱਕ ਨਾਨਕ ਸਾਹਿਬ ਦੇ ਨਾਲ ਮੈਂ ਜੁੜਿਆ ਹੋਇਆ ਸੀ ਉੱਥੇ ਕਲੇਰਾਂ, ਉੱਥੇ ਬਹੁਤ ਹਾਜ਼ਰੀ ਲੱਗੀ ਹੈ ਮੇਰੀ, ਗੁਰੂ ਸਾਹਿਬਾਂ ਨੇ ਹਾਜ਼ਰੀਆਂ ਆਪੇ ਲਵਾਈਆਂ।
3: ਤੁਸੀਂ ਝੋੜਾ ਵੀ ਗਏ? ਫਿਰ
0: ਝੋੜਾ ਵੀ ਦਰਸ਼ਨ ਕੀਤੇ ਬਾਬਾ ਈਸ਼ਾ ਸਿੰਘ ਦੇ ਘਰ,
3: ਸਾਡੇ ਕੋਲ ਆ ਝੋੜਾ,
0: ਤੇ ਝੋੜੀ ਤਾਂ ਬੜੇ ਜਾਂਦੇ ਨੇ ਅਸੀਂ, ਜੋ ਬਾਬਾ ਜੀ ਦੀ ਬਰਸੀ ਹੁੰਦੀ ਸੀ ਉੱਥੇ
3: ਜਾਂਦੇ, ਬਸ ਬਸ
0: ਹਾਂ, ਤੇ ਫਿਰ ਅਸੀਂ ਉੱਥੇ ਪੁੰਨਿਆ ਦੇ ਉੱਥੇ ਹੀ ਹੋਣਾ, ਪੁੰਨਿਆ ਦੇ ਸ਼ਾਮਾਂ ਨੂੰ ਨਕੋਦਰ ਤੋਂ ਚਲ ਜਾਣਾ, ਨਕੋਦਰ ਸ਼ਹਿਰ ਸੀ ਸਾਡਾ, ਉੱਥੋਂ ਅਸੀਂ ਉਹ ਲੈ ਕੇ ਜਾਣਾ ਟੈਂਪੂ, ਨਾਲੇ ਸੰਗਤਾਂ ਲੈ ਕੇ ਜਾਣਾ, ਨਾਲੇ ਆਪ ਦਰਸ਼ਨ ਕਰਨੇ ਉੱਥੇ ਆ ਗਏ, ਤੇ ਸਾਰੀ ਸਾਰੀ ਰਾਤ ਉੱਥੇ। ਫਿਰ ਨਾਲ ਕਲੇਰਾਂ ਕੋਲ ਪਿੰਡ ਸੀ ਕੌਂਕੇ, ਆ
3: ਕੌਂਕੇ, ਹਾਂ ਕੌਂਕੇ ਸਾਡੇ ਨਾਲ ਹੀ ਆ,
0: ਤੇ ਕੌਂਕੇ ਦੇ ਅਸੀਂ ਉੱਥੇ, ਕਿਉਂਕਿ ਪ੍ਰਸ਼ਾਦਾ ਪਕਦਾ ਨਹੀਂ ਸੀ, ਤੇ ਉੱਥੇ ਅਸੀਂ ਲਿਆ ਸੀ, ਘਰ ਲਿਆ ਹੋਇਆ ਸੀ, ਉੱਥੇ ਅਸੀਂ ਤਵੀਆਂ ਲਾਈਆਂ, ਉੱਥੇ ਫਿਰ ਸਾਰੇ ਪ੍ਰਸ਼ਾਦੇ ਬਣ ਕੇ ਉੱਥੋਂ ਆਉਣੇ, ਤੇ ਅੱਧੀ ਅੱਧੀ ਰਾਤ ਨੂੰ ਫਿਰ ਦੋ ਦੋ ਢਾਈ ਢਾਈ ਵਜੇ ਅਸੀਂ ਪੈਰੋਂ ਨੰਗੀ ਕੌਂਕਿਆਂ ਤੋਂ ਕਲੇਰਾਂ ਆਉਣਾ,
3: ਵਾਹ,
0: ਸਿਰ ਤੇ ਟੋਕਰੇ ਚੱਕ ਕੇ ਪ੍ਰਸ਼ਾਦਿਆਂ ਦੇ।
3: ਤੁਹਾਡੀ ਗੱਲ ਵਿਚਾਲੇ ਆ, ਸਾਡੇ ਪਿੰਡ ਦਾ ਬੰਦਾ ਵੀ ਇੱਕ ਹੁੰਦਾ ਸੀਗਾ, ਉਹਨੇ ਘਰੋਂ ਪ੍ਰਸ਼ਾਦੇ ਬਣਾ ਕੇ ਨਾ ਹਰਜੀਤ ਜੀ ਬੱਸ ਦੇ ਵਿੱਚ ਜਾ ਕੇ ਉੱਥੇ ਕਲੇਰਾਂ ਸਾਹਿਬ ਲੈ ਕੇ ਜਾਂਦਾ,
0: ਤੇ ਉੱਥੋਂ ਰਾਤੀ ਅਸੀਂ ਚੱਲਣਾ ਕਦੀ ਦੋ ਦੋ ਚੱਕਰ ਲਾਏ ਨੇ ਕੌਂਕਿਆਂ ਤੋਂ ਕਲੇਰਾਂ ਚੱਲਦੇ ਆ, ਵਾਪਸ ਅਪ ਡਾਊਨ ਕਰਦੇ ਆ ਨਾ, ਪ੍ਰਸ਼ਾਦੇ ਟੋਕਰੇ ਚੱਕੇ ਸਿਰ ਤੇ ਤੁਰੇ ਜਾਂਦੇ ਆ ਪੈਰੋਂ ਨੰਗੀ।

0: ਤੇ ਅੱਖਾਂ ਦੁਖਦੀਆਂ ਬਹੁਤ ਹੁੰਦੀਆਂ ਸੀ ਸਾਰੀ ਰਾਤ ਜਾਗਣਾ ਪੁੰਨਿਆਂ ਦੇ ਉੱਥੇ ਅਤੇ ਫਿਰ ਉਹ ਪਤਾ ਨਹੀਂ ਕੈਸਾ ਸਮਾਂ ਸੀ ਮੈਨੂੰ ਤਾਂ ਆਪ ਨਹੀਂ ਪਤਾ ਵੀ ਗੁਰੂ ਸਾਹਿਬ ਨੇ ਕੈਸੀ ਸੇਵਾ ਲਈ ਹੈ ਸਾਡੇ ਵਾਂਗ ਅਤੇ ਉੱਥੇ ਫਿਰ ਉਹ ਮਹਾਂਪੁਰਖਾਂ ਦੇ ਦਰ ਬਾਬਾ ਕੁੰਦਨ ਸਿੰਘ ਹਰਾਂ ਦੀ ਸੇਵਾ ਬੜੀ ਗੁਰੂ ਸਾਹਿਬ ਨੇ ਕਰਾਈ ਉੱਥੇ ਬਹੁਤ ਜ਼ਿਆਦਾ ਸੇਵਾ ਕਰਾਈ ਹੈ ਇਹ ਪਤਾ ਨਹੀਂ ਗੁਰੂ ਸਾਹਿਬਾਂ ਨੇ ਫਿਰ ਹੁਕਮ ਕਰਤਾ ਸਾਨੂੰ
1: ਇਹ ਫਿਰ ਲੱਗਣ ਤੁਹਾਨੂੰ ਉੱਥੋਂ ਲੱਗੀ
0: ਇਹ ਹੁਕਮ ਫਿਰ ਗੁਰੂ ਸਾਹਿਬਾਂ ਦਾ ਹੋ ਗਿਆ ਦੁਬਾਰਾ ਅਤੇ ਫਿਰ ਸੰਤ ਅਨੂਪ ਸਿੰਘ ਜੀ ਘਰ ਆਉਂਦੇ ਹੁੰਦੇ ਜਦੋਂ ਵੀ ਇੱਥੇ ਪ੍ਰੋਗਰਾਮ ਕਰਦੇ ਹੁੰਦੇ ਸੀ
1: ਜੀ
0: ਅਤੇ ਮੈਂ ਇੱਕ ਦਰ ਐਵੇਂ ਸੁਆਬੀ ਗੱਲ ਕੀਤੀ ਨਾ ਮੈਂ ਕਿਹਾ ਜੀ ਸੰਤ ਜੀ ਇੱਦਾਂ ਮੇਰੇ ਮਨ ਦੀ ਗੱਲ ਆ ਕਿ ਕੀਰਤਨ ਦਰਬਾਰ ਕਰਾਉਣ ਦੀ ਹੈ ਉਹਨਾਂ ਨੇ ਅੱਗੋਂ ਕਿਹਾ ਕਹਿੰਦੇ ਇਹਨਾਂ ਕੰਟਰੀਆਂ 'ਚ ਤਾਂ ਬੜਾ ਕੁਛ ਦੇਖਣਾ ਪੈਂਦਾ ਵੀ ਪਰਮਿਸ਼ਨਾਂ ਜੇ ਉਹ ਕੁਝ ਆਪਾਂ ਝੰਡੇ ਚੱਕਤੇ ਫਿਰ ਗੁਰੂ ਸਾਹਿਬ ਦਾ ਆਊਟ ਆਸਰ ਲੈ ਕੇ ਬਾਬਾ ਜੀ ਅਰਦਾਸ ਕੀਤੀ ਸੀ ਨਾਨਕਸਰ ਜਾ ਕੇ ਮੈਂ ਕਿਹਾ ਜੀ ਆ ਮੈਂ ਪ੍ਰੋਗਰਾਮ ਕਰਨ ਲੱਗਾ ਹੁਣ ਅਤੇ ਹੁਣ ਆਪ ਹੀ ਸਹਾਈ ਤੁਸੀਂ ਹੋਣਾ ਮੈਨੂੰ ਤਾਂ ਇੰਨੀ ਚੀਜ਼ ਦੀ ਸਮਝ ਨਹੀਂ ਹੈ ਅਤੇ ਬਸ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਦਿਨ ਤੋਂ ਲੈ ਕੇ ਪੰਜਵਾਂ ਪ੍ਰੋਗਰਾਮ ਹੋ ਗਿਆ ਪੰਜਵੇਂ ਸਾਲ 'ਚ ਅਸੀਂ ਆ ਗਏ ਹੁਣ ਅਤੇ ਜਿੰਨੀ ਦੇਰ ਤੱਕ ਇਹ ਸਵਾਸ ਗੁਰੂ ਸਾਹਿਬ ਨੇ ਬਖਸ਼ੇ ਆ ਅਤੇ ਸੰਗਤਾਂ ਦਾ ਸਹਿਯੋਗ ਹੋਏਗਾ ਅਤੇ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਰਹੇ
1: ਤੁਸੀਂ ਆਪ ਹੀ ਨੋਟ ਕੀਤਾ ਹੋਣਾ ਜੋ ਪਹਿਲੇ ਸਾਲ ਆਪਾਂ ਕੀਤਾ ਸੀਗਾ ਉਸ ਤਰੀਕੇ ਨਾਲ ਜਦੋਂ ਸੰਗਤਾਂ ਆਉਂਦੀਆਂ ਸੀ ਅਤੇ ਜੇ ਜਿਸ ਉਦੋਂ ਅਗਲੇ ਸਾਲ ਹੋਰ ਉਤਸ਼ਾਹ ਸੀ ਉਦੋਂ ਅਗਲੇ ਸਾਲ ਹੋਰ ਉਤਸ਼ਾਹ ਯਾਨੀ ਇਹ ਉਤਸ਼ਾਹ ਜੀ ਵੱਧਦਾ ਹੀ ਗਿਆ
0: ਇਹ ਪਤਾ ਕੀ ਹੈ ਜੀ ਜਿਸ ਵੇਲੇ ਨਾ ਤੁਸੀਂ ਨਾਲ ਲੈ ਕੇ ਚੱਲਦੇ ਹਾਂ ਸਾਰਿਆਂ ਨੂੰ ਫਿਰ ਤੁਹਾਡਾ ਉਤਸ਼ਾਹ ਹੋਰ ਬਣ ਜਾਂਦਾ ਔਰ ਮੇਰੇ ਟੀਮ ਦੇ ਨਾਲ ਕੋਈ ਜੇ ਮੈਂ ਕਹਾਂ ਕਿ ਬਹੁਤ ਜ਼ਿਆਦਾ ਨਹੀਂ ਸੀ ਸਾਡੀ ਵੱਡੀ ਟੀਮ ਸੀ ਅਸੀਂ ਤਿੰਨ ਚਾਰ ਜਣੇ ਹੁੰਦੇ ਸੀ ਸਟਾਰਟਿੰਗ ਤੋਂ ਅਸੀਂ ਫਲੋਰ ਧੋਣੇ ਉੱਥੇ ਹੁਣ ਵੀ ਸਾਡਾ ਅਸੀਂ ਟਰੱਕ ਕੀਤਾ ਹੈ ਇੰਤਜ਼ਾਮ ਵੱਡਾ ਟਰੱਕ ਹੈ ਪਾਣੀ ਦਾ ਭਰਿਆ ਹੈਗਾ ਪਹਿਲਾਂ ਸਾਰਾ ਫਲੋਰ ਵਾਸ਼ ਹੋਏਗਾ ਫਿਰ ਅਸੀਂ ਉਹਨੂੰ ਸੁਕਾਵਾਂਗੇ ਮੱਪ ਮਾਰਾਂਗੇ ਜਿਹਨਾਂ ਸੰਗਤਾਂ ਨੇ ਸੇਵਾ ਕਰਨੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਫਿਰ ਦੱਸ ਦਿੰਦਾ ਇਸ ਵਾਰੀ ਅਸੀਂ ਥਰਸਡੇ ਤੋਂ ਸੇਵਾ ਹੋ ਰਹੀ ਹੈ ਵੀਰਵਾਰ ਤੋਂ ਕਿਉਂਕਿ ਇਸ ਲਈ ਜਿਹੜਾ ਕੰਮ ਹੈ ਬਹੁਤ ਲੰਬਾ ਹੈ ਸਟੇਜ ਦਾ ਇੱਕ ਡਿਫਰੈਂਟ ਤਰ੍ਹਾਂ ਦੀ ਸਟੇਜ ਬਣ ਰਹੀ ਹੈ ਤੁਸੀਂ ਆ ਕੱਲ੍ਹ ਪਰਸੋਂ ਸ਼ੋਅ ਦੇਖੇ ਹੋਣੇ ਆ ਕਰਨ ਔਜਲਾ ਦੇ ਕਹਿੰਦੇ ਜੀ 40,000 ਬੰਦਾ ਇਕੱਠਾ ਕਰਤਾ ਜੇ ਇੱਦਾਂ ਦੀਆਂ ਸਟੇਜਾਂ ਕਰਨ ਔਜਲਾ ਵੀ ਬਣਾ ਜਾਵੇ ਤਾਂ ਤਦ ਕਿਉਂ ਜਿਹੜੀ ਸਟੇਜ ਬਣ ਰਹੀ ਹੈ
1: ਕਿਆ ਬਾਤ
0: ਦਲਜੀਤ ਦਾ ਸ਼ੋਅ ਹੋਣਾ ਜੇ ਇਹੋ ਜਿਹੀਆਂ ਸਟੇਜਾਂ ਦਲਜੀਤ ਦੇ ਸ਼ੋਅ 'ਤੇ ਬਣ ਜਾਂਦੇ ਫਿਰ ਕਹਿ ਦਿਓ
1: ਇਹ ਤੁਹਾਨੂੰ ਪ੍ਰੇਰਨਾ ਹੀ ਮਿਲਦੀ ਕਿੱਥੋਂ ਇਹ
0: ਮੈਂ ਮੇਰੇ ਮਨ ਦੇ ਵਿੱਚ ਮੈਨੂੰ ਕਈ ਵਾਰੀ ਬੜੇ ਕਈਆਂ ਚੀਜ਼ਾਂ ਜਾਂਦੇ ਜੀ ਇਹ ਕੋਈ ਕੌਂਸਰਟ ਥੋੜ੍ਹਾ ਹੋ ਰਿਹਾ ਤੁਸੀਂ ਇੰਨਾ ਲਾਈਟਾਂ ਕਰਦੇ ਇੰਨਾ ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਉਹਨੇ ਕੌਂਸਰਟ ਨਹੀਂ ਹੈ ਇਹ ਕੌਂਸਰਟ ਦੁਨੀਆਂ ਦਾ ਸਭ ਤੋਂ ਵੱਡਾ ਕੌਂਸਰਟ ਇਸ ਤੋਂ ਵੱਡਾ ਕੌਂਸਰਟ ਹੀ ਨਹੀਂ ਹੈ ਕੋਈ
1: ਸਹੀ ਗੱਲ
0: ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਿਰਾਜਮਾਨ ਹੋ ਗਏ ਔਰ ਮੈਂ ਸਮਝਦਾ ਕਿ ਇਹ ਬੜੀ ਇੱਕ ਬਸ ਮੈਂ ਇਹੀ ਕਹਿ ਸਕਦਾ ਕਿਉਂਕਿ ਕਹਿੰਦੇ ਹੁੰਦੇ ਵੀ ਜਿਸ ਵੇਲੇ ਤੁਸੀਂ ਸਾਰੀਆਂ ਸੰਗਤਾਂ ਉੱਥੇ ਆਉਣਗੀਆਂ ਨਾ ਉਹ ਆ ਕੇ ਦੇਖਣਗੀਆਂ ਫਿਰ ਹੀ ਉਹਨਾਂ ਨੂੰ ਪਤਾ ਲੱਗਣਾ ਕਿ ਇਸ ਵਾਰੀ ਹੋਇਆ ਕੀ ਹੈ ਔਰ ਐਸੀ ਇੱਕ ਡਿਜ਼ਾਇਨਿੰਗ ਤਿਆਰ ਕੀਤੀ ਗਈ ਹੈ ਹਾਲੇ ਤੱਕ ਉਹਦੇ 'ਚ ਕਿੰਤੂ ਪਰੰਤੂ ਹੋ ਰਿਹਾ ਹੈ ਮੇਰੀ ਉਹਦੇ 'ਚ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਆਉਂਦੀ ਮੈਂ ਨਹੀਂ ਕਰਦਾ ਉਹ
1: ਪਤਾ ਉਹ ਤਾਂ ਪਤਾ
0: ਮੈਨੂੰ ਇਸ ਗੱਲ ਦਾ ਮੇਰੀ ਆਦਤ ਹੈ ਜਾਂ ਮੇਰੇ ਕੰਮ 'ਚ ਕੋਈ ਦਖਲਅੰਦਾਜ਼ੀ ਕਰ ਮੈਂ ਆਊਟ ਹੋ ਜਾਂਦਾ
1: ਹਾਂਜੀ
0: ਅਤੇ ਇਸ ਕਰਕੇ ਇਹ ਪਤਾ ਨਹੀਂ ਗੁਰੂ ਸਾਹਿਬ ਨੇ ਸਿਰੇ ਲਾਤਾ ਮੇਰੇ ਸਿਰ 'ਤੇ ਜੋ ਮੇਰੀ ਬੁੱਧੀ ਕੰਮ ਕਰਦੀ ਹੈ ਮੈਕਸੀਮਮ ਗੁਰੂ ਸਾਹਿਬ ਦੀ ਮੌਜ ਹੈ ਦੇਖੋ ਮੈਂ ਤਾਂ ਨਹੀਂ ਕਰਨਾ ਕਈ ਵਾਰੀ ਆਪਾਂ ਨੂੰ ਸੰਬੋਧਨ ਕਰਨ ਲਈ ਵਰਡ ਯੂਜ ਕਰਨੇ ਪੈਂਦੇ ਆ ਪਰ ਬਿਹਾਈਂਡ ਤੇ ਪਰਮਾਤਮਾ ਆਪ ਹੈ ਔਰ ਤੁਸੀਂ ਉੱਥੇ ਆਓਗੇ ਸਾਰੀਆਂ ਸੰਗਤੋਂ ਔਰ ਤੁਸੀਂ ਆ ਕੇ ਮੈਂ ਹੋਰ ਵਰਡ ਨਹੀਂ ਕੋਈ ਕਹਿ ਸਕਦਾ ਬਸ
1: ਤੁਹਾਨੂੰ ਮੈਂ ਕੀਤਾ ਤੁਸੀਂ ਕੁਛ ਕੋਈ ਨੀ ਹੈ ਤੁਸੀਂ ਮੈਂ ਜਿਹੜੀ ਮੈਂ ਹੈ ਹੀ ਨੀ ਇਹ ਸਭ ਕਰੇ ਕਰਾਵੇ ਆਪੇ ਆ ਉੱਥੇ ਮੁੜ ਕੇ ਗੱਲ ਸੌ ਹੱਥ ਰਸਤਾ ਸਿਰ
0: ਕਈ ਵਾਰੀ ਉੱਪਰ ਸਾਹਿਬ ਤੁਸੀਂ ਬੜੇ ਵੱਡੇ ਹੋ ਮੇਰੇ ਤੋਂ ਔਰ ਲੰਬਾ ਸਮਾਂ ਕੈਨੇਡਾ ਦੀ ਧਰਤੀ ਤੁਸੀਂ ਰਹਿ ਰਹੇ ਹੋ ਕਈ ਵਾਰੀ ਕਿਸੇ ਚੀਜ਼ ਨੂੰ ਨਾ ਸੰਬੋਧਨ ਕਰਨ ਵਾਸਤੇ ਇਹ ਲਫ਼ਜ਼ ਯੂਜ਼ ਕਰਨੇ ਪੈਂਦੇ ਆ ਲੇਕਿਨ ਬਿਹਾਈਂਡ ਤੇ ਕੀ ਹੁੰਦੀ ਹੈ ਮੇਨ ਸੁਪਰੀਮ ਪਾਵਰ ਇੱਕੋ ਹੀ ਹੁੰਦੀ ਹੈ ਸੁਪਰੀਮ ਪਾਵਰ ਕੌਣ ਆ ਆਪ ਗੁਰੂ ਨਾਨਕ ਸਾਹਿਬ ਆਪ ਬੈਠੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੇਕਿਨ ਕੀ ਆ ਕਿ ਸਾਡਾ ਸਾਰਿਆਂ ਦਾ ਇੱਕ ਜਿੰਨੀ ਵੀ ਕਮਿਊਨਿਟੀ ਸਾਡੀ ਸੁਣ ਰਹੀ ਹੈ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਕਿ ਇਸ ਪ੍ਰੋਗਰਾਮ 'ਚ ਤੁਸੀਂ ਆਪ ਸਹਾਈ ਹੋ ਜਿਹਨਾਂ ਤੁਸੀਂ ਮੈਕਸੀਮਮ ਦਸਵੰਧ ਕੱਢ ਸਕਦੇ ਆ ਉਹ ਤੁਸੀਂ ਕੱਢੋ ਇੱਕ ਈਮੇਲ ਆਈ ਹੈ ਹਾਲੇ ਤੱਕ ਆਪਾਂ 11 ਵਜੇ ਦਾ ਮੈਸੇਜ ਦੇਣਾ ਸ਼ੁਰੂ ਕੀਤਾ ਕੋਈ ਗੱਲ ਨਹੀਂ ਹੋ ਜੂਗਾ
1: ਹਾਂਜੀ
0: ਇਹ ਉਹ ਜਿਵੇਂ ਨਾ ਹੌਲੀ ਹੌਲੀ ਜਦੋਂ ਨੇੜੇ ਆ ਜਾਂਦਾ ਕੰਮ ਅਤੇ ਉਦੋਂ ਫਿਰ ਸੰਗਤਾਂ ਦਾ ਉਤਸ਼ਾਹ ਹੋਰ ਵੱਧ ਜਾਂਦਾ ਸੇਵਾ 2022@yahoo.com

0: yahoo.com ਇਸ ਗੱਲ ਦੀ ਤਾਂ ਇਹ ਨਿਚੋੜ ਆ, ਔਨ ਏਅਰ ਵੀ ਅਸੀਂ ਕਹਿੰਦੇ ਹੁੰਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਨੂੰ ਮੈਂ ਹਾਜ਼ਰ ਨਾਜ਼ਰ ਕਰ ਰਿਹਾ, ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਨੂੰ ਹਾਜ਼ਰ ਨਾਜ਼ਰ ਕਰ ਰਿਹਾ, ਸਾਡੇ ਜਿੰਨੇ ਵੀ ਸੇਵਾਦਾਰ ਆ ਜਾਂ ਮੀਡੀਆ ਦੇ ਕੁਲੀਗ ਸੱਜਣਾ, ਇੱਕ ਡਾਲਰ ਵੀ ਸਾਡੇ ਘਰ ਨਹੀਂ ਆਉਂਦਾ। ਇਹ ਮੈਂ ਗੱਲ ਇੱਥੇ ਔਨ ਏਅਰ ਵੀ ਦੱਸ ਦਿੰਦਾ। ਜਿਸ ਦਰ ਦੇ ਉੱਤੇ ਮੈਂ ਗੁਰੂ ਸਾਹਿਬਾਂ ਦੇ ਚਾਕਰੀ ਕੀਤੀ ਹੈ, ਨਾਨਕ ਸਰ ਕਲੇਰ ਵਾਲੇ ਸੰਤਾਂ ਨੂੰ ਵੀ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਰ ਰਿਹਾ ਕਿ ਇੱਕ ਡਾਲਰ ਵੀ ਸਾਡੇ ਘਰ ਨਹੀਂ ਆ ਸਕਦਾ। ਇਹ ਜਿਹੜਾ ਜੋ ਵੀ ਤੁਸੀਂ ਦੇ ਰਹੇ ਆ ਉਹ ਮੈਨੂੰ ਨਹੀਂ ਦੇ ਰਹੇ, ਉਹ ਗੁਰੂ ਸਾਹਿਬਾਂ ਦੇ ਸਤਿਕਾਰ ਵਾਸਤੇ, ਗੁਰੂ ਸਾਹਿਬਾਂ ਦੀ ਸੇਵਾ ਵਾਸਤੇ ਦੇ ਰਹੇ ਆ। ਭਾਵੇਂ ਮੇਰਾ ਨਾਮ ਜਸਵਿੰਦਰ ਢਿੱਲੋਂ ਆ, ਭਾਵੇਂ ਅਵਤਾਰ ਸਾਹਿਬ ਬੈਠੇ ਤੇ ਉੱਪਰ ਸਾਹਿਬ, ਭਾਵੇਂ ਮੀਡੀਆ ਦੇ ਜਿੰਨੇ ਵੀ ਕੁਲੀਗ ਸੱਜਣ ਹੋਰ ਵੀ ਇਸ ਦੀ ਐਡਵਰਟਾਈਜਮੈਂਟ ਕਰਦੇ, ਕਿਸੇ ਦੇ ਘਰ ਇੱਕ ਇੱਕ ਡਾਲਰ ਨਹੀਂ ਜਾਣਾ। ਇਹ ਸਿਰਫ ਗੁਰੂ ਸਾਹਿਬਾਂ ਦੀ ਸੇਵਾ ਵਾਸਤੇ ਹੀ ਤੁਹਾਡੇ ਇੱਕ ਇੱਕ ਡਾਲਰ ਲੱਗਣੇ ਆ, ਅਤੇ ਤੁਹਾਡਾ ਸਾਰਿਆਂ ਦਾ ਮੈਂ ਬਸ ਥੈਂਕ ਯੂ ਹੀ ਕਰ ਸਕਦਾ, ਔਰ ਜਿਹੜਾ ਤੁਸੀਂ ਸਾਨੂੰ ਮਾਣ ਔਰ ਇੱਜ਼ਤ ਦਿੰਦੇ ਆ। ਉੱਪਲ ਸਾਹਿਬ, ਥੋੜ੍ਹਾ ਜਿਹਾ ਦੱਸੋ ਉੱਪਲ ਟਰੈਵਲ ਬਾਰੇ ਕੀ ਕਰਨਾ ਚਾਹੋਗੇ।
1: ਜਿਸ ਤਰ੍ਹਾਂ ਤੁਸੀਂ ਪਹਿਲਾਂ ਮੇਰੀ ਜੀ ਅਸੀਂ ਦੱਸ ਚੁੱਕੇ ਹੋ ਵੀ ਆਪਾਂ 1972 ਦੇ ਵਿੱਚ ਆਏ ਅਤੇ 1985 ਦੇ ਵਿੱਚ ਇਹ ਆਪਾਂ ਉੱਪਲ ਵੀਡੀਓ ਸ਼ੁਰੂ ਕੀਤਾ ਸੀ। ਉਦੋਂ ਟੇਪਾਂ ਹੁੰਦੀਆਂ ਸੀ ਛੋਟੇ ਆਪਣੀਆਂ VHS ਵਗੈਰਾ, ਅਤੇ ਉਹ ਰੈਂਟਲ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਉੱਪਲ
0: ਹਾਂ ਮੈਂ ਇੱਕ ਗੱਲ ਭੁੱਲ ਗਿਆ ਉੱਪਲ ਸਾਹਿਬ, ਸੋਰੀ ਤੁਹਾਡੀ ਗੱਲ ਵਿਚਾਲੇ ਹੈ,
1: ਬੋਲੋ।
0: ਮਿਸਟਰ ਸਿੰਘ ਪੀਜ਼ਾ ਵੱਲੋਂ ਮੈਂ ਇੱਥੇ ਅਨਾਊਂਸਮੈਂਟ ਕਰ ਰਿਹਾ, ਬਹੁਤ ਸੰਗਤਾਂ ਨੇ ਉੱਥੇ ਪੀਜ਼ੇ ਲੈ ਕੇ ਜਾਣੇ ਹੋਣੇ ਆ ਲੰਗਰ ਦੇ ਰੂਪ ਦੇ ਵਿੱਚ। ਲਾਰਜ ਪੀਜ਼ਾ ਤੁਸੀਂ ਅੱਜ ਦੇ ਦਿਨ 'ਚ ਕਿਸੇ ਵੀ ਪੀਜ਼ੇ ਸਟੋਰ ਤੋਂ ਲੈ ਲਓ, ਤੁਹਾਨੂੰ ਕੋਈ 18-20 ਡਾਲਰ ਤੋਂ ਘੱਟ ਨਹੀਂ ਦਿੰਦਾ।
2: ਹਾਂਜੀ,
0: 17 ਡਾਲਰ, 34 ਡਾਲਰ, 2-35 ਦਾ 2 ਪੀਜ਼ੇ ਮਿਲਦੇ ਆ। ਜਿੰਨੇ ਵੀ ਪੀਜ਼ੇ ਤੁਸੀਂ ਲੈਣੇ ਆ ਲਾਰਜ ਪੀਜ਼ੇ 'ਤੇ ਤੁਸੀਂ ਲੈਣੇ ਆ, ਉੱਥੇ 10 ਪੀਜ਼ੇ ਲੈ ਕੇ ਜਾਣੇ ਆ, 20 ਪੀਜ਼ੇ ਲੈ ਕੇ ਜਾਣੇ ਆ, ਮੈਂ ਤੁਹਾਨੂੰ ਇੱਕ ਨੰਬਰ ਦੇ ਰਿਹਾ, ਜੇ ਤੁਸੀਂ ਉੱਦਾਂ ਜਾਓਗੇ ਮਿਸਟਰ ਸਿੰਘ ਪੀਜ਼ਾ ਵਾਲੀਆਂ ਲੋਕੇਸ਼ਨਾਂ 'ਤੇ, ਇਹ ਤੁਹਾਨੂੰ ਪੀਜ਼ੇ ਇਸ ਰੇਟ 'ਤੇ ਨਹੀਂ ਮਿਲਣੇ ਜਿਹੜਾ ਰੇਟ ਮੈਂ ਤੁਹਾਨੂੰ ਅੱਜ ਅਨਾਊਂਸ ਕਰ ਰਿਹਾ। $10 ਦੇ ਵਿੱਚ ਲਾਰਜ ਪੀਜ਼ਾ ਜਿੰਨੇ ਮਰਜ਼ੀ ਲੈ ਲਿਓ।
2: ਹਾਂਜੀ,
0: ਠੀਕ ਹੈ ਉੱਪਲ ਸਾਹਿਬ,
1: $10 ਦੇ ਵਿੱਚ
0: ਇੱਕ ਲਾਰਜ ਪੀਜ਼ਾ ਜਿੰਨੇ ਮਰਜ਼ੀ ਆਰਡਰ ਕਰ ਦਿਓ।
1: ਅੱਛਾ,
0: ਸਿਰਫ 16, 17 ਤੇ 18 ਤਰੀਕ ਵਾਸਤੇ।
1: ਓਕੇ ਓਕੇ,
0: ਸਿਰਫ 16, 17 ਤੇ 18 ਤਰੀਕ ਵਾਸਤੇ, 3 ਦਿਨਾਂ ਵਾਸਤੇ $10 ਦਾ ਇੱਕ ਪੀਜ਼ਾ ਮਿਲਣਾ। ਪਰ ਤੁਹਾਨੂੰ ਮਿਸਟਰ ਸਿੰਘ ਪੀਜ਼ਾ ਦੀ ਹੈੱਡ ਆਫਿਸ ਤੋਂ ਜੇ ਤੁਸੀਂ ਕਾਲ ਕਰੋਗੇ ਰੈਗੂਲਰ ਨੰਬਰ 'ਤੇ, ਉੱਥੋਂ ਨਹੀਂ ਰੇਟ ਮਿਲਣਾ। ਇਹ ਇੱਕ ਮੈਂ ਨੰਬਰ ਦੇ ਰਿਹਾ ਤੁਹਾਨੂੰ, ਇਸ ਨੰਬਰ 'ਤੇ ਕਾਲ ਕਰੋਗੇ ਤੁਸੀਂ ਫਿਰ ਤੁਹਾਨੂੰ ਇਹ ਰੇਟ ਮਿਲਣੇ ਆ ਪੀਜ਼ੇ ਦੇ। ਜਾਂ ਤੁਸੀਂ ਉੱਥੇ ਜਾ ਕੇ ਲੋਕੇਸ਼ਨ ਜਾ ਕਹਿ ਦੋਗੇ ਨੌਰਥ ਪਾਰਕ ਵਾਲੀ ਜਿਹੜੀ ਲੋਕੇਸ਼ਨ, ਸਿਰਫ ਉੱਥੇ ਮਿਲਣੇ ਵਾਲੇ, ਜਿਹੜੀ ਕਿ ਨੌਰਥ ਪਾਰਕ ਔਰ ਟੌਰਮ ਵਾਲੀ ਲੋਕੇਸ਼ਨ ਹੈ, ਇਹ ਰੇਟ ਸਿਰਫ ਉੱਥੇ ਮਿਲਣਾ ਕਿਉਂਕਿ ਹੈੱਡ ਆਫਿਸ ਉਹ ਹੈ। $10 ਦਾ ਲਾਰਜ ਪੀਜ਼ਾ ਤੁਹਾਨੂੰ ਮਿਲਣਾ ਉੱਥੋਂ, ਜਿੰਨੇ ਮਰਜ਼ੀ 20 ਪੀਜ਼ੇ, 25 ਪੀਜ਼ੇ, 50 ਪੀਜ਼ੇ ਜੇ ਤੁਸੀਂ ਹੁਣ ਵੀ ਆਰਡਰ ਕਰ ਦਿਓ, ਤੁਹਾਡੇ ਜਦ ਤੱਕ ਪੀਜ਼ੇ ਤਿਆਰ ਹੋਣਗੇ 16 ਤਰੀਕ ਨੂੰ। ਇਹ 3 ਤਰੀਕਾਂ ਵਾਸਤੇ ਰੇਟ ਆ, ਅੱਜ ਦਾ ਰੇਟ ਨਹੀਂ ਇਹ। 16, 17 ਤੇ 18 ਤਰੀਕ ਨੂੰ ਜਿਨ੍ਹਾਂ ਨੇ ਉੱਥੇ ਗੁਰੂ ਦੇ ਲੰਗਰਾਂ ਵਾਸਤੇ ਪੀਜ਼ੇ ਲੈ ਕੇ ਜਾਣੇ ਆ, $10 ਦਾ ਇੱਕ ਪੀਜ਼ਾ
2: ਲਾਰਜ
0: ਪੀਜ਼ਾ, ਠੀਕ ਹੈ ਜੀ। ਮੈਨੂੰ ਪਤਾ ਨਹੀਂ ਲਾਰਜ ਵੀ ਦੇ ਦੇਣ ਭਾਵੇਂ ਐਕਸਲ, ਕਿਉਂਕਿ ਆਪ ਸਿੰਘ ਪਏ ਮੇਰੇ ਵੀਰ ਆ, ਆਪਣੀ ਸੇਵਾ ਦੇ ਵਿੱਚ ਉਹਨਾਂ ਨੇ ਪਾਣੀ ਪਾਣੀ ਆ। ਮੇਰੀ ਉਹਨਾਂ ਨਾਲ ਮੀਟਿੰਗ ਹੋਈ ਪਰਸੋਂ, ਅਤੇ ਮੈਂ ਉਹਨਾਂ ਨੂੰ ਕਿਹਾ, ਕਹਿੰਦੇ ਹਰਜੀਤ ਜੀ ਸਾਡੀ $17-18 ਇੱਕ ਪੀਜ਼ੇ ਦਾ ਰੇਟ ਹੈਗਾ, ਅਤੇ 2 ਪੀਜ਼ੇ 34-35 ਦੇ ਬਣਦੇ। ਮੈਂ ਕਿਹਾ ਦੱਸੋ, ਮੈਂ ਕਿਹਾ $10 ਦਾ ਇੱਕ ਪੀਜ਼ਾ, ਕਹਿੰਦੇ ਜੋ ਤੁਸੀਂ ਕਰਤਾ ਠੀਕ ਹੈ, ਬਸ ਮੈਨੂੰ ਪੁੱਛਣ ਲੋੜ ਨਹੀਂ। ਜਿਹੜੀਆਂ ਵੀ ਸੰਗਤਾਂ ਸੁਣ ਰਹੀਆਂ, $10 ਦਾ ਲਾਰਜ ਪੀਜ਼ਾ ਜਾਂ ਐਕਸਟਰਾ ਲਾਰਜ ਉੱਥੇ ਆਪੇ ਤੁਹਾਨੂੰ ਉਹਨਾਂ ਦੇ ਦੇਣਾ। ਤੁਸੀਂ ਉਹਨਾਂ ਕਹਿ ਦਿਓ ਪੀਜ਼ੇ ਚਾਹੀਦੇ 20 ਪੀਜ਼ੇ, 25 ਪੀਜ਼ੇ, ਜੋ ਵੀ ਤੁਹਾਨੂੰ ਚਾਹੀਦਾ ਉੱਥੇ। 16 ਤਰੀਕ, 17 ਤਰੀਕ ਤੇ 18 ਤਰੀਕ ਨੂੰ ਇਹ ਰੇਟ 3 ਦਿਨ ਹੋਏਗਾ। ਇੱਕ ਨੰਬਰ ਨੋਟ ਕਰ ਲਓ, ਜਿਹੜਾ ਸੰਗਤਾਂ ਨੇ ਹੁਣੇ ਆਰਡਰ ਲਿਖਾਉਣੇ ਹੁਣੇ ਲਿਖਾ ਦਿਓ, ਕਿਸੇ ਨੂੰ 100 ਪੀਜ਼ਾ ਚਾਹੀਦਾ, 200 ਪੀਜ਼ਾ ਚਾਹੀਦਾ, ਜੋ ਵੀ ਤੁਹਾਡੀ ਮਨ ਦੀ ਸ਼ਰਧਾ ਹੈ, 6475046825 ਇਸ ਨੰਬਰ 'ਤੇ ਕਾਲ ਕਰੋਗੇ, ਤੁਹਾਡੇ ਪੀਜ਼ੇ ਜਾਂਦੇ ਤੱਕ ਤਿਆਰ ਹੋਣਗੇ। 6475046825 ਦੇ ਕਾਲ ਕੀਤੀ ਜਾ ਸਕਦੀ ਹੈ। ਸਿਰਫ $10 ਦਾ ਲਾਰਜ ਪੀਜ਼ਾ, ਪਤਾ ਨਹੀਂ 3-3, 4-4, 5-5 ਟੋਪਿੰਗ ਵੀ ਉਹਨਾਂ ਨੇ ਪਾ ਦੇਣੇ ਉੱਥੇ, ਕਿਉਂਕਿ ਉਹ ਸੇਵਾ ਦਾ ਕੰਮ, ਉਹ ਆਪ ਬੜੇ ਗੁਰਮੁਖ ਪਿਆਰੇ ਸਾਰੇ ਵੀਰ ਆ। ਤੇ ਨੰਬਰ ਇੱਕ ਵਾਰੀ ਮੈਂ ਫਿਰ ਦੇਣਾ ਤੁਹਾਨੂੰ, 6475046825 ਕਿਸੇ ਪਰਿਵਾਰਾਂ ਨੇ, ਦੋ ਭੈਣਾਂ ਸੁਣ ਰਹੀਆਂ ਪ੍ਰੋਗਰਾਮ ਨੂੰ, ਕੋਈ ਪਰਿਵਾਰ ਦੇ ਚਾਚੇ ਤਾਏ ਸੁਣ ਰਹੇ ਆ, ਭਤੀਜੇ ਸੁਣ ਰਹੇ ਆ, ਉੱਥੇ ਤੁਸੀਂ ਸੰਗਤਾਂ ਵਾਸਤੇ ਪੀਜ਼ੇ ਲੈ ਕੇ ਜਾਣੇ ਆ, ਤੇ ਇਸ ਤੋਂ ਸਸਤੇ ਪੀਜ਼ੇ ਤੁਹਾਨੂੰ ਹੋਰ ਤਾਂ ਕੋਈ ਦੇਣੇ ਨਹੀਂ ਕਿਸੇ ਨੇ। $10 ਤੋਂ ਘੱਟ ਲਾਰਜ ਪੀਜ਼ਾ ਕਿੱਧਰ ਦੇ ਲੂ ਉੱਪਰ ਸਾਹਿਬ,
1: ਸਹੀ ਗੱਲ
0: ਹੈ ਨਾ।
1: ਬਿਲਕੁਲ
0: ਨੰਬਰ ਤੁਸੀਂ, ਉਹ ਵੀ ਸਿੰਘਾਂ ਦਾ ਪੀਜ਼ਾ, ਮਿਸਟਰ ਸਿੰਘ ਪੀਜ਼ਾ, 6475046865 ਦੇ ਕਾਲ ਕੀਤੀ ਜਾ ਸਕਦੀ ਹੈ। ਜੀ ਉੱਪਰ ਸਾਹਿਬ ਕੀ ਕਹਿ ਰਹੇ ਸੀ ਤੁਸੀਂ?
1: ਜਿਵੇਂ ਦੱਸਿਆ PR ਕਾਰਡ ਰਿਨਿਊ ਕਰਾਉਣਾ ਹੋਵੇ ਤੇ ਵੀਜ਼ਾ ਕਿਸੇ ਵੀ ਕੰਟਰੀ ਦਾ ਹੋਵੇ, ਫਾਰ ਐਗਜ਼ਾਮਪਲ ਯੂਕੇ ਦਾ ਹੋਵੇ, ਅਮੈਰੀਕਾ ਦਾ ਹੋਵੇ, ਇੰਡੀਆ ਦਾ ਹੋਵੇ, ਤੇ ਪਾਸਪੋਰਟ, ਇੰਡੀਅਨ ਪਾਸਪੋਰਟ ਤੁਸੀਂ ਰਿਨਿਊ ਕਰਾਉਣਾ, ਤੇ ਇਸ ਤੋਂ ਇਲਾਵਾ ਕੋਈ ਵੀ ਸਰਵਿਸ ਹੋਵੇ, ਜੇ ਕੋਈ ਫਾਰਮ ਵਗੈਰਾ ਭਰਵਾਉਣੇ ਆ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਯਾਨੀ ਅੰਡਰ ਵਨ ਰੂਫ ਫੋਟੋਆਂ ਜਿਹੜੀਆਂ ਪਾਸਪੋਰਟ ਸਾਈਜ਼ ਦੀਆਂ ਫੋਟੋਆਂ, ਕਿਉਂਕਿ ਅਸੀਂ ਸਪੈਸ਼ਲ ਮਸ਼ੀਨ ਮੰਗਾਈ ਆ, ਅੱਜ ਕੱਲ੍ਹ ਫੋਟੋਆਂ ਦੇ ਵਿੱਚ ਰਿਜੈਕਟ ਬਹੁਤ ਹੁੰਦੀਆਂ ਆਪਣੇ ਹਰਜੀਤ ਜੀ,
0: ਅੱਛਾ,
1: ਤੇ ਉਹ ਆਪਾਂ ਫਿਰ ਸਪੈਸ਼ਲ ਮਸ਼ੀਨ ਹੈਗੀ ਆਪਣੇ ਕੋਲ, ਸਾਰੇ ਪਾਸਿਆਂ ਤੋਂ ਨਾ ਉਹ ਫੋਟੋ ਵਗੈਰਾ ਖਿੱਚਦੇ ਹਾਂ, ਤੇ ਆਪਾਂ 10 ਵਜੇ ਆ ਜਾਈਦਾ ਉੱਥੇ, ਤੇ ਸ਼ਾਮ ਦੇ 5:30 ਵਜੇ ਤੱਕ ਉੱਥੇ ਹੀ ਹੁੰਦੇ ਹਾਂ। ਪੀ ਆਰ ਕਾਰਡ ਕੇ ਜਿਹੜਾ ਹਰੇਕ 5 ਸਾਲਾਂ ਬਾਅਦ ਆਪਾਂ ਨੂੰ ਕਰਾਉਣਾ ਹੀ ਪੈਂਦਾ ਰਿਨਿਊ, ਤੇ ਉਹ ਕਰਵਾ ਸਕਦੇ ਹੋ। ਪਾਸਪੋਰਟ
0: ਕਿਹੜੇ ਨੰਬਰ ਦੇ ਕਾਲ ਕੀਤੀ ਜਾ ਸਕਦੀ ਹੈ?
1: 905-676-8200
0: ਇੱਕ ਹੋਰ ਸੇਵਾ ਆਈ ਹੈ, ਦੂਜੀ ਸੇਵਾ ਭੇਜੀ ਹੈ ਅਵਤਾਰ ਸਿੰਘ ਕੁੰਡੀ ਸਾਹਿਬ ਨੇ ਭੇਜੀ ਹੈ, ਔਰ ਇੱਕ ਮੈਨੂੰ ਮੈਸੇਜ ਆਇਆ ਹੈ, ਉਹ ਮੈਸੇਜ ਦਾ ਪਾਸਵਰਡ ਵੀਰ ਜੀ ਜ਼ਰੂਰ ਭੇਜੋ। ਸਤਨਾਮ ਸਿੰਘ ਸਹਿਦੇਵ ਸਾਹਿਬ ਨੇ ਵੀ ਸੇਵਾ ਭੇਜੀ ਹੈ। ਸਤਨਾਮ ਸਿੰਘ ਜੀ, ਤੁਸੀਂ ਮੈਨੂੰ ਨਾਲ ਮੈਸੇਜ ਭੇਜੋ ਇਹਦਾ ਪਾਸਵਰਡ ਕੀ ਹੈ, ਅਤੇ ਤੁਹਾਡਾ ਜਿਹੜਾ ਫੰਡ ਹੈ ਸੇਵਾ ਦੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਵੇ। ਜਿਨ੍ਹਾਂ ਵੀ ਸੰਗਤਾਂ ਨੇ ਸੇਵਾ ਭੇਜਣੀ ਹੈ SEWA2022@yahoo.com ਤੇ ਆਪਣਾ ਤੁਸੀਂ ਦਸਵੰਧ ਭੇਜ ਸਕਦੇ ਹਾਂ। $140 ਵਿੱਚ ਡਕਟ ਕਲੀਨਿੰਗ ਜਿਹਨੇ ਕਰਾਉਣੀ ਹੈ ਆਪਣੇ ਘਰ ਦੇ ਵਿੱਚ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ। 3,000 ਸਕੇਅਰ ਫੁੱਟ ਦਾ ਘਰ ਹੋਏਗਾ, ਅਪ ਟੂ 3,000 ਸਕੇਅਰ ਫੁੱਟ ਦਾ ਘਰ। ਢਿੱਲੋਂ ਸਾਹਿਬ, ਇਹ 3,000 ਸਕੇਅਰ ਫੁੱਟ ਦਾ ਘਰ ਗਿਆ ਨਾ $140 ਵਿੱਚ, $200 ਦਾ ਘਰ। ਜੇ ਇਹਨਾਂ ਨੂੰ ਪਹਿਲਾਂ ਤੁਸੀਂ ਫੋਨ ਕਰ ਲਓ, ਅਕਾਲ ਡਟ ਕਿੰਨੀ ਵਾਲੇ ਭਾਅ ਜੀ ਕਹਿੰਦੇ ਰੇਡੀਓ ਵਾਲਿਆਂ ਦੇ ਫੋਨ ਬੜੇ ਆਉਂਦੇ ਆ, ਉਹ ਮੈਂ ਕਿਹਾ ਪੰਜਾਬੀ ਵਿਰਸੇ 'ਚ ਐਡ ਪਾਉਣੀ ਆ ਤੇ ਤੁਹਾਨੂੰ ਰੇਡੀਓ ਵਾਲੇ ਵੀਰਾਂ ਦੇ ਫੋਨ ਬਹੁਤ ਆਉਣੇ ਆ। ਦਿਆ ਕਰੋ ਦੂਜੇ ਜਿਹੜੇ ਵੀਰ ਮੇਰੇ ਸੁਣਦੇ ਆ ਉਹਨਾਂ ਨੂੰ ਵੀ ਐਡ ਦਿਓ ਬਈ, ਸਾਰਿਆਂ ਨੂੰ ਐਡ ਦਿਓ। ਔਰ ਅਕਾਲ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰ ਲਓ, 40 ਸਾਲ ਪੁਰਾਣੀ ਇਹ ਕੰਪਨੀ ਆ ਸਾਡੇ ਪੰਜਾਬੀਆਂ ਦੀ ਪਹਿਲੀ। ਉੱਪਰ ਸਾਹਿਬ ਤੁਸੀਂ ਵੀ ਜਾਣਦੇ ਹੋਣੇ ਆ ਹਰਮਿੰਦਰ ਸਿੰਘ ਵਾਲਿਆਂ ਨੂੰ, 416-700-0662 ਦੇ ਕਾਲ ਕੀਤੀ ਜਾ ਸਕਦੀ ਹੈ। $140 ਵਿੱਚ ਤੁਹਾਡੇ ਘਰ ਦੀ ਡਕਟ ਕਲੀਨਿੰਗ ਕੀਤੀ ਜਾ ਰਹੀ ਹੈ। 3,000 ਸਕੇਅਰ ਫੁੱਟ ਦਾ ਘਰ ਹੋਵੇ ਫਿਰ ਵੀ 140 ਚ ਹੋ ਜਾਣੀ ਹੈ। ਔਰ ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ ਆਲਰੇਡੀ ਟੋਰਾਂਟੋ ਦੀ ਧਰਤੀ ਤੇ ਪਹੁੰਚ ਗਏ ਆ, ਜਿੱਥੇ ਅਸੀਂ ਉਹਨਾਂ ਨੂੰ ਜੀਆਂ ਆਖ ਰਹੇ ਹਾਂ। ਔਰ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਤੁਹਾਨੂੰ ਅਗਲੇ ਵੀਕਐਂਡ ਦੇ ਜਿਹੜਾ ਹੁਣ ਵੀਕਐਂਡ ਆ ਰਿਹਾ ਹੈ, ਮਈ 16, 17 ਤੇ 18 ਨੂੰ ਗੁਰਬਾਣੀ ਦੇ ਨਾਲ ਜੁੜਨਗੇ।

0: ਪਿਆਰੇ ਕੀਰਤਨੀਏ ਭਾਈ ਜਗਜੀਤ ਸਿੰਘ ਜੀ ਬਬੀਹਾ, ਜਿਸ ਵੇਲੇ ਉਹਨਾਂ ਨੇ ਧਾਰਨਾ ਲਾਉਣੀ ਹੈ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੇ ਫਿਰ ਕੈਸੀ ਉਹ ਰੂਹਾਨੀ ਉਹ ਸਮਾਂ ਹੋਏਗਾ, ਕੈਸੀ ਅੰਮ੍ਰਿਤ ਦੀ ਵਰਖਾ ਹੋਏਗੀ, ਇਹ ਮੈਂ ਇੱਦਾਂ ਹੀ ਖੁੱਭ ਜਾਂਦਾ ਜੀ,
1: ਉਹ ਆਪ ਹੀ ਖੁੱਭ ਜਾਂਦੇ ਆ ਅੱਗਾਂ ਦੇ,
0: ਉਹ ਕਮਾਲ ਦੀ ਬੰਦਾ ਬਾਈ,
1: ਸੰਗਤਾਂ ਵੀ ਸੁਣ, ਜਿਹੜੀਆਂ ਸੰਗਤਾਂ ਵੀ ਸੁਣ ਰਹੀਆਂ ਹੁੰਦੀਆਂ ਉਹ ਵੀ ਕਿਵੇਂ ਬਿਲਕੁਲ ਖੁੱਭ ਜਾਂਦੀਆਂ। ਹਾਂ

ਸਿੱਧੀ ਜਿਹੜੇ ਸਾਡੇ ਕੀਰਤਨੀ ਜਥੇ ਆ ਸਾਰੇ ਉਹੀ ਆ ਰਹੇ ਆ ਔਰ ਬੜਾ ਇਸ ਚੀਜ਼ ਦੇ ਵਿੱਚ ਸਾਨੂੰ ਖੁਸ਼ੀ ਮਿਲ ਰਹੀ ਹੈ ਕਿ ਸਪੈਸ਼ਲੀ ਤੌਰ ਤੇ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਵੀ ਆ ਰਹੇ ਆ ਜਿਨ੍ਹਾਂ ਨੇ ਮਾਧੋ ਸ਼ਬਦ ਨਾਲ ਸੰਗਤਾਂ ਦੇ ਪੂਰੇ ਹਾਜ਼ਰੀ ਲਵਾਉਣੇ ਆ।

0: ਇਸ ਵੀਕਐਂਡ ਦੇ ਪ੍ਰੋਗਰਾਮ ਹੋ ਰਹੇ ਆ ਔਰ ਇਸ ਵੀਕਐਂਡ ਦੇ ਮਈ 16 17 ਤੇ 18 ਸ਼ਨੀਵਾਰ ਤੇ ਐਤਵਾਰ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਹੋਣਗੇ। ਮੰਡੇ ਨੂੰ ਲੌਂਗ ਵੀਕਐਂਡ 12 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਹੋਣੇ। ਸਾਰੀਆਂ ਸੰਗਤਾਂ ਬ੍ਰੈਂਪਟਨ ਫੇਅਰ ਗਰਾਊਂਡ ਵਾਲੇ ਬਸ ਗੱਡੀਆਂ ਦੀਆਂ ਪਿਛਲੇ ਵਾਰੀ 2-2 ਕਿਲੋਮੀਟਰ ਤੱਕ ਦੀਆਂ ਲਾਈਨਾਂ ਲੱਗ ਗਈਆਂ ਸੀ। ਪੁਲਿਸ ਵਾਲੇ ਵੀ ਉੱਥੇ ਕਹਿੰਦੇ ਵੀ ਇੱਥੇ ਕੌਣ ਆ ਕੌਣ ਗਿਆ ਇੱਥੇ। ਪੁਲਿਸ ਵਾਲਿਆਂ ਨੂੰ ਇਹ ਪਤਾ ਨਹੀਂ ਸਾਡਾ ਬਾਪੂ ਆ ਗਿਆ ਉੱਥੇ। ਹੈ ਜਦੋਂ ਬਾਪੂ ਆਵੇ ਤੇ ਫਿਰ ਸਾਰਿਆਂ ਦਾ ਪਿਆਰ ਹੁੰਦਾ ਨਾ ਬਾਪੂ ਦੇ ਨਾਲ। ਉਹ ਬਾਪੂ ਮੇਰਾ ਹੋਵੇ, ਭਾਵੇਂ ਢਿੱਲੋ ਸਾਹਿਬ ਦਾ ਹੋਵੇ, ਭਾਵੇਂ ਅਵਤਾਰ ਉੱਪਰ ਸਾਹਿਬ ਦਾ ਹੋਵੇ, ਉਹ ਸਾਰੇ ਜਗ੍ਹਾ ਦਾ ਬਾਪੂ ਆ ਗਿਆ। ਸਾਰੇ ਜਗ੍ਹਾ ਦਾ ਬਾਪੂ ਆ ਗਿਆ ਤੇ ਇਸ ਕਰਕੇ ਪੁਲਿਸ ਵਾਲੇ ਉਹ 2-2 ਕਿਲੋਮੀਟਰ ਦੀਆਂ ਲਾਈਨਾਂ ਲੱਗਦੀਆਂ।
1: ਉੱਥੇ ਸੰਗਤ ਆਵੇ, ਉਹਨਾਂ ਨੂੰ ਲਿਸਨ ਕਰੇ, ਆਪਣੇ ਇਸ ਚੀਜ਼ ਨੂੰ ਆਪਣਾ ਜਨਮ ਲੇਖੇ ਲਾਉਣ ਤੇ ਜੋ ਵੀ ਤਿਲਫੁਲ ਸੇਵਾ ਦੇ ਸਕਦੇ ਹਨ ਉਹ ਹਰਜੀਤ ਹੋਣੀ ਭਾਜੀ ਹੁਣਾਂ ਨੂੰ
0: ਭੇਜੋ। ਚਲੋ ਕੋਈ ਗੱਲ ਨਹੀਂ, ਆਪਾਂ ਜਦੋਂ ਅਨਾਉਂਸ ਕੀਤਾ 2 ਈਮੇਲ ਆਈਆਂ।
1: ਚਲੋ ਮਹਾਰਾਜ ਕਿਰਪਾ
0: ਆ ਜਾਊਗੀ, ਕੋਈ ਗੱਲ
2: ਨਹੀਂ, ਕਿਰਪਾ ਕਰ
0: ਲਓਗੇ, ਉਹ ਆਪੇ ਹੀ ਹੋ ਜਾਣਾ ਕੰਮ।
2: ਆਪਣਾ ਫਰਜ਼ ਆ, ਬੇਨਤੀ ਕਰਨੀ ਸਾਰਿਆਂ ਨੂੰ।
0: ਅੱਗੇ ਮੈਨੂੰ ਬੜਾ ਫਿਕਰ ਜਿਹਾ ਹੁੰਦਾ ਸੀ,
1: ਹਾਂਜੀ
0: ਆ ਹੁਣ 2-3 ਪ੍ਰੋਗਰਾਮ ਇਦਾਂ ਹੋਏ, ਮੈਂ ਕਿਹਾ ਪਹਿਲਾਂ ਸੰਗਤਾਂ ਨਹੀਂ ਕਰਦੀਆਂ, ਫਿਰ ਉੱਥੇ ਬੈਠੀ ਸੰਗਤਾਂ ਬੜੀਆਂ ਫੰਡ ਭੇਜ ਦਿੰਦੀਆਂ ਨਾ, ਤੇ ਉਹ ਫਿਰ ਜਦੋਂ ਦੇਖਦੇ ਆ ਗਏ ਫਿਰ ਉਸ ਵੇਲੇ ਵੱਖਰਾ ਇੱਕ ਨਜ਼ਾਰਾ ਹੁੰਦਾ। ਫਿਰ ਜਿਸ ਵੇਲੇ ਭਾਈ ਮਨਿੰਦਰ ਸਿੰਘ ਹਰਾਂ ਨੇ ਕਹਿਣਾ ਨਾ ਉਡੀਕੀ ਦਾਦੀ ਏ, ਅਸਾਂ ਨੀ ਮੁੜ ਆਉਣਾ।

0: ਚਲੋ ਬਿਜ਼ਨਸ ਬੰਦ ਚੱਲਦੇ ਰਹਿਣੇ ਆਪਣੇ ਬਾਅਦ ਚ, ਕੋਈ ਗੱਲ ਨੀ, ਇਹ ਤਾਂ ਜ਼ਿੰਦਗੀ ਜਿੰਨੀ ਲਿਖੀ ਇਹ ਤਾਂ ਬੰਦ ਹੋਣਾ ਨੀ। ਜਿੰਨੇ ਬਿਜ਼ਨਸਮੈਨ ਆ ਵੀਰ ਮੇਰੇ ਤੁਹਾਡੇ ਨਹੀਂ ਸੁਨੇਹੇ ਬੋਲੇ ਗਏ, ਕੋਈ ਗੱਲ ਨੀ, ਇਹ ਗੁਰੂ ਨਾਨਕ ਸਾਹਿਬ ਦੇਖ ਰਿਹਾ ਤੁਹਾਨੂੰ, ਆਟੋਮੈਟਿਕਲੀ ਕੋਈ ਨਾ ਕੋਈ ਰਸਤਾ ਲੱਭ ਜਾਂਦਾ ਹੁੰਦਾ ਬੰਦੇ ਦਾ, ਠੀਕ ਹੈ ਨਾ। ਇਹ ਗਾਹਕ ਆਪਣੇ ਵੀ ਤੁਹਾਡੇ ਕੋਲ ਆਏ ਨੇ, ਭਾਵੇਂ ਐਡ ਨਹੀਂ ਵੀ ਕੀਤੀ ਅੱਜ, ਫਿਰ ਵੀ ਗਾਹਕ ਤੁਹਾਡੇ ਕੋਲ ਆ ਜਾਣੇ ਆ ਤੇ ਸਮਾਂ ਸਮਾਪਤੀ ਹੈ। ਕਿਸੇ ਵੀ ਸੱਜਣ ਮਿੱਤਰ ਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ 6474484 6474448 1000 seva2022@yahoo.com। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ।
2: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
3: This is AM 530 CHUO.

0: HLO, AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਕਾਲੀ ਗੱਡੀ, ਕਾਲੇ ਰਿਮ, ਕਾਲੇ ਸ਼ੀਸ਼ੇ। ਬਈ ਏਦਾਂ ਦਾ ਸ਼ੌਕ ਪਕਾਣਾ ਤਾਂ ਏਅਰਪੋਰਟ ਨਿਸਾਨ ਤੇ ਆ ਜਾਓ, ਕਿਉਂਕਿ ਇੱਥੇ ਨਿਸਾਨ ਦੀ ਗੱਡੀਆਂ ਤੇ ਹਰੇਕ ਮਹੀਨੇ ਡੀਲਸ ਮਿਲਦੀਆਂ ਨੇ।

0: ਵੀ ਏਅਰਪੋਰਟ ਨਿਸਾਨ ਤੇ ਆਓ ਤੇ ਹਰੇਕ ਮਹੀਨੇ ਨਿਸਾਨ ਸੈਂਟਰਾ ਅਲਟੀਮਾ ਮੋਰਾਨੋ ਪਾਥਫਾਈਂਡਰ ਤੇ ਬੈਸਟ ਡੀਲਸ ਲੈ ਕੇ ਜਾਓ 905-791-4900.
1: Hi, this is Harpreet Saini, Chartered Life Underwriter and Certified Health Insurance Specialist from Top Choice Insurance Agency. Ki tusi ek business owner ho ja professional ho, tuhadiya corporations hegiyan jinna de vich retained earnings payi hoyi hai, te tusi janna chahunde ho ki kidda oh retained earning nu tusi tax efficiently use kar sakde ho.

0: 800-416-500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-7390 ਬਿਠਾ ਹੀ ਦਿੱਤਾ, ਕੀ ਗੱਲ ਹੋ ਗਈ?
4: ਮੈਂ ਤਾਂ ਨੀ ਕੁਛ ਵੀ ਕਿਹਾ।
3: ਰੋਜ਼ ਤੂੰ ਕੁਰਸੀ ਤੇ ਨਾਲ ਖਾ ਵੀ ਮੈਂ ਬਾਈ ਇੱਥੇ ਬਹਿਣਾ, ਕਦੀ ਬੰਦੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਬਹਿ ਕੇ ਵੇਖਣਾ।
4: ਪਰ ਜਿਹੜੀ ਕੁਰਸੀ ਮੇਰੀ ਹੈ ਨਾ, ਉਹ ਮੇਰੀ ਹੀ ਰਹੂਗੀ।
3: ਤੂੰ ਰੱਖ ਨਾ ਲਖਾ ਲਾ,
4: ਲਖਾ ਲੈਣਾ ਮੈਂ ਦੇਖੀ ਵੱਡਾ ਵੱਡਾ ਕਰਕੇ ਲਖਾ ਲੈਣਾ। ਤੇਰੀ ਹਿੰਮਤ ਕਿਵੇਂ ਹੋਈ ਆਪਣੀ ਟੁੱਟੀ ਹੋਈ ਕੁਰਸੀ ਮੇਰੇ ਵੱਲ ਨੂੰ ਰੱਖਣ?
3: ਹਾਂ ਲਓ ਜੀ,
4: ਮਤਲਬ ਇੱਕ ਤਾਂ ਪਹਿਲਾਂ ਬਾਹ ਤੋੜ ਲਈ ਕੁਰਸੀ ਦੀ, ਮੁੜ ਕੇ ਉਹਨੂੰ ਮੇਰੇ ਵੱਲ ਨੂੰ ਖਿਸਕਾਤਾ। ਮਤਲਬ ਚਤਰ ਚਲਾਕ ਹੋਵੇ ਨਾ ਬੰਦਾ, ਤੇ ਇਦਾਂ ਦਾ ਹੋਵੇ।
3: ਤੂੰ ਬਾਹ ਤੋੜਦੀਆਂ ਪਕਾਉਣੀਆਂ, ਮਤਲਬ ਕੁਰਸੀ ਦੱਸੀ ਮੈਂ,
4: ਤੂੰ ਕੀ ਕਰਨਾ ਸੀ ਬਾਹ ਨੂੰ?
3: ਚਲ ਕੀ ਤੂੰ ਸਾਡੇ ਇੰਪ੍ਰੈਸ਼ਨ ਜਾਊਗਾ ਵੀ ਸਟੂਡੀਓ ਜੇ ਟੁੱਟੀ ਕੁਰਸੀ ਤੇ ਬੈਠੇ?
4: ਇਹਨੇ ਆਪ ਤੋੜੀ ਹੈ, ਸਟੂਡੀਓ ਵਾਲਿਆਂ ਦਾ ਕੋਈ ਕਸੂਰ ਨਹੀਂ ਇਹਦੇ ਚ। ਇਹਦਾ ਮਤਲਬ ਵਿਸ਼ਾਲ ਕਾਈ ਸਰੀਰ ਲੈ ਕੇ ਜਦ ਕੁਰਸੀ ਤੇ ਕਦੀ ਐ ਨੂੰ ਪਥੱਲਾ ਮਾਰ, ਕਦੀ ਆਉਣ ਤੇ ਵਿਚਾਰੀ ਕੁਰਸੀ ਕੀ ਕਰੇ ਹੁਣ?
3: ਦੇ ਦਾਂਗੇ ਪੈਸੇ, ਐਡੀ ਨਹੀਂ ਗੱਲ ਹੈਗੀ।
4: ਮੇਰੇ ਤਾਂ ਮੋੜੇ ਨਹੀਂ ਆਏ ਤਾਈ।
3: ਤੇਰਾ ਇੱਕ ਮਿੰਟ ਯਾਰ, ਆ ਹਿਸਾਬ ਕਰ ਹੀ ਲਈਏ,
4: ਕਰ ਲਈਏ
3: ਕਿੰਨੇ ਪੈਸੇ ਦੇਣ ਵਾਲੇ ਤੇਰੇ?
4: ਅੱਛਾ ਤੈਨੂੰ ਪਤਾ,
3: ਦੱਸ ਨਾ, $2 ਵੀ ਪੂਰੇ ਨਹੀਂ ਬਣਦੇ ਭਾਈ ਸਾਹਿਬ।
4: ਤੇ ਠੀਕ ਹੈ,
3: ਪੈਨੀਆਂ ਸੈਨੀਅਰ ਲਾ ਕੇ
4: ਮਤਲਬ
3: ਬੇਇੱਜ਼ਤੀ ਤੂੰ ਪਤਾ ਨਹੀਂ ਕਿੰਨੇ ਕਰੋੜਾਂ ਦੀ ਮੇਰੀ ਕਰ ਦਿੰਦੀ ਰੋਜ਼।
4: ਤਾਂ ਵੀ ਕਿਹੜਾ ਤੈਨੂੰ ਸ਼ਰਮ ਆਈ ਹੈ?
3: ਸ਼ੁਕਰ ਕਰ ਮੈਂ ਤੁਹਾਡੀ 85 ਮਾਡਲ ਲਾਲ ਮਰੂਤੀ ਤੇ ਨਹੀਂ ਗਿਆ, ਸੂਦ ਖੋਰ ਬਣਾਉਣ ਡਿਆ, ਪੈਸੇ ਵਾਲੇ ਬਣਾਉਣ ਡਿਆ। ਗਾਣਾ ਲਾ ਦੇ ਹੁਣ ਚੁੱਪ ਕਰਕੇ।

0: मैं सोचदा अपना ट्रक ले लिया जावे। नवा अजे ले नहीं सकता ते यूज ट्रक खरीदना केड़ा सौखा है, एवें थोड़ा किसे तो भी ले आऊंगे।
1: यूज ट्रक खरीदना या बेचना होवे, निक्सू ट्रक सेल्स लिमिटेड एक अजिहा नाम है जिस ते अखां बंद करके भरोसा किया जा सकता है। ये यूज ट्रक्स ते ट्रेलर्स बाय ते सेल करदे ने, सब तो वधिया रेट्स, फाइनेंसिंग भी अवेलेबल है, क्रेडिट गुड बैड नो प्रॉब्लम। निक्सू ट्रक सेल्स 7055 टोरब्रम रोड मिसिसागा, कॉल 6745189999।
2: मैं क्या किथे जा रही है?
3: 10 बारी क्या पिछो हाक ना मारिया करो, ब्रैम्पटन कैश एंड कैरी चली सी।
2: हाँ फिर नवी खबर तो सुन ले, वो खुशखबरी ए है कि ब्रैम्पटन कैश एंड कैरी हुन 60,000 स्क्वायर फीट ते मूव हो गया।
4: 100 कैनेडी रोड ब्रैम्पटन, हर तरह दी ग्रोसरी ले पहुंचो। ब्रैम्पटन कैश एंड कैरी 4167009100, 416-700-9100। याद रखियो 100 कैनेडी रोड ब्रैम्पटन,
2: हुन तुहानू 24 घंटे खुला मिलेगा।
5: ले भी अरमन कौरे, आज मैं चाहना कि आपां गल करिए दुनिया जहान दे विच पाईयां जांदियां अलग अलग तरह दियां मसाजां दे बारे च। उस तरह दा ख्याल नहीं लेना सुनने वाले में मेरी बेनती है। किम भाई साहब, ये तुसी मसाज पार्लर कदों शुरू कर रहे करचरो पंजाब च?
6: हाय हाय,
5: इदां दा कुछ नहीं है, मतलब असी गल कर रहे हैं कि भी मतलब अलग अलग थावां ते अलग अलग वीर्ड तरीकियां दी मसाज जिहड़ी हुंदी।
6: बिलकुल, ओहदे बारे च अज आपां स्पेशली थोनू दसांगे।
5: मतलब एक शुरू कर लिए, फिलीपींस दी गल है, कहिंदे उत्थे को पर्टिकुलर कहिंदे किसी चीज दे ट्रीटमेंट दे लई, ते महाराज ओह कहिंदे आ वी भाई साहब तुहाडी असीं मसाज करावांगे सप्पां कोल। निके मोटे सप्प नी, पाइथन वड़े वड़े, क्वांटला दे हिसाब नाल वजन जिन्ना दा, अचानक बंदा मतलब ऐ वेखे भी इधरों मेरे मतलब सज्जे डोले वाले पासे की हो गया, पता लगे पाइथन ने पूछ उस डोले च फसा दी।
6: हाय हाय,
5: अचानक पिंजणी जी दे उपर घुट जी महसूस हो गई, पता लगे एक पाइथन ने उत्थे जफा जा मार लिया।
6: हाय, तेनू पता है इवन मैं तो सुनया भी ओना पाइथन नु ना पहला तकरीबन एक पाइथन नु मतलब मसाज ते जदों भेजदे आ ना उस तो पहला 10 चिकन खवाए जांदे आ,
5: ते भाई साहब खोणे ही
6: है,
5: लड़ा के उपर पाउणगे, पता लगे ओनू मतलब थले पिया बंदा चिकन नजर आई जावे, बाद घर दे गल करके आ ते इलाज कराउण सीगा पर चलो छुट गया बेचारा, तंग ही बड़ा सी।
7: लेके चलते हैं ब्रह्मा टीवी अप्लायंसेस, सुल्तान जी जुड़ चुके हैं। सुल्तान जी वेलकम टू द शो सर।
8: थैंक यू वेरी मच जी, बहुत बहुत शुक्रिया।
7: सुल्तान जी लॉन्ग वीकेंड आ रहा, क्या अपडेट है सर?
8: बिल्कुल जी, ब्रैम्पटन टीवी एंड अप्लायंसेस दी अपडेट दवांगे जी, क्योंकि साडे कोल इस टाइम जेहड़े बंडल पैकेजेस है ओहदे च डिस्काउंट है, किसे दे वी घरां दीआं क्लोजिंग्स आ रही है, या तुसी बेसमेंट अपार्टमेंट बना रहे हो, या तुहाडा कॉन्डोमिनियम च कोई भी तुहानू बंडल पैकेज चाहिदा, ते साडे कोल फ्रिज स्टोव दो चीजां किचन च होणगीयां स्टेनलेस स्टील दीआं, ते नाल वाशर एंड ड्रायर। लॉन्ड्री च होएगा $4,000 वाला पैकेज $2,699 दा, लैके तुसी एटलीस्ट $1,400 दी सेविंग कर सकदे हो, चार होम अपलायंसेस ते $2,699 फ्री होम डिलीवरी मिलनी है जी। बोवेड एंड चंकूजी ते है ब्रैम्पटन टीवी एंड अपलायंसेस, ते जेड़े कस्टमर पैनल रेडी फ्रिज देख रहे हैं साडे कोल एलिका इटालियन ब्रांड है, पैनल रेडी फ्रिज 48 इंच दा, एदे नाल बिल्ट इन कुकटॉप, बिल्ट इन वाल ओवन, बिल्ट इन माइक्रोवेव, बिल्ट इन डिशवाशर, ते पूरे दा पूरा बिल्ट इन किचन पैनल रेडी 48 इंच फ्रिज दे नाल बंडल पैकेज $25,000 तो सिर्फ $18,900 दा स्पेशल प्राइस ते दिता जा रहा। जे तुसी कस्टम मेड किचन बना रहे हो, पैनल रेडी कॉलम्स लगाना चाहते हो, 48 इंच दा पैनल रेडी फ्रिज तुहानू मिलेगा ब्रैम्पटन टीवी एंड अपलायंसेस तो बंडल पैकेज दे नाल सिर्फ 18,900 च, जिहदे च कुकटॉप ते बिल्ट इन वाल ओवन, बिल्ट इन माइक्रोवेव ते डिशवाशर पैनल रेडी इंक्लूडेड है, फ्रंट लोड वाशर एंड ड्रायर $2,500 वाला $1,799 च मिलना, $700 तुसी वाशर एंड ड्रायर ते सेव करने हैं, ते 85 इंच दा सैमसंग दा क्यू एल ई डी क्वांटम प्रोसैसर दे नाल ਸਿਰਫ $13.99 ਦਾ, $2000 ਵਾਲਾ QLED 85 ਇੰਚ $13.99 ਦਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਲਿਆ ਜਾ ਸਕਦਾ ਜੀ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828-905-450-2828
7: ਔਰ ਪੈਸੇ 6 ਮਹੀਨਿਆਂ ਚ ਦੇਣੇ ਆ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
8: ਥੈਂਕ ਯੂ ਵੈਰੀ ਮਚ ਜੀ, ਬਹੁਤ
9: ਸ਼ੁਕਰੀਆ। ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ, ਯੂ ਮੇ ਗੋ ਨਾਓ।
10: ਨਹੀਂ ਨਹੀਂ,
11: ਤੂੰ ਚੋਰ ਹੈ,
12: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
13: ਚੋਰ ਹੈ ਤੂੰ।
14: ਕ੍ਰਿਮੀਨਲ ਡਿਫੈਂਸ ਲਾਇਰ, ਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
15: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟ੍ਰੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-6475000।
16: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
17: One stop for all your grocery needs.
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
20: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
19: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
20: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
19: 40 ਸਾਲਾਂ ਤੋਂ ਬੇਦਾਗ ਸਰਵਿਸ,
21: ਗਿੱਲ ਇੰਟਰਨੈਸ਼ਨਲ ਟ੍ਰੈਵਲ,
20: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
21: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
20: 905-671-8400 ਔਰ 905-796-8800 ਔਰ ਵਿਜ਼ਿਟ giltravels.ca। ਸੁਣਾ ਟੋਟਲੀ, ਹਿੱਲ ਚੁੱਕਾ
22: ਹਿੱਲ ਚੁੱਕਾ
20: ਹਾਂ,
22: ਤੇ ਮੈਂ ਸਿੱਧਾ ਕਦੋਂ ਸੀ?
20: ਤੂੰ ਹਿੱਲ ਚੁੱਕਾ ਮਤਲਬ ਬਿਲਕੁਲ ਹੀ ਹਿੱਲ ਚੁੱਕਾ, ਐਕਚੁਅਲੀ
22: ਦਿਮਾਗੀ ਤਵਾਜ਼ਨ ਵਿਗੜ ਚੁੱਕਾ ਮੇਰਾ,
20: ਬਿਲਕੁਲ ਚੰਗੀ ਤਰ੍ਹਾਂ ਨਾਲ ਵਿਗੜ ਚੁੱਕਾ।
22: ਲਓ ਫਿਰ ਠੀਕ ਹੈ, ਤਵਾਜ਼ਨ ਜੇ ਤੇਰਾ ਵੀ ਮੇਰੇ ਨਾਲ ਵਿਗੜੇ ਤੇ ਆਪਾਂ ਦੋਵੇਂ ਮਤਲਬ ਇਕੱਠੇ ਚੱਲੀਏ।
20: ਕਿੱਥੇ?
22: ਮੈਕਸੀਕੋ ਚੱਲੀਏ।
20: ਮੈਕਸੀਕੋ?
22: ਹਾਂ,
20: ਉੱਥੇ ਕੀ ਆ?
22: ਉੱਥੇ ਇੱਕ ਰਿਜ਼ੋਰਟ ਹੈ, ਪੁੰਟਾ ਮੀਟਾ ਉਹਦਾ ਨਾਮ ਆ।
20: ਨਾਮ ਕਿਦਾਂ?
22: ਏਰੀਏ ਦਾ ਪੁੰਟਾ ਮੀਟਾ।
20: ਅੱਛਾ ਅੱਛਾ,
22: ਭਾਈ ਸਾਹਿਬ ਰਿਜ਼ੋਰਟ ਹੈ।
20: ਹਾਂ,
22: ਉੱਥੇ ਕਹਿੰਦੇ ਵੀ ਤੁਸੀਂ ਮਤਲਬ ਚਲੇ ਜਾਓ।
20: ਹਾਂ,
22: ਦੇਖੋ ਜੀ, ਉੱਥੇ ਜਾ ਕੇ ਉਹਨਾਂ ਨੇ ਪਹਿਲਾਂ ਤੇ ਤੁਹਾਨੂੰ ਦੇਣਾ ਵੈਲਕਮ ਡਰਿੰਕ। ਉਸ ਤੋਂ ਬਾਅਦ ਤੁਹਾਡਾ ਮਨ ਕਰਨਾ ਹੈ ਕਿ ਵੀ ਮੈਂ ਮਸਾਜ ਕਰਾਵਾਂ, ਜਿਹੜਾ ਤੁਸੀਂ ਆ ਬਾਹਰ ਮਤਲਬ ਟੈਂਟ ਜਿਹਾ ਬਣਾਇਆ ਹੈ।
20: ਓਕੇ ਓਕੇ ਓਕੇ,
22: ਭਾਈ ਸਾਹਿਬ ਵਾਈਟ ਵਾਈਟ ਪਰਦੇ ਲੱਗੇ ਹੋਏ ਆ,
20: ਹਾਏ
22: ਸੋਹਣੀ ਜੀ ਬੀਬੀ ਖੜੀ ਹੋਈ ਹੈ ਕੱਪੜੇ ਪਾ ਕੇ।
20: ਹਾਂ ਹਾਂ,
22: ਕਿ ਸਰ ਮੈਂ ਆਪਕੋ ਮਸਾਜ ਦਿਉਂਗੀ।
20: ਅੱਛਾ, ਫਿਰ
22: ਭਾਈ ਸਾਹਿਬ ਜਦੋਂ ਹੀ ਮਤਲਬ ਵਸਤਰ ਰਹਿਤ ਹੋ ਕੇ ਉੱਥੇ ਪਹੁੰਚਦੇ ਨੇ,
20: ਹਾਂ
22: ਮਤਲਬ ਕਸ਼ੇ ਚ, ਕਹਿੰਦੇ ਮੂੰਹ ਦੇ ਪੈ ਜਾਓ ਇੱਥੇ ਬਸ।
20: ਹਾਂ ਠੀਕ ਆ,
22: ਭਾਈ ਸਾਹਿਬ ਜਦੋਂ ਮੂੰਹ ਦੇ ਪੈਂਦੇ ਨੇ,
20: ਹਾਂ
22: ਤੇ ਜਦੋਂ ਮੈਡਮ ਮਸਾਜ ਸ਼ੁਰੂ ਕਰਦੇ ਨੇ,
20: ਹਾਂ
22: ਚੰਗਿਆੜਾਂ ਨਿਕਲ ਜਾਂਦੀਆਂ ਨੇ।
20: ਇੰਨੇ ਜ਼ੋਰ ਜ਼ੋਰ ਦੇ ਨੇ ਮਸਾਜ ਕਰਦੇ
22: ਨੇ? ਨਾ ਨਾ, ਬੜੇ ਆਰਾਮ ਨਾਲ ਕਰਦੇ ਹੋ ਤਾਂ,
20: ਤੇ ਫਿਰ ਚੰਗਿਆੜਾਂ ਕਿਵੇਂ ਨਿਕਲਦੀਆਂ ਨੇ?
22: ਕੈਕਟਸ ਹੁੰਦਾ ਨਾ,
20: ਹਾਂ
22: ਉਹ ਰੱਖ ਦਿੰਦੇ ਲੱਕ ਤੇ।
20: ਕੈਕਟਸ ਨਾਲ ਮਸਾਜ?
22: ਹਾਂਜੀ, ਕੰਡਿਆਂ ਵਾਲਾ, ਅਲੱਗ ਅਲੱਗ ਥਾਵਾਂ ਦੇ ਉੱਪਰ। ਹੁਣ ਉਹ ਜੀ ਸਿਚੁਏਸ਼ਨ ਤੁਸੀਂ ਆਪ ਸੋਚੋ ਵੀ ਉਹ ਜਿਹੜੀ ਬੀਬੀ ਹੈ, ਜੇ ਤੁਸੀਂ ਉਹਨੂੰ ਮਾੜਾ ਮੋਟ ਵੀ ਗੁੱਸਾ ਦਵਾਤਾ ਤੇ ਕੀ ਹਾਲ ਕਰੇਗੀ ਉਹ?
20: ਹਾਂ ਸੀਰੀਅਸਲੀ।

0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
2: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
2: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
3: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushawa, Etobicoke ate Bolton, je tuhade kol vi hai valid AC license, clean CVOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते, या फिर कॉल करो 905-334-82 एक्सटेंशन है 4।
4: होल्डर गुंडा सिंह रिपोर्टिंग सर। ਅੰਦਰ ਮਤਲਬ ਮਾਲਸ਼ ਕੁਛ ਹੋਰ ਹੀ ਚੱਲ ਰਹੀ ਹੁੰਦੀ।
5: ਗੰਡਾ ਸਿੰਘ ਜੀ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ?
4: ਕਿਹੋ ਜਿਹੇ ਲੋਕੀ ਕਰਨ ਦਾ, ਮੈਂ ਗੱਲ ਵੀ ਨਾ ਕਰਾਂ।
5: ਓਹੋ, ਮੈਂ ਤਾਂ ਉਲਟਾ ਤੁਹਾਡੀ,
4: ਮੈਂ ਸਿਰਫ ਦੱਸ ਰਿਹਾ ਵੀ ਹੁਣ ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਰੇਡੀਓ ਤੇ ਪ੍ਰਮੋਟ ਕਰਦੇ ਚੰਗੇ ਲੱਗਦੇ।
5: ਓ ਨਹੀਂ ਨਹੀਂ,
4: ਤੁਹਾਨੂੰ ਮੈਂ ਚਾਪਾ ਮਾਰਾਂ ਤੁਹਾਡੇ ਦੋਵਾਂ ਦੀਆਂ ਬਾਹਾਂ ਬੰਨ ਕੇ ਮੈਂ ਲੈ ਜਾ।
5: ਕਦੇ ਲਈ?
4: ਇਸੇ ਕਰਕੇ ਵੀ ਤੁਸੀਂ ਗੰਦੀਆਂ ਗੱਲਾਂ ਕਰਨ ਦੇ।
5: ਹੈਲੋ, ਤੁਸੀਂ ਠੰਡੇ ਹੋਵੋ, ਅਸੀਂ ਤਾਂ ਇਵਨ ਤੁਹਾਡੀ ਮਸਾਜ ਕਰਵਾਉਣ ਬਾਰੇ ਵੀ ਸੋਚ ਰਹੇ ਹਾਂ।
4: ਅੱਛਾ ਜੀ,
5: ਹਾਂਜੀ,
4: ਕਿੱਥੋਂ,
5: ਕਿਹੜੀ ਵਾਲੀ ਕਰਾਉਣੀ ਪਸੰਦ ਕਰੋਗੇ?
4: ਕੋਈ ਚੰਗੀ ਜੀ ਦੱਸੋ, ਕੋਈ ਮਸਾਜ ਜਿਹੜੀ ਨਾਲ ਥੋੜਾ ਮੋਢੇ ਮਾਢੇ ਚ ਕੜਾ ਜਿਹਾ ਬੜਾ ਰਹਿੰਦਾ ਹੈ, ਥੋੜਾ ਜਿਹਾ ਸਹੀ ਹੋਵੇ।
5: ਹਾਂ ਹਾਂ, ਜ਼ਰੂਰ। ਮਤਲਬ ਕਿਹਦੇ ਤੋਂ ਕਰਵਾਉਣੀ ਚਾਹੋਗੇ?
4: ਕਿਹਦੇ ਤੋਂ ਮਤਲਬ, ਹੁਣ ਮੇਰਾ ਖਿਆਲ ਮੈਡਮ ਹੀ ਚੰਗੀਆਂ ਕਰਦੀਆਂ ਮਸਾਜ ਤੇ।
5: ਨਹੀਂ, ਗੁਰਪ੍ਰੀਤ ਜੀ ਬਹੁਤ ਵਧੀਆ ਮਸਾਜ ਕਰ ਲੈਂਦਾ ਵੈਸੇ ਡੋਲਿਆਂ ਦੇ ਨਾਲ।
4: ਤੂੰ ਗੰਦੀਆਂ ਗੱਲਾਂ ਕਰਨ ਲੱਗ ਪਈ ਗੁੱਡੀ।
5: ਕਾਹਦੀਆਂ ਗੰਦੀਆਂ, ਮੈਂ ਤਾਂ ਤੁਹਾਨੂੰ ਸਲਾਹ ਦਿੱਤੀ ਹੈ।
4: ਮੈਨੂੰ ਕਿਉਂ ਲੱਗ ਰਿਹਾ ਵੀ ਮਤਲਬ ਮੇਰਾ ਮਜ਼ਾਕ ਉਡਾਇਆ ਜਾ ਰਿਹਾ?
5: ਦੇਖੋ, ਜਿਹੜਾ ਅਕੜਾ ਹੈ ਨਾ ਮੋਢਿਆਂ 'ਚ, ਜਦ ਤੱਕ ਉਹਦੇ ਪਟਾਕੇ ਨਹੀਂ ਨਿਕਲਦੇ ਤਦ ਤੱਕ ਅਕੜਾ ਕਿਵੇਂ ਠੀਕ ਹੋਏਗਾ?
4: ਜਿੱਦਣ ਮੈਂ ਉਹਦੇ ਪਟਾਕੇ ਕੱਢਤੇ ਨਾ ਜੀ, ਮੈਨੂੰ ਟੱਕਰਿਆ ਨਹੀਂ ਉਹ।
5: ਵੈਸੇ ਵਧੀਆ ਗੱਲ ਆ, ਕੱਢ ਦਊ ਤਾਂ, ਮੈਂ ਤਾਂ ਆਪ ਚਾਹੁੰਦੀ ਹਾਂ।

0: जंक्शन ते
1: और टिक्का जंक्शन ते
2: रात लगियां मैं फुलाना रे
3: टिक्का जंक्शन ते आओ ताजा स्वादिष्ट खाना एंजॉय करो इना दे बैंक्वेट हॉल च 100 पर्संस दी कैपेसिटी है जित्थे तुसी अपनी खुशियां दा जश्न मना सकदे हो ये केटरिंग भी करदे ने बिग और स्मॉल विद लाइव फूड ट्रक मंडे टू फ्राइडे हैप्पी आवर दा फायदा चको 11 AM to 6 PM कॉल टिक्का जंक्शन ब्रैम्पटन 6474294040
4: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002
0: ਜੋ ਗੱਲ ਕਹਿਤੀ ਨਾ ਸੋ ਕਹਿਤੀ ਆ
1: ਕਹਿ ਦੇ
0: ਬਸ ਕਹਿਤੀ ਹੈ ਤੈਨੂੰ ਮੈਂ
1: ਕਹਿਤੀ ਕਹਿਤੀ ਕੀ ਕਰੀ ਜਾਨੀ ਹੈ
0: ਮੈਂ ਤੈਨੂੰ ਦੱਸਾਂ ਨਾ ਮਤਲਬ ਖਜਾਇਆ ਨਾ ਕਰ ਮੈਨੂੰ
1: ਅੱਛਾ ਜੀ
0: ਵੈਸੇ ਨਾ ਮੈਂ ਤਾਂ ਇੱਕ ਗੱਲ ਚਾਹੁੰਦੀ ਹਾਂ ਕਿ ਇਦਾਂ ਦੀ ਮਸਾਜ ਕਿਤੇ ਮੈਨੂੰ ਮਿਲ ਜਾਵੇ ਨਾ
1: ਕਿਹੜੀ ਜੀ
0: ਹਾਏ ਹਾਏ ਹਾਏ ਹਾਏ ਮਜ਼ਾ ਹੀ ਆ ਜਾਵੇ
1: ਐਸੀ ਕਿਹੜੀ ਮਸਾਜ ਹੈ ਜਿਹੜਾ ਮਤਲਬ ਤੂੰ ਮਤਲਬ ਸੋਚ ਕੇ ਮਜ਼ਾ ਲੈਣ ਲੱਗ ਪਈ
0: ਐਗਜ਼ੈਕਟਲੀ ਦੇਖ ਸਪੇਨ ਦੇ ਵਿੱਚ ਇਹ ਮਸਾਜ ਮਿਲਦੀ ਆ
1: ਅੱਛਾ ਜੀ
0: ਉਹ ਪਤਾ ਕਾਹਦੀ ਹੁੰਦੀ ਹੈ ਟਿਕਲਿੰਗ ਪਤਾ
1: ਕੁਤਕਤਾ ਰਹੀਆਂ
0: ਹਾਂ ਇੱਕ ਤੂੰ ਲਾ ਲਾ ਕੇ ਕਿਸੇ ਪੰਛੀ ਦਾ ਖੰਭ ਹੌਲੀ ਹੌਲੀ ਹੌਲੀ ਤੁਹਾਡੇ ਮੂੰਹ ਤੇ ਹੌਲੀ ਹੌਲੀ ਹੌਲੀ ਪੈਰਾਂ ਤੇ
1: ਬਸ ਬਸ ਹੈਲੋ ਹੈਲੋ
0: ਕੀ ਹੋਇਆ
1: ਕਿੱਦਾਂ ਕਿੱਦਾਂ ਦੀਆਂ ਮਸਾਜਾਂ ਬਾਰੇ ਤੁਹਾਨੂੰ ਦੱਸਣ ਦੇ
0: ਪਾਗਲ ਇਸ ਮਸਾਜ ਦੇ ਨਾਲ ਨਾ ਕਹਿੰਦੇ ਸਟ੍ਰੈਸ ਦੀ ਪ੍ਰੋਬਲਮ ਉਸ ਦਾ ਡਿਪਰੈਸ਼ਨ ਦੀ ਪ੍ਰੋਬਲਮ ਤੋਂ ਮੁਕਤੀ ਮਿਲਦੀ ਹੈ
1: ਉਹ ਤਾਂ ਮਿਲ ਹੀ ਜਾਣੀ ਜਿੱਦਾਂ ਦੇ ਤੂੰ ਹਾਲਾਤ ਦੱਸਣ ਦੇ ਆ
0: ਹਾਂ
1: ਪਰ ਇਹ ਇੱਕ ਗੱਲ ਦਾ ਪਤਾ ਜਦੋਂ ਘਰੇ ਜਾ ਕੇ ਲੱਗਦਾ ਫਿਰ ਜਿਹੜਾ ਡਿਪਰੈਸ਼ਨ ਹੁੰਦਾ ਉਹਦਾ ਕੋਈ ਇਲਾਜ ਨਹੀਂ ਹੈਗਾ ਨਾ
0: ਮਤਲਬ
1: ਹਾਂਜੀ
0: ਇਹ ਕੀ ਮਤਲਬ
1: ਇਹ ਕਾਕਾ ਇਹ ਕਿਹੋ ਜੀ ਮਸਾਜ ਜਿਹੜੀ ਤੂੰ ਕਰਾਉਣ ਡਿਆ ਨਾਲੇ ਏਡੀ ਜੇ ਤੇਰੀ ਮਸਾਜ ਨਹੀਂ ਹੁੰਦੀ ਮਤਲਬ ਤੂੰ ਖੰਭਾਂ ਨੇ ਮਸਾਜ ਕਰਾਉਣੀ ਤੇ 4 ਦਿਨ ਕੁੱਕੜ ਵਾਲੇ ਖੋਡੇ ਹੀ ਬੰਦ ਕਰ ਦਿੰਦੇ ਹਾਂ ਹੋ ਉਹ ਜ਼ਿਆਦਾ ਵਧੀਆ ਮਸਾਜ ਕਰਨਗੇ ਨਾਲੇ ਲਾਈਵ ਖੰਭ ਤਾਜ਼ੀ ਉਹਦਾ ਫੇਰ ਵੀ ਬਹਿ ਪੁਰਾਣੇ ਪਤਾ ਨਹੀਂ ਕਿੱਥੋਂ ਲੈ ਆਉਣੀ
0: ਸਮੈਲ
1: ਤੇ ਭਾਈ ਸਾਹਿਬ ਕੁਛ ਨਾ ਕੁਛ ਅੰਦਰਲੀ ਮਸਾਜ ਵੀ ਤਾਂ ਹੋਣੀ ਚਾਹੀਦੀ ਨੇ ਬਾਹਰੋਂ ਕਰਾਈ ਜਾਣੀ ਸਾਰੀ
0: ਹਾਏ ਹਾਏ ਗੰਦਾ
5: ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ
6: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੇਲ ਕਰਦੇ ਨੇ ਸਭ ਤੋਂ ਵਧੀਆ ਰੇਟਸ ਫਾਈਨਾਂਸਿੰਗ ਵੀ ਅਵੇਲੇਬਲ ਹੈ ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ ਨਿਕਸੂ ਟਰੱਕ ਸੇਲਸ
3: 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475819999
4: Are you ready? Tikka Junction Lay 6474294040. Catering karoni hai choti bade function lay no problem. 6474294040. Live cooking karoni hai kare no problem. 6474294040. Tusi inna de banquet hall ya lounge vich choti badi party karni hai no problem. 6474294040 647 429 4040.
7: ਦੁਰਘਟਨਾ ਕਦੇ ਵੀ ਕਿਤੇ ਵੀ ਵਾਪਰ ਸਕਦੀ ਹੈ ਜ਼ਿੰਦਗੀ ਦੀ ਸੁਰੱਖਿਆ ਲਈ ਅਹਿਤਿਆਤ ਅਪਣਾਓ ਦੁਰਘਟਨਾ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਤੋਂ ਵੱਧ ਕਲੇਮ ਲੈਣ ਲਈ
4: ਕਾਲ ਰੂਪਾ ਬਰਾੜ 416-991-5939
7: ਕੇਸ ਜਿੱਤਣ ਤੋਂ ਬਾਅਦ ਫੀਸ ਚਾਰਜ ਕੀਤੀ ਜਾਂਦੀ ਹੈ
4: 416-991-5939
1: ਹਰਮਨ ਕੌਰੇ ਮੇਰਾ ਦਿਲ ਕਰਦਾ ਹੈ ਕਿ ਤੈਨੂੰ ਮੈਂ ਨਾਲ ਲੈ ਕੇ ਜਾਵਾਂ ਤੇ ਫੇਰ ਮੈਂ ਤੇਰੀ ਉਹ ਵਾਲੀ ਮਸਾਜ ਕਰਾਵਾਂ
0: ਓਏ ਜੇ ਕੋਈ ਪੁੱਠੀ ਸਿੱਧੀ ਮਸਾਜ ਹੋਈ ਨਾ ਤੈਨੂੰ ਮੈਂ ਦੱਸ ਦਿਆਂ ਤੇਰੀ ਹੁਣੇ ਹੀ ਕਰ ਦੂੰ
1: ਨਾ ਨਾ ਚਾਈਨਾ ਦੇ ਵਿੱਚ
0: ਅੱਛਾ
1: ਕਰਦੇ ਵੇ ਬੰਦੇ ਨੇ ਮਸਾਜ
0: ਮਤਲਬ ਮੈਂ ਇਮੇਜਿਨ ਕਰਾਂ ਥੋੜਾ ਜਿਹਾ ਹਾਂ ਦੱਸ
1: ਦੇਖ ਵੀ ਤੈਨੂੰ ਐਨ ਉਹਨਾਂ ਨੇ ਪੁੱਠੇ ਲਟਾ ਦੇਣਾ ਉਸ ਤੋਂ ਬਾਅਦ ਕੱਪੜੇ ਕੁਪੜੇ ਵੀ ਲਾਉਣ ਦੀ ਲੋੜ ਨਹੀਂ ਕਹਿੰਦੇ
0: ਅੱਛਾ ਅੱਛਾ ਠੀਕ ਆ ਫੇਰ ਤਾਂ ਵਧੀਆ ਜ਼ਿਆਦਾ
1: ਹਾਂਜੀ
0: ਹਾਂ
1: ਬਿਲਕੁਲ ਪੁੱਠੇ ਲਟਾ ਕੇ
0: ਹਾਂ
1: ਅਚਾਨਕ ਤੇਰੇ ਕੋਲ ਕੰਨਾਂ ਦੇ ਕੋਲ ਆਵਾਜ਼ ਪਤਾ ਕਿੱਦਾਂ ਦੀ ਹੋਣੀ ਜਿੱਦਾਂ ਮਤਲਬ ਆਪਸ ਦੇ ਵਿੱਚ ਚੰਗੇ ਤਿੱਖੇ ਦਾਤਰ ਭਿੜਦੇ ਆ ਨਾ ਟੰਗ ਟੰਗ ਕਰਕੇ
0: ਅੱਛਾ
1: ਹਾਂਜੀ ਫੇਰ ਦਾਤਰ ਵੀ ਉਹ ਜਿਹੜੇ ਮਤਲਬ ਐ ਚਿਕਨ ਵੱਢਣ ਵਾਲੇ ਛਿਲਣ ਵਾਲੇ ਹੁੰਦੇ
0: ਮੈਨੂੰ ਡਰਾਉਣਾ ਪਿਆ ਆ
1: ਨਹੀਂ ਡਰਾਉਣਾ ਨਹੀਂ ਬੈ ਮਸਾਜ ਸ਼ੁਰੂ ਕਰਨ ਲੱਗੇ
0: ਓਕੇ ਓਕੇ
1: ਕਿਉਂਕਿ ਉਹ ਕਰਦੇ ਹੀ ਇਹਨਾਂ ਦੇ ਨਾਲ ਨਹੀਂ
0: ਹੈ
1: ਹਾਂਜੀ
0: ਮਸਾਜ ਕਰਦੇ ਨੇ ਬੰਦਾ ਵੱਢਦੇ ਨੇ
1: ਦਾਤਰਾਂ ਦੇ ਨਾਲ ਭਾਈ ਸਾਹਿਬ ਉਹ ਕਹਿੰਦੇ ਵੀ ਜਿਹੜੀ ਉਹਦੀ ਤਿੱਖੀ ਧਾਰ ਹੁੰਦੀ ਹੈ ਨਾ ਉਸ ਧਾਰ ਦੇ ਨਾਲ ਜਿਹੜੀ ਮਸਾਜ ਹੁੰਦੀ ਹੈ ਨਾ ਉਹਦੇ ਨਾਲ ਪੂਰੇ ਸਰੀਰ ਦੇ ਵਿੱਚੋਂ ਦੁੱਖ ਤਕਲੀਫਾਂ ਬਾਹਰ ਆ ਜਾਂਦੀਆਂ
0: ਤੇ ਜਿਹੜਾ ਖੂਨ ਤੇ ਅੰਗ ਬਾਹਰ ਆਉਂਦੇ ਨੇ
1: ਉਹ ਨਹੀਂ ਨਿਕਲ ਦਿੰਦੇ ਨਾ ਭੂਆ ਇਹੀ ਤਾਂ ਉਹਨਾਂ ਦੀ ਮਾਸਟਰੀ ਹੈ
0: ਕਿਉਂ
1: ਓਨੇ ਕੁ ਜ਼ੋਰ ਦੇ ਨਾਲ ਹੀ ਨੱਪਦੇ ਨੇ ਜਿਹਦੇ ਨਾਲ ਦਬਾ ਤਾਂ ਪਵੇ ਪਰ ਕਿਤੇ ਵੀ ਕੱਟ ਨਾ ਲੱਗੇ।
0: ਪਰ ਮੇਰੀ ਗੱਲ ਸੁਣ, ਇਹ ਚਾਈਨਾ ਚ ਹੈ ਨਾ, ਤੂੰ ਕਿਹਾ ਚਾਈਨਾ ਦੇ ਵਿੱਚ ਇਦਾਂ ਦੀਆਂ ਅਜੀਬ ਅਜੀਬ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਵਾਪਰਦੀਆਂ?
1: ਦੇਖੋ ਜੀ, ਉਹਨਾਂ ਨੇ ਵਧੀਆ ਪ੍ਰੋਗਰਾਮ ਬਣਾ ਕੇ ਰੱਖਿਆ ਨਾ, ਹੁਣ ਮਤਲਬ ਇਦਾਂ ਦੇ ਪਾਰਲਰ ਦੇ ਉੱਪਰ ਜਿਹੜੇ ਆਪਣੇ ਭਾਈ ਸਾਹਿਬ ਕੋ ਆਪਣੀ ਵਾਈਫ ਤੋਂ ਤੰਗ ਹੋਣ ਲੈ ਜਾਣ, ਤੇ ਉਸ ਤੋਂ ਬਾਅਦ ਉਹਨੂੰ ਕਹਿਣ ਵੀ ਹਾਂ ਜਾਨੇ ਮਨ ਬਾਕੀ ਗੱਲਾਂ ਤੇ ਠੀਕ ਆ, ਹੁਣ ਤੂੰ ਮੈਨੂੰ ਇਹ ਦੱਸ ਵੀ ਮੇਰੇ ਨਾਲ ਲੜਿਆ ਤੇ ਨੀ ਕਰੇਂਗੀ?
0: ਹਾਂ ਹੋ ਕੇਗੀ? ਨਹੀਂ ਜੀ।
1: ਹਾਂ ਤੇ ਜੇ ਉਹਨੇ ਮਾੜਾ ਜਿਹਾ ਵੀ ਇਸ਼ਾਰਾ ਕੀਤਾ ਮੈਂ ਲੜ ਸਕਦੀ ਹਾਂ, ਤੇ ਉੱਪਰਲੇ ਭਾਈ ਸਾਹਿਬ ਨੂੰ ਆਖੀ ਮਾਰਨੀ ਮਾੜੀ ਜੀ, ਦਾਤਰ ਉਹਨਾਂ ਦੇ ਹੱਥ ਚ ਹੈ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ ਵਿਕਟੋਰੀਆ ਡੇ, ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਹੈ 6885 ਟੋਮਗਰ ਰੋਡ ਦੇ ਉੱਪਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 6885 ਟੋਮਗਰ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਜੇ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਵੱਡੀ ਸੇਵਿੰਗ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੇ ਨਾਲ ਦੀ ਨਾਲ ਮੈਂ ਟਰਕੀ ਸਟਾਈਲ ਸੋਫਾ ਸੈੱਟ ਦੀ ਡੀਲ ਦਿੰਦਾ। ਜਿਹਨਾਂ ਪਰਿਵਾਰਾਂ ਨੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈਣਾ, ਬੇਜ ਗੱਲ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ ਲੱਗੀਆਂ ਹੋਈਆਂ ਨੇ, ਉੱਪਰ ਡਿਜ਼ਾਈਨਰ ਪਿੱਲੋ ਪਏ ਨੇ, ਬੇਜ ਗੱਲ ਦਾ ਜਿਹੜਾ ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਐਂਡ ਲਾਪਸਡ ਗੋਲਡਨ ਲੈਗਸ ਨਾਲ, ਜਿਹੜੀ ਰੈਗੂਲਰ ਕੀਮਤ $3,000 ਸੀ, ਸਿਰਫ ਅੱਜ ਜਿੰਨੇ ਵੀ ਪਰਿਵਾਰ ਸ਼ਾਮ 7 ਵਜੇ ਤੱਕ ਪਹੁੰਚਣਗੇ, 999 ਦਾ $3,000 ਵਾਲਾ ਟਰਕੀ ਸਟਾਈਲ ਦਾ ਸੋਫਾ ਸੈੱਟ $999 ਦਾ ਮਿਲੂਗਾ, ਤੇ ਨਾਲ ਤੋਹਫਾ ਤੋਹਫਾ ਤੋਹਫਾ ਲੈਣਾ ਨਾ ਭੁਲਿਓ, ਆ ਜਾਓ 6885 ਟੋਮਗਨ ਰੋਡ ਦੇ ਉੱਪਰ, ਤੇ ਨਾਲ ਦੀ ਨਾਲ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਦਾ ਮੈਟਰਸ ਉੱਪਰ ਮੈਮਰੀ ਫੋਮ ਦਾ ਪਿੱਲੋ ਟੋਪ ਲੱਗਾ ਹੋਊਗਾ, 9 ਇੰਚ ਦਾ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $5,600 ਸੀ, ਅੱਜ ਲਈ ਸਪੈਸ਼ਲ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਸ਼ਾਮ 7 ਵਜੇ ਤੱਕ ਜਿੰਨੇ ਪਰਿਵਾਰ ਆਉਣਗੇ, $199 ਦਾ ਹਾਰਡ ਫੋਮ ਦਾ ਮੈਟਰਸ, $199 ਦਾ, ਤੇ ਨਾਲ ਟੋਸਟਰ ਫ੍ਰੀ ਗਿਫਟ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ, ਚਾਹੇ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਤਾਂ ਇੱਕ ਚੱਕਰ ਜ਼ਰੂਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਦੇ ਭਾਜੀ।
1: ਹਰਮਨ ਕੌਰੇ ਬਾਈ, ਗੱਲ ਹੈ ਕਿ ਬਾਕੀ ਸਾਜਾਂ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ, ਪਰ ਅਸੀਂ ਆਪਣੇ ਪਿੰਡ ਵਾਲੇ ਸ਼ਿੰਦੇ ਨਾਈ ਦੀ ਮਸਾਜ ਨਹੀਂ ਭੁੱਲ ਸਕਦੇ।
0: ਓਹੀ ਗਰੀਬਾ, ਓਹੀ ਪਿੱਪਲ ਥੱਲੇ ਜਿਹਦੇ ਕੋਲ ਪੈਂਦਾ ਹੁੰਦਾ ਸੀ ਤੂੰ,
1: ਕੀ ਕਰੀਏ ਭਾਈ ਸਾਹਿਬ, ਐਸੀ ਰਿਲੈਕਸਿੰਗ ਮਸਾਜ ਉਹ ਬੰਦਾ ਦਿੰਦਾ ਸੀ।
0: ਮੁੜ ਕੇ ਜਿਹੜੀ ਪੈਸਿਆਂ ਦੇ ਪਿੱਛੇ ਉਹਨੇ ਤੈਨੂੰ ਮਸਾਜ ਦਿੱਤੀ ਸੀ, ਉਹ ਯਾਦ ਹੈ ਕਿ
1: ਇਦਾਂ ਦੀ ਗੱਲ, ਪਰਸਨਲ ਗੱਲਾਂ ਜਿਹੜੀਆਂ ਨਾ ਅਟੈਕ ਤੋਂ ਨਾ ਕਰਿਆ।
0: ਮੈਂ ਤਾਂ ਮਸਾਜ ਦੀ ਗੱਲ ਕਰ ਰਹੀ ਹਾਂ, ਉਹ ਵੀ ਤਾਂ ਇੱਕ ਤਰ੍ਹਾਂ ਨਾਲ ਟਾਈਪ ਆਫ ਮਸਾਜ ਹੀ ਸੀ ਨਾ।
1: ਨਹੀਂ, ਟਾਈਪ ਆਫ ਮਸਾਜ ਠੀਕ ਹੀ, ਪਰ ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਆਪਣੇ ਮੁਲਕ ਦੇ ਵਿੱਚ ਨਾ, ਮਤਲਬ ਖਾਸ ਕਰ ਇੰਡੀਅਨ ਜਿਹੜੇ, ਉਹ ਮਸਾਜ ਇਸੇ ਚੀਜ਼ ਨੂੰ ਮੰਨਦੇ ਆ ਵੀ ਭਾਈ ਸਾਹਿਬ ਉਧਰੋਂ ਬੋਤਲੇ ਫੜੀ ਹੋਵੇ ਸਰੋਂ ਦੇ ਤੇਲ ਵਾਲੀ।
0: ਸਹੀ ਗੱਲ ਆ, ਧੱਪ ਧੱਪ ਧੱਪ
1: ਜੀ ਬਣ ਕੇ ਪਾ ਕੇ ਤਲੀ ਤੇ ਨਾ, ਉਦੋਂ ਬਾਅਦ ਜਿਹੜਾ ਮਤਲਬ ਆਟਾ ਜਾਂ ਗੁੰਨੀ ਦਾ ਸਿਰ ਚ ਸੱਜਿਓਂ ਪਟੋਕੀ, ਖੱਬਿਓਂ ਪਟੋਕੀ, ਤਿੰਨ ਚਾਰਾਂ ਵਾਲ ਤਾਂ, ਤਿੰਨ ਚਾਰਾਂ ਠਾਂ,
0: ਮੈਨੂੰ ਨਾ ਫੀਲਿੰਗ ਆਉਣ ਲੱਗ ਗਈ ਐਕਚੁਅਲੀ ਉਹ ਵਾਲੀ,
1: ਪੰਜ ਛੇ ਰਾਂ ਮਤਲਬ ਪੁਰਪੜੀਆਂ ਲਾਗੋ ਮਸਾਜ, ਦੋ ਤਿੰਨ ਰਾਂ ਭਰਵਾਟਿਆਂ ਦੇ ਉੱਪਰੋਂ ਥੱਲੇ ਦੀ ਉਂਗਲਾਂ, ਹੈ ਨਾ, ਤਿੰਨ ਚਾਰ ਰਾਂ ਪਿਛਾਂ ਨੂੰ ਗਿੱਚੀ ਵੱਲ ਨੂੰ ਅੰਗੂਠੇ ਜੇ ਨੱਪ ਨੱਪ ਕੇ,
0: ਹੈ ਨਾ, ਬੰਦੇ ਨੂੰ ਐਂ ਲੱਗਦਾ ਇੱਕ ਅੱਧੀ ਹੱਡੀ ਮੂੰਹ ਤੁਹਾਡੀ ਬਾਹਰ ਆ ਜਾਣੀ।
1: ਸੋ ਦੇਖੋ ਮਤਲਬ ਇਹ ਇਹ ਚੱਕਰ ਹੈ ਵੀ ਇਦਾਂ ਦੀ ਮਸਾਜ ਜਿੱਥੇ ਉਹ ਖੱਪਦੇ ਵੀ ਕਿੰਨਾ, ਜ਼ੋਰ ਵੀ ਲਾਉਂਦੇ, ਪੈਸੇ ਵੀ ਥੋੜੇ
0: ਜਿਹੇ,
1: ਦੂਜੇ ਪਾਸੇ ਆਹ ਦੇਖੋ ਪੁੱਠੇ ਸਿੱਧੇ ਜਿਹੇ ਤਰੀਕਿਆਂ ਨਾਲ ਜਿਹੜੀਆਂ ਮਸਾਜਾਂ ਆਪਾਂ ਦੱਸ ਰਹੇ ਹਾਂ,
0: ਮਤਲਬ ਇੰਨੀਆਂ ਮਹਿੰਗੀਆਂ ਮਹਿੰਗੀਆਂ ਨੇ ਸਾਰੀਆਂ,
1: ਪੈਸੇ ਜ਼ਿਆਦਾ,
0: ਹਾਂ,
1: ਇੱਕ ਦੂਰੋਂ ਦੂਰੋਂ ਲੋਕੀ ਕਰਾਉਣ ਆਉਂਦੇ,
0: ਇੱਕ ਆਪਣੀ ਜਾਨ ਤਲੀ ਤੇ ਰੱਖ ਕੇ ਤੁਸੀਂ ਕਰਵਾਉਂਦੇ,
1: ਆਹੋ
0: ਹੈ ਨਾ, ਇਹ ਵੀ ਕੋਈ ਪਤਾ ਨਹੀਂ ਕਦੋਂ ਕਿਹੜੀ ਘਟਨਾ ਵਾਪਰੇ,
1: ਕਿਹੜੀ ਘਟਨਾ ਵਾਪਰੇ। ਦੂਜੇ ਪਾਸੇ ਮਤਲਬ ਉਹ ਜਿਹੜਾ ਵਿਚਾਰਾ ਬੰਦਾ ਹੁੰਦਾ ਨਾਈ, ਸਰੋਂ ਤੇਲ ਮਾਲਿਸ਼ ਕਰਨੇ ਦੇ, ਉਹਦੇ ਕਿਤੇ ਹੱਥਾਂ ਨੂੰ ਚਾਰ ਕਵਾੜ ਲੱਗ ਜਾਣ ਨਾ ਲੱਤ ਕੇ, ਉਹ ਮਾਮਾ ਮੇਰੇ ਵਾਲ ਹੀ ਝਾੜਦੇ ਸਾਰੇ ਹੋਏ, ਕਿਆ ਮਹਿੰਦੇ ਨੇ ਪੈਸੇ।
9: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ, ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ, ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care. Quick.
10: ਟਰੱਕ ਲਿਓ ਮਿੱਤਰਾਂ ਦੇ ਜੰਕਸ਼ਨ ਤੇ
11: ਉਹ ਕਿਹੜੇ ਜੰਕਸ਼ਨ ਤੇ
12: ਟਿੱਕਾ ਜੰਕਸ਼ਨ ਤੇ
10: ਰਾਤ ਲੱਗੀਆਂ ਮਹਿਫਲਾਂ ਨਾਰੇ
12: ਭਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ ਜੰਕਸ਼ਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ ਹੈਪੀ ਆਰ ਦਾ ਫਾਇਦਾ ਉਠਾਓ ਮੰਡੇ ਟੂ ਫਰਾਈਡੇ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
13: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
14: 647-946-2525 ਦੇਵਾ ਜੀ ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ ਪ੍ਰਾਈਸਿਸ ਬਹੁਤ ਡਾਊਨ ਨੇ ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵਾ ਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ ਡਿਟੈਚਡ ਹੋਮ 1.2 million ਦੀ ਰੇਂਜ ਚੋਂ ਬ੍ਰੈਂਪਟਨ ਜਾਂ ਕੈਲੀਡਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਦੇ ਨਾਲ ਸਿਰਫ 5,30,000 ਦੀ ਰੇਂਜ ਡਿਟੈਚਡ ਘਰ 3,3200 square feet ਵੱਡੇ ਘਰ 1.2-1.3 million ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜ਼ਿੰਗ ਸਪੈਸ਼ਲ ਇਨਸੈਂਟਿਵ ਸਪੈਸ਼ਲ ਡਿਸਕਾਊਂਟਸ ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ 1 bedroom plus den 1 parking 1 locker ਓਰਿਜਨਲ ਬਾਇੰਗ ਤੋਂ $1,00,000 ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ 5 lakh ਤੋਂ ਥੱਲੇ ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ ਮੇਰੇ ਕੋਲ ਸਟੀਲਸ ਐਂਡ ਟੋਰ ਰੂਮ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ ਬਹੁਤ ਸੋਹਣੀ ਸੋਹਣੀ ਡੀਲਾਂ ਨੇ ਜੀ ਸਾਨੂੰ ਹੁਣੇ ਕਾਲ ਕਰੋ 647-792-7000 647-792-7000
0: ਗੁਲਾਬੀ ਕਲਰ ਦਾ ਬੰਦਾ ਉਹਨੇ ਕਮੀਜ਼ ਪਾਈ ਹੈ ਗੁਲਾਬੀ ਰੰਗ ਦੀ ਉਹ ਮਸਾਜ ਕਰਵਾ ਰਿਹਾ ਤੇਰੇ ਤੋਂ ਮੈਂ ਸੱਚੀ ਫੋਟੋ ਦੇਖੀ ਆ
1: ਤੇਰੇ ਨਾ ਕੰਨਾਂ ਮੋਡ ਕਰ ਕਰਕੇ ਵੱਜਣੀਆਂ ਨੇ
0: ਕਿਉਂ
1: ਗੰਦੀਆਂ ਗੱਲਾਂ ਸਾਰੀਆਂ ਕਰਦੀ ਮੈਂ ਮੈਨੂੰ ਪਤਾ ਤੂੰ ਕਿੱਥੋਂ ਬੋਲ ਰਹੀ
0: ਚੱਲ ਤੂੰ ਆਪਣੇ ਮੂੰਹ ਹੀ ਦੱਸ ਦੇ ਆਪਣੇ
1: ਤੂੰ ਆਪ ਦੱਸ
0: ਦੇਖੋ ਜੀ ਜੇ ਤੁਸੀਂ ਚਾਹੁੰਦੇ ਹੋ ਇੱਕ ਭਾਰੀ ਭਰਕਮ ਜੀ ਮਸਾਜ ਕਰਾਉਣੀ ਹੈ ਨਾ ਤੇ ਉਹਦੇ ਲਈ ਤੁਹਾਨੂੰ ਜਾਣਾ ਪਊਗਾ ਥਾਈਲੈਂਡ ਥਾਈਲੈਂਡ ਦੇ ਵਿੱਚ ਇੱਕ ਮਤਲਬ ਟੂਰਿਸਟ ਪਾਰਕ ਆ ਜਿਹਦੇ ਵਿੱਚ ਸਪੈਸ਼ਲ ਟਾਈਪ ਆਫ ਮਸਾਜ ਜਿਹੜੀਆਂ ਮਿਲਦੀਆਂ ਪਤਾ ਕਾਹਦੇ ਨਾਲ ਹਾਥੀ ਆਉਂਦਾ ਉਹ ਆਪਣਾ ਜਿਹੜਾ ਪੈਰ ਆ ਤੁਹਾਡੀ ਪਿੱਠ ਤੇ ਰੱਖਦਾ ਤਾਂ ਉਹਦੇ ਨਾਲ ਤੁਹਾਨੂੰ ਆਰਾਮ ਮਿਲਦਾ
1: ਮਤਲਬ ਹਾਥੀ ਆਪਣੇ ਪੈਰ ਦੇ ਨਾਲ ਮਸਾਜ ਕਰਦਾ ਥੱਲੇ ਦੇ ਕੇ
0: ਮਤਲਬ ਤੂੰ ਇਹ ਸੋਚ ਕੇ ਹਾਥੀ ਨੂੰ ਕਿੰਨਾ ਪੜਾਇਆ ਹੋਏਗਾ ਕਿੰਨਾ ਟ੍ਰੇਨ ਕੀਤਾ ਹੋਏਗਾ ਉਹਨਾਂ ਨੇ ਕਿ ਉਹ ਇੰਨਾ ਪੋਲਾ ਪੋਲਾ ਪੈਰ ਰੱਖਦਾ ਕਿ ਤੁਹਾਨੂੰ ਮਸਾਜ ਹੁੰਦੀ ਆ
1: ਦੇਖੋ ਜੀ ਇੱਕ ਪਾਸੇ ਸਾਡੇ ਇੰਡੀਆ ਵਾਲੇ ਹਾਥੀ ਉਹਨਾਂ ਨੂੰ 5-4 ਮਤਲਬ ਬੰਦੇ ਜਿਹੜੇ ਹੁੰਦੇ ਵਿਹਲੇ ਜੇ ਉਹ ਲੈ ਕੇ ਤੁਰੇ ਫਿਰਦੇ ਹੁੰਦੇ ਆ ਹਾਥੀ ਨੂੰ ਆਹ ਪਾਓ ਹਾਥੀ ਨੂੰ ਆਹ ਪਾਓ ਨਿਆਣਾ ਹਾਥੀ ਦੇ ਥੱਲੇ ਉਹਦੀ ਫੜਾ ਦਿਓ ਹਾਥੀ ਦੇ ਉੱਤੇ ਚੜਾ ਦਿਓ ਹਾਥੀ ਦੀ ਸਵਾਰੀ ਕਰਾ ਦਿਓ ਉਹਦੇ 'ਚ ਪੈਸੇ ਮਾਰ ਲੈਂਦੇ ਹੋ
0: ਹਾਂ ਵੈਸੇ
1: ਸੇਫ ਸਾਈਡ ਖੇਡਦੇ ਹੋ ਕਿਉਂਕਿ ਉਹਨੂੰ ਪਤਾ ਭਾਈ ਸਾਹਿਬ ਕਿਤੇ ਨੁਕਸਾਨ ਨਾ ਹੋਵੇ
0: ਐਗਜ਼ੈਕਟਲੀ
1: ਇੱਧਰ ਹੁਣ ਦੇਖੋ ਕਿੱਡਾ ਰਿਸਕੀ ਕੰਮ ਆ
0: ਸਹੀ ਗੱਲ ਆ
1: ਭਾਈ ਸਾਹਿਬ ਕਿਤੇ ਹਾਥੀ ਦਾ ਅੱਜ ਮਨ ਹੀ ਨਹੀਂ ਮਸਾਜ ਕਰਨ ਦਾ ਜਾਂ ਬੰਦੇ ਕਿਤੇ ਮਤਲਬ ਰੋਜ਼ ਦੇ ਮੰਨ ਲਓ 20 ਦੀ ਕਰਦਾ ਤੇ ਅੱਜ 30-40 ਕਿਉਂਕਿ ਜ਼ਿਆਦਾ ਰਸ਼ ਹੋ ਗਿਆ ਸੰਡੇ ਦੇ ਹਿਸਾਬ
0: ਨਾਲ ਬਿਲਕੁਲ ਬਿਲਕੁਲ
1: ਸ਼ਾਮ ਨੂੰ ਮਤਲਬ ਤੁਸੀਂ ਆਪ ਸੋਚੋ ਵੀ 40ਵੇਂ ਬੰਦੇ ਦੀ ਮਸਾਜ ਹੋ ਰਹੀ ਹੈ ਉਧਰੋਂ ਹਾਥੀ ਦਾ ਪੈਰ ਹੀ ਥੱਕ ਗਿਆ ਸਮਝ ਲਓ ਵੀਰ ਜੀ ਫੇਰ ਕੌਣ ਜ਼ਿੰਮੇਵਾਰ ਹੈ ਉਹਦਾ
0: ਕੋਈ ਵੀ ਨਹੀਂ
1: ਉਹੋ ਜਿਹੇ ਲੋਕ ਜਿਹੜੇ ਤੁਸੀਂ ਮਾਲਿਸ਼ ਕਰਾਉਂਦੇ
15: ਕਿਤਾਬਾਂ ਮੱਥਾ ਮਾਰਨ ਦਾ ਫਾਇਦਾ ਨੀ ਫਿਰ ਕੁੜੀਆਂ ਕੜੀਆਂ ਪਿੱਛੇ ਜਾ ਕਰੀਏ ਜੀ
16: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
1: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
16: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
17: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
16: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
17: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
18: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
19: ਨਹੀਂ ਨਹੀਂ,
18: ਤੂੰ ਚੋਰ ਹੈਂ,
19: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈਂ ਤੂੰ।
20: ਕ੍ਰਿਮੀਨਲ ਡਿਫੈਂਸ ਲਾਇਰ ਟ੍ਰੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸ੍ਰੀ ਟ੍ਰੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
5: ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
6: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999।
1: ਹਾਂ ਵੀ ਹਰਮਨ ਕੌਰੇ, ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਨਾ ਤੇਰੇ ਨਾਲ, ਓਏ ਹੋਏ ਹੋਏ ਹੋ ਭਾਈ ਸਾਹਿਬ, ਮੈਂ ਤਾਂ ਹੈਰਾਨ ਆ ਕਿ ਇੱਕ ਪੈਸੇ ਦੇਣੇ ਤੇ ਦੂਜਾ ਉਹ ਕੰਮ ਕਰਾਉਣਾ।
0: ਮਤਲਬ
1: ਕੈਸੀ ਹੈਰਾਨੀ ਵਾਲੀ ਗੱਲ ਹੈ ਭਾਈ ਸਾਹਿਬ,
0: ਹੋਇਆ ਕੀ ਹੈ?
1: ਮਤਲਬ ਇਹ ਕੰਮ ਵੀ ਤੁਸੀਂ ਪੈਸੇ ਦੇ ਕੇ ਕਰਾਉਣਾ?
0: ਓਏ ਮਸਾਜ ਹੀ ਹੋਣੀ ਹੈ ਕੋਈ, ਤੇ ਜਦ ਮਿਹਨਤ ਕਰ ਰਿਹਾ ਅਗਲਾ ਬੰਦਾ ਤੈਨੂੰ ਪੈਸੇ ਦੇਣੇ ਹੀ ਪੈਣਗੇ ਨਾ, ਹਰ ਪਾਸੇ ਫ੍ਰੀ ਖੋਰੀ ਨਹੀਂ ਚੱਲਦੀ।
1: ਨਹੀਂ ਦੇਖੋ ਨਾ, ਪਰ ਮਤਲਬ ਜਿਹੜੀ ਮਸਾਜ ਨੂੰ ਇੰਡੀਆ 'ਚ ਫ੍ਰੀ ਮਿਲ ਸਕਦੀ ਹੈ, ਉਸ ਮਸਾਜ ਦੇ ਲਈ ਬੰਦਾ ਥਾਈਲੈਂਡ ਜਾ ਕੇ ਪੈਸੇ ਦੇ ਰਿਹਾ।
0: ਇਦਾਂ ਦੀ ਕਿਹੜੀ ਮਸਾਜ ਹੈ?
1: ਤੂੰ ਆਪ ਸੋਚ,
0: ਕੋਈ ਹਲਦੀ ਹੁਲਦੀ ਨਾਲ ਰਿਲੇਟਡ
1: ਹੋਣੀ ਆ? ਉਹ ਨਹੀਂ ਭੂਆ, ਹਲਦੀ ਕੀ ਗੱਲ, ਇੰਡੀਆ 'ਚ ਫ੍ਰੀ ਹੈ?
0: ਉਹ ਨਹੀਂ ਨਹੀਂ, ਮਤਲਬ ਜੇ ਘਰੇ ਪਈ ਹੋਵੇ ਤਾਂ ਫ੍ਰੀ ਹੋਈ ਹੈ।
1: ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਦੇਖੋ ਮਸਾਜ ਇਦਾਂ ਹੈ ਵੀ ਭਾਈ ਸਾਹਿਬ ਬੰਦੇ ਨੂੰ ਬਿਠਾ ਲੈਂਦੇ ਨੇ,
0: ਅੱਛਾ,
1: ਸਾਹਮਣੇ ਸ਼ੀਸ਼ਾ ਲੱਗਾ ਹੋਇਆ,
0: ਆਏ ਹਾਏ ਹਾਏ,
1: ਖੱਬੇ ਪਾਸਿਓਂ ਸੋਹਣੀ ਜੀ ਬੀਬੀ ਆਉਂਦੀ ਹੈ,
0: ਅੱਛਾ,
1: ਬਾਹਾਂ ਟੰਗਦੀ ਹੈ, ਭਾਈ ਸਾਹਿਬ ਹੱਥਾਂ ਨੂੰ ਆਪਸ 'ਚ ਰਗੜਦੀ ਹੈ,
0: ਅੱਛਾ,
1: ਦੇ ਚਪੇੜ ਦੇ ਚਪੇੜ।
0: ਕਿਉਂ ਕਿ ਪੈਸੇ ਨਹੀਂ ਦਿੱਤੇ ਸੀ ਅੰਕਲ ਨੇ?
1: ਨਹੀਂ ਜੀ, ਉਹ ਐਕਚੁਅਲੀ ਸਲੈਪ ਮਸਾਜ ਨੂੰ ਕਹਿੰਦੇ, ਚਪੇੜਾਂ ਨਾਲ ਮਸਾਜ, ਮੂੰਹ ਤੇ, ਸਿਰ ਤੇ, ਪਿੰਡੇ ਤੇ, ਹਰ ਥਾਂ ਤੇ ਚਪੇੜਾਂ ਮਾਰ ਮਾਰ ਕੇ ਮਸਾਜ ਕਰਦੀ ਹੈ। ਹੁਣ ਬੰਦਾ ਪੁੱਛੇ ਭਾਈ ਸਾਹਿਬ ਜਿਹੜੀ ਚੀਜ਼ ਲਈ ਪੈਸੇ ਦੇਣ ਨੇ ਉਹਨੂੰ ਚੰਗਾ ਨਹੀਂ ਮੀਡੀਆ 'ਚ ਕਿਹਨੂੰ ਵੈਸੇ ਛੇੜ ਦਿਓ?
0: ਇਹ ਤਾਂ ਗੱਲ ਸਹੀ ਹੈ ਵੈਸੇ,
1: ਨਾਲੇ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ, ਨਾਲੇ ਮਸਾਜ ਹੋਊਗੀ ਤੇ ਨਾਲੇ ਅਗਲੀ ਤੁਹਾਡੀ ਮਤਲਬ ਮਾਂ ਭੈਣ ਦੇ ਬਾਰੇ ਵੀ ਸਾਰੀ ਗੱਲਬਾਤ ਕਰ ਦੂਗੀ।
0: ਇਹ ਕੀ ਆ?
1: ਉਹ ਤਾਂ ਨਾਲ ਚੱਲਦੇ ਹੁੰਦੇ ਨਾ ਮਿਊਜ਼ਿਕ,
21: ਜਿੱਥੇ ਬਹੁਤੇ ਇਲਾਜ ਹੋ ਜਾਂਦੇ ਨੇ ਬੇਅਸਰ, ਉੱਥੋਂ ਸ਼ੁਰੂ ਹੁੰਦਾ ਹੈ ਹੋਮਿਓਪੈਥੀ ਦਾ ਅਸਰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਨਵੀਆਂ ਤੋਂ ਲੈ ਕੇ ਪੁਰਾਣੀਆਂ ਬਿਮਾਰੀਆਂ ਤੱਕ, ਜਿਵੇਂ ਐਲਰਜੀਜ਼, ਐਸਥਮਾ, ਅਰਥਰਾਈਟਿਸ, ਹੇਅਰ ਲਾਸ, ਸਕਿਨ ਡਿਸਆਰਡਰਸ, ਹੈਡੇਕ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ਼, ਡਾਈਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ਼, ਹਾਰਟ ਪ੍ਰੋਬਲਮ, ਡਾਇਬਟੀਜ਼ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਐਕਿਊਟ ਜਾਂ ਕ੍ਰੋਨਿਕ ਡਿਸੀਜ਼ ਲਈ ਮਿਲੋ ਸਾਡੇ ਹੋਮਿਓਪੈਥ ਨੂੰ, ਜਿਨ੍ਹਾਂ ਕੋਲ ਹੈ 20 ਸਾਲ ਦਾ ਤਜਰਬਾ।
22: ਕਾਵਿਆ ਹੋਮਿਓਕੇਅਰ, ਜਿੱਥੋਂ ਸ਼ੁਰੂ ਹੁੰਦਾ ਹੈ ਹੈਲਦੀ ਲਾਈਫ ਦਾ ਸਫ਼ਰ। 10 ਕੋਟਰਿਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 647-760-2779,
23: 647-770-79। ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
24: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
23: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
24: ਕਾਲ ਰਵਿੰਦਰ ਤੰਬਰ 6477104659
23: ਜਾਂ ਹਰਮਨ ਢਿੱਲੋਂ 6479866760।
0: ਜ਼ਿਆਦਾ ਵਧੀਆ ਮਸਾਜ ਦੇ ਬਾਰੇ ਚ ਮੈਂ ਹੀ ਦੱਸ ਸਕਦੀ ਹਾਂ
1: ਜੀ,
0: ਹੋਰ ਕਿਸੇ ਨੂੰ ਨਹੀਂ ਪਤਾ।
1: ਜਿਹੜੀ
0: ਮਸਾਜ ਮੈਂ ਦੱਸਣੀ ਹੈ ਨਾ, ਹਰ ਬੰਦਾ ਚਾਹੇਗਾ ਕਿ ਇੱਕ ਵਾਰ ਤਾਂ ਲਾਈਫ ਦੇ ਵਿੱਚ ਮੈਂ ਵੀ ਇਹ ਟਰਾਈ ਕਰਾਂ।
1: ਕਿਹੜੀ
0: ਮੰਨੀ ਜਾਂਦੀ ਹੈ ਦੁਨੀਆ 'ਚ?
1: रोमांटिक सिटी मन्नी जांदी है दुनिया दे विच।
0: बंदा पूरा शहर नहीं घूम फिर सकता, नहीं देख सकता, सो एक तो बंदा मसाज करावे नाले सारी जेड़ा शहर है ओनू देख लवे।
1: मतलब कर दे बाहर ले जाके।
0: हाँ, पता की कर दे हाँ। एक बेड़ी जी दे वेच, लंबी सारी बेड़ी दे वेच, तो बिठा के ले जांदे आ। बेड़ी दे उपर कहंदे आ कि पुठे लंबे पै जाओ। बीबी आंदी है, तुसी नाले तो समुंदर दी लहरां दा नजारा ले रहे हो, नाले बीबी थोड़ी मसाज कर दी आ।
1: बंदे स्कीम ही निकले।
0: ओ किवें?
1: उन्होंने पहले ही प्रबंध करके रखे
0: दादा
1: भाई साहब, बीबी जो मसाज तां करा दांगे।
0: हाँ,
1: नाल किश्ती समुंदर चो जे कोई तड़फड़ कीती जाके समुंदर च मारना।

0: ਜਾਣੂ
1: ਹਾਂ
0: ਜਦੋਂ ਵੀ ਮੈਂ ਤੁਹਾਡੇ ਕੋਲ ਆਉਣੀ ਆ ਤੁਸੀਂ ਆਪਣੀਆਂ ਸਪੈਕਸ ਲਗਾ ਕੇ ਕਿਉਂ ਬੈਠ ਜਾਂਦੇ ਹੋ ਮਤਲਬ ਇੰਨੀ ਸੋਹਣੀ ਲੱਗਦੀ ਹੈ ਤੁਸੀਂ ਮੈਨੂੰ ਕੋਲੋਂ ਦੇਖਣਾ ਚਾਹੁੰਦੇ ਹੋ
1: ਨਹੀਂ ਡਾਕਟਰ ਕਹਿੰਦਾ ਸੀ ਵੀ ਜਦੋਂ ਸਿਰ ਪੀਰ ਨੇੜੇ ਆਵੇ ਉਦੋਂ ਲਾ ਲਈ ਐਨਕਾਂ
0: ਹੈਂ
2: Indian Fruitland, one stop for all your grocery needs.
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੂਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
4: ਕਸਟਮਰੀ ਡੋਰ ਬਣਾਉਣੇ ਨੇ ਸੋਲਿਡ ਡੋਰ ਬਣਾਉਣੇ ਨੇ ਮਜ਼ਬੂਤ ਡੋਰ ਬਣਾਉਣੇ ਨੇ ਤਾਂ ਡੋਰ ਟੈਕ ਵਾਲਿਆਂ ਨੂੰ ਫੋਨ ਕਰ ਲਓ 416-613-9663 ਰੀਤੀ ਗਲਾਸ ਐਂਡ ਵਿੰਡੋ ਹਰ ਤਰ੍ਹਾਂ ਦੇ ਸ਼ੀਸ਼ੇ ਦਾ ਕੰਮ ਕੀਤਾ ਜਾਂਦਾ ਹੈ ਵਿੰਡੋਆਂ ਚੇਂਜ ਕਰਾਉਣੀਆਂ 905-790-8385-790-8385 ਇਹਨਾਂ ਦਾ ਨੰਬਰ
2: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੂਰ ਗਰੋਸਰੀ ਨੀਡਸ
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੂਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
5: ਹਰਮਨ ਕੌਰੇ ਦੇਖੋ ਮਸਾਜਾਂ ਤੇ ਆਪਾਂ ਜੇ ਹੋਰ ਦੱਸਣੀਆਂ ਨੇ ਪਰ ਹੁਣ ਤੱਕ ਦੀਆਂ ਜਿੰਨੀਆਂ ਮਸਾਜਾਂ ਬਾਰੇ ਆਪਾਂ ਗੱਲ ਕੀਤੀ ਹੈ ਮਤਲਬ ਆਪਾਂ ਸ਼ੁਰੂ ਤੋਂ ਸ਼ੁਰੂ ਹੋ ਜਾਈਏ ਸ਼ੁਰੂ ਤੋਂ ਸ਼ੁਰੂ ਆਪਾਂ ਇੱਦਾਂ ਹੁੰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਮਸਾਜ ਦੀ ਗੱਲ ਕੀਤੀ ਸੀ
6: ਪਾਇਥਨ ਵਾਲੀ
5: ਸੱਪਾਂ ਦੇ ਨਾਲ ਨੰਬਰ 2 ਮਸਾਜ ਦੀ ਆਪਾਂ ਗੱਲ ਕੀਤੀ ਸੀ
6: ਕੈਕਟਸ ਵਾਲੀ
5: ਹਾਂ ਨੰਬਰ 3
6: ਟਿਕਲਿੰਗ ਵਾਲੀ
5: ਨੰਬਰ 4
6: ਉਹ ਜਿਹੜੀ ਮੀਟ ਦੇ ਉਸਤਰੇ ਵਾਲੀ
5: ਹਾਂਜੀ ਨੰਬਰ 6
6: ਉਸ ਤੋਂ ਪੰਜ ਆਈ ਨਾ ਨੰਬਰ
5: ਮਤਲਬ ਜਿਹੜਾ ਵੀ ਹੈਗਾ ਅਗਲੇ ਬੰਨੇ ਮਤਲਬ
6: ਐਲੀਫੈਂਟ ਵਾਲੀ
5: ਹੈ ਨਾ ਮਤਲਬ ਇਦਾਂ ਇਦਾਂ ਦੀਆਂ ਗੱਲਾਂ ਬਾਤਾਂ ਹੁਣ ਤੂੰ ਆਪ ਸੋਚ ਵੀ ਇਹਦੇ ਵਿੱਚ ਜਿੰਨਾ ਵੀ ਕੰਮ ਹੈ ਸਾਰੇ ਦੇ ਵਿੱਚ ਜਿਹੜਾ ਬੰਦਾ ਮਸਾਜ ਕਰਾਉਣ ਵਾਲਾ ਨਾ ਉਹ ਫੁੱਲ ਰਿਸਕ ਤੇ ਆ
6: ਉਹ ਤਾਂ ਹੈ
5: ਕਿਉਂਕਿ ਦੇਖੋ ਆਪਾਂ ਆਪਣੇ ਇੰਡੀਆ ਦੇ ਹਿਸਾਬ ਨਾਲ ਮਸਾਜ ਦੀ ਗੱਲ ਕੀਤੀ ਉਹਦੇ ਵਿੱਚ ਕੀ ਹੁੰਦਾ ਵੀ ਅਗਲਾ ਬੰਦਾ ਮਾਲਜ ਕਰਾਉਂਦਾ ਚੱਲ ਆਪਾਂ ਇਹ ਕੱਲ ਨੂੰ ਲੈ ਲਈਏ ਫੇਰ ਗੱਲ ਨਿਕਲ ਜਾਂਦਾ
6: ਬਿਲਕੁਲ
5: ਭਾਈ ਸਾਹਿਬ ਇਹਨਾਂ ਸਾਰੀਆਂ ਮਸਾਜਾਂ ਦੇ ਵਿੱਚ ਗਾਹਕ ਨੂੰ ਨਿਕਲਣ ਵਾਲਾ ਕੋਈ ਕੰਮ ਨਹੀਂ ਹੈਗਾ
6: ਦਾਤਰਾਂ
5: ਅੱਗੇ ਮਸਾਜ ਕਰਾ ਕੇ ਪੈਸੇ ਨਹੀਂ ਦੇਣੇ ਉਹਨਾਂ ਹੋ ਜਾਣਾ ਵੀ ਉਹੀ ਲਾ ਲੈਣੇ ਤੇਰੇ ਦੁਆਲੇ

0: ਇੱਕੋ ਜਗ੍ਹਾ ਤੋਂ ਕਰਾਇਓ ਇੰਡੀਅਨ ਸਵੀਟ ਮਾਸਟਰ ਤੋਂ। ਇਹਨਾਂ ਕੋਲ ਆਊਟਡੋਰ ਕੇਟਰਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ, ਫੂਡ ਟਰੱਕ ਹੈ ਤੇ ਪਿਕਅਪ ਵੀ ਅਵੇਲੇਬਲ ਹੈ ਤੇ ਖਾਣੇ ਦਾ ਤਾਂ ਕੋਈ ਜਵਾਬ ਹੀ ਨਹੀਂ। ਇੰਡੀਅਨ ਸਵੀਟ ਮਾਸਟਰ 9054502800 905 450 2850।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨਾਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਦਾ ਫੋਨ ਪੰਜਾਬੀ ਬਾਏ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਏ ਨੇਚਰ ਵਾਲਿਆਂ ਨੂੰ ਕਾਲ ਕਰਿਓ।
3: ਪੰਜਾਬੀ ਬਾਏ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
4: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
5: ਓਹੋ ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਐਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
4: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
5: ਕਾਲ ਰਵਿੰਦਰ ਤੰਬਰ 6477104659
4: ਜਾਂ ਹਰਮਨ ਢਿੱਲੋਂ 6479866760।
6: ਟਿਊਸ਼ਨ ਦਾ ਰੌਲਾ ਪਾਇਆ ਹੈ, ਤੁਸੀਂ ਇੰਨੇ ਇੰਟੈਲੀਜੈਂਟ ਤਾਂ ਹੈਗੇ ਹੋ, ਤੁਹਾਨੂੰ ਟਿਊਸ਼ਨ ਦੀ ਕੀ ਲੋੜ ਹੈ?
7: ਮੰਮੀ ਹੁਣ ਤੁਹਾਨੂੰ ਵੀ ਤੇ ਕੰਮ ਆਉਂਦਾ ਹੀ ਆ ਸਾਰਾ ਘਰ ਦਾ, ਫੇਰ ਕੰਮ ਵਾਲੀ ਕੋ ਰੱਖੀ ਆ।
8: ਰਸ਼ੀਆ ਦੇ ਵਿੱਚ, ਜਪਾਨ ਦੇ ਵਿੱਚ, ਈਵਨ ਤੇ ਯੂਕੇ ਦੇ ਵਿੱਚ, ਮਤਲਬ ਤਿੰਨਾਂ ਥਾਵਾਂ ਦੇ ਉੱਪਰ ਇੱਕ ਸਪੈਸ਼ਲ ਟਾਈਪ ਦੀ ਫੇਸ਼ੀਅਲ ਮਸਾਜ ਦਿੱਤੀ ਜਾਂਦੀ ਹੈ। ਇਹ ਇੰਨੀ ਸਪੈਸ਼ਲ ਟਾਈਪ ਦੀ ਹੈ, ਕਹਿ ਲਓ ਜਾਂ ਡਿਫਰੈਂਟ ਟਾਈਪ ਦੀ ਹੈ ਕਿ ਬੰਦਾ ਸੋਚ ਵੀ ਨਹੀਂ ਸਕਦਾ। ਤੂੰ ਕਦੀ ਸਨੇਲਸ ਵੇਖੇ ਨੇ?
9: ਸਨੇਲ ਮਤਲਬ
8: ਉਹ ਜਿਹੜੇ ਸਨੇਲ ਜੇ ਹੁੰਦੇ ਆ ਜਾਨਵਰ, ਨਹੀਂ ਗੋਲ ਗੋਲ ਗੋਲ ਗੋਲ,
9: ਝੀਂਗਾ ਜਿਹਾ, ਪਤਾ ਨੀ ਕੀ ਕਹਿੰਦੇ?
8: ਹਾਂ ਪਤਾ ਨੀ ਉਹ ਕੀ ਹੁੰਦੇ ਨੇ, ਉਹਨਾਂ ਦੇ ਨਾਲ ਵੀ ਮਸਾਜ ਹੁੰਦੀ ਆ। ਅਫਰੀਕਨ ਸਨੇਲਸ ਹੁੰਦੇ ਨੇ ਉਹ ਸਪੈਸ਼ਲ, ਕਹਿੰਦੇ ਨੇ ਕਿ ਜੇ ਉਹ ਤੁਸੀਂ ਫੇਸ ਮਸਾਜ ਲੈਂਦੇ ਹੋ ਉਹਦੇ ਨਾਲ, ਉਹਨਾਂ ਨਾਲ ਤੁਹਾਡੀ ਸਕਿਨ ਜਿਹੜੀ ਆ ਉਹ ਰੀਜਨਰੇਟ ਹੁੰਦੀ ਆ। ਇਹਦੇ ਨਾਲ ਈਵਨ ਤੁਹਾਡੇ ਜਿਹੜੇ ਰਿੰਕਲਸ ਨੇ ਉਹ ਖਤਮ ਹੁੰਦੇ ਨੇ, ਸਕਾਰਸ ਜੇ ਕੋਈ ਨਿਸ਼ਾਨ ਨਿਸ਼ੂਨ ਜਿੱਦਾਂ ਪੈ ਜਾਂਦੇ ਨੇ ਉਹ ਖਤਮ ਹੁੰਦੇ ਨੇ, ਈਵਨ ਕਿ ਬਰਨ ਮਾਰਕਸ ਵੀ ਖਤਮ ਹੋ ਜਾਂਦੇ ਨੇ। ਇੰਨਾ ਫਾਇਦਾ ਦੇਖ ਲਾ।
9: ਵੈਸੇ ਇੱਕ ਗੱਲ ਹੈ, ਮੈਨੂੰ ਤੇ ਇਹ ਵੀ ਲੱਗਦਾ ਵੀ ਹੋਰ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਉਹ ਵੀ ਖਤਮ ਹੋ ਜਾਂਦਾ ਹੋਣਾ।
8: ਮਤਲਬ
9: ਭਾਈ ਸਾਹਿਬ ਇਦਾਂ ਦਾ ਸੁੰਡਾ ਕਦੇ ਲੜ ਜੇ ਤੇ ਬੰਦੇ ਜੋ ਸ਼ਹੀਦੀ ਪ੍ਰਾਪਤ ਕਰ ਜਾਣੇ, ਫੇਰ ਉਹਦੇ ਕਾਹਦੇ ਸਕਾਰ ਰਹਿ ਜਾਣੇ। ਜਿਹੜੀ ਫੋਟੋ ਘਰੇ ਲਾਉਣੀ ਹੁੰਦੀ ਉਹ ਫੋਟੋਸ਼ਾਪ ਤੋਂ ਫੋਟੋਗ੍ਰਾਫਰ ਸਾਹਿਬ ਐਂ ਟਕਾ ਟਕ ਕਰਕੇ ਦਿੰਦੇ
8: ਆ,
9: ਕਿਤੇ ਝੁਰੜੀ ਨਹੀਂ ਨਜ਼ਰ ਆਉਂਦੀ ਮੁੜ ਕੇ।
8: ਸ਼ੁਭ ਸ਼ੁਭ ਤਾਂ ਬੋਲ ਕੁਛ,
9: ਹੋਰ ਕੀ ਹੈ, ਸੁੰਡੀ ਆ ਨਾ ਵੀ ਕੋਈ ਮਸਾਜ ਹੁੰਦੀ ਬੰਦਾ ਪੁੱਛੇ।
10: ਢਿੱਲੋਂ ਸਾਹਿਬ ਪੁੱਛ ਰਹੇ ਸੀ ਕਿ ਕੇਟਰਿੰਗ ਕਿੱਥੋਂ ਕਰਾਈਏ, ਕੋਈ ਸਲਾਹ ਦਿਓ।
11: ਇਹ ਤਾਂ ਬੜੇ ਲੋਕ ਪੁੱਛਦੇ ਆ, ਬੜੀ ਸੋਚ ਸਮਝ ਕੇ ਸਲਾਹ ਦੇਣੀ ਪੈਂਦੀ ਹੈ। ਇਸ ਲਈ ਮੈਂ ਤੇ ਸਾਰਿਆਂ ਨੂੰ ਇੱਕੋ ਗੱਲ ਕਰਦਾ, ਕੋਈ ਵੀ ਘਰ ਦਾ ਫੰਕਸ਼ਨ ਹੋਵੇ, ਆਊਟਡੋਰ ਕੇਟਰਿੰਗ ਹੋਵੇ, ਬਸ ਇੱਕੋ ਜਗ੍ਹਾ ਤੋਂ ਕਰਾਇਓ ਇੰਡੀਅਨ ਸਵੀਟ ਮਾਸਟਰ ਤੋਂ। ਇਹਨਾਂ ਕੋਲ ਆਊਟਡੋਰ ਕੇਟਰਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ, ਫੂਡ ਟਰੱਕ ਹੈ ਤੇ ਪਿਕਅਪ ਵੀ ਅਵੇਲੇਬਲ ਹੈ ਤੇ ਖਾਣੇ ਦਾ ਤਾਂ ਕੋਈ ਜਵਾਬ ਹੀ ਨਹੀਂ। ਇੰਡੀਅਨ ਸਵੀਟ ਮਾਸਟਰ 9054502800 905 450 2850।
12: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ,

0: और इंटरेस्ट रेट से भी बचत करनी है, कॉल 905-460-9099। प्री अप्रूवल भी करवा के देंगे ता कि कॉन्फिडेंस ना मकान ले सकते हो। 80-90 हज़ार बेस नो बनाने लिए चाहिए ने, मकान लैंड वेले इसका भी अरेंजमेंट किया जाता है। गुरप्रीत समरा नाल बैठ के डिस्कस करो, 2155 B स्टील्स एवन्यू नियर टॉप रूम यूनिट 32, 905-460-9099। प्री अप्रूवल भी करवा के देंगे ता कि कॉन्फिडेंस ना मकान ले सकते हो। 80-90 हज़ार बेस नो बनाने लिए चाहिए ने, मकान लैंड वेले इसका भी अरेंजमेंट किया जाता है। गुरप्रीत समरा नाल बैठ के डिस्कस करो, 2155 B स्टील्स एवन्यू नियर टॉप रूम यूनिट 32, 905-460-9099, 905-460-9099, 460-9099 इन्हों का नंबर है।
1: तेनु सुन के हैरानी होगी भी एक स्पेशल टाइप ऑफ मसाज एहो जी भी है जेडी कुछ ट्रेडिशनल हॉस्पिटल्स दे विच कीती जांदी है।
2: ओ
1: चाइना दे विच।
2: अच्छा जी।
1: बिलकुल निर्वस्त्र हालत विच
2: ਗੰਦੀਆਂ ਗੱਲਾਂ ਕਰ ਲਾ,
1: ਅੱਗੇ ਤਾਂ ਸੁਣ ਲਾ,
2: ਤੇ ਮਸਾਜ ਕਰਾਉਣੀ ਆ ਤੇ ਹੋਰ ਉੱਤੇ ਚਾਦਰ ਲਾ ਕੇ ਜਾਊਂਗਾ ਮੈਂ।
1: ਨਹੀਂ ਨਹੀਂ ਨਹੀਂ,
2: ਸ਼ਮਲੇ ਵਾਲੀ ਪੱਗ ਬਣੀ ਹੋਵੇ ਭੈਣ ਜੀ, ਕਰ ਦਿਓ ਮਸਾਜ ਜਰਾ ਤੁਸੀਂ।
1: ਉਸ ਤੋਂ ਬਾਅਦ ਅੱਗੇ ਭੈਣ ਜੀ ਆਉਂਦੇ ਨੇ ਨਾ,
2: ਹਾਂਜੀ,
1: ਹੱਥ ਦੇ ਵਿੱਚ ਤੌਲੀਆ ਫੜੀ, ਤੌਲੀਆ ਤੁਹਾਡੀ,
2: ਮੈਨੂੰ ਪਤਾ ਲੱਗ ਗਿਆ, ਕਹਿੰਦੇ ਨੇ ਵੀਰ ਜੀ ਤੌਲੀਆ ਤੇ ਲੈ ਕੇ ਆਉਂਦੇ, ਤੁਸੀਂ ਕਮਾਲ ਕਰਦੇ ਹੋ, ਇਸ ਤਰ੍ਹਾਂ ਹੀ ਆ ਗਏ ਹੈਗੇ।
1: ਉਹ ਬੰਦੇ ਤੇ ਉੱਤੇ ਪਾਉਣ ਦੇ ਲਈ ਲੈ ਕੇ ਆਉਂਦੇ ਨੇ, ਉਸ ਤੋਂ ਬਾਅਦ ਉਸ ਤੌਲੀਆ ਨੂੰ ਪਿੱਠ ਤੇ ਵਿਛਾਉਂਦੇ,
2: ਓਕੇ,
1: ਉਹਦੇ ਉੱਪਰ ਇੱਕ ਕੋਈ ਮਤਲਬ ਚੀਜ਼ ਜੀ ਸਪ੍ਰਿੰਕਲ ਕਰਦੇ ਨੇ, ਲਾਈਕ ਦਾਰੂ ਕਹਿ ਲੋ, ਦਾਰੂ ਉਹਦੇ ਉੱਪਰ ਪਾ ਦਿੰਦੇ ਨੇ। ਉਸ ਤੋਂ ਬਾਅਦ ਮਾਚਿਸ ਲੈ ਕੇ ਆਉਂਦੇ ਨੇ, ਤੀਲੀ ਨੂੰ ਅੱਗ ਲਗਾਉਂਦੇ ਨੇ, ਉਸ ਤੌਲੀਏ ਤੇ ਸੁੱਟ ਦਿੰਦੇ ਨੇ, ਜਿਹਦੇ ਨਾਲ ਕਿ ਤੌਲੀਏ ਨੂੰ ਅੱਗ ਲੱਗ ਜਾਂਦੀ ਹੈ, ਫਿਰ ਉਹ ਅੱਗ ਤੁਹਾਡੀ ਪਿੱਠ ਤੇ ਬਲ ਰਹੀ ਹੁੰਦੀ ਆ। ਕਹਿੰਦੇ ਆ ਵੀ ਇਹ ਜੇ ਤੁਸੀਂ ਹੌਟ ਮਸਾਜ ਇਹ ਲੈਂਦੇ ਹੋ ਤਾਂ ਇਹਦੇ ਨਾਲ ਤੁਸੀਂ ਬਿਲਕੁਲ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਹੋ ਸਰਦੀਆਂ ਦੇ ਵਿੱਚ।
2: ਐਸੀ ਥਾਂ ਤੋਂ ਸੜਿਆ ਕੁਰਸੀ ਤੇ ਵੀ ਬੈਠਾ ਨੀ ਜੇ ਜਾਂਦਾ, ਹੋਰ ਕੀ
3: ਚਿੰਚੂ ਬੇਟਾ।
4: ਹਾਂਜੀ ਮੈਡਮ ਜੀ,
3: ਤੁਹਾਨੂੰ ਪਤਾ ਹੈ ਕਿ ਸਿਹਤ ਅੱਛੀ ਰੱਖਣ ਲਈ ਤੁਹਾਨੂੰ ਦਿਨ ਵਿੱਚ ਪੂਰੇ 8 ਘੰਟੇ ਸੌਣਾ ਚਾਹੀਦਾ ਹੈ।
4: ਇਹ ਤਾਂ ਫੇਰ ਗਲਤ ਗੱਲ ਹੈ ਨਾ ਮੈਡਮ ਜੀ, ਤੁਹਾਨੂੰ 2 ਘੰਟੇ ਸਕੂਲ ਹੋਰ ਲਾਉਣਾ ਚਾਹੀਦਾ
3: ਹੈ।
5: ਢਿੱਲੋ ਸਾਹਿਬ ਪੁੱਛ ਰਹੇ ਸੀ ਕਿ ਕੇਟਰਿੰਗ ਕਿੱਥੋਂ ਕਰਾਈਏ, ਕੋਈ ਸਲਾਹ ਦਿਓ।
6: ਇਹ ਤਾਂ ਬੜੇ ਲੋਕ ਪੁੱਛਦੇ ਆ, ਬੜੀ ਸੋਚ ਸਮਝ ਕੇ ਸਲਾਹ ਦੇਣੀ ਪੈਂਦੀ ਹੈ। ਇਸ ਲਈ ਮੈਂ ਤੇ ਸਾਰਿਆਂ ਨੂੰ ਇੱਕੋ ਗੱਲ ਕਰਦਾ, ਕੋਈ ਵੀ ਘਰ ਦਾ ਫੰਕਸ਼ਨ ਹੋਵੇ, ਆਊਟਡੋਰ ਕੇਟਰਿੰਗ ਹੋਵੇ, ਬਸ ਇੱਕੋ ਜਗ੍ਹਾ ਤੋਂ ਕਰਾਇਓ।

0: ਜਦੋਂ ਹੋਮ ਅਪਲਾਈਸਿਸ ਦੀ ਗੱਲ ਕਰਦੇ ਹਾਂ ਜੀ ਤੇ ਅਪਲਾਈਸਿਸ ਸੈਕਸ਼ਨ ਚ 40% ਦਾ ਡਿਸਕਾਊਂਟ ਮੈਕਸੀਮਮ ਡਿਸਕਾਊਂਟ ਹੈ ਜਿਹੜਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੈ ਕੇ ਦਿੱਤਾ ਜਾ ਰਿਹਾ ਜਿਹਦੇ ਵਿੱਚ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ $5,000 ਤੋਂ $29.99 ਦਾ ਲੈ ਕੇ $2,000 ਦੀ ਸੇਵਿੰਗ ਤੁਸੀਂ 3-ਪੀਸ ਸਟੇਨਲੈਸ ਸਟੀਲ ਕਿਚਨ ਬੰਡਲ ਤੇ ਕਰਨੀ ਹੈ ਔਰ ਇਹਦੇ ਚ ਕੋਈ 30 ਜਾਂ 33 ਇੰਚ ਦਾ ਫਰਿੱਜ ਨਹੀਂ ਹੈ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲਗਾਇਆ ਗਿਆ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ ਸਟੇਨਲੈਸ ਸਟੀਲ ਦਾ ਟੋਲ ਟੱਪ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ $29.99 ਦਾ ਬੰਡਲ ਪੈਕੇਜ ਹੈ ਤੇ ਨਾਲ ਦੀ ਨਾਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਸਿਰਫ $10.99 ਚ ਪੇਅਰ ਵਾਸ਼ਰ ਡਰਾਇਰ ਦੋਨੋ $10.99 ਦੇ ਮਿਲ ਜਾਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਨੰਬਰ ਹੈ ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਚ $2,500 ਵਾਲਾ $17.99 ਦਾ ਲੈ ਕੇ $700 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਫ੍ਰੀ ਹੋਮ ਡਿਲੀਵਰੀ ਮਿਲੇਗੀ 6 ਮਹੀਨੇ ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ ਪਹੁੰਚਣਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
0: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
2: ਵੱਡਿਆਂ ਦੀ ਮਸਾਜ ਦੇ ਬਾਰੇ ਚ ਦੱਸਿਆ ਬਜ਼ੁਰਗਾਂ ਦੀ ਮਸਾਜ ਦੇ ਬਾਰੇ ਚ ਦੱਸਿਆ ਬੀਬੀਆਂ ਦੀ ਮਸਾਜ ਦੇ ਬਾਰੇ ਚ ਦੱਸਿਆ ਬੰਦਿਆਂ ਦੀ ਮਸਾਜ ਦੇ ਬਾਰੇ ਚ ਦੱਸਿਆ ਹੁਣ ਤੈਨੂੰ ਦੱਸੂਗੀ ਬੱਚਿਆਂ ਦੀ ਮਸਾਜ ਦੇ ਬਾਰੇ
3: ਚਲੋ ਤਾਂ ਵੀ ਸ਼ੁਕਰ ਮੈਂ ਸ਼ਾਇਦ ਕੁੱਤਿਆਂ ਦੀ ਮਸਾਜ ਬਾਰੇ ਨਾ ਦੱਸਣ ਲੱਗ ਪਈ
2: ਧਿਆਨ ਨਾਲ ਬੋਲਿਆ ਕਰ ਛੋਟੇ ਛੋਟੇ ਨੰਨੇ ਮੁੰਨੇ ਬੇਬੀਜ਼ ਦੀ ਮਸਾਜ ਦੇ ਦੇ
3: ਉਹਨਾਂ ਵਿਚਾਰਿਆਂ ਦੀ ਕਾਹਦੀ ਮਸਾਜ ਹੁੰਦੀ
2: ਹੈ ਉਹਨਾਂ ਦੀ ਵੀ ਮਸਾਜ ਹੁੰਦੀ ਹੈ ਉਹਨਾਂ ਦੇ ਗੁੱਡ ਲੱਕ ਦੇ ਲਈ
3: ਅੱਛਾ ਜੀ
2: ਹਾਂ
3: ਕੀ ਕਿੱਥੇ ਹੁੰਦੀ ਹੈ
2: ਚਾਈਨਾ ਦੇ ਵਿੱਚ ਹੀ
3: ਲੋ ਇਹ ਵੀ ਕੰਮ ਚਾਈਨਾ ਵਾਲਿਆਂ ਸਾਹਮਣੇ
2: ਹਾਂ ਐਕਚੁਅਲੀ ਕੀ ਹੁੰਦਾ ਹੈ ਕਹਿੰਦੇ ਵੀ ਚਾਈਨਾ ਦੇ ਵਿੱਚ ਨਾ ਹੇਅਰ ਕੱਟ ਕੀਤਾ ਜਾਂਦਾ ਬੱਚਿਆਂ ਦਾ ਜੋ ਛੋਟੇ ਜਿਹੇ ਬੱਚੇ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਹੈਡ ਮਸਾਜ ਦਿੱਤੀ ਜਾਂਦੀ ਉਹ ਹੈਡ ਮਸਾਜ ਸਪੈਸ਼ਲੀ ਤਾਂ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਕਿ ਇਸ ਹੈਡ ਮਸਾਜ ਦੇ ਨਾਲ ਉਹਨਾਂ ਨੂੰ ਗੁੱਡ ਲੱਕ ਆਉਂਦਾ ਚੰਗੀ ਕਿਸਮਤ ਹੁੰਦੀ ਆ ਇਹ ਹੈਡ ਮਸਾਜ ਪਤਾ ਕਾਹਦੇ ਨਾਲ ਦਿੰਦੇ ਨੇ ਬੋਇਲਡ ਅੰਡਿਆਂ ਦੇ ਨਾਲ
3: ਅੱਛਾ ਜੀ
2: ਬੋਇਲਡ ਅੰਡਾ ਉਹਨੂੰ ਛਿਲ ਕੇ ਉਹਨੂੰ ਸਿਰ ਦੇ ਉੱਪਰ ਏਦਾਂ ਹੌਲੀ ਹੌਲੀ ਹੌਲੀ ਹੌਲੀ ਰਗੜਦੇ ਨੇ
3: ਕਿਊਟ ਟਾਈਪ ਦੀ ਮਸਾਜ
2: ਹੈ ਕਿੰਨੀ ਸੌਫਟ ਸੌਫਟ
3: ਚਲੋ ਮੇਰਾ ਖਿਆਲ ਮਸਾਜਾਂ ਬਾਰੇ ਆਪਾਂ ਬਹੁਤ ਗੱਲ ਕਰ ਲਈਏ ਇਸ ਤੋਂ ਪਹਿਲੇ ਇੰਨੀਆਂ ਮਸਾਜਾਂ ਸੁਣ ਕੇ ਕੋਈ ਨਾ ਕੋਈ ਆਪਣੀ ਮਸਾਜ ਕਰਨ ਆ ਜਾਏ ਤੇ ਤੁਸੀਂ ਕੀ ਅੱਜ ਪ੍ਰੋਗਰਾਮ ਸ਼ੁਰੂ ਕੀਤਾ ਹੋਵੇ
2: ਨਹੀਂ ਮਤਲਬ ਮੈਂ ਤਾਂ ਚਾਹੁੰਦੀ ਸੀ ਕੁਝ ਡਿਫਰੈਂਟ ਜੀ ਗੱਲ ਕਰੀਏ ਨਾ,
3: ਉਹ ਤਾਂ ਹੋ ਹੀ ਗਈ ਹੈ। ਐਨੀਵੇਜ਼ ਜੀ, ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਪਸੰਦ ਆਵੇ ਮਸਾਜ, ਤਾਂ ਤੁਸੀਂ ਇਹਦੇ ਬਾਰੇ ਜਾਣ ਕੇ ਉਸ ਤਰ੍ਹਾਂ ਦੀ ਮਸਾਜ ਲੈ ਸਕਦੇ ਆ। ਐਨੀਵੇਜ਼ ਸਾਡੇ ਵੱਲੋਂ ਸਤਿ ਸ੍ਰੀ ਅਕਾਲ,
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ ਵਿਕਟੋਰੀਆ ਡੇ, ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ। ਕਮਾ ਲੋ ਗੱਡੀਆਂ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ ਜੀ ਹਾਂ, ਤੋਹਫਾ ਵੱਡੇ ਵੱਡੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6085 ਟੋਮਗਨ ਰੋਡ ਦੇ ਉੱਪਰ ਪੇਟੀ ਵਾਲਾ ਬੈੱਡ, ਪੇਟੀ ਵਾਲੇ ਬੈੱਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ, ਜੀ ਹਾਂ ਰੈਗੂਲਰ ਕੀਮਤ 1500-1600 ਡਾਲਰ ਸੀ, 699 ਦੇ ਵਿੱਚ ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ 699 ਦਾ ਮਿਲੂਗਾ, ਤੇ ਨਾਲ ਤੋਹਫਾ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਜੇ ਪਰਿਵਾਰ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਦੇਖ ਰਹੇ ਨੇ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ 2000 ਡਾਲਰ ਸੀ, 499 ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਡਾਲਰ ਦਾ ਮਿਲੂਗਾ, ਤੇ ਨਾਲ ਤੋਹਫਾ ਏਅਰ ਫਰਾਇਰ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਉੱਪਰ ਆ ਜਾਓ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਦੇ ਉੱਪਰ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: Another Don Clean with the Don Ducks.
4: Whoa, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatnoo Door Radio.

0: ਨਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਵਤਨੋਂ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਇੰਤਜ਼ਾਰ ਕਰ ਰਹੇ ਤੁਹਾਡੇ ਮੈਸੇਜਸ ਔਰ ਕਾਲਸ ਦਾ, ਔਰ ਜਿੱਥੇ ਕਿ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਬਹੁਤ ਜਲਦੀ ਅਸੀਂ ਤੁਹਾਡੀ ਜਿਹੜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਤਦ ਤੱਕ ਨੰਬਰ ਹੈਗਾ ਜੀ 6475127000 ਤੇ ਤੁਸੀਂ ਜਿਹੜਾ ਜੀ ਮੋਰਗੇਜ ਸੰਬੰਧੀ ਜਾਂ ਲਾਈਨ ਆਫ ਕ੍ਰੈਡਿਟ ਦੇ ਬਾਰੇ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹਾਂ। ਔਰ ਅਸੀਂ ਦੱਸਿਆ ਸੀਗਾ ਕਿ ਫਰਨੀਚਰ ਹਾਊਸ ਤੇ ਜਿਹੜਾ ਜੀ ਫਰਨੀਚਰ ਇੰਪਾਇਰ ਤੇ ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਲੱਗੀ ਹੋਈ ਆ, ਬਹੁਤ ਸਾਰੀ ਜਿਹੜੀ ਜੀ ਇਨਵੈਂਟਰੀ ਇਸ ਟਾਈਮ ਉਹਨਾਂ ਦੇ ਸੇਲ ਤੇ ਆ, ਔਰ ਆਪਾਂ ਥੋੜ੍ਹੀ ਜਿਹੜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾ ਕੇ ਤੁਹਾਨੂੰ ਜਿਹੜਾ ਜੀ ਆਫਰ ਦੇ ਬਾਰੇ ਦੱਸਦੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਸਿਮਰਨ ਜੀ। ਜੀ ਸਿਮਰਨ ਜੀ, ਹੈਲੋ।
1: ਹੈਲੋ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
0: ਹਾਂਜੀ ਹਾਂਜੀ ਆ ਰਹੀ ਹੈ ਜੀ। ਸਵਾਗਤ ਹੈ ਸਿਮਰਨ ਜੀ ਤੁਹਾਡਾ ਰੇਡੀਓ ਤੇ।
1: ਹਾਂਜੀ, ਥੈਂਕ ਯੂ ਸੋ ਮਚ
0: ਜੀ। ਬਿਲਕੁਲ ਜੀ। ਸੋ ਸਿਮਰਨ ਜੀ, ਜਿੱਥੇ ਕਿ ਅਸੀਂ ਆਲਵੇਜ਼ ਦੱਸਦੇ ਹੁੰਦੇ ਹਾਂ ਕਿ ਬਹੁਤ ਜਿਹੜੀ ਜੀ ਨਵੀਂ ਇਨਵੈਂਟਰੀ ਤੁਸੀਂ ਸੇਲ ਤੇ ਲਾਈ ਹੋਈ ਆ, ਸੋ ਕਿੰਨੀ ਕੁ ਜਿਹੜੀ ਆ ਜੀ ਉਹਦੇ ਵਿੱਚੋਂ ਇਨਵੈਂਟਰੀ ਬਚੀ ਆ?
1: ਬਿਲਕੁਲ ਜੀ ਬਿਲਕੁਲ। ਸੋ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਤਾ ਕਿ ਫਰਨੀਚਰ ਅੰਪਾਇਰ ਤੇ ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਲੱਗੀ ਆ, ਤੇ ਆਪਾਂ ਟੈਂਟ ਸੇਲ ਵੀ ਲਾਈ ਹੋਈ ਆ। ਸੋ ਜਿੰਨਾ ਵੀ ਸਾਡਾ ਵੇਅਰ ਹਾਊਸ ਤੋਂ ਸਮਾਨ ਹੈਗਾ ਆ ਜੀ, ਉਹ ਕਲੀਅਰੈਂਸ ਤੇ ਆਪਾਂ ਲਾਇਆ ਹੋਇਆ, ਮੋਰ ਦੈਨ 80% ਆਫ ਤੇ ਲੱਗਿਆ ਹੋਇਆ। ਟਰਕਿਸ਼ ਸੋਫੇ ਜਿਹੜੇ ਕਿ ਤੁਹਾਨੂੰ ਮਾਰਕੀਟ 'ਚ 1000 to 2000 ਦੇ ਵਿੱਚ ਇਕੱਲੇ ਸੋਫੇ ਮਿਲਣਗੇ, ਫਰਨੀਚਰ ਅੰਪਾਇਰ ਤੇ ਤੁਹਾਨੂੰ ਸਿਰਫ $200 ਦੇ ਵਿੱਚ ਸਟਾਰਟਿੰਗ ਮਿਲ ਜੂਗੀ ਟਰਕਿਸ਼ ਸੋਫਾ ਸੈੱਟ ਦੀ। ਜੇ ਤੁਸੀਂ ਕੋਈ ਵੀ ਆਟੋਮਨ ਦੇਖਣੇ ਆ ਤਾਂ ਬ੍ਰਾਂਡ ਨਿਊ ਆਟੋਮਨ ਵਿਦ ਸਟੋਰੇਜ ਲੈਦਰ ਦੇ ਆਟੋਮਨ ਤੁਹਾਨੂੰ $50 ਤੋਂ ਸਟਾਰਟ ਮਿਲ ਜਾਣਗੇ। ਡਾਇਨਿੰਗ ਚੇਅਰਸ ਜਿਵੇਂ ਆਪਾਂ ਨੂੰ ਤੁਸੀਂ ਦੇਖਦੇ ਹੀ ਹੋਵੋਗੇ, ਜਿਹੜੇ ਲਿਸਨਰ ਸੁਣਦੇ ਪਏ ਨੇ, ਤੁਸੀਂ ਡਾਇਨਿੰਗ ਚੇਅਰਸ ਦੇਖੀਆਂ ਹੋਣਗੀਆਂ ਵੈਲਵਟ ਦੀਆਂ, ਜਿਨ੍ਹਾਂ ਦੇ ਪਿੱਛੇ ਗੋਲਡ ਕਲਰ ਦੇ ਹੈਂਡਲ ਲੱਗੇ ਆ ਜਾਂ ਫਿਰ ਲਾਇਨ ਹੈਂਡਲ ਲੱਗੇ ਨੇ, ਜਿਹੜੀਆਂ ਕਿ ਮਾਰਕੀਟ ਦੇ ਵਿੱਚ $300 ਦੀ ਪਰ ਚੇਅਰ ਮਿਲੂਗੀ ਤੁਹਾਨੂੰ। ਪਰ ਫਰਨੀਚਰ ਅੰਪਾਇਰ ਤੇ ਸਾਡੇ ਕੋਲ ਕਲੀਅਰੈਂਸ ਤੇ ਲੱਗੀਆਂ ਨੇ, ਬਟ ਫਸਟ ਕਮ ਫਸਟ ਸਰਵ ਓਨਲੀ, ਸਟਾਰਟਿੰਗ ਫਰੋਮ $70 ਤੋਂ ਬਹੁਤ ਹੀ ਬ੍ਰਾਂਡ ਨਿਊ ਡਾਇਨਿੰਗ ਚੇਅਰਸ ਤੁਹਾਨੂੰ ਮਿਲ ਸਕਦੀਆਂ ਨੇ। ਸਾਡੇ ਕੋਲ ਕਲਰਸ ਵੀ ਅਵੇਲੇਬਲ ਹੈਗੇ ਆ, ਆ ਕੇ ਵਿਜ਼ਿਟ ਕਰਕੇ ਚੈੱਕ ਕਰਕੇ ਜਾਓ। 4-seater ਸੈਕਸ਼ਨਲ ਸੋਫਾ ਵਿਦ ਕੱਪ ਹੋਲਡਰ ਐਂਡ ਸਟੋਰੇਜ ਚੇਅਰਸ ਤੁਹਾਨੂੰ ਮਿਲ ਸਕਦਾ ਹੈ ਜੀ ਸਿਰਫ ਤੇ ਸਿਰਫ $299 ਦਾ। $299 ਦੇ ਵਿੱਚ ਸੈਕਸ਼ਨਲ ਸੋਫਾ ਵਿਦ ਸਟੋਰੇਜ। ਕਾਫੀ ਟੇਬਲਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ $50 ਤੋਂ ਕਾਫੀ ਟੇਬਲ ਸਟਾਰਟ ਹੋ ਰਹੇ ਨੇ, ਜਿਨ੍ਹਾਂ ਦੀ ਤੁਸੀਂ ਕਹਿ ਲਓ ਮਾਰਕੀਟ ਵੈਲਿਊ more than $500 ਹੈਗੀ ਆ, $50 ਤੋਂ ਆਪਣੇ ਕੋਲ ਸਟਾਰਟ ਹੋ ਰਹੇ ਆ। ਬਟ ਮੈਂ ਦੁਬਾਰਾ ਦੱਸ ਦੇਣਾ ਚਾਹੁੰਦੀ ਕਿ ਲਿਮਿਟਡ ਟਾਈਮ ਆਫਰ, ਲਿਮਿਟਡ ਟਾਈਮ, ਲਿਮਿਟਡ ਸਟਾਕ, ਇੱਕੋ ਇੱਕ ਪੀਸ ਆ ਸਾਡੇ ਕੋਲ, ਆ ਕੇ ਵਿਜ਼ਿਟ ਕਰਕੇ ਲੈ ਕੇ ਜਾਓ। ਡਾਇਨਿੰਗ ਟੇਬਲ ਚਾਹੀਦੇ ਨੇ, ਮਾਰਬਲ ਲੁੱਕ ਦਾ ਡਾਇਨਿੰਗ ਟੇਬਲ ਤੁਹਾਨੂੰ ਸਿਰਫ ਤੇ ਸਿਰਫ $239 ਦੇ ਵਿੱਚ ਮਿਲੂਗਾ। ਡਾਇਨਿੰਗ ਟੇਬਲ ਸੈੱਟ, ਟੇਬਲ ਵਿਦ 6 chairs, ਸੋਲਿਡ ਵੁੱਡ ਦਾ ਸੈੱਟ ਹੈਗਾ ਜੀ, ਆ ਕੇ ਵਿਜ਼ਿਟ ਕਰਕੇ ਦੇਖ ਕੇ ਜਾਓ। ਸੋਫਾ ਸੈੱਟ ਚਾਹੀਦਾ ਆ ਤਾਂ ਸਿਰਫ ਤੇ ਸਿਰਫ $700 ਦੇ ਵਿੱਚ ਤੁਹਾਨੂੰ 6-seater ਸੋਫਾ ਸੈੱਟ ਮਿਲ ਸਕਦਾ ਆ, ਜਿਹਦੇ ਵਿੱਚ 3-seater, 2-seater ਤੇ ਸਿੰਗਲ ਚੇਅਰ ਵੀ ਹੋਊਗੀ, ਸਿਰਫ ਤੇ ਸਿਰਫ $700 ਦੇ ਵਿੱਚ। ਜੇ ਤੁਸੀਂ ਸੈਕਸ਼ਨਲ ਸੋਫਾ ਬੈੱਡ ਲੈਣਾ ਆ ਤਾਂ $500 ਤੋਂ ਸਾਡੇ ਕੋਲ ਸੈਕਸ਼ਨਲ ਸੋਫਾ ਬੈੱਡ ਸਟਾਰਟ ਹੁੰਦੇ ਨੇ। ਤੇ ਜਿਹੜੇ ਸਾਡੇ ਕੋਲ ਨਿਊ ਇਨਵੈਂਟਰੀ ਆਈ ਹੈ ਜੀ, ਉਹ ਆਈ ਹੈਗੀ ਆ ਜੀ ਬੋਨਲੈਸ ਸੈਕਸ਼ਨਲ ਦੀ, ਜਾਂ ਫਿਰ ਆਪਾਂ ਜਿਹਨੂੰ ਫਰੇਮਲੈਸ ਸੈਕਸ਼ਨਲ ਕਹਿ ਦਿੰਦੇ ਹਾਂ, ਜਾਂ ਫਿਰ ਜਿਨ੍ਹਾਂ ਦੇ ਵਿੱਚ ਕੋਈ ਅਸੈਂਬਲੀ ਰਿਕੁਆਇਰਡ ਨਹੀਂ ਹੁੰਦੀ। ਤੁਸੀਂ ਇਹ ਸੈਕਸ਼ਨਲ ਆਪਣੇ ਇੰਸਟਾਗ੍ਰਾਮ, ਟਿਕਟੋਕ ਤੇ ਸਕਰੋਲ ਕਰਦੇ ਹੋਏ ਬਹੁਤ ਦੇਖੇ ਹੋਣਗੇ, ਕੋਡਰੋਏ ਫੈਬਰਿਕ ਦੇ ਵਿੱਚ ਜਿਨ੍ਹਾਂ ਦੀ ਕੋਈ ਅਸੈਂਬਲੀ ਨਹੀਂ ਹੁੰਦੀ, ਦੇ ਆਰ ਫਰੇਮਲੈਸ। ਸੋ ਉਹ ਸੈਕਸ਼ਨਲ ਸਾਡੇ ਕੋਲ $400 ਤੋਂ ਸਟਾਰਟ ਹੋ ਰਹੇ ਆ ਤੇ ਸਾਡੇ ਕੋਲ ਇਨ ਸਟਾਕ ਪਏ ਆ, ਆ ਕੇ ਵਿਜ਼ਿਟ ਕਰਕੇ ਦੇਖ ਕੇ ਜਾਓ ਤੇ ਆਪਣੀ ਡੀਲ ਲੈ ਕੇ ਜਾਓ। ਜੇ ਤੁਸੀਂ ਬ੍ਰਾਂਡ ਨਿਊ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਲ ਮਦਰਸ ਡੇ ਸਪੈਸ਼ਲ ਆਪਾਂ ਡੀਲ ਲਾਈ ਸੀਗੀ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਤੇ, ਜਿਹੜਾ ਆਪ ਰੈਗੂਲਰ ਪ੍ਰਾਈਸ ਜਿਹਦਾ ਕਿ $3000 ਆ, ਉਹ ਅਸੀਂ ਲਾਇਆ ਹੋਇਆ ਸੀਗਾ ਸਿਰਫ ਤੇ ਸਿਰਫ $1400 ਦਾ। ਤੇ ਮੈਂ ਇਹ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਸਾਡੇ ਕੋਲ ਲਿਸਨਰਸ ਇਸ ਵੀਕ ਆਉਣਗੇ, ਉਹਨਾਂ ਨੂੰ ਉਹ ਬਹੁਤ ਹੀ ਸੋਹਣਾ ਸੋਲਿਡ ਵੁੱਡ ਬ੍ਰਾਂਡ ਨਿਊ ਸੈੱਟ ਸਿਰਫ ਤੇ ਸਿਰਫ $1400 ਦਾ ਦਿੱਤਾ ਜਾਊਗਾ। ਸਾਡੇ ਕੋਲ 2 pieces ਰਹਿੰਦੇ ਨੇ, ਸੋ ਆ ਕੇ ਵਿਜ਼ਿਟ ਕਰਕੇ ਆਪਣਾ ਬੈਡਰੂਮ ਸੈੱਟ ਦੇਖ ਕੇ ਲੈ ਕੇ ਜਾਓ। ਮੈਟਰਸਸ ਚਾਹੀਦੇ ਨੇ, $30 ਤੋਂ ਮੈਟਰਸ ਸਟਾਰਟ ਹੋ ਰਹੇ ਨੇ। ਡੈਕੋਰੇਟਿਵ ਪੀਸਿਸ ਲੈਣੇ ਆ, $5-5 ਤੋਂ ਡੈਕੋਰੇਟਿਵ ਪੀਸ ਸਟਾਰਟ ਹੋ ਰਹੇ ਆ। ਬੇਸਿਕਲੀ ਕੋਈ ਵੀ ਤੁਸੀਂ ਫਰਨੀਚਰ ਦਾ ਸਮਾਨ ਲੈਣਾ ਆ, ਭਾਵੇਂ ਮੈਟਰਸ ਹੋ ਗਏ, ਸੋਫਾ ਸੈੱਟ, ਰਿਕਲਾਈਨਰਸ, ਭਾਵੇਂ ਤੁਸੀਂ ਲੈਂਪ ਲੈਣੇ ਆ, ਵਾਲ ਮਿਰਰਸ ਲੈਣੇ ਆ, ਹਰ ਇੱਕ ਚੀਜ਼ ਤੁਹਾਨੂੰ ਫਰਨੀਚਰ ਅੰਪਾਇਰ ਤੇ ਮਿਲ ਜੂਗੀ। ਸੋ ਐਡਰੈਸ ਨੋਟ ਕਰ ਲਓ, 126 Devon Road, Brampton, 126 Devon Road, Brampton, Airport ਤੇ Clark ਦੀ major intersection ਹੈਗੀ ਆ. All over Canada ਆਪਾਂ deliver ਕਰਦੇ ਆ. ਜੇ ਤੁਸੀਂ ਕਿਤੇ ਵੀ ਹੈਗੇ ਹੋ, ਜੇ ਤੁਸੀਂ visit ਨਹੀਂ ਕਰ ਸਕਦੇ ਤਾਂ call ਕਰਕੇ ਆਪਣਾ item book ਕਰ ਸਕਦੇ ਹੋ. 905-497-1100, 905-497-1100. ਵੈਬਸਾਈਟ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ empirefurniture.ca. ਜਾਂ ਫਿਰ ਜੇ ਤੁਹਾਨੂੰ ਇੰਸਟਾਗ੍ਰਾਮ ਤੇ ਟਿਕਟੋਕ ਸਕਰੋਲ ਕਰਨਾ ਈਜ਼ੀ ਲੱਗਦਾ ਆ ਤੇ ਫਰਨੀਚਰ ਐਮਪਾਇਰ ਸਰਚ ਕਰੋ, ਉੱਥੇ ਹਰ ਰੋਜ਼ ਤੁਹਾਨੂੰ ਨਵੇਂ ਨਵੇਂ ਪ੍ਰੋਡਕਟਾਂ ਤੇ ਡੀਲਸ ਮਿਲਣਗੀਆਂ. ਸੋ ਵਨ ਸਟੋਪ ਸ਼ੋਪ ਫਰਨੀਚਰ ਐਮਪਾਇਰ ਵਿਜ਼ਿਟ ਕਰੋ ਤੇ ਆਪਣੀਆਂ ਡੀਲਸ ਲੈ ਕੇ ਜਾਓ.
0: ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ. ਸੋ ਬਿਲਕੁਲ ਜੀ, ਇਹ ਸੀਗੇ ਸਿਮਰਨ ਜੀ ਫਰੋਮ ਫਰਨੀਚਰ ਐਮਪਾਇਰ. ਔਰ ਜਿੱਥੇ ਕਿ ਜਿਹੜਾ ਜੀ ਅਸੀਂ ਤੁਹਾਨੂੰ ਆਲਵੇਜ਼ ਦੱਸਦੇ ਰਹਿੰਦੇ ਹਾਂ ਕਿ ਸਸਤੀ ਗਰੋਸਰੀ ਜਿਹੜੀ ਜੀ ਤੁਸੀਂ ਲੈ ਸਕਦੇ ਹਾਂ ਨੋਬਲ ਫਰੈਸ਼ ਫੂਡ ਤੋਂ. ਇਸ ਵਾਰੀ ਅਸੀਂ ਤੁਹਾਨੂੰ ਮੈਸੇਜ ਸਾਂਝਾ ਕਰ ਦਈਏ ਆਪਣਾ ਪੰਜਾਬ ਟੈਂਟ ਹਾਊਸ ਵਾਲਿਆਂ ਦਾ. ਦੇਖੋ ਜੀ, ਤੁਸੀਂ ਟੈਂਟ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ ਹੈ, ਰਾਈਟ ਫਰੋਮ ਡੈਕੋਰੇਸ਼ਨ, ਜੇ ਘਰ ਦੇ ਵਿੱਚ ਕਰਾਉਣੀ, ਘਰ ਦੇ ਵਿੱਚ ਲੜੀਆਂ ਲਵਾਉਣਾ ਚਾਹੁੰਦੇ ਹਾਂ, ਤੁਸੀਂ ਡਾਂਸ ਫਲੋਰ ਲੈਣੀ ਆ ਜਾਂ ਫਲੋਰ ਰੈਪ ਕਰਾਉਣੀ ਹੈਗੀ ਹੈ, ਤੁਸੀਂ ਆਪਣਾ ਪੰਜਾਬ ਟੈਂਟ ਹਾਊਸ ਤੋਂ ਅਜੇ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ. ਔਰ ਜੇ ਕਹਿੰਦੇ ਜ਼ਿਆਦਾ ਦਿਨਾਂ ਦਾ ਪ੍ਰੋਗਰਾਮ ਹੈ ਤਾਂ ਤੁਹਾਨੂੰ ਡਿਸਕਾਊਂਟ ਵੀ ਇਹ ਜਿਹੜਾ ਜੀ ਪ੍ਰੋਵਾਈਡ ਕਰ ਸਕਦੇ ਆ. 416-998-4170 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ. ਸੋ ਸੁਖੀ ਜੀ, ਚੱਲੀਏ ਹੁਣ ਇੱਕ ਗੀਤ ਵੱਲ.
2: ਬਿਲਕੁਲ ਜੀ, ਹੁਣ ਇੱਕ ਗੀਤ ਜਿਹੜਾ ਕਿ ਅਮਰੀਕ ਜੀ ਸੁਣਨਾ ਚਾਹੁੰਦੇ ਸੀਗੇ ਉਹ ਸੁਣਾਉਂਦੇ ਹਾਂ. ਉਸ ਤੋਂ ਬਾਅਦ ਦੋ ਗੀਤ ਹੋਰ ਵੀ ਆਪਾਂ ਵਧੀਆ ਵਧੀਆ ਜਿਹੜੇ ਕਿਉਂ ਕੀਤੇ ਹੋਏ ਨੇ ਉਹ ਵੀ ਸੁਣਾਵਾਂਗੇ ਤੇ ਲਿਸਨਰ ਨੂੰ ਇੱਕ ਵਾਰੀ ਫਿਰ ਯਾਦ ਕਰਾ ਦਿੰਦੇ ਹਾਂ. 905-799-0999 ਸਾਡਾ ਸਟੂਡੀਓ ਦਾ ਨੰਬਰ ਹੈ. ਤਕਰੀਬਨ 23 ਮਿੰਟ ਤੁਹਾਡਾ ਸਾਡਾ ਸਾਥ ਹੋ ਰਿਹਾ. ਜੇ ਸਾਂਝ ਪਾ ਲਓਗੇ ਤਾਂ ਚੰਗੀ ਗੱਲ ਹੈ, ਸਾਡਾ ਵੀ ਹੌਸਲਾ ਵੱਧ ਜਾਂਦਾ.

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਜੀ। ਔਰ ਤੁਸੀਂ ਬੜਾ ਖੂਬਸੂਰਤ ਜਿਹੜਾ ਹੈ ਜੀ ਗੀਤ ਹੁਣੀ ਸੁਣ ਕੇ ਹਟੇ ਹਾਂ, ਸੋ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਇੰਜੋਏ ਕਰਦੇ ਰਹੇ ਕਰੋ। ਦੇਖੋ ਜੀ, ਅਸੀਂ ਗੱਲਬਾਤ ਆਲਵੇਜ਼ ਸਾਡੇ ਕੋਲ ਜੋ ਨਿਊਜ਼ ਹੁੰਦੀਆਂ ਅਸੀਂ ਨਿਊਜ਼ ਆਫਕੋਰਸ ਕਵਰ ਕਰਦੇ ਹਾਂ, ਬਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਨੈਗੇਟਿਵਿਟੀ ਜਿਹੜੀ ਹੈ ਜੀ ਰੇਡੀਓ ਦੇ ਥਰੂ ਕਦੇ ਵੀ ਸਪਰੈਡ ਨਾ ਕਰੀਏ। ਦੇਖੋ, ਹਰ ਇੱਕ ਜਿਹੜੀ ਹੈ ਜੀ ਪੋਲੀਟੀਕਲ ਪਾਰਟੀ ਸਾਰਿਆਂ ਦਾ ਆਪਣਾ ਆਪਣਾ ਜਿਹੜਾ ਜੀ ਕਾਰੋਬਾਰ ਆ, ਆਪਣਾ ਆਪਣਾ ਕੰਮ ਆ, ਉਹ ਜੋ ਕੰਮ ਕਰਦੇ ਆ ਉਹ ਉਹਨਾਂ ਦਾ ਆ ਜੀ। ਸੋ ਔਰ ਨਾਲ ਦੀ ਨਾਲ ਜਿਹੜਾ ਜੀ ਤੁਸੀਂ ਸਾਨੂੰ ਜਿਹੜਾ ਜੀ ਰੋਜ਼ ਸੁਣਦੇ ਆ ਮੰਡੇ ਟੂ ਫਰਾਈਡੇ, ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੁੰਦਾ, ਉਹਦੇ ਵਾਸਤੇ ਤੁਸੀਂ ਸਾਨੂੰ ਜਿਹੜਾ ਜੀ IPTV ਤੇ ਦੇਖ ਸਕਦੇ ਆ। ਸਾਡੇ ਪ੍ਰੋਗਰਾਮਸ ਬਹੁਤ ਸਾਰੇ, ਸਾਡੇ ਜਿਹੜੇ ਜੀ ਇੰਟਰਵਿਊਜ਼ IPTV ਤੇ ਹੁੰਦੇ ਆ। ਪੁਰਾਣੀਆਂ ਯਾਦਾਂ, ਜਿੱਥੇ ਕਿ ਸੁੱਖੀ ਜੀ ਨੇ ਬੜੇ ਅਹਿਮ ਸ਼ਖਸੀਅਤਾਂ ਦੇ ਇੰਟਰਵਿਊਜ਼ ਵੀ ਕੀਤੇ ਹੋਏ ਆ, ਅਸੀਂ ਯੂਟਿਊਬ ਤੇ ਵੀ ਆਪਣੇ ਪਾਏਦੇ ਹੈਗੇ, ਤੁਸੀਂ ਵਤਨ ਦੂਰ ਦੇ ਯੂਟਿਊਬ ਤੇ ਵੀ ਦੇਖ ਸਕਦੇ ਆ। ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆ, ਭਾਵੇਂ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਆ, ਕੁਛ ਬਾਏ ਕਰਨਾ, ਕੁਛ ਸੈਲ ਕਰਨਾ ਚਾਹੁੰਦੇ ਆ, ਜਾਂ ਤੁਸੀਂ ਜਿਹੜਾ ਜੀ ਆਉਣ ਜਾਣ ਦੇ ਲਈ ਆਪਣੀ ਫੈਮਿਲੀ ਦੇ ਲਈ, ਕਈ ਵਾਰੀ ਆਪਾਂ ਸੋਚਦੇ ਹਾਂ ਕਿ ਕੋਈ ਅਪਾਰਟਮੈਂਟ ਲੈ ਲਈਏ ਕੋਈ ਸ਼ਹਿਰਾਂ ਦੇ ਵਿੱਚ ਵਧੀਆ ਮਾਹੌਲ ਦੇ ਵਿੱਚ, ਸੋ ਤੁਸੀਂ ਉੱਥੇ ਲੈਣ ਲਈ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ 416-881-7070 ਤੇ।
1: ਜੀ ਬਿਲਕੁਲ, ਔਰ ਜਿਵੇਂ ਪਹਿਲਾਂ ਦੱਸ ਕੇ ਗਿਆ ਸੀ ਕਿ ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ, ਸਾਡੇ ਕੋਲ 4-5 ਗੈਸ ਸਟੇਸ਼ਨ ਆਏ ਨੇ, ਜੇ ਗੈਸ ਸਟੇਸ਼ਨ ਦੇ ਨਾਲ ਨਾਲ ਉਹਨਾਂ ਦੇ ਵਿੱਚ ਕਈਆਂ ਗੈਸ ਸਟੇਸ਼ਨਾਂ ਦੇ ਵਿੱਚ ਨਾਲ ਪੀਜ਼ਾ ਸਟੋਰ ਹੈ, ਕਾਫੀ ਸ਼ਾਪ ਹੈ, ਕਾਰ ਵਾਸ਼ ਹੈ, ਔਰ ਕਈਆਂ ਦੇ ਨਾਲ ਕਾਫੀ ਕੁਛ ਹੋਰ ਵੀ ਹੈ ਜਿਵੇਂ ਅਪਾਰਟਮੈਂਟਸ ਹੈ ਨਾਲ ਰਹਿਣ ਨੂੰ। ਸੋ ਇਹ ਗੈਸ ਸਟੇਸ਼ਨ ਔਰੰਜਵੈਲ ਦੇ ਵਿੱਚ ਹੈ, ਕਿਚਨਰ ਦੇ ਵਿੱਚ ਹੈ, ਹੈਮਿਲਟਨ ਦੇ ਵਿੱਚ ਹੈ, ਪਿਕਰਿੰਗ ਦੇ ਵਿੱਚ ਹੈ, ਬੈਰੀ ਦੇ ਵਿੱਚ ਹੈ, ਅਤੇ ਇਸਦੇ ਨਾਲ ਨਾਲ ਹੈਗਾ ਵੁੱਡ ਸਟਾਕ ਦੇ ਵਿੱਚ, ਜਿਹਨਾਂ ਦੀ ਕੀਮਤ ਤਕਰੀਬਨ 3 ਮਿਲੀਅਨ ਤੋਂ ਸ਼ੁਰੂ ਹੋ ਕੇ 5 ਮਿਲੀਅਨ ਤੱਕ ਹੈ। ਕਾਫੀ ਇਨਕਮ ਵੀ ਇਹਨਾਂ ਦੇ ਵਿੱਚੋਂ ਆ ਰਹੀ ਹੈ, ਕੈਪ ਰੇਟ ਇਹਨਾਂ ਦਾ ਤਕਰੀਬਨ 9-10% ਬਣਦਾ। ਸੋ ਕਾਲ ਕਰ ਲਓ ਇਹਦੀ ਇਨਫੋਰਮੇਸ਼ਨ ਲਈ, ਜਿਹੜਾ ਕੋਈ ਸੀਰੀਅਸ ਬਾਹਰ ਹੋਵੇ ਔਰ ਪਰਿਵਾਰ ਲਈ ਆਪਣੇ ਬਿਜ਼ਨਸ ਖੋਲ੍ਹਣਾ ਚਾਹੁੰਦਾ ਹੋਵੇ, ਨੰਬਰ ਹੈ 416-881-7070 ਦੇ ਉੱਤੇ ਜੀ, 416-881-7070 'ਤੇ ਕਾਲ ਕਰ ਲੈਣੀ। ਇਸ ਦੇ ਨਾਲ ਨਾਲ ਜੀ, ਅਗਰ ਤੁਸੀਂ ਇੱਥੇ ਬੈਠੇ ਬਿਠਾਏ ਇੰਡੀਆ 'ਚ ਕੋਈ ਪ੍ਰੋਪਰਟੀ ਵੇਚਣੀ ਵੀ ਚਾਹੁੰਦੇ ਹੋ ਜਾਂ ਫਿਰ ਖਰੀਦਣੀ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ 416-881-7070 ਦੇ ਉੱਤੇ। ਔਰ ਇੱਕ ਉੱਥੇ ਜੇਕਰ ਤੁਸੀਂ ਅਪਾਰਟਮੈਂਟ ਦਾ ਇਸ ਟਾਈਮ ਬੜਾ ਉੱਥੇ ਰਿਵਾਜ਼ ਚੱਲ ਗਿਆ, ਜੋ ਤੁਸੀਂ ਇੱਥੋਂ ਜਾਂਦੇ ਹੋ ਔਰ ਤੁਹਾਨੂੰ ਪਿੰਡ ਤੁਸੀਂ ਮਕਾਨ ਬਣਾਏ ਹੁੰਦੇ ਨੇ, ਜਾ ਕੇ ਫਿਰ ਰਿਪੇਅਰ ਕਰਾਉਂਦੇ ਹੋ ਜਿੰਨਾ ਚਿਰ ਰਹਿਣਾ ਹੁੰਦਾ ਮਹੀਨਾ, ਉਸ ਤੋਂ ਬਾਅਦ ਫਿਰ ਰਿਪੇਅਰ ਰਿਪੂਰ ਕਰਕੇ ਮੁੜੇ ਆਉਂਦੇ ਹੋ, ਨਾ ਕਿਤੇ ਆਪਣਾ ਇੰਜੋਏ ਕਰਦੇ ਹੋ। ਉਹਦੇ ਨਾਲੋਂ ਬੈਟਰ ਇਸ ਟਾਈਮ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਹੈ ਅਪਾਰਟਮੈਂਟਸ ਦਾ। ਤੁਸੀਂ ਆਪਣਾ ਜਾਓ, ਆਪਣਾ ਸਮਾਨ ਰੱਖੋ, ਆਪਣਾ ਘੁੰਮੋ ਫਿਰੋ, ਉਸ ਤੋਂ ਬਾਅਦ ਮੈਨੇਜਮੈਂਟ ਨੂੰ ਦੱਸ ਕੇ ਆਓ ਕਿ ਆ ਲਓ ਅਸੀਂ ਜਾ ਰਹੇ ਹਾਂ, ਅਤੇ ਤੁਸੀਂ ਉਹਦੇ ਵਿੱਚ ਤੁਹਾਡੀ ਉਹ ਸੇਫਟੀ ਵੀ ਹੈ, ਸਿਕਿਉਰਿਟੀ ਆ, ਤੁਹਾਡੇ ਕੋਈ ਅੰਦਰ ਜਾ ਨਹੀਂ ਸਕਦਾ ਉਸ ਬਿਲਡਿੰਗ ਦੇ ਵਿੱਚ, ਅਤੇ ਜੇ ਚਾਹੋ ਤਾਂ ਤੁਹਾਡੀ ਉਸ ਅਪਾਰਟਮੈਂਟ ਨੂੰ ਉਹ ਬਾਅਦ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਾਲੇ ਸਾਲ ਬਾਅਦ ਆਉਣਾ, ਅਤੇ ਉਹ ਰੈਂਟ 'ਤੇ ਵੀ ਚਾੜ ਦਿੰਦੇ ਨੇ, ਉਹਦੀ ਇਨਕਮ ਵੀ ਤੁਹਾਨੂੰ ਆਉਣੀ ਸ਼ੁਰੂ ਹੋ ਜਾਂਦੀ ਆ। ਸੋ 50 ਲੱਖ ਰੁਪਏ ਤੋਂ ਇਹ ਸ਼ੁਰੂ ਹੁੰਦੀਆਂ ਨੇ, 2 ਬੈਡਰੂਮ ਦੀਆਂ, 3 ਬੈਡਰੂਮ, 4 ਬੈਡਰੂਮ, ਡਿਪੈਂਡ ਆ ਤੁਸੀਂ ਕਿੱਥੇ ਕਿਹੜੀ ਲੈਣੀ ਆ, ਔਰ ਬਹੁਤ ਹੀ ਲਗਜ਼ਰੀ ਹੈ, ਅੰਡਰ ਸਿਕਿਉਰਿਟੀ ਦੇ ਹੁੰਦਾ ਸਾਰਾ ਕੁਛ, ਬਹੁਤ ਲਗਜ਼ਰੀ ਅਪਾਰਟਮੈਂਟਸ ਨੇ, ਕੁਝ ਇੱਕ ਜਲੰਧਰ ਦੇ ਵਿੱਚ ਨੇ ਅਤੇ ਕੁਝ ਇੱਕ ਲੁਧਿਆਣਾ ਅਤੇ ਕੁਝ ਮੋਹਾਲੀ ਦੇ ਵਿੱਚ। ਸੋ ਸਾਡੀ ਟੀਮ ਨੂੰ ਆਣ ਕੇ ਸਮਾਂ ਕੱਢ ਕੇ ਮਿਲਣਾ, ਨੰਬਰ ਹੈ 416-881-7070, 416-881-7070। ਪੀਜ਼ਾ ਡਿਪੂ ਦੀਆਂ ਕੁਝ ਨਵੀਆਂ ਲੋਕੇਸ਼ਨਾਂ ਖੁੱਲ੍ਹਣ ਜਾ ਰਹੀਆਂ ਨੇ, ਅਗਰ ਤੁਸੀਂ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤਾਂ ਪੀਜ਼ਾ ਡਿਪੂ ਤੁਹਾਨੂੰ ਵੈਲਕਮ ਕਰ ਰਿਹਾ ਜੀ, ਕਿਸੇ ਵੀ ਸ਼ਹਿਰ ਦੇ ਵਿੱਚ, ਈਵਨ ਮੌਂਟਰੀਅਲ, ਆਟਵਾ, ਕਿਚਨਰ, ਵਾਟਰਲੂ, ਨਾਗਰਾਫਾਲ, ਮਿਸਾਗਾ, ਬ੍ਰਾਂਪਟਨ, ਔਰੰਜਵਿਲ, ਕਿਤੇ ਵੀ ਤੁਸੀਂ ਸ਼ਹਿਰ ਦੇ ਵਿੱਚ ਆਉਣਾ ਚਾਹੁੰਦੇ ਹੋ ਇਸ ਬਿਜ਼ਨਸ 'ਚ, ਅਤੇ ਤੁਹਾਨੂੰ ਪੂਰੀ ਟ੍ਰੇਨਿੰਗ ਦੇ ਕੇ ਥੋੜ੍ਹੇ ਜਿਹੇ ਪੈਸੇ ਤੁਸੀਂ ਖਰਚਣੇ, ਬਾਕੀ ਲੋਨ ਦਾ ਇੰਤਜ਼ਾਮ ਹੋ ਜਾਂਦਾ, ਅਤੇ ਤੁਸੀਂ ਇਹ ਫਰੈਂਚਾਈਜ਼ ਲੈ ਸਕਦੇ ਹੋ ਅਤੇ ਪੂਰਾ ਪਰਿਵਾਰ ਕੰਮ ਕਰ ਸਕਦੇ ਹੋ। 416-881-7070
0: ਜੀ, ਬਹੁਤ ਬਹੁਤ ਸ਼ੁਕਰੀਆ ਸੁਖੀ ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫੇਰ ਆਪਣੇ ਲਿਸਨਰਸ ਨੂੰ ਅਸੀਂ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਜਾ ਰਿਹਾ ਹੈਗਾ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਜੀ ਆਪਣੇ ਅੱਖਾਂ ਟੈਸਟ ਵੀ ਕਰਾ ਸਕਦੇ ਹਾਂ, ਨਾਲ ਦੀ ਨਾਲ ਪ੍ਰਿਸਕ੍ਰਾਈਬਡ ਆਈ ਗਲਾਸਿਸ ਵੀ ਲੈ ਸਕਦੇ ਹਾਂ। ਫਰੇਮਸ ਲੈਣਾ ਚਾਹੁੰਦੇ ਹਾਂ ਉਹਨਾਂ ਕੋਲ ਡਿਜ਼ਾਈਨਰ ਤੋਂ ਲੈ ਕੇ ਬ੍ਰਾਂਡਡ ਹਰ ਤਰੀਕੇ ਦੇ ਜਿਹੜੇ ਆ ਜੀ ਫਰੇਮਸ ਅਵੇਲੇਬਲ ਹੈਗੇ ਆ। ਸੋ ਗੱਲਬਾਤ ਜਿਹੜੀ ਜੀ ਤੁਸੀਂ ਕਰ ਸਕਦੇ ਹੈਗੇ ਆ 905-460-8888 ਤੇ। ਔਰ ਨਾਲ ਦੀ ਨਾਲ ਜੇ ਤੁਸੀਂ ਉਹਨਾਂ ਦੇ ਆਫਿਸ ਪਹੁੰਚਣਾ ਹੈ ਤਾਂ ਆਫਿਸ ਦਾ ਐਡਰੈਸ ਹੈਗਾ 35 Resolution Drive ਬਰੈਂਪਟਨ, ਕੈਨੇਡੀ ਐਂਡ ਸਟੀਲ ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਔਰ ਦੂਜੀ ਲੋਕੇਸ਼ਨ ਹੈਗੀ ਹੈ ਜੀ 10635 ਕ੍ਰੈਡਿਟ ਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ। ਔਰ ਨਾਲ ਦੀ ਨਾਲ ਜਿਹੜਾ ਜੀ ਸਾਹਿਬ ਸਿੰਘ ਸੈਲਜਰਾ ਫਰੋਮ ਬੈਲੀਆਰਡ ਇੰਸ਼ੋਰੈਂਸ, ਉਹਨਾਂ ਦਾ ਵੀ ਮੈਸੇਜ ਜਿਹੜਾ ਜੀ ਮੈਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦੇਵਾਂ। ਉਹ ਕਹਿੰਦੇ ਆ ਕਿ ਤੁਸੀਂ ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਲੈਣੀ ਆ, ਕਮਰਸ਼ੀਅਲ ਲੈਣੀ ਆ, ਇਨਵੈਸਟਮੈਂਟ ਦੇ ਬਾਰੇ ਜਿਹੜੀ ਜੀ ਗੱਲਬਾਤ ਕਰਨੀ ਹੈਗੀ ਆ ਜਾਂ ਕੋਈ ਹੋਰ ਗੱਲਬਾਤ ਕਰਨੀ ਆ, ਤੁਸੀਂ ਇਹਨਾਂ ਦੇ ਨਾਲ ਬਿਲਕੁਲ ਕਰ ਸਕਦੇ ਹੈਗੇ ਆ। ਔਰ ਸਾਡੇ ਲਿਸਨਰਸ ਦੇ ਵਿੱਚੋਂ ਜਿਹੜਾ ਜੀ ਓਮ ਜੀ ਦਾ ਵੀ ਮੈਨੂੰ ਮੈਸੇਜ ਪਹੁੰਚ ਚੁੱਕਿਆ, ਉਹ ਕਹਿ ਰਹੇ ਕਿਰਨ ਜੀ ਵਧੀਆ ਪ੍ਰੋਗਰਾਮ ਚੱਲ ਰਿਹਾ, ਅਸੀਂ ਸੁਣ ਰਹੇ ਹੈਗੇ ਆ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ। ਔਰ ਨਾਲ ਦੀ ਨਾਲ ਸਸਤੀਆਂ ਗਰੋਸਰੀਆਂ ਤੁਸੀਂ ਲੈ ਸਕਦੇ ਹੋ ਨੋਬਲ ਫਰੈਸ਼ ਫੂਡ ਤੋਂ। ਨੋਬਲ ਫਰੈਸ਼ ਫੂਡ 'ਤੇ ਜਿਹੜਾ ਜੀ ਮਈ ਸਪੈਸ਼ਲ ਡੀਲ ਦੇ ਵਿੱਚ ਕਾਫੀ ਕੁਛ ਇਸ ਟਾਈਮ ਸੇਲ 'ਤੇ ਆਇਆ ਹੋਇਆ ਆ। ਫਰੈਸ਼ ਸਬਜ਼ੀਆਂ ਤੁਸੀਂ ਲੈ ਸਕਦੇ ਹਾਂ, ਬੜੀ ਲੰਬੀ ਜਿਹੜੀ ਜੀ ਲਿਸਟ ਹੈਗੀ ਆ, ਦਾਲਾਂ ਤੋਂ ਘੇ ਦਹੀਂ ਕੁਛ ਵੀ ਲੈਣਾ ਬੜੀ ਘੱਟ ਕੀਮਤ 'ਤੇ ਲੈ ਸਕਦੇ ਹਾਂ ਨੋਬਲ ਫਰੈਸ਼ ਫੂਡ ਤੋਂ। ਦੋ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਆ ਜੀ, ਇੱਕ ਹੈਗੀ ਆ 20 ਗਿਲੇਗਮ ਡਰਾਈਵ 'ਤੇ ਅਤੇ ਦੂਜੀ ਹੈਗੀ ਆ 2945 ਸੈਂਡਲਵੁੱਡ ਪਾਰਕਵੇ 'ਤੇ। ਜੇ ਕੋਈ ਹੋਲਸੇਲ ਇਨਕੁਆਇਰੀ ਕਰਨੀ ਹੈ ਸਾਡੇ ਕਿਸੇ ਭੈਣ ਭਰਾ ਨੇ, ਨੰਬਰ 6479669566 'ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ।
1: ਬਿਲਕੁਲ ਜੀ, ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਕਿਸੇ ਤਰ੍ਹਾਂ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਬੱਚਿਆਂ ਵਾਸਤੇ RRSP ਚਾਹੀਦੀ ਆ ਜਾਂ ਫਿਰ RESP ਚਾਹੀਦੀ ਆ, ਸੇਵਿੰਗ ਪਲਾਨ ਦੀ ਕੋਈ ਜਾਣਕਾਰੀ ਲੈਣੀ ਆ, ਤੇ 416-509-1509 ਤੇ ਗੱਲਬਾਤ ਕਰ ਲਓ। ਸਿੰਗਾਪੁਰ ਜੁਵੈਲਰ ਤੁਹਾਨੂੰ ਮਦਰਸ ਡੇ ਦੇ ਉੱਤੇ ਜਿਹੜੀ ਸਪੈਸ਼ਲ ਡੀਲ ਸੀਗੀ ਹਾਲੇ ਵੀ ਕੰਟੀਨਿਊ ਚੱਲ ਰਿਹਾ, ਡਾਇਮੰਡ ਦੀ ਜੁਵੈਲਰੀ 'ਤੇ 70% ਡਿਸਕਾਊਂਟ ਮਿਲ ਰਿਹਾ। ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਵੈਲਰ ਹੈ, 905-612-1500 ਉਹਨਾਂ ਦਾ ਨੰਬਰ ਹੈ। ਅਤੇ ਇਸ ਦੇ ਨਾਲ ਨਾਲ ਹੀ ਟੈਲੀਟਾਈਮ ਦੇ ਉੱਤੇ ਵੀ ਜਿਹੜੀ ਸੇਲ ਉਹਨਾਂ ਨੇ ਅਨਾਊਂਸ ਸੀਗੀ ਕੀਤੀ ਪਿਛਲੇ ਹਫ਼ਤੇ, ਉਹ ਕੰਟੀਨਿਊ ਹੈ, ਜਾ ਕੇ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ, ਟੈਲੀਟਾਈਮ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਇਹ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ, ਅਤੇ ਨਾਲ ਸਹਿਯੋਗ ਹੈ ਵੁੱਡਵਾਈਨ ਬੈਂਕਟ ਹਾਲ ਦਾ ਜੀ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਟਿੱਕਾ ਜੰਕਸ਼ਨ ਵੱਲੋਂ ਇੱਕ ਜ਼ਰੂਰੀ ਸੂਚਨਾ ਹੈ ਤੁਹਾਡੇ ਤੱਕ ਕਿ ਅਗਰ ਤੁਸੀਂ ਫੈਮਿਲੀ ਨਾਲ ਜਾਣਾ ਚਾਹੋ ਅਤੇ ਇੰਜੋਏ ਕਰਨਾ ਚਾਹੋ ਲਾਈਵ ਮਿਊਜ਼ਿਕ ਦੇ ਨਾਲ, ਅਤੇ ਵੀਕਐਂਡ 'ਤੇ ਫਰਾਈਡੇ ਸੈਟਰਡੇ ਸੰਡੇ ਲਾਈਵ ਮਿਊਜ਼ਿਕ ਤੁਹਾਨੂੰ ਉੱਥੇ ਮਿਲੇਗਾ, ਅਤੇ ਨਾਲ ਦੀ ਨਾਲ ਤੁਸੀਂ ਆਪਣਾ ਉੱਥੇ ਫੂਡ ਇੰਜੋਏ ਕਰੋ ਔਰ ਵਧੀਆ ਫੂਡ ਹੁੰਦਾ। ਇਸ ਤੋਂ ਇਲਾਵਾ ਜੀ ਉਹਨਾਂ ਦੇ ਕੋਲ ਇੱਕ ਬੈਂਕਟ ਹਾਲ ਵੀ ਹੈ, ਅਗਰ ਤੁਸੀਂ ਕੋਈ ਬਰਥਡੇ ਪਾਰਟੀ, ਕੋਈ ਇੰਗੇਜਮੈਂਟ ਪਾਰਟੀ ਜਾਂ ਕੋਈ ਆਪਣੀ ਕੰਪਨੀ ਦੀ ਪਾਰਟੀ ਕਰਨੀ ਚਾਹੁੰਦੇ ਹੋ ਡਿਨਰ ਵਗੈਰਾ ਦੇ ਨਾਲ, ਲੰਚ ਦੇ ਨਾਲ, ਅਤੇ ਉਹ ਵੀ ਤੁਹਾਨੂੰ ਸੇਵਾਵਾਂ ਮਿਲ ਸਕਦੀਆਂ। ਬੁਕਿੰਗ ਲਈ ਨੰਬਰ ਹੈ 6474-29-4040 'ਤੇ ਗੱਲ ਹੋ ਸਕਦੀ ਹੈ ਜੀ। ਪ੍ਰੋਗਰਾਮ ਦਾ ਹਿੱਸਾ ਅੰਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਔਰ ਸਸਤੀਆਂ ਹਵਾਈ ਟਿਕਟਾਂ ਦਿੰਦੇ ਨੇ। ਅੰਕਾਰ ਟੂਰ ਐਂਡ ਟਰੈਵਲ, ਨੰਬਰ 9056789555
0: ਜੀ। ਬਹੁਤ ਬਹੁਤ ਸ਼ੁਕਰੀਆ ਅਸੁਖੀ ਜੀ ਸਾਡੇ ਸਪਾਂਸਰਸ ਦੇ ਜਿਹੜੇ ਜੀ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਨਾਲ। ਬਿਲਕੁਲ ਜੀ, ਸਾਹਿਬ ਸਿੰਘ ਸੈਟਰਾ ਫਰੋਮ ਬੈਲਯਾਰਡ ਇੰਸ਼ੋਰੈਂਸ, ਤੁਸੀਂ ਆਟੋ, ਕਮਰਸ਼ੀਅਲ, ਹੋਮ, ਲਾਈਫ ਜਾਂ ਫਿਰਨਲ ਇੰਸ਼ੋਰੈਂਸ ਲੈਣੀ ਹੈਗੀ ਆ, ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। 6472411309 6472411309 'ਤੇ। ਔਰ ਤੁਸੀਂ ਦੱਸ ਸਕਦੇ ਹਾਂ ਕਿ ਅਸੀਂ ਵਤਨ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀਗੇ। ਸੋ ਬਿਲਕੁਲ ਜੀ, ਜਿੱਥੇ ਕਿ

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਇੱਕਾ ਜੰਕਸ਼ਨ ਬ੍ਰੈਂਪਟਨ
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: एक लाइफ है जिसे लव है
6: ये कहते मुझसे सब है
7: अरे एक घर है जिसका ड्रीम है

ਬਿਲਕੁਲ ਜੀ, ਮਾਫੀ ਚਾਹੁੰਦੇ ਹਾਂ। ਨੰਬਰ ਮੈਨੂੰ ਲੱਗਦਾ ਥੋੜਾ ਜਿਹਾ ਮੈਂ ਕਿਤੇ ਪੇਪਰ ਰੱਖ ਹੋ ਗਿਆ ਸੀ। ਸੋ ਨੰਬਰ ਹੈ 6472411309 'ਤੇ ਗੱਲਬਾਤ ਹੋ ਸਕਦੀ ਹੈ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ, ਤੁਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ। ਸ਼ਾਰਟ ਟਰਮ ਲੋਨ ਦੀ ਲੋੜ ਹੈਗੀ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। 6475127000 'ਤੇ ਗੱਲਬਾਤ ਹੋ ਸਕਦੀ ਹੈ। ਔਰ ਕੋਸ਼ਿਸ਼ ਅਸੀਂ ਅੱਜ ਇਹ ਕੀਤੀ ਹੈ ਕਿਉਂਕਿ ਤੁਸੀਂ ਸਾਰੇ ਡਰਾਈਵ ਕਰ ਰਹੇ ਹੈ ਕਿਸੇ ਜਗ੍ਹਾਵਾਂ 'ਤੇ ਜਾ ਰਹੇ ਹੈਗੇ ਆ, ਘੁੰਮਣ ਫਿਰਨ ਮਾਹੌਲ, ਅਸੀਂ ਅੱਜ ਸੋਚਿਆ ਕਿ ਥੋੜ੍ਹਾ ਜਿਹਾ ਗੀਤ ਸੰਗੀਤ ਵਾਲਾ ਰੱਖਦੇ ਹਾਂ। ਸੋ ਸੁਣੋ ਆਪਣੇ ਮਨ ਪਸੰਦੀ ਦੇ ਗੀਤ ਅਤੇ ਆਪਾਂ ਮਿਲਦੇ ਹਾਂ ਜੀ ਕੱਲ੍ਹ ਨੂੰ ਟਿਊਜ਼ਡੇ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

0: 52 condition supply.
1: Don't worry, Mukesh Chauhan hai.
2: Canada ਵਿੱਚ 75 plus locations ਦੇ ਨਾਲ pizza depot ਲੈ ਕੇ ਆਇਆ full on taste ਦਾ combo. 50 plus toppings ਦੇ ਨਾਲ ਬਣਾਓ ਆਪਣਾ favorite pizza. Try ਕਰੋ sweet chili mango pizza ਜਾਂ shahi paneer pizza.
3: Juicy ਅਤੇ spicy wings, 25 flavors ਦੇ ਵਿੱਚ ਅਤੇ Indian style chicken wings ਵੀ try ਕਰੋ.
2: Loaded fries ਨਾਲ butter chicken fries, shahi paneer fries, ਮਤਲਬ ਹਰ bite ਵਿੱਚ full paisa vasool. ਆਪਣੇ ਨਜ਼ਦੀਕੀ store ਤੇ ਜਾਓ ਜਾਂ pizzadepot.ca ਤੇ order ਕਰੋ.
3: ਤੇ ਜੇ ਤੁਸੀਂ business ਕਰਨਾ ਹੈ ਤਾਂ franchisee at pizzadepot.ca ਤੇ ਅੱਜ ਹੀ apply ਕਰੋ. Pizza Depot, ਸਵਾਦ ਵਿੱਚ ਸ਼ੌਪ, toppings non-stop.
4: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 6472416347 2413 1341 ਨੂੰ। ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 6472411309 6472411309।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਟੀਵੀ ਅਪੀਲ ਰੱਦ ਹੋ ਗਈ ਹੈ।
1: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ।
2: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ। ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰੈਸਟ ਡਰਾਈਵ ਯੂਨਿਟ 6 ਬ੍ਰੈਂਪਟਨ। ਕਾਲ 905-913-2355 905-913-2355।
3: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰੇ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ ਅਤੇ ਨਾਲ ਦੀ ਨਾਲ ਹੀ ਸਵਰਨ ਸਿੰਘ ਟਹਿਣਾ ਸਾਹਿਬ ਖਬਰਾਂ ਲੈ ਕੇ ਪੰਜਾਬ ਦੀਆਂ ਉਹ ਤੁਹਾਡੇ ਰੂਬਰੂ ਹੋਣਗੇ। ਖਬਰਾਂ ਦਾ ਬੁਲੇਟਿਨ ਤੁਹਾਡੇ ਰੂਬਰੂ ਕੀਤਾ ਜਾਏਗਾ। ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਮੁਸਕਾਨ ਦਿਓਲ ਹੋਣਾ ਦੇ ਵੱਲੋਂ। ਜੇਕਰ ਤੁਸੀਂ ਲਾਈਫ ਕ੍ਰਿਟੀਕਲ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 6474-5427-33 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੀ ਨਾਲ ਹੀ ਆਪਾਂ ਕੁਝ ਪਲਾਂ ਤੱਕ ਚੱਲਾਂਗੇ ਟਹਿਣਾ ਸਾਹਿਬ ਵੱਲ। ਉਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਟੀਮ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਕੋਸ਼ਿਸ਼ ਕਰਦੇ ਕਿ ਪ੍ਰਭਾ ਸਾਹਿਬ ਨੂੰ ਲੈ ਕੇ ਆਈਏ ਕਿ ਕੀ ਘਾਟਾਂ ਰਹਿ ਗਈਆਂ, ਕਿੱਥੇ ਕੁ ਰਹਿ ਗਿਆ ਕੰਮ, ਕੀ ਗੱਲਬਾਤ ਹੋ ਗਈ ਕਿ ਭਾਈ ਪਹਿਲਾਂ 6 ਮੈਚਾਂ ਦਾ ਜਿੱਤਣਾ ਅਤੇ ਫਿਰ 6 ਮੈਚਾਂ ਦਾ ਲਗਾਤਾਰ ਹਾਰਨਾ। ਰਿਕੀ ਪੌਂਟਿੰਗ ਹੁਣੀ ਵੀ ਸਿਖਾਲੇ ਜਿਹੇ ਨਹੀਂ ਲੱਗਦੇ, ਔਖੇ ਜਿਹੇ ਲੱਗਦੇ ਆ, ਅਤੇ ਉਧਰੋਂ ਪ੍ਰੀਤੀ ਜੈਂਟਾ ਹੁਣੀ ਵੀ ਬਾਹਲੇ ਹੁਣ ਖੁਸ਼ ਤਾਂ ਨਹੀਂ ਹੋਣੇ। ਅਤੇ ਪਰ ਸਾਰੇ ਬੰਦੇ ਚਲੋ ਇੱਕ ਮੈਚ ਹਾਰ ਗਏ ਸੀ ਜਦੋਂ ਉਦੋਂ ਇਹ ਕਹਿ ਰਹੇ ਸੀ ਕਿ ਚਲੋ ਜੀ ਕੋਈ ਨਾ ਬਾਅਦ 'ਚ ਜਾ ਕੇ ਫਾਈਨਲ 'ਚ ਵੀ ਹਾਰਨਾ ਸੀ, ਇੱਕ ਅੱਧਾ ਮੈਚ ਤਾਂ ਵਧੀਆ ਹੋ ਗਿਆ, ਝਟਕਾ ਲੱਗ ਗਿਆ, ਪਤਾ ਲੱਗ ਗਿਆ ਕਿ ਆਪਣੀਆਂ ਕਮਜ਼ੋਰੀਆਂ ਕੀ ਆ। ਜਦੋਂ 2 ਹਾਰ ਗਏ ਫਿਰ ਕਹਿਣ ਲੱਗੇ ਕੋਈ ਨਾ ਜੀ 2 ਹਾਰ ਗਏ ਆਪਾਂ ਨਾਲ ਹੀ ਟੀਮ ਦੇ, ਫਿਰ 3 ਵੀ ਹਾਰ ਗਏ ਨਹੀਂ ਆਪਾਂ ਟੀਮ ਦੇ ਨਾਲ, 4, 5, 6 ਹੁਣ ਵੀ ਬਹੁਤ ਸਾਰੇ ਇਹੀ ਕਹਿੰਦੇ ਆ ਕਿ ਟੀਮ ਦੇ ਨਾਲ ਆ। ਪਰ ਟੀਮ ਦੇ ਨਾਲ ਹੋਣ ਦੇ ਨਾਲ ਨਾਲ ਇੱਕ ਸਵਾਲੀ ਨਿਸ਼ਾਨ ਤਾਂ ਹੈ ਕਿ ਇੰਨੀ ਸੋਹਣੀ ਟੀਮ ਯਾਰ ਕਿਹਦੀ ਨਜ਼ਰ ਲੱਗ ਗਈ ਆ, ਇੰਨੀ ਸੋਹਣੀ ਟੀਮ ਖੇਡਦੀ ਖੇਡਦੀ ਕਿ ਲੱਗ ਰਿਹਾ ਸੀ ਕਿ ਅਨਬੀਟਨ ਹੀ ਜਾਏਗੀ ਇਹ। ਸੋ ਮਤਲਬ ਕਮਾਲ ਦੀ ਟੀਮ ਸੀ ਅਤੇ ਕਮਾਲ ਦੀ ਪਰਫੋਰਮੈਂਸ ਦੇ ਰਹੀ ਸੀ, ਕੀ ਕਾਰਨ ਬਣ ਗਏ, ਕਿਹੜੀ ਘਾਟਾਂ ਰਹਿ ਗਈਆਂ ਕਿੱਥੇ, ਜੇ ਤੁਹਾਨੂੰ ਵੀ ਕੋਈ ਯਾਦ ਹੋਇਆ ਤਾਂ ਤੁਸੀਂ ਵੀ ਸਾਂਝ ਪਾ ਸਕਦੇ ਹੋ। ਪਰ ਔਖਾ ਲੱਗਦਾ ਕਿ ਜਦੋਂ ਤੁਸੀਂ ਜਿਹੜੀ ਟੀਮ ਨੂੰ ਸਪੋਰਟ ਕਰਦੇ ਹੋਵੋ ਅਤੇ ਉੱਦਾਂ ਦੀ ਗੱਲਬਾਤ ਹੋਵੇ। ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਸੋ ਅੱਜ ਦੀਵਾਨਾ ਦਾ ਆਖਰੀ ਦਿਨ ਆ ਜੀ। ਤੁਸੀਂ ਜੇਕਰ ਹਜੇ ਤੱਕ ਨਹੀਂ ਸੰਗਤ ਰੂਪੀ ਉਹਨਾਂ ਦੀਵਾਨਾਂ ਦੇ ਵਿੱਚ ਗਏ ਤਾਂ ਸੰਗਤ ਜੀ ਹੁਣੀ ਉੱਥੇ ਹੋਣਗੇ ਅਤੇ ਉੱਥੇ ਤੁਸੀਂ ਜ਼ਰੂਰ ਆਪਣੀ ਹਾਜ਼ਰੀ ਲਵਾ ਕੇ ਆਉਣੀ ਆ। ਅੱਜ 12 ਵਜੇ ਦੇ ਸ਼ੁਰੂ ਹੋਏ ਆ, ਸ਼ਾਮ ਨੂੰ 6-7 ਵਜੇ ਮੇਰਾ ਖਿਆਲ ਆ ਜੀ ਉਹ ਉੱਥੇ ਭੋਗ ਪੈ ਜਾਣੇ, ਅੱਜ ਜਲਦੀ ਪੈ ਜਾਣਗੇ। ਸੋ ਜ਼ਰੂਰ ਤੁਸੀਂ ਆਪਣੀ ਹਾਜ਼ਰੀ ਲਵਾਉਣੀ ਆ, ਫੇਅਰ ਗਰਾਊਂਡ ਦੇ ਵਿੱਚ ਲੱਗੇ ਹੋਏ ਜੀ।

ਜ਼ਰੂਰ ਸੰਗਤ ਕਰਨੀ ਚਾਹੀਦੀ ਆ, ਕਿਉਂਕਿ ਬੰਦਾ ਫਿਰ ਬੰਦਾ ਬਣਿਆ ਰਹਿੰਦਾ। ਬੰਦਾ ਬਣਨਾ ਬੜਾ ਬੜੀ ਵੱਡੀ ਗੱਲ ਹੋ ਜਾਂਦੀ ਆ, ਬੰਦੇ ਨੂੰ ਬੰਦਾ ਬਣਨਾ। ਅਤੇ ਬਹੁਤ ਕਮਾਲ ਦੀ ਇੱਕ ਕਿਤਾਬ ਆ, ਤੁਸੀਂ ਰਸੂਲ ਹਮਜ਼ਾ ਤੋਂ ਉਹਨਾਂ ਦੀ ਪੜ੍ਹੀ ਹੋਣੀ ਆ, ਮੇਰਾ ਦਾਗਿਸਤਾਨ। ਉਹਦੇ ਨਾ ਉਹਦੇ 'ਚ ਇੱਕ ਜ਼ਿਕਰ ਆਉਂਦਾ ਜਿੱਥੇ ਇੱਕ ਬੰਦਾ ਕਿਸੇ ਦੂਜੇ ਦੇਸ਼ ਦੇ ਬੰਦੇ ਕੋਲ ਜਾਂਦਾ ਅਤੇ ਉਹਨੂੰ ਕਹਿੰਦਾ ਕਿ ਉਹਦੇ ਨਾਲ ਗੱਲਬਾਤ ਕਰਦਾ, ਉਹਨੂੰ ਪੁੱਛ ਬੈਠਦਾ ਵੀ ਕਹਿੰਦਾ ਤੁਹਾਡੇ ਜਿਹੜੇ ਮੁਲਕ ਦੇ ਵਿੱਚ ਕਿੰਨੇ ਕੁ ਬੰਦੇ ਰਹਿੰਦੇ ਹੋਣਗੇ? ਉਹ ਕਹਿੰਦਾ ਸਾਡੇ ਮੁਲਕ ਦੇ ਵਿੱਚ ਤਾਂ 2 ਬੰਦੇ ਰਹਿੰਦੇ ਆ। ਕਹਿੰਦਾ 2 ਬੰਦੇ ਰਹਿੰਦੇ ਆ? ਅਜੀਬ ਜਿਹਾ ਜਵਾਬ ਸੁਣ ਕੇ ਉਹ ਹੈਰਾਨ ਹੋ ਜਾਂਦਾ ਵੀ ਮੁਲਕ ਦੇ ਵਿੱਚ ਕਿਸੇ ਦੇ ਵਿੱਚ 2 ਜਾਣੇ ਕਿਵੇਂ ਰਹਿ ਸਕਦੇ ਆ ਯਾਰ, ਇਹ ਕਹਿੰਦਾ 2 ਬੰਦੇ ਰਹਿੰਦੇ ਆ। ਕਹਿੰਦਾ ਤੂੰ ਝੂਠ ਬੋਲਦਾ ਵੀ 2 ਬੰਦੇ ਰਹਿੰਦੇ? ਕਹਿੰਦਾ ਹਾਂਜੀ 2 ਹੀ ਬੰਦੇ ਰਹਿੰਦੇ ਆ। ਉਹ ਕਹਿੰਦਾ ਕਿਵੇਂ? ਕਹਿੰਦਾ ਇੱਕ ਚੰਗਾ ਬੰਦਾ ਅਤੇ ਇੱਕ ਮਾੜਾ ਬੰਦਾ। ਫਿਰ ਉਹਨੇ ਥੋੜ੍ਹਾ ਝੜਿਆ, ਕਹਿੰਦਾ ਬੰਦਾ ਤਾਂ ਅਸਲ ਦੇ ਵਿੱਚ ਇੱਕੋ ਹੀ ਰਹਿੰਦਾ, ਨਾਲੇ ਬੰਦਾ ਅਸਲ 'ਚ ਹੁੰਦਾ ਇੱਕੋ ਹੀ ਆ ਜਿਹੜਾ ਚੰਗਾ ਹੋਵੇ। ਚੰਗੇ ਬੰਦੇ ਨੂੰ ਬੰਦਾ ਕਿਹਾ ਜਾ ਸਕਦਾ, ਮਾੜੇ ਨੂੰ ਮਾੜਾ ਬੰਦਾ ਵੀ ਭਲਾ ਕਦੇ ਕੋਈ ਬੰਦਾ ਹੋਇਆ? ਜਿਹੜਾ ਮਾੜਾ ਹੀ ਹੋਇਆ ਉਹ ਕਿੱਧਰਲਾ ਬੰਦਾ ਹੋ ਗਿਆ? ਜੇ ਬਰੀਕ ਨਜ਼ਰ ਨਾਲ ਦੇਖਦੇ ਹਾਂ ਤਾਂ ਆਦਮੀ 2 ਤਰ੍ਹਾਂ ਦੇ ਹੁੰਦੇ ਆ, ਚੰਗਾ ਜਾਂ ਮਾੜਾ। ਜਿਵੇਂ ਸਵਿੱਚ ਜਿਹੜੀ ਹੈਗੀ ਆ ਨਾ, ਇਹ ਟੋਗਲ ਸਵਿੱਚ ਹੁੰਦੀ ਆ, ਇਹ ਜਾਂ ਔਨ ਹੁੰਦੀ ਆ ਜਾਂ ਔਫ ਹੁੰਦੀ ਆ, ਵਿੱਚ ਵਿਚਾਲੇ ਕੁਛ ਨਹੀਂ ਹੈ। ਜਾਂ ਤਾਂ ਤੁਹਾਡਾ ਬਲਬ ਜਿਹੜਾ ਹੈਗਾ ਮੋੜ 'ਤੇ ਬਲਬ ਜਗਦਾ ਹੋਊਗਾ, ਜੇ ਤਾਂ ਉਹਨੂੰ ਔਨ ਕਰਤਾ, ਅਤੇ ਜੇ ਔਫ ਕਰਤਾ ਤਾਂ ਉਹ ਔਫ ਹੋ ਜੂਗੀ। ਸੋ ਵਿੱਚ ਵਿਚਾਲੇ ਵਾਲਾ ਸਿਸਟਮ ਆ ਜਿਹੜਾ ਉਹ ਨਹੀਂ ਹੁੰਦਾ ਹੈਗਾ, ਬਰੀਕ ਨਜ਼ਰ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਸੋ ਬੰਦਾ ਜਾਂ ਆਦਮੀ ਤਾਂ ਚੰਗਾ ਬੰਦਾ ਹੁੰਦਾ ਜਾਂ ਮਾੜਾ ਬੰਦਾ, ਦੇਖਣਾ ਅਸੀਂ ਕਿ ਅਸੀਂ ਚੰਗੇ ਬੰਦੇ ਬਣਨਾ ਕਿ ਨਹੀਂ। ਚੰਗੇ ਬੰਦੇ ਬਣਨਾ ਤਾਂ ਚੰਗੀ ਸੰਗਤ ਦੀ ਜ਼ਰੂਰਤ ਬਹੁਤ ਆ, ਚੰਗੀ ਸੰਗਤ ਦਾ ਅਸਰ ਹੋਣਾ ਬਹੁਤ ਜ਼ਰੂਰੀ ਆ। ਸੋ ਅੱਜ ਤੁਸੀਂ ਜਾ ਸਕਦੇ ਹੋ, ਸੰਗਤ ਰੂਪੀ ਜਾ ਸਕਦੇ ਹੋ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਸੋ ਬਿਨਾਂ ਭਾਗਾਂ ਤੋਂ ਸੰਗਤ ਪ੍ਰਾਪਤ ਨਹੀਂ ਹੁੰਦੀ ਹੈ, ਜੇ ਤੁਹਾਡੇ ਭਾਗਾਂ ਦੇ ਵਿੱਚ ਹੋਈ ਤਾਂ ਤੁਸੀਂ ਜ਼ਰੂਰ ਉੱਥੇ ਪਹੁੰਚ ਜਾਓਗੇ। ਸੋ ਉੱਥੇ ਜਾ ਕੇ ਅਲੌਕਿਕ ਜਿਹੜਾ ਦ੍ਰਿਸ਼ ਆ ਤੁਹਾਨੂੰ ਦੇਖਣ ਨੂੰ ਮਿਲਣਾ, ਅਤੇ ਤੁਸੀਂ ਬਾਣੀ ਸਰਵਣ ਕਰਨੀ ਹੈ। ਇਸਲਾਮ ਦੇ ਵਿੱਚ ਨਾ ਇਨਸਾਨ ਆ ਜਿਹੜਾ ਉਹਨੂੰ ਅਸ਼ਰਫ ਉਲ ਮਖਲੂਕਾਤ ਕਹਿੰਦੇ ਆ, ਅਸ਼ਰਫ ਉਲ ਮਖਲੂਕਾਤ ਇਹ ਕਿਹਾ ਗਿਆ। ਅਰਬੀ ਭਾਸ਼ਾ 'ਚ ਅਸ਼ਰਫ ਸਭ ਤੋਂ ਉੱਚੇ ਜਾਂ ਉੱਤਮ ਜਿਹੜੀ ਚੀਜ਼ ਹੋਵੇ ਉਹਨੂੰ ਆਖਦੇ ਆ। ਮਖਲੂਕ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਰਚਨਾ ਕਰਨ ਵਾਲਾ ਹੁੰਦਾ, ਜਿਹੜਾ ਪਰਵਦਗਾਰ ਹੁੰਦਾ, ਤੁਸੀਂ ਉਹਨੂੰ ਕਹਿ ਸਕਦੇ ਹੋ, ਜਾਂ ਮਖਲੂਕ ਦਾ ਬਹੁਵਚਨ ਤੁਸੀਂ ਮਖਲੂਕਾਤ ਕਹਿ ਸਕਦੇ ਹੋ। ਸੋ ਅਸ਼ਰਫ ਉਲ ਮਖਲੂਕਾਤ ਦਾ ਅਰਥ ਇਹ ਆ ਕਿ ਰੱਬੀ ਰਚਨਾਵਾਂ ਵਿੱਚੋਂ ਸਭ ਤੋਂ ਉੱਤਮ ਰਚਨਾ ਜਿਹੜੀ ਹੁੰਦੀ ਆ। ਸੋ ਰੱਬੀ ਰਚਨਾਵਾਂ ਤੋਂ ਸਭ ਤੋਂ ਉੱਤਮ ਰਚਨਾ, ਅੱਜ ਤੁਸੀਂ ਉਸਦੇ ਦਰਸ਼ਨ ਵੀ ਕਰ ਸਕਦੇ ਹੋ, ਉਸਨੂੰ ਸੁਣ ਵੀ ਸਕਦੇ ਹੋ, ਸ਼ਰਵਣ ਵੀ ਕਰ ਸਕਦੇ ਹੋ, ਜ਼ਰੂਰ ਅੱਜ ਜਾ ਕੇ ਆਇਓ। ਸੋ ਜੇਕਰ ਤੁਹਾਡੇ ਕੋਲ ਸਮਾਂ ਲੱਗੇ, ਸਮਾਂ ਨਾ ਵੀ ਲੱਗੇ ਤਾਂ ਸਮਾਂ ਕੱਢਣ ਦੀ ਕੋਸ਼ਿਸ਼ ਤੁਸੀਂ ਜ਼ਰੂਰ ਕਰਨੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਇੱਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਇਸਦਾ ਜਿਹੜਾ ਹੈਗਾ ਜੀ ਹੋਕਾ ਗੁਰਬਾਣੀ ਦੇ ਵਿੱਚ ਦਿੱਤਾ ਗਿਆ। ਸੋ ਤੁਸੀਂ ਜ਼ਰੂਰ ਸਮਾਂ ਕੱਢ ਕੇ ਅੱਜ ਫੇਅਰ ਗਰਾਊਂਡ ਜਿਹੜੀ ਹੈਗੀ ਜੀ ਉੱਥੇ ਮਹਾਨ ਕੀਰਤਨ ਦਰਬਾਰ ਆ ਜਿਹੜਾ ਚੱਲ ਰਿਹਾ, ਸੋ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਨੂੰ ਵੀ ਤੁਸੀਂ ਸਰਵਣ ਕਰੋਗੇ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਟਹਿਣਾ ਸਾਹਿਬ ਵੀ ਖਬਰਾਂ ਲੈ ਕੇ ਬਿਲਕੁਲ ਰੈਡੀ ਹੋ ਗਿਆ, ਉਹਨਾਂ ਵੱਲ ਵੀ ਆਪਾਂ ਚੱਲਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਟਰਮ ਪਲੈਨ ਲੈਣਾ ਚਾਹੁੰਦੇ ਹੋ ਲਾਈਫ ਇੰਸ਼ੋਰੈਂਸ ਦਾ, ਜਾਂ ਆਪਣੇ ਬੱਚਿਆਂ ਦੀ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ, ਬਹੁਤ ਥੋੜ੍ਹੇ ਜਿਹੇ ਡਾਲਰਾਂ ਦੇ ਵਿੱਚ ਉਹਨਾਂ ਦੀ ਕ੍ਰਿਟੀਕਲ ਇੰਸ਼ੋਰੈਂਸ ਆ ਜਿਹੜੀ ਉਹ ਹੋ ਜਾਂਦੀ ਆ, ਸੋ ਉਹਨਾਂ ਦੇ ਲਈ ਇੱਕ ਸੋਹਣਾ ਗਿਫਟ ਤੁਸੀਂ 10 ਈਅਰ ਪੇਡ ਪਲੈਨ ਲੈ ਸਕਦੇ ਹੋ, ਜਾਂ 10 ਸਾਲ ਦਾ ਜਾਂ 20 ਸਾਲ ਦਾ। ਕਿ ਉਹਨਾਂ ਦੇ ਲਈ ਭਾਈ ਮੈਂ 20 ਸਾਲ ਉਹਨਾਂ ਦਾ $100 ਪਾਉਣਾ, ਜਾਂ $50 ਪਾਉਣੇ, 70 ਡਾਲਰ ਪਾਉਣੇ ਆ, ਉਹ ਤੋਂ ਬਾਅਦ ਲਾਈਫ ਟਾਈਮ ਲਈ ਇੱਕ ਬਹੁਤ ਸੋਹਣਾ ਗਿਫਟ ਤੁਸੀਂ ਉਹਨਾਂ ਨੂੰ ਦਿੱਤਾ ਇੰਸ਼ੋਰੈਂਸ ਦਾ। ਸੋ ਜੇ ਹੋਈ 20 ਸਾਲ ਬਾਅਦ ਜਾ ਕੇ ਉਹਨਾਂ ਨੇ ਆਪ ਕਰਵਾਉਣੀ ਹੁੰਦੀ ਤਾਂ ਪਹਿਲਾਂ ਉਦੋਂ ਤਾਂ ਰੇਟ ਦਾ ਬਹੁਤ ਪ੍ਰੀਮੀਅਮ ਦਾ ਫਰਕ ਪੈ ਜਾਣਾ ਸੀ। ਪਰ ਜੇ ਤੁਸੀਂ ਹੁਣ ਉਹਨਾਂ ਨੂੰ ਛੋਟੇ ਬੱਚੇ ਵੀ ਹੈਗੇ ਇੱਕ ਸੋਹਣਾ ਗਿਫਟ ਤੁਸੀਂ ਦੇਣਾ ਚਾਹੁੰਦੇ ਹੋ, ਸਭ ਤੋਂ ਸੋਹਣਾ ਗਿਫਟ ਜ਼ਿੰਦਗੀ ਭਰ ਲਈ ਜਿਹੜਾ ਯਾਦ ਰੱਖੇਗਾ ਤੁਹਾਨੂੰ ਉਹ ਨਾਲ ਬੱਚੇ ਰੱਖਣਗੇ, ਉਹ ਇਹੀ ਹੈ ਕਿ ਤੁਸੀਂ ਉਹਨਾਂ ਦਾ ਇੰਸ਼ੋਰੈਂਸ ਦਾ ਪਲਾਨ ਲੈ ਕੇ ਉਹਨਾਂ ਨੂੰ ਦੇ ਦਿਓ 10 ਸਾਲਾਂ 'ਚ 20 ਸਾਲਾਂ 'ਚ। ਤੁਹਾਡੇ 'ਚ ਵੀ ਸਟਰੈਂਥ ਹੈਗੀ ਕੰਮ ਕਰਨ ਦੀ, ਤੁਹਾਨੂੰ ਵੀ ਕੋਈ ਤਾਂ ਬਹੁਤ ਵੱਡਾ ਫਰਕ ਨਹੀਂ ਪੈਣਾ ਹੈ। ਸੋ ਤੁਸੀਂ ਉਹਨੂੰ ਪੇਡ ਅਪ ਪਲਾਨ ਕਰ ਦੇਣਾ, 10 ਜਾਂ 20 ਸਾਲਾਂ ਦੇ ਵਿੱਚ ਤੁਸੀਂ ਉਹਨੂੰ ਪੇਡ ਅਪ ਕਰਤਾ। ਤੋ ਉਹ ਤੋਂ ਬਾਅਦ ਜਿੰਨਾ ਦਾ ਉਹ ਪਲਾਨ ਸੀ, ਸਪੋਜ਼ ਕਰੋਗੇ ਜੇ 3 ਲੱਖ ਦਾ ਸੀ, ਉਹ 4, 4.5 ਲੱਖ ਤੱਕ ਉਹਨੇ ਗਰੋ ਵੀ ਹੋ ਜਾਣ। ਉਹ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਦੀ ਇਨਵੈਸਟਮੈਂਟ ਵੀ ਆ, ਜਦ ਤੱਕ ਉਹਨਾਂ ਨੇ 65 ਸਾਲ ਦੇ ਹੋਣਾ, ਜਦ ਤੱਕ ਉਹਨਾਂ ਦੀ ਰਿਟਾਇਰਮੈਂਟ ਹੋਣੀ ਆ, ਤਾਂ ਉਹਦੇ 'ਚ ਫੇਸ ਵੈਲਿਊ ਬਹੁਤ ਬਣ ਜਾਣੀ ਆ। ਸੋ ਤੁਸੀਂ ਇੱਕ ਬਹੁਤ ਸੋਹਣਾ ਗਿਫਟ ਆ ਜਿਹੜਾ ਉਹ ਥੋੜ੍ਹੇ ਜਿਹੇ ਡਾਲਰ ਖਰਚ ਕਰਕੇ ਆਪਣੇ ਬੱਚਿਆਂ ਦੇ ਲਈ, ਖਾਸ ਕਰਕੇ ਕਿਉਂਕਿ ਉਹਨਾਂ ਦਾ ਪ੍ਰੀਮੀਅਮ ਜਿਹੜਾ ਹੈਗਾ ਉਹ ਘੱਟ ਹੋਏਗਾ, ਸੋ ਉਹਨਾਂ ਨੂੰ ਦੇ ਸਕਦੇ ਹੋ, ਤਾਂ ਕਿ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਏਜ ਦੇ ਵਿੱਚ ਪਹੁੰਚਣਗੇ ਜਾਂ ਰਿਟਾਇਰਮੈਂਟ ਹੋਣ ਦੀ ਏਜ ਦੇ ਵਿੱਚ ਪਹੁੰਚਣਗੇ, ਤਾਂ ਉਹ ਦੇਖਣਗੇ ਕਿ ਸਾਡੇ ਬਾਪੂ ਨੇ ਯਾਰ ਉਦੋਂ ਬੜੀ ਸਿਆਣਫ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਸੀਗਾ। ਸੋ ਤੁਸੀਂ ਨੰਬਰ ਨੋਟ ਕਰ ਲਓ, 6475647 33 6475647 33। ਜੇ ਫੋਨ ਪਿੱਕ ਨਾ ਕੀਤਾ ਗਿਆ ਤਾਂ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਸੋ ਤੁਹਾਨੂੰ ਬੈਕ ਕਾਲ ਵੀ ਆ ਜਾਏਗੀ। ਮੁਸਕਾਨ ਦਿਓਲ ਉਹਨਾਂ ਨੂੰ ਤੁਸੀਂ ਸੰਪਰਕ ਕਰ ਲੈਣਾ। ਸੋ ਬਹੁਤ ਸਾਰੇ ਜਿਹੜੇ ਵੱਡੇ ਬਿਜ਼ਨਸਮੈਨ ਆ ਉਹਨਾਂ ਨੇ ਵੀ ਖਾਸ ਤੌਰ 'ਤੇ ਸਾਡਾ ਰੇਡੀਓ ਪ੍ਰੋਗਰਾਮ ਸੁਣ ਕੇ ਇਹਨਾਂ ਤੋਂ ਉਹਨਾਂ ਨੇ ਪੋਲਿਸੀਜ਼ ਕਰਵਾਈਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਆਪਣੇ ਬੱਚਿਆਂ ਦੀਆਂ ਕਰਵਾਈਆਂ ਜਿਹਨਾਂ ਨੇ, ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਜਿੰਨੀ ਸਪੋਰਟ ਦੇ ਰਹੇ ਹੋ, 6475647 33 ਮੁਸਕਾਨ ਦਿਓਲ ਉਹਨਾਂ ਦਾ ਨੰਬਰ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਆਪਾਂ ਟਹਿਣਾ ਸਾਹਿਬ ਵੱਲ ਚੱਲਣੀਆਂ। ਟਹਿਣਾ ਸਾਹਿਬ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਵਾਂ ਕਿ ਰੈਪ ਐਂਡ ਮੂਵ ਕੰਪਨੀ ਹੈ ਇੱਕ, ਬਾਈ ਜੀ ਜੇ ਘਰ ਦਾ ਸਮਾਨ ਤੁਸੀਂ ਕੋਈ ਮੂਵ ਕਰਵਾਉਣਾ ਚਾਹੁੰਦੇ ਹੋ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ ਹੈ, ਤੁਹਾਨੂੰ ਇੱਕ ਕੰਪਨੀ ਦਾ ਨੰਬਰ ਮੈਂ ਦੱਸ ਦਿੰਦਾ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਹੈ। ਇਹਨਾਂ ਨੂੰ ਕਾਲ ਕਰਕੇ ਇਹਨਾਂ ਨੂੰ ਕਹਿਣਾ ਕਿ ਬਾਈ ਜੀ ਸਾਨੂੰ ਰੇਟ ਇੱਕੋ ਹੀ ਦੱਸਣਾ ਵਾ, ਅਸੀਂ ਘੱਟ ਵੱਧ ਨਹੀਂ ਕਰਨਾ। ਸੋ ਤੁਸੀਂ ਦੇਖਿਓ ਫਿਰ ਇਹਨਾਂ ਨੇ ਜਿਹੜਾ ਰੇਟ ਦੱਸਣਾ ਅਤੇ ਉਹ ਇੰਨਾ ਕੁ ਵਾਜਬ ਹੋਣਾ ਕਿ ਤੁਸੀਂ ਕਹਿਣਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ, ਅਸੀਂ ਤਾਂ ਸੋਚਦੇ ਸੀ ਪਤਾ ਨਹੀਂ ਮੂਵਿੰਗ ਵਾਲੇ ਕਿੰਨਾ ਕੁ ਪੈਸੇ ਲੈ ਲੈਂਦੇ ਹੋਣਗੇ, ਕਿੰਨੇ ਕੁ ਡਾਲਰ ਚਾਰਜ ਕਰਦੇ ਹੋਣੇ ਆ, ਬਸ ਆਹੀ ਸੀ। ਸੋ ਆਹ ਲਓ ਨੰਬਰ ਨੋਟ ਕਰੋ ਜਸ ਬਾਈ ਹੁਣ ਦਾ, ਕਿਉਂਕਿ ਵੱਡੀ ਕੰਪਨੀ ਆ, ਬਲਕ ਦੇ ਵਿੱਚ ਕੰਮ ਕਰਦੇ ਆ, ਬਹੁਤ ਸਾਰੇ ਫਰਨੀਚਰ ਸਟੋਰ ਆ ਉਹਨਾਂ ਨਾਲ ਵੀ ਕੰਮ ਕਰਦੇ ਆ, ਇਸ ਕਰਕੇ ਰੇਟ ਬਹੁਤ ਵਾਜਬ ਹੋਣਾ ਕਿਉਂਕਿ ਕੰਮ ਬਹੁਤ ਜ਼ਿਆਦਾ ਇਹਨਾਂ ਦੇ ਕੋਲ ਹੈਗਾ, ਜਿੰਨਾ ਬਲਕ 'ਚ ਕੰਮ ਆ ਉਹਨਾਂ ਤੁਹਾਡੇ 'ਤੇ ਬੋਝ ਘੱਟ ਪੈਣਾ ਵਾ। ਨੰਬਰ ਨੋਟ ਕਰ ਲਓ, ਤੁਸੀਂ ਕੋਈ ਬੈੱਡ ਮੂਵ ਕਰਵਾਉਣਾ ਵਾ, ਤੁਸੀਂ ਕੋਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵਿੰਗ ਕਰਵਾਉਣੀ ਚਾਹੁੰਦੇ ਹੋ, ਪੂਰੇ GT ਏਰੀਆ ਦੇ ਵਿੱਚ 5-star ਰੇਟਿੰਗ ਹੈ ਇਹਨਾਂ ਦੀ। ਨੰਬਰ ਨੋਟ ਕਰ ਲਓ, 226-505-9270 226-505-9270 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ। ਤਾਂ ਇਹਨਾਂ ਖਬਰਾਂ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਕਿ ਜੇਕਰ ਤੁਸੀਂ ਫਿਟਨੈਸ ਦਾ ਧਿਆਨ ਰੱਖਣਾ ਚਾਹੁੰਦੇ ਹੋ, ਤੁਸੀਂ ਫਿੱਟ ਹੋਣ ਲਈ ਜਿਮ ਜੁਆਇਨ ਕੀਤੀ ਹੋਈ ਆ ਪਰ ਬਣ ਨਹੀਂ ਰਿਹਾ, ਕੋਈ ਕਹਿੰਦਾ ਕਿ ਮੈਂ 4 ਸਾਲ ਹੋ ਗਏ, ਕੋਈ ਕਹਿੰਦਾ ਮੈਨੂੰ 6 ਸਾਲ ਹੋ ਗਏ, ਕੋਈ 10 ਸਾਲ ਵੀ ਹੋ ਗਏ, ਜਾਂ ਨਾ ਤਾਂ ਭਾਰ ਘੱਟ ਰਿਹਾ ਨਾ ਬੋਡੀ ਬਣ ਰਹੀ ਹੈ, ਜਾਣ ਦਾ ਫਾਇਦਾ ਨਹੀਂ ਕੰਮ ਇੱਕ ਨਾ ਮੈਂ ਬੜੀ ਵਧੀਆ ਸੋਹਣੀ ਚੀਜ਼ ਪੜ੍ਹਦਾ ਸੀ, ਉਹ ਕਹਿੰਦਾ ਜਿਹੜੇ ਬੰਦੇ ਹੁੰਦੇ ਆ ਉਹ ਤੁਹਾਡੇ ਐਸੈਟ ਹੁੰਦੇ ਆ, ਲੋਕ ਨੇ ਜਿਹੜੇ ਉਹ ਤੁਹਾਡੇ ਐਸੈਟ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ। ਨਹੀਂ, ਇੱਥੇ ਗਲਤ ਆ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਨੇ ਉਹ ਤੁਹਾਡੇ ਐਸੈਟ ਨਹੀਂ ਹੈ, ਜਿਹੜੇ ਤੁਹਾਡੇ ਨਾਲ ਜੁੜੇ ਹੋਏ ਸਹੀ ਲੋਕ ਨੇ ਉਹ ਤੁਹਾਡੇ ਐਸੈਟ ਨੇ। ਸੋ ਜਿਮ ਜਾਣਾ ਸਾਰੀ ਗੱਲ ਨਹੀਂ ਹੈ, ਜਿਮ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰਨਾ ਜਾਂ ਸਹੀ ਐਕਸਰਸਾਈਜ਼ ਕਰਨਾ ਤੁਹਾਡੀ ਬੋਡੀ ਦੇ ਹਿਸਾਬ ਨਾਲ, ਉਹ ਵੱਡੀ ਗੱਲ ਆ। ਵੱਡੀ ਗੱਲ ਇਹ ਨਹੀਂ ਕਿ ਜਿਮ ਜਾ ਕੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਜਿਮ ਜਾ ਕੇ ਤੁਸੀਂ ਸਹੀ ਐਕਸਰਸਾਈਜ਼ ਕਰ ਰਹੇ ਹੋ, ਇਹ ਵੱਡੀ ਗੱਲ ਆ। ਇਹਦੇ ਲਈ ਤੁਹਾਨੂੰ ਪਰਸਨਲ ਟ੍ਰੇਨਰ ਨੇ, ਵੱਡੀਆਂ ਵੱਡੀਆਂ ਜਿਮ ਨੇ ਜਿਹੜੀਆਂ ਬ੍ਰੈਂਡ ਨੇਮ, ਉਹਨਾਂ ਦੇ ਵਿੱਚ ਕੰਮ ਕੀਤਾ ਹੋਇਆ ਵਾ, ਉਹ ਤਾਂ 100-150 ਡਾਲਰ ਘੰਟੇ ਦਾ ਵੀ ਚਾਰਜ ਉਹ ਕਰਦੇ ਰਹੇ ਆ। ਹੁਣ ਤੁਹਾਨੂੰ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਆਪਣੀ ਪ੍ਰਾਈਵੇਟ ਜਿਮ ਬਣੀ ਹੋਈ ਆ, ਅਤੇ ਇਹਨਾਂ ਦੇ ਨਾਲ ਸੰਦੀਪ ਸੰਘਾ ਸਾਹਿਬ ਇਹਨਾਂ ਦਾ ਨਾਮ ਆ। ਸੋ ਇਹਨਾਂ ਦੇ ਨਾਲ ਬੜੇ ਸੈਲੀਬ੍ਰਿਟੀਜ਼, ਬੜੇ ਬਿਜ਼ਨਸਮੈਨ ਵੀ ਆਲਰੇਡੀ ਜਾਂਦੇ ਨੇ, ਜਿਹੜੀਆਂ ਮੇਰੀਆਂ ਭੈਣਾਂ ਪ੍ਰੋਗਰਾਮ ਸੁਣੀਆਂ ਉਹਨਾਂ ਨੇ ਵੀ ਸਪੈਸ਼ਲ ਤੌਰ 'ਤੇ ਇਹ ਕਹਿੰਦੇ, ਬਾਈ ਜੀ ਮੈਂ ਕੋਈ ਕੰਟਰੈਕਟ 6 ਮਹੀਨੇ ਸਾਲ ਦਾ ਵੱਡੀਆਂ ਜਿਮ ਵਾਂਗੂ ਨਹੀਂ ਕਰਨਾ ਹੈ, ਜਾਂ ਵੀ ਤੁਸੀਂ ਜਿਹੜੇ ਟ੍ਰੇਨਰ ਲੈਣਾ ਤਾਂ 3 ਮਹੀਨੇ ਲਈ ਲੈਣਾ ਪੈਣਾ। ਇਹ ਕਹਿੰਦੇ ਮੇਰੇ ਤੋਂ ਤੁਸੀਂ ਜੇ 5 ਕਲਾਸਾਂ ਲੈਣੀਆਂ ਨੇ, 5 ਕਲਾਸਾਂ ਜੇ ਚਾਰ ਲੈਣੀਆਂ ਨੇ ਹਰੇਕ ਵੀਕ ਦੇ ਵਿੱਚ ਇੱਕ ਕਲਾਸ ਲਾਉਣੀ ਆ, ਹਰੇਕ ਵੀਕ ਦੇ ਵਿੱਚ ਇੱਕ ਕਲਾਸ ਲਾ ਕੇ ਮੇਰੇ ਤੋਂ ਕਰ ਲਿਓ, ਤੁਸੀਂ ਦੋ ਦੋ ਕਲਾਸਾਂ ਹਰੇਕ ਵੀਕ ਦੀਆਂ ਲੈਣੀਆਂ ਨੇ ਤਾਂ ਉਨੇ ਪੈਸੇ ਪੇ ਕਰ ਦਿੰਦੇ ਆ ਪਰ ਕਲਾਸ ਦੇ, ਤੁਹਾਨੂੰ ਪੈਸੇ ਚਾਰਜ ਕਰਨੇ ਆ, ਨਾ ਕਿ ਇਹਨਾਂ ਨੇ ਕੋਈ ਲਮਸਮ ਕਰਨੇ ਆ। ਸੋ ਤੁਸੀਂ ਬਾਕੀ ਜਿੱਥੇ ਜੇ ਤੁਸੀਂ ਟਰੱਕ ਚਲਾਉਂਦੇ ਹੋ ਟਰੱਕ 'ਤੇ ਐਕਸਰਸਾਈਜ਼ ਕਰ ਲਿਓ, ਘਰੇ ਕਰਨੀ ਆ ਘਰੇ ਕਰ ਲਿਓ, ਦੂਰ ਨੇੜੇ ਕਿਤੇ ਆਪੋ ਆਪਣੀ ਜਿੰਮ ਦੇ ਵਿੱਚ ਕਰ ਲਿਓ, ਸਿੱਖ ਇਹਨਾਂ ਤੋਂ ਲਿਓ, ਉਸਤਾਦਾਂ ਦਾ ਹੋਣਾ ਬੜਾ ਜ਼ਰੂਰੀ ਹੈ। ਨੰਬਰ ਇਹਨਾਂ ਦਾ ਨੋਟ ਕਰ ਲਓ, ਮੈਨੂੰ ਬਹੁਤ ਵਧੀਆ ਗੱਲ ਲੱਗੀ ਇਹਨਾਂ ਦੀ ਕਿ ਇਹਨਾਂ ਨੇ ਐਂ ਨਹੀਂ ਹੈ ਕਿ ਤੁਹਾਨੂੰ ਇੰਨੀ ਫੀਸ ਦੇਣੀ ਪੈਣੀ ਆ, ਜਿੰਨੀਆਂ ਕਲਾਸਿਸ ਤੁਸੀਂ ਮਹੀਨੇ ਦੀਆਂ ਮੰਥਲੀ ਲੈਣੀਆਂ ਚਾਹੁੰਦੇ ਹੋ ਉਨੀਆਂ ਦੇ ਪੈਸੇ ਤੁਸੀਂ ਦੇ ਸਕਦੇ ਹੋ। ਨੰਬਰ ਨੋਟ ਕਰ ਲਓ, ਪਰਸਨਲ ਟ੍ਰੇਨਰ ਆ, ਸੋ ਫਿਜ਼ੀਓਥੈਰੇਪਿਸਟ ਵੀ ਇਹਨਾਂ ਦੇ ਕੋਲ ਆਪਣੇ ਹੁੰਦੇ ਆ। ਸੋ ਤੁਸੀਂ ਪਹਿਲਾਂ ਅਸੈਸਮੈਂਟ ਕਰਨਗੇ, ਫਿਰ ਤੁਹਾਡੀ ਜਦੋਂ ਤੁਸੀਂ ਮਹੀਨੇ ਬਾਅਦ ਕਿ ਜਿਹੜਾ ਹੈਗਾ ਅਚੀਵ ਕੀਤਾ ਫਿਰ ਅਸੈਸਮੈਂਟ ਕਰਨਗੇ। ਨੰਬਰ ਨੋਟ ਕਰੋ 647-985-5553 6479855553 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 647-985-5553 ਬਿਜ਼ਨਸਮੈਨ, ਕਈ ਮੇਰੇ ਮਿੱਤਰ ਦੋਸਤ ਨੇ ਜਿਹੜੇ ਉਹ ਇਹਨਾਂ ਦੇ ਨਾਲ ਇਹਨਾਂ ਦੇ ਕੋਲ ਜਾਂਦੇ ਆ, ਸੋ ਉਹਨਾਂ ਨੇ ਵੀ ਰਿਕਮੈਂਡ ਕੀਤਾ ਕਿ ਬਾਈ ਅਸੀਂ ਇੰਨੇ ਲੰਬੇ ਅਰਸੇ ਤੋਂ ਇਹਨਾਂ ਦੇ ਕੋਲ ਜਾ ਰਹੇ ਹਾਂ, ਬੜੇ ਨਿੱਘੇ ਸੁਭਾਅ ਦੇ ਆ। 647-985-5553 ਇਹਨਾਂ ਦਾ ਨੰਬਰ ਆ, ਸੰਦੀਪ ਸੰਘਾ ਸਾਹਿਬ ਦਾ, ਸਟੀਲ ਐਂਡ ਮੈਲਨੀ 'ਤੇ ਲੋਕੇਟਡ ਨੇ। ਲੋ ਟਾਣਾ ਸਾਹਿਬ ਬਿਲਕੁਲ ਰੈਡੀ ਹੋ ਗਿਆ, ਟਾਣਾ ਸਾਹਿਬ ਵੱਲ ਆਪਾਂ ਚੱਲਦੇ ਹਾਂ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ, ਦਿਓ ਤਾਂ ਅਪਡੇਟ ਪੰਜਾਬ ਦੀ, ਫਿਰ ਕੀ ਆ ਖਬਰ ਸਾਰ?
1: ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਹੈ ਜੀ। ਖਬਰਾਂ ਬਹੁਤ ਸਾਰੀਆਂ ਨੇ ਪੰਜਾਬ ਦੀਆਂ ਅਤੇ ਦੇਸ਼ ਦੁਨੀਆਂ ਦੀਆਂ, ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਵਿਵਾਦ ਛਿੜਿਆ ਪਿਆ। ਵਿਵਾਦ ਤੋਂ ਭਾਵ ਇਹ ਆ ਕਿ ਇਹ ਵੋਟਾਂ ਪੈਣੀਆਂ ਹੈਗੀਆਂ ਜੀ 26 ਤਰੀਕ ਨੂੰ, ਨਤੀਜੇ ਆਉਣੇ ਆ 29 ਨੂੰ, ਪਰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੋਸ਼ ਆਮ ਆਦਮੀ ਪਾਰਟੀ ਤੇ ਇਹ ਲੱਗੇ ਆ ਕਿ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਤੇ ਆ। ਇਸੇ ਗੱਲ ਕਰਕੇ ਅੱਜ ਮਾਨਸਾ ਦੇ ਵਿੱਚ ਰੌਲਾ ਪਿਆ, ਇਸੇ ਗੱਲ ਕਰਕੇ ਮਜੀਠਾ 'ਚ ਰੌਲਾ ਪਿਆ, ਇਸੇ ਗੱਲ ਕਰਕੇ ਕਈ ਹੋਰ ਥਾਵਾਂ ਤੇ ਰੌਲਾ ਪੈ ਗਿਆ। ਵਿਕਰਮ ਸਿੰਘ ਮਜੀਠੀਆ ਅੱਜ ਅਕਾਲੀ ਦਲ ਦੇ ਕੁੱਝ ਨੇਤਾਵਾਂ ਦੇ ਨਾਲ ਪਹੁੰਚ ਗਏ ਸੀ ਜੀ ਮਜੀਠਾ SDM ਦਫ਼ਤਰ, ਤੇ ਉੱਥੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਉੱਥੇ ਕਾਫੀ ਕਹਿ ਦਈਏ ਵੀ ਵਿਚਾਰਧਾਰਕ ਤੌਰ ਦੇ ਉੱਤੇ, ਸ਼ਬਦਕ ਤੌਰ ਦੇ ਉੱਤੇ ਗਹਿਮਾ ਗਹਿਮੀ ਹੋਈ ਆ। ਵਿਕਰਮ ਮਜੀਠੀਆ ਨੇ ਪੁਲਿਸ ਵਾਲਿਆਂ ਨੂੰ ਤਿੱਖੇ ਸਵਾਲ ਕੀਤੇ ਵੀ ਇਹ ਦੱਸੋ ਵੀ ਤੁਸੀਂ ਕੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ, ਕੀ ਤੁਹਾਨੂੰ ਇਵੇਂ ਕਰਨਾ ਚਾਹੀਦਾ, ਸਾਡੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਆ ਤੇ ਤੁਸੀਂ ਇਹ ਕਿਹੜੇ ਕੰਮ ਦੇ ਵਿੱਚ ਪਏ ਆ, ਤੁਸੀਂ ਇਮਾਨਦਾਰੀ ਕਿਉਂ ਨਹੀਂ ਵਰਤਦੇ? ਹੋਰ ਵੀ ਕੁਝ ਪਾਰਟੀਆਂ ਦੇ ਉੱਥੇ ਸੀ ਉਮੀਦਵਾਰ, ਕੁਝ ਆਜ਼ਾਦ ਵੀ ਸੀ, ਰੌਲਾ ਰੱਪਾ ਇੱਥੇ ਵੱਡੇ ਪੱਧਰ ਦੇ ਉੱਤੇ ਪੈ ਗਿਆ। ਪਰ ਗੱਲ ਇਹ ਜੀ ਕਿ ਫਿਰ ਮਜੀਠੀਆ ਹੋਰਾਂ ਦੇ ਵੱਲੋਂ ਤੇ ਧਰਨਾ ਵੀ ਲਾਇਆ ਗਿਆ ਤੇ ਪੰਜਾਬ ਦੀ ਸਰਕਾਰ ਦੀ ਮੁਰਦਾਬਾਦ ਵੀ ਕੀਤੀ ਗਈ ਆ। ਇਵੇਂ ਹੀ ਮਾਨਸਾ ਦੇ ਵਿੱਚ ਪਤਾ ਲੱਗਾ ਕਿ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਤੇ ਉਹਨਾਂ ਦੇ PA ਨੂੰ ਪੁਲਿਸ ਆ ਜਿਹੜੀ ਉਹ ਆਪਣੀ ਕਹਿ ਦਈਏ ਵੀ ਫੁਰਤੀ ਦੇ ਨਾਲ ਕੱਢ ਕੇ ਲੈ ਕੇ ਗਈ ਆ, ਨਹੀਂ ਤਾਂ ਉੱਥੇ ਭੀੜ ਦੇ ਵੱਲੋਂ ਕੁਝ ਵੀ ਕੀਤਾ ਜਾ ਸਕਦਾ ਸੀ ਕਿਉਂਕਿ ਉੱਥੇ ਵੀ ਕਾਗਜ਼ ਰੱਦ ਦਾ ਰੌਲਾ ਪਿਆ ਵੀ ਆਮ ਆਦਮੀ ਪਾਰਟੀ ਨੇ ਕਾਗਜ਼ ਰੱਦ ਕਰਵਾਤੇ ਆ। ਰੌਲਾ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਗਿਆ ਵੀ ਪੁੱਛੋ ਕੁੱਝ ਨਾ, ਤੇ ਅਖੀਰ ਦੇ ਉੱਤੇ ਕੀ ਹੋਇਆ ਵੀ ਫਿਰ ਧੌਲ ਧੱਫੇ ਵਾਲੀ ਗੱਲ ਵੀ ਬਣ ਗਈ ਸੀ। ਪਤਾ ਲੱਗਾ ਜੀ ਕਿ ਵਿਧਾਇਕ ਦੇ PA ਦੇ ਵੱਲੋਂ ਤੇ ਉੱਥੇ ਲੋਕਾਂ ਦੇ ਨਾਲ ਕਹਿੰਦੇ ਵੀ ਧੱਕਾ ਮੁੱਕੀ ਕੀਤੀ ਗਈ ਆ। ਇਸ ਤੋਂ ਬਾਅਦ ਲੋਕਾਂ ਨੇ ਵੀ ਘੇਰਾ ਪਾ ਲਿਆ ਤੇ ਜਾਣ ਨਹੀਂ ਸੀ ਦੇ ਰਹੇ, ਪਰ ਜੇ ਇੱਥੇ ਪੁਲਿਸ ਨਾ ਹੁੰਦੀ ਤੇ ਸ਼ਾਇਦ ਕੁਝ ਅਣਸੁਖਾਵਾਂ ਵੀ ਵਾਪਰ ਜਾਂਦਾ। ਸ਼ੁਕਰ ਇਸ ਗੱਲ ਦਾ ਕਿ ਉੱਥੇ ਪੁਲਿਸ ਮੌਜੂਦ ਮੌਕੇ ਦੇ ਉੱਤੇ ਸੀ। ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ, ਘਰ ਵਾਲੀ, ਮਾਤਾ, ਭੈਣ ਤੇ ਹੋਰ ਜੀਆਂ ਦੇ ਸਮੇਤ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਗਏ ਆ ਮੱਥਾ ਟੇਕਣ ਦੇ ਲਈ। ਇੱਥੇ ਮੱਥਾ ਟੇਕਣ ਦੇ ਮੌਕੇ ਉਹਨਾਂ ਨੇ ਗੱਲ ਕਹੀ ਆ ਕਿ ਇਹ ਸਿੱਖਾਂ ਦੇ ਪੰਜ ਤਖ਼ਤਾਂ ਦੇ ਵਿੱਚੋਂ ਇੱਕ ਤਖ਼ਤ ਆ ਜਿੱਥੋਂ ਜ਼ੁਲਮ ਦੇ ਟਾਕਰੇ ਦੇ ਖਿਲਾਫ਼ ਸੰਘਰਸ਼ ਸ਼ੁਰੂ ਹੋਇਆ, ਆਵਾਜ਼ ਸ਼ੁਰੂ ਹੋਈ ਆ। ਉਹਨਾਂ ਨੇ ਕਿਹਾ ਜੀ ਕਿ ਇੱਥੇ ਆ ਕੇ ਮਨ ਸੰਤੁਸ਼ਟੀਜਨਕ ਹੁੰਦਾ। ਫਿਰ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਸ਼ਬਦ ਕੁਬਾਰ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਲੋਕਾਂ ਨੂੰ ਇਹ ਗੱਲ ਕਹਿ ਕੇ ਕਿ ਆਪਾਂ ਨੂੰ ਜੀ ਜਲਦ ਤੋਂ ਜਲਦ ਇਹ ਫੈਸਲਾ ਕਰਨਾ ਚਾਹੀਦਾ, ਤੇਲ ਦੀ ਕਿੱਲਤ ਦੇ ਮੱਦੇਨਜ਼ਰ ਕਿ ਵਿਦੇਸ਼ਾਂ ਦੀ ਯਾਤਰਾ ਨਹੀਂ ਕਰਨੀ, ਸੋਨਾ ਨਹੀਂ ਖਰੀਦਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਲੋਕਾਂ ਨੂੰ ਵਿਦੇਸ਼ ਯਾਤਰਾ ਨਾ ਕਰੋ, ਇਹ ਗੱਲ ਕਹਿ ਕੇ ਤੇ ਪ੍ਰਧਾਨ ਮੰਤਰੀ ਸਾਹਿਬ ਆਪ ਪੰਜ ਦੇਸ਼ਾਂ ਦੀ ਯਾਤਰਾ ਤੇ ਚਲੇ ਗਏ ਆ। ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਵੇਂ ਲੋਕਡਾਊਨ ਇੱਕਦਮ ਹੀ ਲਾ ਦਿੱਤਾ ਸੀ, ਉਸੇ ਤਰੀਕੇ ਨਾਲ ਸੋਨਾ ਵੀ ਨਾ ਖਰੀਦੋ ਤੇ ਬਾਹਰਲੇ ਮੁਲਕ ਵੀ ਨਾ ਜਾਓ, ਇਹ ਵੀ ਇੱਕਦਮ ਗੱਲ ਕਹਿ ਦਿੱਤੀ ਆ ਤੇ ਇਹਦੀ ਤੁੱਕ ਹੀ ਬਣਦੀ ਆ ਅੱਜ ਦੇ ਸੰਦਰਭ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹੀ ਆ ਕਿ 12 ਸਾਲ ਹੋ ਗਏ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਿਆ, ਇਹਨਾਂ ਦੇ ਵੱਲੋਂ ਪ੍ਰੈਕਟੀਕਲ ਤੌਰ ਦੇ ਉੱਤੇ ਕੁਛ ਕਰਕੇ ਦਿਖਾਉਣ ਦੀ ਥਾਂ ਤੇ ਲੋਕਾਂ ਨੂੰ ਹੀ ਕੁਰਬਾਨੀ ਵਾਸਤੇ ਕਿਹਾ ਜਾਂਦਾ, ਆਪ ਕੋਈ ਕੁਰਬਾਨੀ ਹਾਲੇ ਤੱਕ ਦਿੱਤੀ ਨਹੀਂ ਆ। ਇੱਕ ਸਭ ਤੋਂ ਵੱਡੀ ਗੱਲ ਇਹ ਜੀ ਕਿ ਅਕਾਲੀ ਦਲ ਪੁਨਰ ਸੁਰਜੀਤੀ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਦੋਵਾਂ ਦਰਮਿਆਨ ਗੱਠਜੋੜ ਹੁੰਦਾ ਹੁੰਦਾ ਰਹਿ ਗਿਆ। ਆਪਾਂ ਕੁਝ ਕ ਮਹੀਨਿਆਂ ਤੋਂ ਇਹ ਗੱਲ ਕਰ ਰਹੇ ਸੀ ਕਿ ਦੋਵਾਂ ਪਾਰਟੀਆਂ ਦੇ ਵਿੱਚ ਗੱਠਜੋੜ ਹੋ ਜਾਣਾ, ਜਾਂ ਕਹਿ ਲਈਏ ਦੋਵਾਂ ਜਥੇਬੰਦੀਆਂ ਚ ਗੱਠਜੋੜ ਹੋ ਜਾਣਾ। ਤੇ ਇਸ ਗੱਠਜੋੜ ਦੇ ਵਿੱਚ ਦਾਖਾ ਖੇਤਰ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਉਹਨਾਂ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਸੀ, ਪਰ ਹੁਣ ਪਤਾ ਲੱਗਾ ਜੀ ਕਿ ਇਹਦੇ ਵਿੱਚ ਵਿਚਾਰ ਧਾਰਕ ਮਤਭੇਦ ਪੈਦਾ ਹੋਏ ਆ। ਪੁਨਰ ਸੁਰਜੀਤੀ ਧਾਰਾ ਜਿਹੜੀ, ਉਹਦੀਆਂ ਗੱਲਾਂ ਵਾਰਸ ਪੰਜਾਬ ਦੇ ਨੂੰ ਮਨਜ਼ੂਰ ਨਹੀਂ, ਤੇ ਵਾਰਸ ਪੰਜਾਬ ਦੇ ਦੀਆਂ ਗੱਲਾਂ ਪੁਨਰ ਸੁਰਜੀਤੀ ਧਿਰ ਨੂੰ ਮਨਜ਼ੂਰ ਨਹੀਂ, ਜਿਹਦੇ ਕਰਕੇ ਇਹ ਗੱਠਜੋੜ ਹੋਣ ਤੋਂ ਪਹਿਲਾਂ ਹੀ ਧੜਕ ਹੋ ਗਿਆ। ਜਿਹੜੀ 7-8 ਮੈਂਬਰੀ ਤਾਲਮੇਲ ਕਮੇਟੀ ਬਣਾਈ ਸੀ, ਉਹਨੇ 3-4 ਵਾਰ ਮਹੱਤਵਪੂਰਨ ਮੀਟਿੰਗਾਂ ਵੀ ਕੀਤੀਆਂ, ਪਰ ਇਹਦੇ ਵਿੱਚ ਵਿਚਾਰਧਾਰਕ ਮਤਭੇਦ ਇੰਨੇ ਪੈਦਾ ਹੋਏ ਆ ਕਿ ਗੱਲ ਬਣੀ ਨਹੀਂ। ਉਧਰ ਸੁਰਜੀਤ ਸਿੰਘ ਰੱਖੜਾ ਦੇ ਜਾਣ ਤੋਂ ਬਾਅਦ, ਕਿਉਂਕਿ ਉਹ ਪੁਨਰ ਸੁਰਜੀਤੀ ਦੇ ਵਿੱਚੋਂ ਤੇ ਆਮ ਆਦਮੀ ਪਾਰਟੀ ਚਲੇ ਗਏ ਆ, ਉਹਦੇ ਤੋਂ ਬਾਅਦ ਪੁਨਰ ਸੁਰਜੀਤੀ ਧਿਰ ਦਾ ਲੱਕ ਵੈਸੇ ਟੁੱਟਿਆ। ਹੁਣ ਚਰਚਾ ਇੱਕ ਇਸ ਗੱਲ ਦੀ ਵੀ ਚੱਲ ਪਈ ਕਿ ਬਹੁਤ ਜਲਦ ਜੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਪੁੱਤ ਹਰਵਿੰਦਰ ਸਿੰਘ ਚੰਦੂਮਾਜਰਾ ਵੀ ਜਾ ਰਿਹਾ, ਜਦਕਿ ਪ੍ਰੇਮ ਸਿੰਘ ਹੋਰਾਂ ਨੇ ਗੱਲ ਕਹੀ ਆ ਕਿ ਇਹ ਝੂਠ ਆ, ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹੋ ਜਿਹੀ ਕੋਈ ਵੀ ਗੱਲ ਨਹੀਂ ਆ। ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਭਾਰਤ ਦੇ ਵਿੱਚ ਤੇਲ ਦੀ ਕਿੱਲਤ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਸਾਹਿਬ ਦੀ ਸਮਝਾਉਣੀ ਦੇ ਮੱਦੇਨਜ਼ਰ ਤੇ ਤੇਲ ਦੀ ਸਪਲਾਈ ਦੀ ਘਾਟ ਦੇ ਮੱਦੇਨਜ਼ਰ ਇੱਕ ਨਵਾਂ ਵੇਰਵਾ ਆਇਆ। ਚੰਡੀਗੜ੍ਹ ਦੇ ਵਿੱਚ 85 ਤੋਂ ਵੱਧ 85 ਤੋਂ ਵੱਧ ਇੱਥੇ ਪੈਟਰੋਲ ਪੰਪ ਆ, ਇਹਨਾਂ ਦੇ ਵਿੱਚੋਂ ਕਈ ਦਰਜਨ ਪੈਟਰੋਲ ਪੰਪਾਂ ਤੇ ਇੱਕ ਪੋਸਟਰ ਲਾ ਦਿੱਤਾ ਗਿਆ ਕਿ 500 ਤੋਂ ਵੱਧ ਮੋਟਰਸਾਈਕਲ ਦੇ ਵਿੱਚ, ਯਾਨੀ ਕਿ ਟੂ ਵੀਲਰ ਦੇ ਵਿੱਚ ਤੇਲ ਨਹੀਂ ਪਵੇਗਾ, ਤੇ 1500 ਤੋਂ ਵੱਧ ਰੁਪਈਆਂ ਦਾ ਕਿਸੇ ਗੱਡੀ ਦੇ ਵਿੱਚ ਫੋਰ ਵੀਲਰ ਦੇ ਵਿੱਚ ਤੇਲ ਨਹੀਂ ਪੈਣਾ। ਹਾਲਾਂਕਿ ਉੱਥੋਂ ਦੇ ਪ੍ਰਸ਼ਾਸਨ ਨੇ ਗੱਲ ਕਹੀ ਹੈ ਕਿ ਕੋਈ ਸਰਕਾਰੀ ਨਿਯਮ ਨਹੀਂ ਆ, ਪਰ ਜਿਹੜੀ ਪੈਟਰੋਲ ਪੰਪ ਐਸੋਸੀਏਸ਼ਨ ਆ ਉਹਨੇ ਕਿਹਾ ਜੀ ਕਿ ਪਿੱਛੋਂ ਤੇਲ ਦੀ ਸਪਲਾਈ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਆ, ਇਸ ਕਰਕੇ ਸਭ ਨੂੰ ਤੇਲ ਮਿਲਦਾ ਰਹੇ ਸਾਨੂੰ ਇਹ ਸਖਤੀ ਵਰਤਣੀ ਪਈ ਆ। ਉਹਨਾਂ ਨੇ ਕਿਹਾ ਜੀ ਕਿ ਜਿਵੇਂ ਜਿਵੇਂ ਤੇਲ ਦੀ ਸਪਲਾਈ ਕਲੀਅਰ ਹੋਈ ਜਾਊਗੀ ਉਵੇਂ ਉਵੇਂ ਅਸੀਂ ਸਭ ਕੁਝ ਠੀਕ ਕਰਦੇ ਜਾਵਾਂਗੇ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵੇਲੇ ਕਈ ਲੋਕਾਂ ਦੀਆਂ ਮੂਰਖਮਤੀਆਂ ਦੇ ਕਰਕੇ ਤੇ ਬੇਕਸੂਰ ਲੋਕ ਮਾਰੇ ਜਾਂਦੇ ਆ, ਲੱਕ ਉਹਨਾਂ ਦਾ ਟੁੱਟ ਜਾਂਦਾ। ਤਾਜ਼ਾ ਜਾਣਕਾਰੀ ਵੀ ਇਹੀ ਪ੍ਰਾਪਤ ਹੋਈ ਆ, ਪਠਾਨਕੋਟ ਦੇ ਵੱਲ ਇੱਕ ਬੰਦੇ ਨੇ ਆਪਣੇ ਖੇਤ ਦੇ ਵਿੱਚ ਕਣਕ ਦੀ ਰਹਿੰਦ ਖੂੰਦ ਨੂੰ ਅੱਗ ਲਾਈ। ਉਹਨੇ ਅੱਗ ਲਾਈ ਜਿਵੇਂ ਕਿ ਚਲੋ ਕਿਸਾਨ ਦਾ ਬਹੁਤ ਸਤਿਕਾਰ, ਮਜ਼ਦੂਰ ਦਾ ਸਤਿਕਾਰ, ਪਰ ਮੂਰਖਾਂ ਦਾ ਕੋਈ ਸਤਿਕਾਰ ਨਹੀਂ ਆ।
0: ਬਿਲਕੁਲ,
1: ਉਹਨੇ ਅੱਗ ਲਾਈ ਤੇ ਉਹਦੀ ਅੱਗ ਦਾ ਮੁਹਾਨ ਹਵਾ ਦੇ ਕਰਕੇ ਤੇ ਇੱਕ ਪੋਲਟਰੀ ਫਾਰਮ ਵੱਲ ਚਲਾ ਗਿਆ। ਪੋਲਟਰੀ ਫਾਰਮ ਸੜ ਕੇ ਸਵਾਹ ਹੋ ਗਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਚੇ ਆ ਜਿਹੜੇ ਉਹ ਸਵਾਹ ਬਣ ਗਏ। ਲੱਖਾਂ ਰੁਪਈਏ ਦੀ ਫੀਡ ਬਰਬਾਦ ਹੋ ਗਈ, ਸਾਰਾ ਤਾਮਾ ਜਾਮਾ ਉਹਦਾ ਵਿਚਾਰੇ ਦਾ, ਗਰੀਬ ਬੰਦੇ ਦਾ ਉਜੜ ਗਿਆ। ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਸ਼ਿਕਾਇਤ ਦਰਜ ਕੀਤੀ ਗਈ ਹੈ। ਜਦੋਂ ਕਿਸੇ ਨੂੰ ਇਹ ਗੱਲ ਕਹਿੰਦੇ ਜੀ ਕਿ ਤੁਸੀਂ ਅੱਗ ਨਾ ਲਾਓ ਤੇ ਮਜਬੂਰੀਆਂ ਦੀ ਲੰਮੀ ਸੂਚੀ ਸਾਹਮਣੇ ਆ ਜਾਂਦੀ, ਕੀ ਕਰਕੇ ਲੁੱਟੇ ਗਏ ਪੱਟੇ ਗਏ, ਪਰ ਜਦੋਂ ਸਾਡੇ ਕਰਕੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਉਜਾੜਾ ਫਿਰਦਾ ਤੇ ਉਦੋਂ ਇਸ ਗੱਲ ਦੇ ਉੱਤੇ ਕੋਈ ਕਿਸਾਨ ਜਥੇਬੰਦੀ ਸਾਹਮਣੇ ਨਹੀਂ ਆਉਂਦੀ। ਹੁਣ ਵੀ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਕਹਿਣੀ ਬਣਦੀ ਆ ਵੀ ਜੇ 10 ਲੱਖ ਦਾ, 20 ਲੱਖ ਦਾ, 5 ਲੱਖ ਦਾ, ਜਿੰਨੇ ਦਾ ਵੀ ਪੋਲਟਰੀ ਫਾਰਮ ਦਾ ਨੁਕਸਾਨ ਹੋਇਆ, ਅਸੀਂ ਜਥੇਬੰਦੀਆਂ ਦੇ ਵੱਲੋਂ ਭਰਪਾਈ ਕਰਦੇ ਹਾਂ, ਸਾਡੇ ਕਿਸਾਨ ਦੀ ਗਲਤੀ ਹੈ, ਇਸ ਕਿਸਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਇਸ ਮਾਮਲੇ ਦੇ ਉੱਤੇ ਕੋਈ ਨਹੀਂ ਸਾਹਮਣੇ ਆ ਰਿਹਾ, ਜਿਹਦੇ ਕਰਕੇ ਲੋਕ ਕਿਸਾਨਾਂ ਦੀ ਇਸ ਗੱਲ ਦੇ ਨਾਲ ਖਫਾ ਕਿ ਤੁਹਾਡੀਆਂ ਇਹਨਾਂ ਆਪਣੀਆਂ ਲਾਲਚੀ ਗੱਲਾਂ ਦੇ ਕਰਕੇ ਵੀ ਭਾਈ ਸਾਡਾ ਖੇਤ ਵਿਹਲਾ ਹੋ ਜੇ ਤੇ ਬੇਕਸੂਰ ਲੋਕ ਮਾਰੇ ਜਾਂਦੇ ਆ। ਜੇ ਆਪਾਂ ਗੱਲ ਕਰਦੇ ਹਾਂ ਜੀ ਇਸ ਵੇਲੇ ਪੰਜਾਬ ਦੀ ਕੁੱਲ ਸਿਆਸਤ ਦੀ, ਪੰਜਾਬ ਦੀ ਕੁੱਲ ਸਿਆਸਤ ਇਸ ਵੇਲੇ ਅਜੀਬ ਮੋੜ ਕੱਟ ਰਹੀ ਆ। ਅਕਾਲੀ ਦਲ ਤੇ ਬੀਜੇਪੀ ਦੇ ਵੱਖ ਵੱਖ ਆਗੂਆਂ ਦੀਆਂ ਅੰਦਰ ਖਾਤੇ ਮੀਟਿੰਗਾਂ ਹੋਈਆਂ ਤੇ ਹੋ ਰਹੀਆਂ। ਇਹ ਵੀ ਪਤਾ ਲੱਗਾ ਜੀ ਕਿ ਇਸ ਵੇਲੇ ਆਰਐਸਐਸ ਦੇ ਕਈ ਆਗੂਆਂ ਦੇ ਨਾਲ ਵੀ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਹੋਈ ਆ। ਗੱਲ ਦੋ ਥਾਵਾਂ ਤੇ ਅੜੀ ਆ, ਇੱਕ ਤਾਂ ਸੁਖਬੀਰ ਸਿੰਘ ਬਾਦਲ ਸੀਐਮ ਚਿਹਰਾ ਨਹੀਂ ਹੋਣਗੇ, ਇੱਕ ਸੀਟਾਂ ਜਿਵੇਂ ਪਹਿਲਾਂ ਬੀਜੇਪੀ ਨੂੰ 23 ਮਿਲਦੀਆਂ ਸੀ ਹੁਣ 23 ਨਹੀਂ, ਹੁਣ 50-50 ਦੀ ਗੱਲ ਹੋਊਗੀ। ਬੀਜੇਪੀ ਇਹ ਗੱਲ ਕਹਿਣੀ ਜੀ ਕਿ ਹੁਣ ਅਸੀਂ ਆਪਣੇ ਜੇਤੂ ਰੱਥ ਨੂੰ ਰੋਕਣਾ ਨਹੀਂ, ਤੇ ਅਕਾਲੀ ਦਲ ਇਹ ਸੋਚਦਾ ਜੀ ਕਿ ਬੀਜੇਪੀ ਜਿੱਥੇ ਇੱਕ ਵਾਰ ਆ ਜਾਂਦੀ ਹੈ ਦੁਬਾਰਾ ਉੱਥੋਂ ਜਾਂਦੀ ਨਹੀਂ। ਇਹ ਭਾਵੇਂ ਗੱਲ ਕਰ ਲਈਏ ਹੁਣ ਪੱਛਮੀ ਬੰਗਾਲ ਦੇ ਵਿੱਚ ਪਤਾ ਨਹੀਂ ਕੀ ਬਣਨਾ, ਤੇ ਇੱਥੇ ਖੇਤਰੀ ਪਾਰਟੀਆਂ ਨੂੰ ਖਤਰਾ ਪੈਦਾ ਕੀਤਾ ਭਾਵੇਂ ਸ਼ਿਵ ਸੈਨਾ ਹੋਵੇ ਤੇ ਭਾਵੇਂ ਨਿਤੀਸ਼ ਕੁਮਾਰ ਦੀ ਪਾਰਟੀ ਹੋਵੇ, ਪਰ ਇਸ ਵੇਲੇ ਆਮ ਆਦਮੀ ਪਾਰਟੀ 50-50 ਚੱਲ ਰਹੀ ਆ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਹੈ ਤੇ ਕਈ ਖਿਡਾਰੀ ਤੇ ਕਈ ਹੋਰ ਰਾਜਨੀਤਿਕ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਆ। ਬੀਜੇਪੀ ਦੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਆ, ਉਹਦੇ ਕੋਲੇ ਗਵਾਉਣ ਨੂੰ ਕੁਝ ਨਹੀਂ ਗਾ, ਪਾਉਣ ਨੂੰ ਸਭ ਕੁਝ ਹੀ ਆ। ਤੇ ਕਾਂਗਰਸ ਇਉਂ ਮਹਿਸੂਸ ਕਰਦੀ ਹੈ ਕਿ ਜਿਵੇਂ ਚੋਣਾਂ ਦੇ ਵਿੱਚ ਹਾਲੇ 4.5 ਸਾਲ ਪਏ ਹੁੰਦੇ ਆ, ਕਾਂਗਰਸ ਦੀ ਕੋਈ ਸਰਗਰਮੀ ਨਹੀਂ, ਕਾਂਗਰਸ ਬਿਲਕੁਲ ਚੁੱਪ ਵੱਟੀ ਬੈਠੀ ਆ। ਸੋ ਕਾਂਗਰਸ ਦਾ ਹਾਲ ਜਿਵੇਂ ਬੀਤੇ ਦੇ ਵਿੱਚ ਬੁਰਾ ਸੀ ਉਸੇ ਤਰੀਕੇ ਨਾਲ ਹੋਣਾ। ਸੋ ਇਹ ਪੰਜਾਬ ਦਾ ਸਿਆਸੀ ਸਨੈਰੀਓ, ਸਿਆਸੀ ਦ੍ਰਿਸ਼ ਹੈ ਜਿਹੜਾ ਉਹ ਲੋਕਾਂ ਨੂੰ ਸੋਚਾਂ ਵਿਚਾਰਾਂ ਦੇ ਵਿੱਚ ਪਾਉਂਦਾ ਕਿ ਆਉਂਦੇ ਸਮੇਂ ਦੇ ਵਿੱਚ ਅਸਲ ਅਰਥਾਂ ਦੇ ਵਿੱਚ ਬਣੂਗਾ ਕੀ, ਪੰਜਾਬ ਦੇ ਵਿੱਚ ਕਿਹੜੀ ਕਰਵਟ ਨੂੰ ਉੱਠ ਬੈਠੂਗਾ, ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ। ਪਰ ਜਿਵੇਂ ਅਸੀਂ ਅਕਸਰ ਗੱਲ ਕਹਿੰਦੇ ਹੁੰਦੇ ਜੀ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਦੂਜੇ ਦੇ ਜੁੰਡੇ ਪੱਟਣ ਦੀ ਥਾਂ ਤੇ, ਪਰਚੋ ਪਰਚੀ ਹੋਣ ਦੀ ਥਾਂ ਤੇ, ਗਾਲ ਦੁੱਪੜ ਦੀ ਵਰਤੋਂ ਕਰਨ ਦੀ ਥਾਂ ਤੇ, ਜ਼ਰੂਰ ਤੇ ਇਸ ਗੱਲ ਦੀ ਹੈ ਕਿ ਤੇਲ ਤੇ ਤੇਲ ਦੀ ਧਾਰ ਦੇਖੋ, ਜਿਹਨੂੰ ਮਰਜ਼ੀ ਵੋਟ ਪਾਓ ਪਰ ਕਿਸੇ ਦੇ ਪਿੱਛੇ ਲੜੋ ਨਾ ਤੇ ਪਰਚੋ ਪਰਚੀ ਹੋਵੋ ਨਾ। ਤੁਹਾਡਾ ਕੰਮ ਸਿਰਫ ਕੰਧਾਂ ਦੇ ਉੱਤੇ ਪੋਸਟਰ ਲਾਉਣਾ ਰਹਿ ਜਾਂਦਾ ਲੇਵੀ ਦੇ ਨਾਲ, ਜਾਂ ਤੁਸੀਂ ਸੰਘ ਪਾੜਨ ਜੋਗੇ ਰਹਿ ਜਾਂਦੇ, ਜਾਂ ਟੈਂਟ ਲਾਉਣਾ ਤੇ ਜਾਂ ਫਿਰ ਕੁਰਸੀਆਂ ਲਾਉਣੀਆਂ। ਪਰ ਜ਼ਰੂਰ ਤੇ ਇਸ ਗੱਲ ਦੀ ਹੈ ਕਿ ਆਪਾਂ ਜਿਹਨੂੰ ਵੀ ਚੁਣਨਾ ਉਹ ਚੰਗੀ ਸੋਚ ਦੇ ਨਾਲ ਚੁਣੀਆਂ ਭਵਿੱਖ ਦੇ ਵਿੱਚ।
0: ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ ਟੈਣਾ ਸਾਹਿਬ, ਥੈਂਕ ਯੂ ਵੈਰੀ ਮੱਚ। ਗੱਲ ਉਹੀ ਆ ਕਿ ਅਸੀਂ ਚੰਗੀ ਸੋਚ ਵਾਲੇ ਬੰਦਿਆਂ ਨੂੰ ਜੇਕਰ ਚੁਣਾਂਗੇ ਤਾਂ ਫਿਰ ਪਹਿਲਾਂ ਤਾਂ ਅਸੀਂ ਕਹਿੰਦੇ ਕਿ ਸਾਡੇ ਲੀਡਰ ਚੰਗੇ ਨਹੀਂ ਹੈਗੇ, ਸਾਡੇ ਲੀਡਰ ਮਾੜੇ ਆ, ਸਾਡੇ ਸਿਸਟਮ ਮਾੜਾ, ਉਹ ਮਾੜੇ ਨਹੀਂ, ਉਹ ਤੋਂ ਪਹਿਲਾਂ ਲੋਕਾਂ ਨੂੰ ਚੰਗੇ ਹੋਣਾ ਪੈਣਾ। ਕਿਸੇ ਵੀ ਦੇਸ਼ ਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੀਡਰ ਚੰਗੇ ਹੋਣ, ਉਹ ਤੋਂ ਪਹਿਲਾਂ ਉਹ ਲੋਕ ਚੰਗੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਲੀਡਰ ਚੁਣਨੇ ਆ। ਅਤੇ ਜੇਕਰ ਅਸੀਂ ਆਪ ਚੰਗੇ ਹੋਵਾਂਗੇ ਤਾਂ ਚੰਗੇ ਨੂੰ ਚੁਣਾਂਗੇ ਨਾ, ਜੇ ਅਸੀਂ ਆਪ ਲਾਲਚੀ ਹੋਵਾਂਗੇ ਤਾਂ ਫਿਰ ਤਾਂ ਵੋਟ ਗਲਤ ਹੱਕ ਦੇ ਵਿੱਚ ਜਾਏਗੀ ਜਾਏਗੀ। ਸੋ ਜਿਹੜਾ ਹੋਇਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਕਿਸੇ ਨੂੰ ਚੰਗਾ ਬਣਾਉਣ ਤੋਂ ਪਹਿਲਾਂ ਸਾਨੂੰ ਆਪ ਖੁਦ ਚੰਗੇ ਹੋਣਾ ਪਏਗਾ। ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਤਾਂ ਇਹਨਾਂ ਖਬਰਾਂ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਗਿਆ ਸੀ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਦੇ ਸੁਲਤਾਨ ਜੀ ਦੇ ਵੱਲੋਂ। ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸੁਲਤਾਨ ਜੀ
2: ਤੁਹਾਡੀ ਜੀ, ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ
0: ਜੀ। ਸੋ ਗੱਲ ਅਸੀਂ ਕਰਾਂਗੇ ਸੁਲਤਾਨ ਜੀ ਦੇ ਨਾਲ ਵਿਕਟੋਰੀਆ ਡੇ ਤੇ ਆ ਅੱਜ। ਸੁਲਤਾਨ ਜੀ, ਜਿਵੇਂ ਆਪਾਂ ਜੇਕਰ ਦੇਖਦੇ ਹਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਓਪਨ ਨੇ, ਜੇ ਆਪਾਂ ਸਕੇਅਰਬੰਦ ਦੀ ਗੱਲਬਾਤ ਕਰ ਲੈਂਦੇ ਹਾਂ ਉਹ ਓਪਨ ਆ, ਐਰਨ ਮੈਲ ਓਪਨ ਆ, ਡੈਕਸੀ ਆਊਟਲੈਟ ਜਿਹੜਾ ਓਪਨ ਆ, ਸੋ ਕਾਫੀ ਚੀਜ਼ਾਂ ਓਪਨ ਨੇ, ਅਤੇ ਤੁਸੀਂ ਵੀ ਓਪਨ ਹੈਗੇ ਤਾਂ ਕਿੰਨੇ ਵਜੇ ਤੱਕ ਹੋ?
2: ਬਿਲਕੁਲ 7 ਵਜੇ ਤੱਕ ਓਪਨ ਹੈ ਜੀ। ਔਰ ਚੰਗੀ ਗੱਲ ਇਹ ਹੈ ਕਿ ਜਿਹੜੀਆਂ ਵੀ ਸਾਡੀਆਂ ਫੈਮਿਲੀਜ਼ ਆਊਟ ਆਫ GTA ਆ ਰਹੀਆਂ ਰਾਜਵੀਰ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ 5:30 ਪ੍ਰੋਗਰਾਮ ਦੂਰ ਤੱਕ ਸੁਣਿਆ ਜਾਂਦਾ, ਸੋ ਤੁਹਾਡੇ ਮੈਸੇਜ ਜਿਹੜੇ ਆ ਉਹ ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ, ਈਵਨ ਜਸਟ ਇੱਕ ਫੈਮਿਲੀ ਪੈਰਿਸ ਓਨਟੈਰੀਓ ਤੋਂ ਆਏ ਹੈ ਜੀ, 85-ਇੰਚ TV ਉਹਨਾਂ ਨੇ ਲਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਇਹਦਾ ਲਾਸਟ ਡੇ ਆ, ਜਿਹੜਾ 999 ਦਾ 85-ਇੰਚ ਸੈਮਸੰਗ ਦੇ ਰਹੇ ਆ, ਤੇ ਅੱਜ ਤੋਂ ਬਾਅਦ ਯਾਨੀ ਕੱਲ ਤੋਂ ਇਹ $1399 ਦਾ ਹੋ ਜਾਣਾ। ਸੋ $400-500 ਦੀ ਐਕਸਟਰਾ ਸੇਵਿੰਗ ਹੈ ਜਿਹੜੀ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਹੋ ਰਹੀ ਹੈ ਬ੍ਰੈਂਪਟਨ ਟੀਵੀ ਐਂਡ
0: ਅਪਲਾਈਸਸ ਤੇ ਜੀ। ਸੁਲਤਾਨ ਜੀ ਇੰਨਾ ਫਰਕ ਪੈ ਜਾਣਾ ਕੱਲ ਤੋਂ?
2: ਜੀ ਸਰ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਜੀ, ਇਹ ਮਦਰਸ ਡੇ ਸਪੈਸ਼ਲ ਪ੍ਰਾਈਸਿਸ ਸੀਗੀਆਂ, ਜਿਹੜਾ ਕਿ ਅਸੀਂ ਉਹਨਾਂ ਕੋਲੋਂ ਸਿਰਫ ਐਕਸਟੈਂਡ ਕਰਾਇਆ ਸੀ ਸੈਮਸੰਗ ਕੰਪਨੀ ਕੋਲੋਂ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ, ਤੇ ਸਿਰਫ 3 ਦਿਨ ਦਾ ਇਹ ਸਪੈਸ਼ਲ ਪ੍ਰਮੋਸ਼ਨ ਸੀਗੀ ਜਿਹੜੀ ਅੱਜ ਸ਼ਾਮ 7 ਵਜੇ ਖਤਮ ਹੋ ਜਾਣੀ ਹੈ। 999 ਦਾ 85-ਇੰਚ ਅੱਜ ਲੈ ਲਓ, ਜਾਂ 1399 ਦਾ ਕੱਲ, ਜਾਂ ਕੱਲ ਤੋਂ ਬਾਅਦ ਲੈ ਲਈਏ ਜਦੋਂ ਮਰਜ਼ੀ।
0: ਅੱਛਾ, ਨਹੀਂ ਫਿਰ ਕੱਲ ਤੋਂ ਬਾਅਦ ਕੱਲ ਤੋਂ ਲੈਣਾ, ਤੇ ਜੇ ਆਪਾਂ ਹੋਲਡ ਕਰਾਉਣਾ ਹੋਵੇ ਤਾਂ ਅੱਜ ਵੀ ਹੋਲਡ ਹੋ ਜਾਊਗਾ? ਇਹ ਆਪਾਂ ਮਤਲਬ ਸਪੋਜ਼ ਕਰੋ ਕਿ ਕੋਈ ਆਪਣਾ ਘਰ ਲਿਆ ਹੋਵੇ ਤੇ ਆਪਾਂ ਕਹਿੰਦੇ ਯਾਰ ਹਜੇ ਮਹੀਨੇ ਤੱਕ ਚਾਹੀਦਾ, ਤੁਸੀਂ ਹੋਲਡ ਅੱਜ ਹੀ ਕਰ ਲਓ, ਉਹ ਹੋ ਜਾਊਗਾ? ਨਹੀਂ,
2: ਜਿਹੜਾ ਪੈਰਿਸ ਓਨਟੈਰੀਓ ਜਾ ਰਿਹਾ ਨਾ ਜੀ, ਇਹ ਜੂਨ 'ਚ ਜਾਣਾ। ਉਹਨਾਂ ਨੇ ਭੈਣ ਹੁਣੀ ਆਏ ਸੀ ਅੱਜ, ਤੇ ਉਹਨਾਂ ਨੇ ਇਹਨੂੰ ਬੁੱਕ ਕੀਤਾ, ਤੇ ਉਹਨਾਂ ਨੇ ਕਿਹਾ ਭਾਜੀ ਅਸਲ 'ਚ ਅਸੀਂ ਅੱਜ ਪੈਰਿਸ ਓਨਟੈਰੀਓ ਤੋਂ ਆਏ ਆ, GTA ਇੱਥੇ ਬ੍ਰੈਂਪਟਨ ਆਉਣਾ ਸੀ, ਤੇ ਮੈਸੇਜ ਸਾਡਾ ਤਾਂ ਮਿਲਦਾ ਰਿਹਾ, ਸਾਰਿੰਗ ਪ੍ਰੋਗਰਾਮ ਨੂੰ ਬਹੁਤ ਰੈਗੂਲਰਲੀ ਅਸੀਂ ਸੁਣਦੇ ਹਾਂ, ਤੇ ਸਾਰਿੰਗ ਦੇ ਮੈਸੇਜ 'ਚ ਇਹ ਸੀਗਾ ਕਿ ਜਦੋਂ ਤੁਸੀਂ GTA ਵੱਲ ਨੂੰ ਆਓ, ਬ੍ਰੈਂਪਟਨ ਵੱਲ ਨੂੰ ਆਓ, ਤੇ ਜ਼ਰੂਰ ਚਾਹੇ ਪੈਰਿਸ ਓਨਟੈਰੀਓ ਤੋਂ, ਲੰਡਨ ਓਨਟੈਰੀਓ ਤੋਂ, ਜਾਂ ਤੁਸੀਂ ਕਿਚਨਰ, ਕੈਮਰੇਜ, ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲਲੈਂਡ, ਕਿਤਿਓਂ ਵੀ ਤੁਸੀਂ ਅੱਜ ਬ੍ਰੈਂਪਟਨ 'ਚ ਆਏ ਹੋ, ਤੇ ਤੁਸੀਂ ਜ਼ਰੂਰ 999 ਦਾ TV ਜਿਹੜਾ ਇਹਨੂੰ ਬਾਏ ਵੀ ਕਰ ਸਕਦੇ, ਇਹਨੂੰ ਮਈ, ਜੂਨ, ਜੁਲਾਈ ਵਾਸਤੇ ਹੋਲਡ ਵੀ ਕਰਾ ਸਕਦੇ ਹੋ, $150-$200 10% ਡਿਪੋਜ਼ਿਟ ਦੇ ਕੇ। 9054502828 ਨੰਬਰ ਹੈ, 55-ਇੰਚ 399 ਦਾ ਤੇ 65-ਇੰਚ 699 ਦਾ ਵੀ
0: ਸੁਲਤਾਨ ਜੀ ਨੇ ਦੱਸਿਆ ਕਿ ਇਹ ਮਦਰਸ ਡੇ ਤੇ ਸਪੈਸ਼ਲ ਸੀਗੀ, ਅੱਜ ਤੱਕ ਤੁਸੀਂ ਸ਼ਾਮ ਦੇ 7 ਵਜੇ ਤੱਕ ਲਾਹਾ ਲੈ ਲਿਓ, 905-450-2828। ਜੇਕਰ ਤੁਹਾਡੇ ਮਿੱਤਰ ਦੋਸਤ ਵੀ ਕੋਈ ਹੈਗੇ ਆ, ਉਹਨਾਂ ਨੂੰ ਵੀ ਦੱਸ ਸਕਦੇ ਹੋ ਕਿ ਭਾਈ ਇਹ ਤੁਹਾਡੀ 500 ਦੀ ਸੇਵਿੰਗ ਹੈ ਜਿਹੜੀ, ਅਗਲੇ ਦਿਨ ਵਾਲੇ ਤਾਂ ਸੇਵਿੰਗ ਕਰਾਓ, ਨਾਲੇ ਉਹਨੂੰ ਕਹਿੰਦੇ 500 ਦੀ ਤੇਰੀ ਸੇਵਿੰਗ ਕਰਾ ਦੀ, $100 ਮੈਨੂੰ ਦੇ ਦੇ ਖਾਣ ਪੀਣ ਦਾ, ਪਾਰਟੀ ਕਰੋ ਉਹਨਾਂ ਨਾਲ ਅੱਜ। ਸੋ 905-450-2828 ਤੇ ਤੁਸੀਂ ਕਾਲ ਕਰ ਲਿਓ, ਸੇਵਿੰਗ ਆਪ ਵੀ ਕਰੋ ਤੇ ਲੋਕਾਂ ਦੀ ਵੀ ਜ਼ਰੂਰ ਮੈਸੇਜ ਕਨਵੇ ਕਰਕੇ, ਪਹੁੰਚ ਦੇ ਕਰਕੇ ਕਰਵਾ ਦਿਓ। ਸੁਲਤਾਨ ਜੀ, ਜਿਹੜੇ ਅਪਲਾਈਸਿਸ ਆ ਉਹਨਾਂ ਦੇ ਵਿੱਚ ਵੀ ਸਪੈਸ਼ਲ ਮਦਰਸ ਡੇ ਤੇ ਕੁਛ ਹੈਗਾ?
2: ਉਹਦੇ ਚ ਵੀ 40% ਦਾ ਡਿਸਕਾਊਂਟ ਹੈ ਜੀ। ਵੈਸੇ ਸਾਡੀ ਇੰਡਸਟਰੀ ਚ ਮੈਕਸੀਮਮ 15 ਜਾਂ 20 ਤੇ ਬਹੁਤ ਕਰੀਏ 5 ਜਾਂ 7 ਪੀਸ ਲਈਏ ਤੇ 25% ਡਿਸਕਾਊਂਟ ਚੱਲਦਾ, ਪਰ ਅਸੀਂ 40% ਦਾ ਡਿਸਕਾਊਂਟ ਜਿਹੜਾ ਮੈਕਸੀਮਮ ਲਿਆ ਆਪਣੀਆਂ ਕੰਪਨੀਜ਼ ਕੋਲੋਂ, ਜਿਹਦੇ ਵਿੱਚ ਫਰਿੱਜ, ਸਟੋਵ, ਡਿਸ਼ਵਾਸ਼ਰ, ਜੇ 3-ਪੀਸ ਕਿਚਨ ਬੰਡਲ ਦੀ ਗੱਲ ਕਰਦੇ ਹਾਂ ਤੇ ਉਹ $5,000 ਵਾਲਾ $29.99 ਦਾ, $2,000 ਤੁਸੀਂ ਸਿਰਫ 3-ਪੀਸ ਹੋਮ ਅਪਲਾਈਸਿਸ ਤੇ ਸੇਵ ਕਰਨਾ, ਤੇ ਜੇ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਮਿਲਣਾ। ਈਵਨ ਇਕੱਲਾ ਵਾਸ਼ਰ ਐਂਡ ਡਰਾਇਰ ਤੁਸੀਂ ਲੈਣਾ ਹੋਵੇ ਤੇ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $2,500 ਵਾਲਾ ਸਿਰਫ ਤੇ ਸਿਰਫ $17.99 ਚ ਮਿਲ ਰਿਹਾ, ਯਾਨੀ $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਅੱਜ ਸੇਵ ਕਰ ਲੈਣੇ ਆ। ਡਿਲੀਵਰੀ ਡੇਟ 6 ਜੂਨ-ਜੁਲਾਈ ਦੀ ਕੋਈ ਵੀ ਰੱਖੀ ਜਾ ਸਕਦੀ ਹੈ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ ਜੀ। 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ ਤੁਸੀਂ, 905-450-2828 ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਪ੍ਰੋਡਕਟ ਨੂੰ ਹੋਲਡ ਕਰਾ ਲੈਣਾ, ਸ਼ੋਰੂਮ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ ਜੀ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ ਚ ਹੀ ਕਰਨੀ ਹੈ। 905-450-2828
0: 905-450-2828 ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਅੱਜ ਤੋਂ ਨਹੀਂ, ਕਈ ਦਹਾਕਿਆਂ ਤੋਂ ਇਸੇ ਫੀਲਡ ਦੇ ਵਿੱਚ ਨੇ। 905-450-2828 ਸੁਲਤਾਨ ਜੀ ਦਾ ਨੰਬਰ। ਸੁਲਤਾਨ ਜੀ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਤੁਹਾਨੂੰ ਇੱਕ ਗੀਤ ਸੁਣਾਉਣਾ ਅਤੇ ਗੀਤ ਬਾਬਤ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਸਾਂਝੇ ਕਰਦੇ ਹਾਂ। ਸੋ ਇਹ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ 'ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਜੀ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਵਿਸਾਖੀ ਮੇਲਾ ਜਿਹੜਾ ਜੀ ਉਹ ਹੁਣ ਜਾ ਰਿਹਾ। ਸੋ 30 May ਨੂੰ ਅਤੇ 11 ਵਜੇ ਸ਼ੁਰੂ ਹੋ ਜਾਣਾ। ਅਤੇ ਤੁਹਾਨੂੰ ਦੱਸਦੇ ਹਾਂ ਕਿ ਸਕਾਈਡੋਮ ਗਰੁੱਪ ਆਫ ਕੰਪਨੀਜ਼ ਹਰ ਸਾਲ ਵਿਸਾਖੀ ਮੇਲਾ ਕਰਦੇ ਹੁੰਦੇ ਆ। ਸੋ ਵਿਸਾਖੀ ਮੇਲਾ ਇਸ ਵਾਰ 30 May ਨੂੰ ਸ਼ੁਰੂ ਹੋ ਜਾਣਾ, 30 May ਨੂੰ ਹੋਣਾ। ਸੋ 30 May ਨੂੰ 11 ਵਜੇ ਸਵੇਰੇ ਸਟਾਰਟ ਹੋਊਗਾ ਜੀ, ਸ਼ਾਮ ਦੇ 5 ਵਜੇ ਤੱਕ ਇਹ ਮੇਲਾ ਚੱਲਣਾ ਵਾ। ਕੋਈ ਇਹਦੀ ਟਿਕਟ ਨਹੀਂ ਹੁੰਦੀ, ਖਾਣ ਪੀਣ ਦਾ ਪ੍ਰਬੰਧ ਖੁੱਲ੍ਹਾ ਹੁੰਦਾ, ਬਹੁਤ ਸਾਰੇ ਜਿਹੜੇ ਇਨਾਮਾਤ ਨੇ ਉਹ ਨਿਕਲਦੇ ਆ। ਕਿਸੇ ਨੂੰ ਸਾਈਕਲ ਨਿਕਲਿਆ, ਕਿਸੇ ਨੂੰ TV ਨਿਕਲਿਆ, ਕਿਸੇ ਨੂੰ ਕੁਛ, ਜਾ ਕੇ ਉੱਥੇ ਸਿਰਫ ਆਪਣੀ ਪਰਚੀ ਪਾਉਣੀ ਆ। ਕਸਟਮਰ ਐਪਰੀਸ਼ੀਏਸ਼ਨ ਡੇ ਇਹ ਕਹਿ ਦਿੰਦੇ ਆ। ਸਰਦਾਰ ਦਲਜੀਤ ਸਿੰਘ ਗੇਦੂ ਸਾਹਿਬ ਅਤੇ ਉਹਨਾਂ ਦੀ ਪੂਰੀ ਫੈਮਿਲੀ, ਜਿਹਨਾਂ ਦੇ ਵਿੱਚ ਲੱਕੀ ਬਈ ਆ ਗਿਆ, ਗੋਲਡੀ ਬਾਈ ਆ ਗਿਆ, ਰੌਕੀ ਹੁਣੀ ਆ ਗਏ ਆ, ਸੋ ਹੈਪੀ ਹੁਣੀ ਆ ਗਏ ਆ, ਸਾਰੀ ਦੀ ਸਾਰੀ ਫੈਮਿਲੀ ਇਸ ਚੀਜ਼ ਲਈ ਮੁਬਾਰਕਬਾਦ ਦੀ ਹੱਕਦਾਰ ਆ ਕਿ ਉਹ ਹਰ ਸਾਲ ਕਸਟਮਰ ਐਪਰੀਸ਼ੀਏਸ਼ਨ ਡੇ ਆ ਜਿਹੜਾ ਉਹ ਮਨਾਉਂਦੇ ਆ, ਵਿਸਾਖੀ ਮੇਲਾ ਮਨਾਉਂਦੇ ਆ, ਲੱਕੀ ਡਰਾ ਉਹਦੇ 'ਚੋਂ ਕੱਢਦੇ ਆ। ਸੋ ਜਿੰਨੇ ਵੀ ਸਾਡੇ ਵੀਰ ਭੈਣ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਦੇ ਲਈ ਖੁੱਲ੍ਹਾ ਸੱਦਾ ਕਿ ਕੋਈ ਵੀ ਟਿਕਟ ਇੱਥੇ ਨਹੀਂ ਹੋਣੀ। ਅਤੇ ਇਹਦੇ ਵਿੱਚ ਖਾਸ ਤੌਰ 'ਤੇ ਇੱਕ ਪੰਜਾਬ ਤੋਂ ਸਪੈਸ਼ਲੀ ਤੌਰ 'ਤੇ ਸਿੰਗਰ ਨੇ ਜਿਹੜੇ ਸਾਡੇ ਭਰਾ, ਉਹਨਾਂ ਨੂੰ ਇਸ ਮੇਲੇ ਦੇ ਵਿੱਚ ਜਿਹੜਾ ਬੁਲਾਇਆ ਗਿਆ ਜੀ।

ਇਹ ਆਵਾਜ਼ ਤੁਸੀਂ ਗੁਰਵਿੰਦਰ ਬਰਾੜ ਹੋਣਾ ਦੀ ਸੁਣ ਰਹੇ ਸੀ। ਸੋ ਉਹਨਾਂ ਦੀ ਇੱਕ ਖਾਸ ਤੌਰ 'ਤੇ ਇੱਥੇ ਅਦਾਇਗੀ ਹੋਏਗੀ, ਖਾਸ ਤੌਰ 'ਤੇ ਪਰਫੋਰਮੈਂਸ ਆ ਜਿਹੜੀ ਗੁਰਵਿੰਦਰ ਬਰਾੜ ਹੋਣੀ ਇੱਥੇ ਕਰਨਗੇ, ਜਿਨ੍ਹਾਂ ਦੇ ਬਹੁਤ ਸਾਰੇ ਗੀਤਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ ਵਾ, ਚਾਹੇ ਉਹ ਗਰੀਬੀ ਸੌਂਗ ਹੈ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਚਾਹੇ ਉਹਨਾਂ ਦੇ ਅਲੱਗ ਅਲੱਗ ਗੀਤ ਨੇ ਉਹਨਾਂ ਨੂੰ ਜਿੰਨਾ ਤੁਸੀਂ ਭਰਮਾ ਪਿਆਰ ਦਿੱਤਾ, ਉਹ ਸਾਰੇ ਤੁਸੀਂ ਦੱਸਣਾ ਕਿ ਉੱਥੇ ਉਹ ਹਾਜ਼ਰੀ ਲਗਵਾਉਣਗੇ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: டெலிஷியஸ் ஃபுட், பெர்ஃபெக்ட் டைனிங், வியாதி பஜ்ஜி, லைவ் கேட்டரிங்ல 4 ஃபுட் ட்ரக்ஸ் வினே, கேட்டரிங் ஃபார் ஆல் பார்ட்டிஸ், குவாலிட்டி நம்பர் 1, பிரேக்ஃபாஸ்ட், லஞ்ச், டின்னர் சப் மிலேகா. டொரண்டோ ஃபுட் இஸ் தி பெர்ஃபெக்ட் லொகேஷன், யானி ஸ்வீட் மஹல், 680 ரெக்ஸ்டேல் புலிவர்ட். ஃபார் மோர் இன்ஃபர்மேஷன் கால் சுக்காப் காங்கு 416-679-9191. ஸ்வீட் மஹல்.
1: ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
0: ਜਾਂ ਕਾਲ ਕਰੋ 647-294-5503।
1: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ। ਲਾਇਸੈਂਸ ਨੰਬਰ 10500-DeepSiddhu.com।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 crack ਆ, 2 crack ਨੇ, ਫਾਊਂਡੇਸ਼ਨ 'ਚ crack ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565।

ਇਹ ਆਵਾਜ਼ ਤੁਸੀਂ ਗੁਰਵਿੰਦਰ ਬਰਾੜ ਹੋਣਾ ਦੀ ਸੁਣ ਰਹੇ ਹੋ, ਜਿਹੜੇ 30 ਮਈ ਨੂੰ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਆ। ਲੱਕੀ ਡਰਾ ਵੀ ਹੋਏਗਾ, ਵਿਸਾਖੀ ਮੇਲਾ ਵੀ ਹੋਏਗਾ, ਸਕਾਈਡੋਮ ਗਰੁੱਪ ਆਫ ਕੰਪਨੀਆਂ ਜਿਹੜੀ ਉਹਨਾਂ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ। ਕੋਈ ਇਹਦੀ ਟਿਕਟ ਨਹੀਂ ਹੋਣੀ, ਬਿਲਕੁਲ ਫ੍ਰੀ ਮੇਲਾ ਹੋਣਾ। ਤੁਸੀਂ ਜਾਓ ਅਤੇ ਉੱਥੇ ਨਾਲ ਦੀ ਨਾਲ ਪਕੌੜੇ, ਜਲੇਬੀਆਂ ਸਭ ਪ੍ਰਬੰਧ ਹੋਊਗਾ, ਖਾਣ ਪੀਣ ਦਾ ਪੂਰਾ ਪ੍ਰਬੰਧ ਆ। ਬਹੁਤ ਸਾਰੇ ਇਨਾਮ ਆ ਕੱਢੇ ਜਾਣਗੇ। ਗੁਰਵਿੰਦਰ ਬਰਾੜ ਹੋਣਾ ਦਾ ਉੱਥੇ ਅਖਾੜਾ ਹੋਏਗਾ। ਪਹੁੰਚਣਾ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ। ਸੋ ਤੁਹਾਨੂੰ ਖੁੱਲ੍ਹਾ ਸੱਦਾ ਬੈਠਣ ਦਾ ਪ੍ਰਬੰਧ ਹੋਊਗਾ, ਸੀਟਾਂ ਵਗੈਰਾ ਲੱਗੀਆਂ ਹੋਣਗੀਆਂ, ਸਾਜੇ ਹੋਣਗੇ। ਗੁਰਵਿੰਦਰ ਬਰਾੜ ਹੋਣੀ ਪੂਰੇ ਡੇਢ ਦੋ ਘੰਟੇ ਦਾ ਜਿਹੜਾ ਅਖਾੜਾ ਇਹਨਾਂ ਦਾ ਉਹ ਤੁਹਾਨੂੰ ਹੋਊਗਾ, ਕੋਈ ਟਿਕਟ ਨਹੀਂ। ਬਹੁਤ ਸਾਰੇ ਗੀਤਾਂ ਨੂੰ ਤੁਸੀਂ ਇਹਨਾਂ ਦੇ ਮਾਣ ਦਿੱਤਾ ਗੁਰਵਿੰਦਰ ਬਰਾੜ ਹੋਣਾ ਦੇ। ਸੋ ਸਕਾਈਡੋਮ ਗਰੁੱਪ ਆਫ ਕੰਪਨੀਜ਼ ਲੋਕਾਂ ਦੀ ਫਰਮਾਇਸ਼ ਤੇ ਲੈ ਕੇ ਆਏ ਆ ਗੁਰਵਿੰਦਰ ਬਰਾੜ। ਇਹ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ, ਤੂੰ ਸ਼ਿਵ ਦੀ ਕਿਤਾਬ ਵਰਗੀ। ਸੋ ਇਸ ਗੀਤ ਦੇ ਵਿੱਚ ਇੱਕ ਹੋਰ ਖਾਸੀਅਤ ਆ ਜਿਹੜੀ ਉਹ ਤੁਹਾਨੂੰ ਦੱਸਦਾ ਕਿ ਸ਼ਹਿਨਾਜ਼ ਗਿੱਲ ਹੋਣੀ ਆ ਜਿਹੜੀ ਅੱਜ ਕੱਲ੍ਹ ਟੌਪ 'ਤੇ, ਉਹਨਾਂ ਦਾ ਨੰਬਰ ਆ ਟੌਪ 'ਤੇ, ਉਹਨਾਂ ਦਾ ਨਾਮ ਆ ਬਾਲੀਵੁੱਡ ਤੱਕ ਜਿਹੜੇ ਉਹ ਛਾਏ ਹੋਏ ਆ ਸ਼ਹਿਨਾਜ਼ ਗਿੱਲ, ਉਹਨਾਂ ਦੀ ਐਂਟਰੀ ਆ ਜਿਹੜੀ ਪਹਿਲਾ ਗੀਤ ਉਹਨਾਂ ਦਾ ਗੁਰਵਿੰਦਰ ਬਰਾੜ ਹੋਣਾਂ ਦੇ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਕੰਮ ਕੀਤਾ ਸੀ, ਉਹ ਅੱਜ ਜਿਸ ਵੀ ਮੁਕਾਮ 'ਤੇ ਨੇ ਬਹੁਤ ਬਹੁਤ ਮੁਬਾਰਕ ਹੈ। ਪਰ ਜਿਹੜੀ ਪਹਿਲੀ ਉਹਨਾਂ ਦੀ ਅਪੀਅਰੈਂਸ ਆ ਉਹ ਇਹ ਗੀਤ ਸੀ, ਤੂੰ ਸ਼ਿਵ ਦੀ ਕਿਤਾਬ ਵਰਗੀ।

0: ਅਸੀਂ ਜ਼ਰੂਰ ਪਹੁੰਚਣਾ, ਸੋ 30 ਮਈ ਨੂੰ ਬਿਲਕੁਲ ਖੁੱਲ੍ਹਾ ਮੇਲਾ ਹੋਣਾ, ਕਿਉਂਕਿ ਟਿਕਟ ਟੁਕਟ ਉਹਦੀ ਹੈ ਨਹੀਂ ਗੀ, ਟਿਕਟ ਲਾਉਣ ਲਈ ਤੁਹਾਨੂੰ ਪੈਸੇ ਚਾਹੀਦੇ ਹੋਣੇ, ਪੈਸੇ ਆਪਾਂ ਲਾਉਣੇ ਨਹੀਂ, ਪੈਸੇ ਤਾਂ ਗੱਲ ਪੈਸੇ ਲਾਉਣੇ ਨਹੀਂ, ਪੈਸੇ ਲਿਆਉਣੇ ਆ। ਸੋ ਯੂਨੀ ਗਲੋਬਲ ਤੋਂ ਸਾਡੇ ਨਾਲ ਆ ਗਏ ਬਾਈ ਜੀ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਨਾਗਪਾਲ ਸਾਹਿਬ ਨਾਲ, ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਨੂੰ ਸਰ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਪੈਸੇ ਤਾਂ ਹਰ ਇੱਕ ਬੰਦਾ ਪੈਸੇ ਦੇ ਪਿੱਛੇ ਤੁਰਿਆ ਫਿਰਦਾ ਨਾਗਪਾਲ ਸਾਹਿਬ, ਕਈ ਵਾਰ ਮੈਨੂੰ ਐਸੇ ਬੰਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਕਿ ਬਾਈ ਯਾਰ ਕੀ ਹੈ, ਕੀ ਕਰਨਾ, ਪੈਸਾ ਇੱਥੇ ਹੀ ਰਹਿ ਜਾਣਾ, ਕਿਹੜਾ ਨਾਲ ਲੈ ਜਾਣਾ। ਇਹ ਵੀ ਗੱਲ ਸਹੀ ਹੈ, ਪਰ ਪੈਸਾ ਉਹ ਤੋਂ ਬਿਨਾਂ ਗੱਲ ਬਣਦੀ ਵੀ ਨਹੀਂ ਹੈ, ਔਖਾ ਵੀ ਬਹੁਤ ਆ ਪੈਸੇ ਤੋਂ ਬਿਨਾਂ। ਜੇ ਆਪਾਂ ਦੇਖੀਏ ਕਿਉਂਕਿ ਖਰਚੇ ਆ ਜਿਹੜੇ ਲੋਕਾਂ ਦਾ ਸਾਹ ਨਿਕਲਿਆ ਪਿਆ, ਤਰਾਹ ਨਿਕਲਿਆ ਪਿਆ ਪੈਸੇ ਦੇ ਬਿਨਾਂ। ਮੰਗਿਆ ਪੈਸਾ ਕੋਈ ਬੰਦਾ ਬੰਦੇ ਨੂੰ ਦੇ ਕੇ ਰਾਜੀ ਨਹੀਂ ਦਿੰਦਾ, ਨਹੀਂ ਕਿਉਂਕਿ ਅਗਲਾ ਕਹਿੰਦਾ ਪਤਾ ਨਹੀਂ ਇਹਨੇ ਕਹਾਣੀ ਮੋੜਨਾ ਕਿ ਨਹੀਂ ਮੋੜਨਾ। ਪਰ ਸਰਕਾਰ ਆ ਜਿਹੜੀ ਉਹ ਕਹਿੰਦੀ ਮੰਗਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ, ਤੁਹਾਨੂੰ ਅਸੀਂ ਪੈਸਾ ਦਿੰਦੇ, ਤੁਸੀਂ ਮੋੜਨਾ ਹੈ ਹੀ ਨਹੀਂ, ਸਾਨੂੰ ਮੋੜਨਾ ਨਹੀਂ ਹੈ ਜਿਹੜਾ ਤੁਹਾਨੂੰ ਅਸੀਂ ਪੈਸਾ ਦੇਵਾਂਗੇ, ਤੁਸੀਂ ਮੋੜਿਓ ਨਾ। ਪਹਿਲਾਂ ਕਹਿ ਕੇ ਦੱਸ ਕੇ ਹੀ ਉਹ ਦਿੰਦੇ ਆ ਕਿ ਤੁਹਾਨੂੰ ਇਹ ਮੋੜਨ ਦੀ ਜ਼ਰੂਰਤ ਨਹੀਂ, ਰੱਖ ਲਓ। ਪਰ ਦਿੰਦੇ ਕਿਵੇਂ ਆ, ਕੌਣ ਦਿੰਦਾ, ਉਹਦਾ ਜ਼ਰੀਆ ਤੁਸੀਂ ਬਣਦੇ ਹੋ। ਬਹੁਤ ਸਾਰੀਆਂ ਫੈਮਿਲੀਜ਼ ਨੇ ਆਲਰੇਡੀ ਲਾਹਾ ਲਿਆ, ਮੇਰਾ ਖਿਆਲ ਆ ਕਿੰਨੇ ਤਾਂ ਆਪਣੇ ਜਿਹੜੇ ਪ੍ਰੋਗਰਾਮ ਸੁਣ ਕੇ ਤੁਹਾਡੇ ਕੋਲ ਜਿਹੜੇ ਪਹੁੰਚੇ, ਅਤੇ ਤੁਸੀਂ ਜਦੋਂ ਮੁਬਾਰਕਬਾਦ ਭੇਜ ਦਿਓ ਕਿ ਰਾਜਵੀਰ ਜੀ ਫਲਾਣਾ ਬੰਦਾ ਪਹੁੰਚਿਆ ਸੀਗਾ, ਮੁਬਾਰਕਬਾਦ ਉਹਦੀ ਅਪਰੂਵਲ ਆ ਗਈ ਹੈ, ਫਲਾਣੇ ਦੀ ਅਪਰੂਵਲ ਆ ਗਈ ਹੈ, ਫਲਾਣੇ ਦੀ ਅਪਰੂਵਲ ਆ ਗਈ ਹੈ। ਸੋ ਉਹਦੇ ਨਾਲ ਸਾਨੂੰ ਵੀ ਹੁੰਦਾ ਕਿ ਯਾਰ ਸਾਡਾ ਦਿੱਤਾ ਹੋਇਆ ਸੁਨੇਹਾ ਲੋਕਾਂ ਤੱਕ ਪਹੁੰਚਿਆ, ਅਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਜੇ ਪੈਸੇ ਆ ਰਹੇ ਆ, ਬਿਲਕੁਲ ਕੋਈ ਇਹ 'ਚ ਕੈਚ ਨਹੀਂ, ਕੋਈ ਇਹ 'ਚ ਘੁੰਡੀ ਨਹੀਂ ਹੈ। ਸੋ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਤੁਹਾਨੂੰ ਵੀ ਡੱਬੇ ਦੇ ਕੇ ਜਾਂਦੇ ਹੋਣੇ ਫਿਰ ਲੋਕ।
1: ਹਾਂਜੀ ਬਿਲਕੁਲ ਸਹੀ ਗੱਲ ਹੈਗੀ, ਲਾਈਕ ਕਭੀ ਕਭੀ ਤੋਂ ਹਮਾਰੇ ਪੇ ਮਿਠਾਈ ਕੀ ਦੁਕਾਨ ਸੇ ਜ਼ਿਆਦਾ ਡੱਬੇ ਇਕੱਠੇ ਹੋ ਜਾਤੇ ਹੈ, ਕਿਸੀ ਕਿਸੀ ਦਿਨ ਤੋਂ ਆਪਸ ਮੇ ਸਾਰਾ ਸਟਾਫ ਬਾਂਟ ਲੇਤੇ ਹੈ ਕਿ ਪਾਂਚ ਆਪਕੇ ਪਾਂਚ ਮੇਰੇ ਪਾਂਚ ਬਾਂਟ ਲੇਤੇ ਹੈ ਪਾਂਚ ਬਾਂਟ ਕਰਕੇ। ਹਾਂਜੀ ਸੋ ਵਹੀ ਹੈ, ਓਨੈਸਟੀ ਸੇ ਹਮ ਕਾਮ ਕਰ ਰਹੇ ਹੈ, 7 ਈਅਰ ਸੇ ਬਿਜ਼ਨਸ ਮੇ ਹੈ, ਐਂਡ ਆਪ ਅਗਰ ਸਕਿੱਲ ਡਿਵੈਲਪ ਕਰਨਾ ਚਾਹਤੇ ਹੈਂ, ਹਮਾਰੇ ਪਾਸ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਐਜੂਕੇਸ਼ਨ ਕੰਸਲਟੈਂਟ ਹੈ ਹਮ। ਅਬ ਇਸਮੇ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ ਡਾਇਰੈਕਟਲੀ ਟੂ ਦਾ ਕਾਲਜ, ਅਗਰ ਆਪਕੋ 5 ਰੁਪਏ ਅਪਰੂਵ ਹੈ ਐਗਜ਼ਾਮਪਲ, ਤੋ 1 ਰੁਪਏ ਕਾਲਜ ਗਵਰਨਮੈਂਟ ਡਾਇਰੈਕਟ ਕਾਲਜ ਕੋ ਦੇ ਦੇਗੀ, 4 ਰੁਪਏ ਆਪਕੇ ਖਾਤੇ ਮੇ ਡਾਇਰੈਕਟ ਆਏਗੇ, 4 ਰੁਪਏ ਮੇ ਸੇ 2 ਰੁਪਏ ਕਿਆ ਹੈ ਗ੍ਰਾਂਟ ਜੋ ਕਿ ਨਾਨ ਰਿਫੰਡੇਬਲ ਪੈਸਾ ਹੈ, ਰੈਸਟ ਜੋ 2 ਰੁਪਏ ਹੈ ਉਹ ਆਪਸ਼ਨਲ ਲੋਨ ਐਟ 0% ਹੈ। ਅਬ ਇਸਮੇ ਜੋ 5 ਰੁਪਏ ਜੋ ਟੋਟਲ ਲਿਆ ਹੈ ਉਹ

0: ਹੋਊਗੀ, ਪਹਿਲਾਂ ਨਹੀਂ ਸੀ ਪਤਾ, ਪਰ ਹੁਣ ਤੱਕ ਐਂ ਸੋਚਦੇ ਹੁੰਦੇ ਵੀ ਯਾਰ ਜਿਹੜੇ ਬੱਚੇ ਸਟੂਡੈਂਟ ਆਉਂਦੇ ਆ ਇਹ ਗ੍ਰਾਂਟ ਉਹਨਾਂ ਨੂੰ ਹੀ ਮਿਲਦੀ ਆ, ਉਹੀ ਲੈ ਸਕਦਾ ਜਿਨ੍ਹਾਂ ਦੇ ਹੁਣ ਪੜ੍ਹਾਈ ਨੂੰ 10 ਸਾਲ ਹੋ ਗਏ ਛੱਡੀ ਨੂੰ, ਕਿਸੇ ਨੂੰ 20 ਸਾਲ ਹੋ ਗਏ ਛੱਡੀ ਨੂੰ, ਤੁਸੀਂ ਤਾਂ ਕਹਿੰਦੇ ਹੋ ਕਿ 65 ਸਾਲ ਦੇ ਬੰਦਿਆਂ ਨੂੰ ਵੀ ਇਹ ਗ੍ਰਾਂਟ ਮਿਲ ਗਈ। ਮੈਂ ਤਾਂ ਹੈਰਾਨ ਆ ਵੀ ਇਹ ਇਹ ਪਹਿਲਾਂ ਹੀ ਮਤਲਬ ਅਵੇਅਰਨੈਸ ਸੀ ਜਾਂ ਕੀ ਆ, ਕੀ ਸਿਸਟਮ ਆ? ਸਾਨੂੰ ਤਾਂ ਆਈ ਸੀ ਵੀ ਜਿਹੜਾ ਬੱਚਾ ਪੜ੍ਹ ਰਿਹਾ ਵਾ ਉਹਨੂੰ ਹੀ ਮਿਲ ਸਕਦੀ ਆ ਕਿਤੇ।
1: जी देखो, इसमें ये चीज है कि अवेयरनेस पहले नहीं थी, आप ठीक कह रहे हैं इस चीज को, और बाकी लाइक जिनको पता है वो औरों को बताते नहीं मेरे ख्याल से, वो कहते हैं हमारे पैसे बन के खुश हो गया।
0: अच्छा, ये भी ये बहुत बढ़िया गल तुसी कही आ कि कई लोग आ वो दस के राज नहीं, अगला कहना मेरे खाते जाके मैगी लेने तो, है ना?
1: ਬਿਲਕੁਲ ਜੀ, ਹਮਨੇ ਨੋਟਿਸ ਕਰੀ ਇਹ ਚੀਜ਼।
0: ਹਾਂ ਹਾਂ ਸਹੀ ਗੱਲ ਆ, ਉਹ ਕਈ ਕਈ ਨਾਲ ਦੇ ਨੂੰ ਰਿਸ਼ਤੇਦਾਰਾਂ ਨੂੰ ਨਹੀਂ ਦੱਸਦੇ। ਅੱਛਾ, ਗੱਡੀ ਗੱਡੀ ਨਵੀਂ ਕਢਾ ਲਿਆਉਂਦੇ ਆ, ਗੱਡੀ ਨਵੀਂ ਕਢਾ ਲਿਆ ਕੈਸ਼ ਹੀ ਕਢਾ ਲਈਏ, ਉਹ ਦੱਸਦਾ ਨਹੀਂ ਵੀ ਆਇਆ ਕਿੱਥੋਂ।
1: ਬਿਲਕੁਲ ਜੀ, ਇਹ ਚੀਜ਼ ਆਪਣੇ ਦੇਖਾ ਹੈ, ਹਮਾਰਾ ਰੈਫਰਲ ਜੋ ਕਲਾਇੰਟ ਬੇਸ ਹੈ ਵੋ 25% ਹੈ, ਹਮ ਸਮਝ ਜਾਤੇ ਹੈ ਕਿ ਬਟ ਅਗਰ ਹਮੇ ਕੋਈ ਕਹੇਗਾ ਹਮ ਦੱਸ ਦਿੰਦੇ ਉਹ ਬਤਾਏਂਗੇ ਬਤਾਤੇ ਹੈ ਵੋ।
0: ਅੱਛਾ, ਤੁਸੀਂ ਤੁਹਾਡੇ ਕੋਲ ਇਦਾਂ ਦੇ ਵੀ ਹੈਗੇ ਜਿਹੜੇ ਜਿਨ੍ਹਾਂ ਨੇ ਮਤਲਬ ਵੀ ਇੱਕ ਵਾਰ ਲਈ ਗ੍ਰਾਂਟ, ਉਸ ਤੋਂ ਬਾਅਦ ਫਿਰ ਅਗਲਾ ਕੋਰਸ ਫਿਰ ਦੁਬਾਰੇ ਕਰ ਲਿਆ, ਫਿਰ ਹੋਰ ਕਿਸੇ ਕੋਰਸ 'ਚ ਲਈ, ਇੱਦਾਂ ਲੈ ਸਕਦੇ?
1: ਬਿਲਕੁਲ ਜੀ, ਦੋ ਹਾਂ ਜੋ ਕਰ ਰਹੇ ਹੈ ਦੂਸਰੇ ਤੀਸਰੇ ਚੌਥੇ ਸਾਲ ਵੀ ਐਨਰੋਲ ਹੋ ਰਹੇ ਨਾ, ਇਹ ਕੋਰਸ ਕਰ ਰਹੇ ਨਾ, ਇਹ ਫੰਡਿੰਗ ਲੈ ਰਹੇ ਆਪਣੇ ਅਕਾਊਂਟ ਮੇ, ਇਹ 30 ਤੋਂ ਲੈ ਕੇ $1,00,000 ਇੱਕ ਸਾਲ ਦੀ ਫੰਡਿੰਗ ਹੈ।
0: ਇਹ ਤਾਂ ਕੋਈ ਤੁਹਾਡੇ ਕ੍ਰੈਡਿਟ ਤੇ ਤਾਂ ਨਹੀਂ ਕੋਈ ਫਰਕ ਪੈਂਦਾ ਵੀ ਤੁਹਾਡੇ ਕ੍ਰੈਡਿਟ ਤੇ ਚਾੜ ਦਿੰਦੇ ਆ ਕਿ ਤੁਸੀਂ ਭਾਈ ਉਹ ਗ੍ਰਾਂਟ ਲਈ ਸੀਗੀ ਜਾਂ ਕੁਛ ਸੀਗਾ, ਇੱਦਾਂ ਦਾ ਤਾਂ ਨਹੀਂ ਕੋਈ ਚੱਕਰ ਹੈਗਾ?
1: ਫੈਡਰਲ ਗਵਰਨਮੈਂਟ ਦੀ ਗ੍ਰਾਂਟ ਟੈਕਸ ਫ੍ਰੀ ਹੁੰਦੀ ਹੈ।
0: ਅੱਛਾ,
1: ਇਨਕਮ ਵੀ ਐਡ ਨਹੀਂ ਹੁੰਦੀ।
0: ਪੜ੍ਹਨਾ ਚਾਹੁੰਦੇ ਹੋ ਸੋ ਜੇ ਤੁਹਾਡੀ ਤੁਸੀਂ ਵਿਲਿੰਗ ਪਾਵਰ ਤੁਹਾਡੀ ਹੈਗੀ ਆ, ਤੁਸੀਂ ਚਾਹੇ 60 ਸਾਲ ਦੇ ਹੋ ਚਾਹੇ 65 ਸਾਲ ਦੇ ਹੋ, ਉਹਨਾਂ ਨੂੰ ਕੋਈ ਫਰਕ ਨਹੀਂ ਕਿ ਤੁਸੀਂ ਭਾਈ 15 ਸਾਲ ਪਹਿਲਾਂ ਪੜ੍ਹਾਈ ਛੱਡਤੀ ਸੀ, ਤੁਸੀਂ 10 ਪੜ੍ਹ ਕੇ ਇੰਡੀਆ ਤੋਂ ਆਏ ਸੀਗੇ, ਹੁਣ ਤੱਕ ਕੋਈ ਨਹੀਂ, ਉਹ ਵੀ $25,000-$50,000 ਉਹ ਵੀ ਗ੍ਰਾਂਟ ਇਹ ਲੈ ਸਕਦੇ ਹੈ।
1: ਬਿਲਕੁਲ ਜੀ, ਲਾਈਕ ਇਸਮੇ ਏਜ ਲਿਮਿਟ ਵੀ ਨਹੀਂ ਦੱਸਿਆ ਆਪਣੇ ਕਾ, ਨੋ ਏਜ ਲਿਮਿਟ, ਹਮਾਰੇ ਇਤਨੇ ਕਲਾਇੰਟਸ ਟਰੱਕ ਡਰਾਈਵਰ, ਉਬਰ ਡਰਾਈਵਰ, ਸੈਲਫ ਇੰਪਲੋਇਡ ਲੋਕੀ ਨੇ, ਐਂਡ ਦੈਨ ਕੋਈ ਕ੍ਰੈਡਿਟ ਚੈੱਕ ਇਸਕੇ ਅੰਦਰ ਨਹੀਂ ਹੈ, ਯਹਾਂ ਪੇ ਆਪਕੋ ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਬੈਂਕ ਨਹੀਂ ਕਰ ਰਹਾ, ਔਰ ਜਿਤਨੀ ਕਮ ਇਨਕਮ ਹੈ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਉਤਨੀ ਜ਼ਿਆਦਾ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ, ਫੰਡਿੰਗ ਕਾ ਹਾਫ ਹਿੱਸਾ ਹੈ, ਅਪਰੋਕਸੀਮੇਟਲੀ 50% ਫੰਡਿੰਗ ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟ, ਫੈਮਿਲੀ ਆਫ 5 ਹੈ, ਆਪਕੇ 2 ਬੱਚੇ ਹੈ, ਔਰ ਆਪ ਦੋਨੋਂ ਪੜ੍ਹਤੇ ਹਸਬੈਂਡ ਵਾਈਫ, ਸੌਖੇ ਜੇ ਕੋਰਸਿਸ ਕਰਦੇ, ਫੁੱਲੀ ਆਨਲਾਈਨ ਕੋਰਸਿਸ ਘਰ ਕੇ ਕੰਫਰਟ ਸੇ ਕਰਤੇ ਹੈ, ਸੈਲਫ ਸਟੱਡੀ ਵਾਲੀ ਕੋਰਸਿਸ ਵੀ ਜਿਸਮੇ ਟੀਚਰ ਨਹੀਂ ਹੈ, ਸੈਲਫ ਸਟੱਡੀ ਵਾਲੇ ਕੋਰਸਿਸ ਵੀ ਹੈ ਜਿਨਮੇ ਟੀਚਰ ਨਹੀਂ ਹੈ, ਆਪ ਕਰੇ ਕੋਰਸਿਸ, ਸਕਿੱਲ ਡਿਵੈਲਪ ਕਰੇ, $30,000-$1,00,000, ਫੈਮਿਲੀ 5 ਕੋ ਕਿਤਨੀ ਫੰਡਿੰਗ, ਅਪ ਟੂ $100,000, ਜਿਸਕਾ ਆਧਾ ਪੈਸਾ ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟਸ।
0: ਵਾਹ ਵਾਹ, ਜਿੱਥੇ ਟੀਚਰ ਹੈ ਨਹੀਂ ਕਿ ਤੁਸੀਂ ਸੈਲਫ ਸਟੱਡੀ ਕਰਨੀ ਤੇ ਕਰ ਲਓ, ਬਸ ਅਸਾਈਨਮੈਂਟਾਂ ਦੇਣੀਆਂ ਨੇ, ਕੋਈ ਫੇਲ ਪਾਸ ਹੋਣ ਦਾ ਚੱਕਰ ਹੀ ਹੈ ਨਹੀਂ, ਹੈ ਨਾ?
1: ਬਿਲਕੁਲ ਜੀ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਇਸਮੇ, ਹਮੇ ਲਾਈਕ ਬੱਚੋ ਕਾ ਵੈਲੀ, ਦੇਖੋ ਜੀ ਇਸ ਏਜ ਮੇ, ਮਿਡਲ ਏਜ ਮੇ ਹਮਾਰੇ ਕਲਾਇੰਟ ਜ਼ਿਆਦਾਤਰ 40-50 ਸਾਲ ਕੇ ਹੈ, ਅਬ ਇਸ ਉਮਰ ਮੇ ਉਨਕਾ ਇਤਨਾ ਇਤਨੇ ਫੈਮਿਲੀ ਰਿਸਪੋਂਸਿਬਿਲਟੀ ਹੈ, ਹਮ ਐਸੇ ਕੋਰਸ ਨਹੀਂ ਕਰਾਤੇ ਉਨਕੋ ਕਿ ਉਨਕੋ ਬੈਗ ਪੈਕ ਕਰਕੇ, ਟਿਫਿਨ ਪੈਕ ਕਰਕੇ ਕਾਲਜ ਜਾਣਾ ਪੜੇ।
0: ਤੁਸੀਂ ਤੁਸੀਂ ਇਹ
1: ਆਨਲਾਈਨ ਕੋਰਸ ਹੈ,
0: ਤੁਸੀਂ ਇਹ ਕਈ ਵਾਰ ਕਹਿੰਦੇ ਹੋ ਕਿ ਇਹ ਜਦੋਂ ਅਪਰੂਵਲ ਆਉਂਦੀ ਆ ਉਹ ਕਈ ਵਾਰ ਕਿਸੇ ਦੀ 15 ਦਿਨ ਮਹੀਨੇ 'ਚ ਆਉਂਦੀ ਆ, ਪਰ ਮੈਂ ਤਾਂ ਮੇਰੇ ਇੱਕ ਅਜੀਜ਼ ਮਿੱਤਰ ਸੀ, ਉਹਨਾਂ ਨੇ ਵੀ ਅਪਲਾਈ ਤੁਹਾਡੇ ਤੋਂ ਕਰਵਾਇਆ ਸੀ, ਅਤੇ ਉਹਨਾਂ ਤੋਂ ਮਤਲਬ ਛੇਤੀ ਮੈਨੂੰ ਤਾਂ ਲੱਗਦਾ 2 ਵੀਕਾਂ 'ਚ ਹੀ ਆ ਗਈ ਹੋਣੀ ਆ।
1: ਹਾਂਜੀ ਬਿਲਕੁਲ, ਐਸਾ ਹੈ, ਹਮ ਜ਼ਿਆਦਾ ਬੋਲ ਕੇ ਚਲਤੇ ਹੈ।
0: ਹਾਂ, ਤੁਸੀਂ ਜ਼ਿਆਦਾ ਹੀ ਦੱਸ ਕੇ ਜਾਓ। ਹਾਂ, ਇਹ ਬਹੁਤ ਵਧੀਆ ਚੀਜ਼ ਆ, ਨੰਬਰ ਦੇ ਦਿਓ ਆਪਦਾ, ਤਾਂ ਕਿ ਜਿਹੜੇ ਸਾਡੇ ਬਹੁਤ ਸਾਰੇ ਲਿਸਨਰਸ ਨੇ ਉਹ ਭਾਈ ਲਾਹਾ ਲੈ ਲਿਓ, ਫਾਇਦਾ ਲੈ ਲਿਓ, ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਹੈ, ਤੁਹਾਨੂੰ ਕਿੰਨੀ ਫੰਡਿੰਗ ਮਿਲ ਸਕਦੀ ਹੈ, ਦਿਓ ਨੰਬਰ ਦਿਓ।
1: ਹਾਂਜੀ, ਨੰਬਰ ਹੈ ਜੀ 437-264-3175, ਔਰ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199-$499 ਹੈ, ਕੋਈ ਕਮਿਸ਼ਨ ਕੋਈ ਪਰਸੈਂਟੇਜ ਨਹੀਂ ਹੈ, ਗਵਰਨਮੈਂਟ ਇਤੀ ਚੀਜ਼ੋਂ ਮੈਂ ਇਨਵੈਸਟ ਕਰਤੀ, ਅਸੀਂ ਗਵਰਨਮੈਂਟ ਐਜੂਕੇਸ਼ਨ ਮੈਂ ਇਨਵੈਸਟ ਕਰਤੀ, ਕੋਈ ਕੈਚ ਨਹੀਂ ਹੈ, ਪੈਸਾ ਆਪਣੇ ਮੇਰੀ ਛੋਟੀ ਫੀਸ ਕਾਮ ਹੋਣੇ ਕੇ ਬਾਅਦ ਦੇਣੀ, ਸ਼ੁਰੂ ਮੈਂ ਨਹੀਂ ਦੇਣਾ ਕੁਛ ਆਪਣੇ, ਔਰ ਆਪ ਫੰਡਿੰਗ ਇਸਕੇ ਅਕਾਊਂਟ ਮੇ ਆ ਰਹੀ, ਆਪਕੇ ਅਕਾਊਂਟ ਮੇ, ਮੇਰੇ ਅਕਾਊਂਟ ਮੇ ਨਹੀਂ ਆ ਰਹੀ, ਤੋ ਆਪਕੀ ਇਮਾਨਦਾਰੀ ਚੈੱਕ ਹੋਏਗੀ, ਨਾ ਕਿ ਮੇਰੀ, ਹਮਨੇ ਮਾਡਲ ਬੜਾ ਸਹੀ ਰੱਖਾ ਹੈ, ਟ੍ਰਾਂਸਪੇਰੈਂਟ ਰੱਖਾ ਹੈ। ਨੰਬਰ 437-264-3175
0: ਬਹੁਤ ਧੰਨਵਾਦ ਸਰ, 437-264-3175 ਤੇ ਹੁਣੇ ਕਾਲ ਕਰ ਲਿਓ, ਫਿਰ ਮੁੜ ਕੇ ਚੇਂਜਿਸ ਹੋਣੀਆਂ ਨੇ ਬਾਅਦ 'ਚ, ਉਹ ਤੋਂ ਪਹਿਲਾਂ ਪਹਿਲਾਂ ਕੁਛ ਬੈਚ ਇਹਨਾਂ ਕੋਲ ਹੈਗੇ ਆ, ਕੁਛ ਸੀਟਾਂ ਇਹਨਾਂ ਕੋਲ ਅਵੇਲੇਬਿਲਟੀ 'ਚ ਹੈਗੀਆਂ ਨੇ। 437-264-3175 ਤੇ ਕਾਲ ਕਰਕੇ ਤੁਸੀਂ ਆਪਦਾ ਸਿਨੈਰੀਓ ਦੱਸ ਦਿਓ ਕਿ ਭਾਈ ਅਸੀਂ ਹਸਬੈਂਡ ਵਾਈਫ ਹਾਂ ਜਾਂ ਸਾਡੇ 2 ਬੱਚੇ ਆ ਜਾਂ 3 ਬੱਚੇ ਆ, ਕੀ ਮੈਨੂੰ ਗ੍ਰਾਂਟ ਮਿਲ ਸਕਦੀ ਹੈ, ਜੇ ਮਿਲ ਸਕਦੀ ਤਾਂ ਮੈਨੂੰ ਕਿੰਨੀ ਮਿਲ ਸਕਦੀ ਆ। ਸੋ 437-264-3175 31

ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ, ਇਹ ਗੀਤ ਆ ਜਿਹੜਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਗਿਆ। ਗ੍ਰੈਂਡ ਫਰਨੀਚਰ ਦਾ ਸੁਨੇਹਾ ਜਿਹੜਾ ਉਹ ਤੁਸੀਂ ਨੋਟ ਕਰ ਲਓ, ਇਸ ਗੀਤ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਵਿਕਟੋਰੀਆ ਡੇ ਸਪੈਸ਼ਲ ਆ ਜਿਹੜਾ ਉਹ ਲੱਗਿਆ ਹੋਇਆ ਭਾਜੀ। ਵਿਕਟੋਰੀਆ ਡੇ ਸਪੈਸ਼ਲ 'ਤੇ ਤੁਸੀਂ 6685 ਟੌਮਕਨ ਰੋਡ 'ਤੇ ਜਾਇਓ, ਰਕਲਾਈਨਰ ਸੋਫਾ ਲੈਣਾ ਅਤੇ ਨਾਲ ਲਵ ਸੀਟ 999 ਦੀ ਮਿਲੂਗਾ। ਟੀ ਵੀ ਫਰੀ ਆ, ਹੌਲੀ ਕਿਤੇ ਨੇ ਕਹਿ ਦਿਓ ਕਿ ਬਾਈ ਟੀ ਵੀ ਫਰੀ ਕਿਹਾ ਸੀਗਾ, ਦਿਓਗੇ ਟੀ ਵੀ ਫਰੀ ਦੇਣਗੇ ਤੁਹਾਨੂੰ 999 ਦੇ ਵਿੱਚ। ਰਕਲਾਈਨਰ ਸੋਫਾ, ਦੂਜਾ ਸੋਫਾ ਨਹੀਂ, ਨਾਲ ਲਵ ਸੀਟ 999 ਪਲੱਸ ਟੀ ਵੀ ਤੁਹਾਨੂੰ ਗਿਫਟ ਦੇ ਤੌਰ 'ਤੇ ਮਿਲੂਗਾ। ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੁਸੀਂ ਭਾਲ ਦਿਓ, 6 ਚੇਅਰਾਂ, ਜੇ ਘੱਟੋ ਘੱਟ ਵੀ ਚੇਅਰ ਆਪਾਂ ਲਾ ਕੇ ਚੱਲੀਏ $100 ਦੀ ਤਾਂ ਹੋਊਗੀ ਨਾ, ਛੱਡੋ ਪਰੇ 100 ਨੂੰ ਵੀ 50 ਦੀ ਤਾਂ ਹੋਊਗੀ ਨਾ। ਸੋ ਰੀਅਲ ਮਾਰਬਲ ਆ ਜਿਹੜਾ ਉਹਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਸਪੈਸ਼ਲ ਅੱਜ ਵਿਕਟੋਰੀਆ ਡੇ 'ਤੇ $399 ਦਾ ਕਹਿ ਦਿਓ ਬਾਈ ਜੀ, ਕਿ $399 ਦਾ ਰੀਅਲ ਮਾਰਬਲ ਲਿਓ। ਪਰ ਸਵਾਦ ਤਾਂ ਵਾ, ਚੱਕ ਕੇ ਦੇਖਿਓ ਵੀ ਰੀਅਲ ਮਾਰਬਲ ਹੈ ਕਿ ਨਹੀਂ, ਕਾਪੀ ਨਹੀਂ ਹੈਗਾ ਉਹਦੀ, ਰੀਅਲ ਮਾਰਬਲ ਦਾ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਚੇਅਰ ਵੀ ਨਾਲ ਹੀ ਆ, $399 ਦਾ। ਇੱਥੇ ਬਸ ਨਹੀਂ ਕਰਨੀ, ਕਹਿ ਦਿਓ ਕਿ ਵਿਕਟੋਰੀਆ ਡੇ ਸੀਗਾ, ਮਾਈਕਰੋਵੇਵ ਫਰੀ ਕਹਿ ਦਿਓ ਗਿਫਟ। ਹੌਲੀ ਕਿਤੇ ਨੇ ਕਿ ਬਾਈ ਜੀ ਮਾਈਕਰੋਵੇਵ ਕਿਹਾ ਸੀ ਰਾਜਵੀਰ ਹੁਣਾਂ ਨੇ, ਹੁਣ ਮਾਈਕਰੋਵੇਵ ਵੀ $100 ਦਾ ਤਾਂ ਹੋਊਗਾ ਘੱਟੋ ਘੱਟ, ਪਿੱਛੇ ਤਾਂ $299 ਰਹਿ ਗਿਆ। ਚੇਅਰਾਂ ਵੀ ਆ 6, ਅਤੇ ਰੀਅਲ ਮਾਰਬਲ ਆ ਡਾਇਨਿੰਗ ਟੇਬਲ, ਇੱਦੋਂ ਵਧੀਆ ਡੀਲ ਮਿਲ ਜਾਊ ਭਲਾ ਕਿਤੋਂ, ਮੈਨੂੰ ਨਹੀਂ ਲੱਗਦਾ। $399 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਹੌਲੀ ਕਿਤੇ ਨੇ ਕਹਿਣਾ ਕਿ ਮਾਰਬਲ ਦਾ ਟੇਬਲ। ਅੱਜ ਵਿਕਟੋਰੀਆ ਡੇ ਸੀ ਬਾਈ ਜੀ, ਸਪੈਸ਼ਲੀ ਮਾਈਕਰੋਵੇਵ ਕਰ ਦਿਓ ਨਾਲ ਲੱਗਦੇ ਹੱਥ, $399 'ਚ ਇਕੱਲਾ ਮਾਈਕਰੋਵੇਵ ਨਹੀਂ ਆਉਂਦਾ ਇਹਨਾਂ 'ਚ। ਸੋ ਲਓ, ਗੱਲ ਇੱਥੇ ਵੀ ਆਪਾਂ ਨੇ ਮੇਨ ਨਹੀਂ ਹੈ, ਹਜੇ ਇੱਕ ਦੀ ਡੀਲ ਜਿੰਨਾ ਚਿਰ ਹੋਰ ਨਹੀਂ ਤੁਹਾਨੂੰ ਦਿੰਦੇ, ਉਹਨੇ ਜਾਂ ਨਹੀਂ ਗੱਲ ਹੈ, ਗੱਲ ਇੱਕ ਦੀ ਡੀਲ ਤੁਹਾਨੂੰ ਹੋਰ ਘੈਂਟ 'ਚ ਦੇਵਾਂਗੇ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਦੇਈ ਦਿੰਦੇ ਡੀਲ ਦਾ ਕਿਹੜਾ। ਸੋ ਬਹੁਤ ਸਾਰੇ ਵੀਰ ਨੇ ਜਿਹੜੇ ਉਹ ਮੈਟਰਸ ਲੱਭਦੇ ਹੋਣਗੇ, ਕੁਈਨ ਦਾ ਮੈਟਰਸ ਤੁਹਾਨੂੰ ਦੇ ਦਿੰਦੇ ਹਾਂ, ਕੁਈਨ ਦਾ ਮੈਟਰਸ ਜਿਹੜਾ ਤੁਹਾਨੂੰ ਅੱਜ ਸਪੈਸ਼ਲ ਵਿਕਟੋਰੀਆ ਡੇ 'ਤੇ ਕਿੰਨੇ ਦਾ ਮਿਲ ਜੂਗਾ, ਵਿਕਟੋਰੀਆ ਡੇ 'ਤੇ ਤੁਹਾਨੂੰ ਮਿਲੂਗਾ ਕੁਈਨ ਦਾ ਮੈਟਰਸ $199 ਦਾ, ਜਾਣੀ ਕਿ $199 ਦਾ ਕੁਈਨ ਦਾ ਮੈਟਰਸ ਆ ਜਿਹੜਾ ਤੁਹਾਨੂੰ ਵਿਕਟੋਰੀਆ ਡੇ 'ਤੇ ਮਿਲੂਗਾ, 6685 ਟੌਮਕਨ ਰੋਡ ਵਾਲੀ ਲੋਕੇਸ਼ਨ ਤੋਂ ਲੈ ਜਾ। ਬਾਕੀ ਚੀਜ਼ਾਂ ਨਾਲ ਗਿਫਟ ਦਵਾ ਤਾ, ਇੱਥੇ ਗਿਫਟ ਦਵਾਇਆ ਹੀ ਨਹੀਂ, ਇੱਥੇ ਤਾਂ ਗਿਫਟ ਦਵਾਉਣਾ ਬਣਦਾ। ਇਹਨਾਂ ਨੂੰ ਕਹਿ ਦਿਓ ਚਾਹੇ $199 ਦਾ ਹੀ ਆ ਮੈਟਰਸ, ਵੈਕਿਊਮ ਫਰੀ ਕਰ ਦਿਓ ਬਾਈ ਜੀ ਵਿਕਟੋਰੀਆ ਡੇ 'ਤੇ। ਹੌਲੀ ਕਿਤੇ ਨੇ ਕਹਿ ਦਿਓ ਕਿ ਵੈਕਿਊਮ, ਰਾਜਵੀਰ ਉਹਨਾਂ ਨੇ ਕਿਹਾ ਸੀ ਵੈਕਿਊਮ ਫਰੀ, ਹੁਣ ਵੈਕਿਊਮ ਜਿਹੜਾ ਹੈਗਾ ਉਹੀ ਘੱਟੋ ਘੱਟ $200-$250 ਤੋਂ ਘੱਟ ਕਿਤੇ ਨਹੀਂ ਵੈਕਿਊਮ ਤੁਹਾਨੂੰ ਮਿਲਣਾ ਹੈਗਾ। ਸੋ ਇਹ ਤਾਂ ਫਰੀ ਓ ਫਰੀ ਮੈਟਰਸ ਆ, ਇਹ ਅੱਜ ਦੇ ਲਈ ਆ, ਅੱਜ ਲਈ ਜਿਹੜੀਆਂ ਡੀਲਾਂ ਮੈਂ ਬੋਲੀਆਂ ਨੇ ਨੋਟ ਕਰ ਲਿਓ, ਅੱਜ ਦੇ ਲਈ ਆ, ਕੱਲ੍ਹ ਨੂੰ ਜਾ ਕੇ ਨਾ ਕਹਿ ਦਿਓ ਕਿ ਬਾਈ ਜੀ ਇਹ ਹੁਣ ਤੁਸੀਂ ਕੱਲ੍ਹ ਕਿਹਾ ਸੀਗਾ, ਅੱਜ ਦੇ ਲਈ ਆ ਸਪੈਸ਼ਲ 6685 ਟੌਮਕਨ ਰੋਡ 'ਤੇ ਰਕਲਾਈਨਰ ਸੋਫਾ ਅਤੇ ਲਵ ਸੀਟ 999, ਟੀ ਵੀ ਫਰੀ ਮਿਲ ਜੂਗਾ। ਰੀਅਲ ਮਾਰਬਲ ਦਾ, ਰੀਅਲ ਮਾਰਬਲ ਚੱਕ ਕੇ ਦੇਖੋ ਭਾਰਾ ਹੈ ਕਿ ਨਹੀਂ ਹੈ, 6 ਚੇਅਰਾਂ ਨਾਲ ਵਿੱਚ ਹੀ ਆ ਇਨਕਲੂਡ ਕਰਕੇ, $399 ਦੀਆਂ ਪਲੱਸ ਮਾਈਕਰੋਵੇਵ ਨਾਲ ਗਿਫਟ ਦੇ ਤੌਰ 'ਤੇ ਲੈ ਕੇ ਆਇਓ। ਕੁਈਨ ਦਾ ਹਾਰਡ ਫੋਮ ਵਾਲਾ ਮੈਟਰਸ ਹੈ, ਨਹੀਂ ਊਈ ਜਿਹੜਾ ਦੂਜਾ ਨਹੀਂ, ਕਿ ਹਾਰਡ ਫੋਮ ਵਾਲਾ ਚਾਹੀਦਾ, $199 ਦੇਣੇ ਨਾਲ ਵੈਕਿਊਮ ਫਰੀ ਕਹਿਣਾ ਨਹੀਂ ਭੁੱਲਣਾ, ਸਵਾਦ ਫੇਰ ਹੀ ਆਉਣਾ। 6685 ਟੌਮਕਨ ਰੋਡ 'ਤੇ ਜਾਣਾ ਨਾ ਭੁੱਲਿਓ ਬਾਈ ਜੀ, ਹੁਣ ਚੱਕ ਲਓ ਕਰਾਂ ਇਹੋ ਜਿਹੀ ਡੀਲ ਤੁਹਾਨੂੰ ਮਿਲਣੀ ਹੈ ਭਲਾ ਕਿਤੋਂ।

ਇੱਕ ਤੁਹਾਨੂੰ ਗਰਮੀਆਂ ਦੀਆਂ ਸਬਜ਼ੀਆਂ ਦੀ ਪਨੀਰੀ ਆ ਜਿਹੜੀ ਬ੍ਰਿੰਪਟਨ ਦੀ ਵਿੱਚ ਸੇਲ 'ਤੇ ਆ, ਸਬਜ਼ੀਆਂ ਦੀ ਪਨੀਰੀ ਜੇ ਤੁਸੀਂ ਲਾਉਣੀ ਚਾਹੁੰਦੇ ਹੋ, ਹੈਰੀਟੇਜ ਰੋਡ 'ਤੇ ਆ, ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬਹੁਤ ਕਮਾਲ ਦੀ ਬੱਜੀ ਪਨੀਰੀ ਤੁਹਾਨੂੰ ਉੱਥੋਂ ਮਿਲ ਜਾਣੀ ਆ। ਨੰਬਰ ਨੋਟ ਕਰ ਲਓ, 437-928-2214, ਇਸ ਨੰਬਰ 'ਤੇ ਕਾਲ ਕਰ ਲਓ ਜੇਕਰ ਤੁਸੀਂ ਸਬਜ਼ੀਆਂ ਦੀ ਪਨੀਰੀ ਲੈ ਕੇ ਆਉਣੀ ਚਾਹੁੰਦੇ ਹੋ। ਆਪਦੀਆਂ ਸਬਜ਼ੀਆਂ ਯਾਰ, ਉਹ ਟਮਾਟਰ ਟਮੂਟਰ ਜਿਹੜੇ ਹੈਗੇ ਤੁਸੀਂ ਤੋੜ ਕੇ, ਸਵਾਦ ਹੀ ਵੱਖਰਾ ਹੁੰਦਾ ਹੈ, ਖੀਰੇ ਖੁਰੇ ਘਰੇ ਲਾਓ ਐਂ ਨਜ਼ਾਰੇ ਨਾਲ। ਪਰ ਕਈ ਵਾਰ ਪਨੀਰੀ ਜਿਹੜੀ ਕਮਾਲ ਦੀ ਹੁੰਦੀ ਹੈ, ਕਈਆਂ ਦੇ ਕਹਿੰਦੇ ਸਬਜ਼ੀਆਂ ਹੋ ਗਈਆਂ, ਕਈਆਂ ਦੇ ਹੁੰਦੀਆਂ ਨਹੀਂ, ਇੱਥੇ ਹੋਣਗੀਆਂ। 437-928-2214, 437-928-2214, 437-928-2214 ਸਬਜ਼ੀਆਂ ਦੀ ਪਨੀਰੀ ਜੇਕਰ ਲੈ ਕੇ ਆਉਣੀ ਚਾਹੁੰਦੇ। ਰੈਪ ਐਂਡ ਮੂਵ, ਜੇਕਰ ਤੁਸੀਂ ਘਰ ਦਾ ਸਮਾਨ, ਆ ਜਿਹੜੇ ਮੈਂ ਤੁਹਾਨੂੰ ਸੋਫਿਆਂ ਦੀਆਂ ਡੀਲਾਂ ਵੀ ਦੱਸੀਆਂ ਨੇ, ਜੇ ਉਹ ਡਿਲੀਵਰੀ ਤਾਂ ਉਹਨਾਂ ਨੇ ਕਰਨੀ ਨਹੀਂ ਬਾਈ ਜੀ, ਇੰਨੇ 'ਚ ਤਾਂ ਕੌਣ ਕਰਦਾ ਹੈ ਨਾ, ਇੱਦੂ ਮਹਿੰਗੀ ਤਾਂ ਡਿਲੀਵਰੀ ਪੈ ਜਾਂਦੀ ਹੈ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਰੈਪ ਐਂਡ ਮੂਵ ਵਾਲਿਆਂ ਨੂੰ, ਸਮਾਨ ਉਹਨਾਂ ਤੋਂ ਲੈ ਲਿਓ, ਕਾਲ ਇਹਨਾਂ ਨੂੰ ਕਰ ਲਿਓ ਕਿ ਬਾਈ ਜੀ ਸਾਡਾ ਘਰ ਸਮਾਨ ਰੱਖ ਜਾਓਗੇ, ਸਾਰਾ ਹੀ ਸਮਾਨ ਚਾਹੇ ਤੁਸੀਂ ਲੈਣਾ ਹੋਵੇ। ਸੋ ਹੁਣ 399 ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵਾ, ਦੇਖੋ ਕਿੰਨਾ ਸਮਾਨ, ਜੇ ਤੁਸੀਂ ਸਾਰਾ ਹੀ ਸਮਾਨ ਲੈਣਾ ਤਾਂ ਵੀ ਤੁਹਾਨੂੰ ਬਹੁਤ ਕਮਾਲ ਦੀ ਡੀਲ ਪੈ ਜਾਣੀ ਹੈ। ਸੋ ਇਹ ਛੱਡਿਓ ਨਾ, ਪਰ ਇਹ ਅੱਜ ਦੇ ਲਈ ਆ। ਹੁਣ ਇੱਕ 999 ਦਾ ਸੋਫਾ ਅਤੇ ਲਵ ਸੀਟ ਨਾਲ ਟੀ ਵੀ ਫਰੀ ਹੋ ਜਾਣਾ, ਡਾਇਨਿੰਗ ਟੇਬਲ 399 ਦਾ, ਮੈਟਰਸ 199 ਦਾ, ਵੈਕਿਊਮ ਫਰੀ ਆ, ਮਾਈਕਰੋਵੇਵ ਫਰੀ ਆ। ਸੋ ਜੇ ਸਾਰਾ ਹੀ ਸਮਾਨ ਵੀ ਲੈਣਾ ਹੋਇਆ, ਤੁਸੀਂ ਇਹਨੂੰ ਕਹਿ ਦਿਓ ਕਿ ਅਸੀਂ ਰੈਪ ਐਂਡ ਮੂਵ ਵਾਲਿਆਂ ਤੋਂ ਬਾਈ ਜੀ ਸਮਾਨ ਆ ਜਿਹੜਾ ਉਹ ਛੱਡ ਜਾਓ। ਇਹਨਾਂ ਦਾ ਨੰਬਰ ਰੈਪ ਐਂਡ ਮੂਵ ਦਾ ਨੋਟ ਕਰ ਲਓ, ਜਦੋਂ ਘਰ ਦਾ ਸਮਾਨ ਕਿਤੇ ਮੂਵ ਕਰਾਉਣਾ ਤਾਂ 226-505-9970 'ਤੇ ਤੁਸੀਂ ਕਾਲ ਕਰ ਲੈਣੀ ਹੈ, 226-505-9970 'ਤੇ ਤੁਸੀਂ ਰੈਪ ਐਂਡ ਮੂਵ ਵਾਲਿਆਂ ਨਾਲ ਗੱਲਬਾਤ ਕਰ ਲੈਣੀ ਹੈ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਇੱਥੇ ਇਜਾਜ਼ਤ ਦੇ ਦਿਓ, ਇੰਡੀਅਨ ਫਰੂਟਲੈਂਡ ਦੀ ਕਿਸੇ ਵੀ ਲੋਕੇਸ਼ਨ 'ਤੇ ਜਾਓਗੇ ਤਾਂ ਬਹੁਤ ਕਮਾਲ ਤੁਹਾਨੂੰ ਫਰੈਸ਼ ਗਰੋਸਰੀ ਜਿਹੜੀ ਉਹ ਉੱਥੋਂ ਮਿਲ ਜਾਣੀ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਨਾਲ ਦੀ ਨਾਲ ਹੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਇਹਨਾਂ ਦੇ ਵੀ ਧੰਨਵਾਦੀ ਹਾਂ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਇਓ। ਅਤੇ ਜੇ ਫਿਟਨੈਸ ਦਾ ਧਿਆਨ ਤੁਸੀਂ ਰੱਖਣਾ ਸਮਝਦੇ ਹੋ ਤਾਂ ਆਹ ਵੀਰ ਪਰਸਨਲ ਟ੍ਰੇਨਰ ਆ, ਸੋ ਸੰਦੀਪ ਸੰਘਾ ਸਾਹਿਬ, ਇਹਨਾਂ ਨੂੰ ਨੋਟ ਕਰ ਲਓ, ਇਹਨਾਂ ਦਾ ਨੰਬਰ, ਇਹਨਾਂ ਨੂੰ ਕਾਲ ਕਰਕੇ ਕਹਿ ਦਿਓ ਕਿ ਯਾਰ ਤੁਸੀਂ 2 ਕਲਾਸਾਂ ਲੈ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਣਾ ਤੁਸੀਂ 10 ਕਲਾਸਾਂ ਲੈਣੀਆਂ ਨੇ, ਤੁਸੀਂ 12 ਕਲਾਸਾਂ ਲੈਣੀਆਂ ਨੇ ਵੀਕ ਦੀਆਂ, ਤੁਸੀਂ ਪਰ ਕਲਾਸ ਦੇ ਹਿਸਾਬ ਨਾਲ ਇਹਨਾਂ ਨੂੰ ਪੈਸੇ ਦੇਣੇ ਆ, ਕਿੰਨਾ ਕਿੰਨਾ ਭਾਰ ਇਹਨਾਂ ਨੇ ਘਟਾਇਆ ਹੋਇਆ ਉਹ ਸਾਰਾ ਕੁਛ ਇਹਨਾਂ ਦੇ ਕੋਲ ਰੈਕਡ ਹੋਇਆ ਹੈਗਾ, ਤੁਸੀਂ ਜਾ ਕੇ ਚੈੱਕ ਕਰ ਲਿਓ। ਸੋ ਡਾਇਟ ਪਲਾਨ ਵੀ ਤੁਹਾਨੂੰ ਦੱਸ ਦਿਆ ਕਿ ਖਾਣਾ ਕੀ ਨਹੀਂ ਖਾਣਾ, 647-955-5353, 647-955-5353 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬ੍ਰੈਂਪਟਨ ਦੇ ਫੇਅਰ ਗਰਾਊਂਡ ਦੇ ਵਿੱਚ ਸਿੰਘ ਰਜੀਤ ਹੋਣੀ ਉੱਥੇ ਆ, ਸੋ ਸੰਗਤਾਂ ਸਾਰੀਆਂ ਉੱਥੇ ਪਹੁੰਚੀਆਂ ਹੋਈਆਂ ਨੇ, ਤੁਸੀਂ ਵੀ ਜ਼ਰੂਰ ਪਹੁੰਚੋ, ਦਰਸ਼ਨ ਮੇਲੇ ਕਰੋ, ਉੱਥੇ ਮਹਾਨ ਕੀਰਤਨ ਦਰਬਾਰ ਆ ਜਿਹੜਾ ਜੀ ਉਹ ਚੱਲ ਰਿਹਾ ਬ੍ਰੈਂਪਟਨ ਦੇ ਫੇਅਰ ਗਰਾਊਂਡ ਦੇ ਵਿੱਚ। ਸ਼ਾਮ ਦੇ ਮੇਰੇ ਖਿਆਲ 6 ਜਾਂ 7 ਵਜੇ ਤੱਕ ਹੋਏਗਾ ਜੀ, ਅੱਜ ਸੋ 12 ਕੁ ਵਜੇ ਆਰੰਭ ਹੋ ਗਿਆ ਸੀਗਾ। ਤੁਸੀਂ ਖੁਸ਼ੀਆਂ ਪ੍ਰਾਪਤ ਕਰੋ ਜੀ, ਜਾਓ। ਸੋ ਸਾਰੀ ਸੰਗਤ ਜਿਹੜੀ ਅਸੀਂ ਉਹਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਹੈਗੇ ਹੋ ਸਮਾਂ ਕੱਢ ਕੇ ਬ੍ਰਿੰਪਟਨ ਦੇ ਫੇਅਰ ਗਰਾਊਂਡ ਦੇ ਵਿੱਚ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਕੀਰਤਨ ਆ ਜਿਹੜਾ ਉਹਦਾ ਆਨੰਦ ਬਣੋ ਜੀ। ਦੇ ਮਹਾਨ ਜਿਹੜੇ ਕੀਰਤਨੀ ਆ ਉਹ ਪਹੁੰਚੇ ਹੋਏ ਆ ਸਾਡੇ ਸ਼ਹਿਰ ਟੋਰੰਟੋ ਦੇ ਵਿੱਚ, ਸਾਰਿਆਂ ਨੂੰ ਅਸੀਂ ਜੀਆਂ ਆਖਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ। ਹੁਣ ਸੁਣੋਗੇ ਦੇਸ਼ ਪ੍ਰਦੇਸ਼, ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2858 4504502828

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਹੀਮ ਸਿੱਧੂ ਲੈ ਕੇ ਆਏ ਨੇ ਨਿਆਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਤੇ ਬਿਲਡਰ ਦੇ ਵੱਲੋਂ ਫ੍ਰੀ ਫਿਨਿਸ਼ ਬੇਸਮੈਂਟ, ਐਕਸਟਰਾ ਰੈਂਟਲ ਇਨਕਮ ਲਈ। ਪ੍ਰਾਈਸ 5,25,000, 525,000। ਇਹ ਟ੍ਰੈਡੀਸ਼ਨਲ 2-story ਟਾਊਨਸ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ। Hill the actual Niagara Falls don't takriban 5 km dur, closing spring 2027 2027 de vich. Eh traditional 2-story towns 1750 square foot to leke 1800 square foot tak taiyar ho rahe ne. 3 to 5 bedrooms, 3.5 to 4.5 bathrooms, free finished basement from the builder, double car garage, total 4 gaddiyan di parking hai, free 5 appliance package, free AC, free assignment clause, free upgraded quartz countertops, zero development charges. Price 5,25,000, 525,000. Extended deposit hai, total 60,000 deposit kishtan de vich pay karna hai. Aaj hi team Sidhu nu call karo 416-302-0016, 416-302-0016. 416-302-0016, 416-302-0016. Team Sidhu.

0: ਨੇ ਤੁਹਾਡੇ, ਉਮੀਦ ਆ ਕਿ ਠੀਕ ਹੀ ਹੋਣਗੇ ਕਿਉਂਕਿ ਲੌਂਗ ਵੀਕਐਂਡ ਆ ਅਤੇ ਅੱਜ ਲੌਂਗ ਵੀਕਐਂਡ ਦਾ ਆਖਰੀ ਦਿਨ ਹੈ ਸੋਮਵਾਰ, ਅਤੇ ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਜ ਹੋ ਗਿਆ ਮਈ ਮਹੀਨੇ ਦੀ 18 ਤਾਰੀਖ, ਦਿਨ ਹੈ ਅੱਜ ਸੋਮਵਾਰ, ਅਤੇ ਪੂਰਾ ਤੁਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਲੁਤਫ ਸਵਾਦ ਨਜ਼ਾਰਾ ਕਹਿ ਲਓ ਲੈ ਰਹੇ ਹੋ, ਅਤੇ ਅਸੀਂ ਵੀ ਤੁਹਾਡੇ ਨਾਲ ਹਾਂ, ਅਤੇ ਤੁਹਾਡੀ ਖੁਸ਼ੀ ਦੇ ਵਿੱਚ ਅਸੀਂ ਵੀ ਸ਼ਰੀਕ ਹਾਂ ਤੁਹਾਡੇ ਨਾਲ। ਲੌਂਗ ਵੀਕਐਂਡ ਦੀਆਂ ਸਾਰੇ ਹੀ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ, ਅਤੇ ਵਹਿੰਦਾ ਦਿਨ ਜਿਹੜਾ ਹੈਗਾ, ਅਤੇ ਸ਼ਾਮ ਦੇ 3:06 ਅਤੇ ਕੁਝ ਸੈਕਿੰਡ ਹੋ ਗਏ ਸਾਡੀ ਦੇਸ਼ ਪ੍ਰਦੇਸ਼ ਦੀ ਘੜੀ 'ਤੇ। ਅਸੀਂ ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਤੱਕ। ਸਾਨੂੰ ਪਤਾ ਕਿ ਛੁੱਟੀ ਵਰਗਾ ਮਾਹੌਲ ਆ, ਲੇਕਿਨ ਜਿੱਥੇ ਵੀ ਤੁਸੀਂ ਹੋਵੋਗੇ ਬਾਹਰ ਅੰਦਰ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋਗੇ ਕਾਰਾਂ ਰਾਹੀਂ ਆਪਣੇ, ਹਾਂਜੀ, ਅਤੇ ਅਸੀਂ ਵੀ ਤੁਹਾਡੇ ਨਾਲ ਹੌਲੀ ਹੌਲੀ ਸ਼ਾਮ ਦੇ 3 ਤੱਕ ਅੱਜ ਹਾਜ਼ਰੀ ਲਵਾਵਾਂਗੇ। ਨਾਲ ਦੀ ਨਾਲ ਚਾਹ ਦੀਆਂ ਚੁਸਕੀਆਂ ਲਵਾਂਗੇ, ਕੁਝ ਗੱਲਾਂ ਤਾਂ ਇੱਧਰ ਉੱਧਰ ਦੀਆਂ ਹੋਣਗੀਆਂ, ਗੀਤ ਸੰਗੀਤ ਵੀ ਵਧੀਆ ਹੋਊਗਾ। ਕੁੱਲ ਮਿਲਾ ਕੇ ਤੁਹਾਡਾ ਜਿਹੜਾ ਵੀਕਐਂਡ ਲੌਂਗ ਹੈਗਾ, ਉਹਨੂੰ ਹੋਰ ਵੀ ਅੱਛਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਬੰਦੇ ਇਨਸਾਨ ਨੂੰ, ਅਤੇ ਕਹਿੰਦੇ ਨੇ ਜਦੋਂ ਕੋਸ਼ਿਸ਼ਾਂ ਆਪਾਂ ਕਰਦੇ ਹਾਂ ਤਾਂ ਕਈ ਵਾਰੀ ਪੂਰੀਆਂ ਹੋ ਜਾਂਦੀਆਂ ਨੇ, ਹਾਂਜੀ, ਜਦੋਂ ਕੋਸ਼ਿਸ਼ ਕਰਾਂਗੇ ਤਾਂ ਹੀ ਤਾਂ ਪੂਰੀ ਹੋਏਗੀ ਨਾ, ਜੇ ਵਿੱਚ ਵਿੱਚ ਆ ਲਏਗਾ ਇੱਧਰ ਨੂੰ ਅਤੇ ਉੱਧਰ ਨੂੰ ਫਿਰ ਗੱਲ ਨਹੀਂ ਬਣਦੀ। ਤੋ ਅਸੀਂ ਤੁਹਾਡੇ ਨਾਲ ਹਾਂ ਕਿ ਸਾਡੀ ਡਿਊਟੀ ਹੈ ਕਿ ਤੁਹਾਡੇ ਨਾਲ ਰਹੀਏ, ਹਾਂਜੀ, ਲੌਂਗ ਵੀਕਐਂਡ ਹੋਵੇ ਚਾਹੇ ਕੁਝ ਵੀ ਹੋਵੇ, ਅਤੇ ਅਸੀਂ ਆਪਣੀ ਹਾਜ਼ਰੀ ਤੁਹਾਨੂੰ ਲਵਾਉਂਦੇ ਰਹੀਏ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ ਤੁਹਾਨੂੰ ਪਤਾ, 905-564-6443। ਵੱਖ ਵੱਖ ਤਰੀਕਿਆਂ ਨਾਲ ਸਾਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ, www.desh-pradesh.tv.com, desh-pradesh.radio.com ਜਾ ਕੇ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਆਪਣੇ IPTV ਬਾਕਸ ਦੇ ਵਿੱਚ ਪੰਜਾਬੀ ਸੈਕਸ਼ਨ 'ਚ ਕਲਿੱਕ ਕਰੋ ਦੇਸ਼ ਪ੍ਰਦੇਸ਼, ਅਤੇ ਤੁਹਾਨੂੰ ਦੇਖ ਸਕਦੇ ਹੋ ਅਤੇ ਸੁਣ ਵੀ ਸਕਦੇ ਹੋ। ਫੋਨ ਤੋਂ ਸੁਣਨ ਵਾਸਤੇ ਨੰਬਰ ਹੈ 416-477-2040, am530.ca ਤੇ ਜਾ ਕੇ ਵੀ ਸੁਣ ਸਕਦੇ ਹੋ, ਲੱਗੇ ਰਹੋ ਸਾਡੇ ਨਾਲ। ਅਤੇ ਸਟੂਡੀਓ ਦਾ ਨੰਬਰ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ।
1: ਜਿਸ ਵੇਲੇ ਸ਼ਹੀਦ ਆਜ਼ਮ ਸਰਦਾਰ

0: ਹੋ ਜੀ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਵੀਕਐਂਡ ਦੀ ਮਹਿਫਲ ਜੰਮ ਚੁੱਕੀ ਹੈ। ਜਿੱਥੇ ਵੀ ਤੁਸੀਂ ਆਓ, ਚੜ੍ਹਦੀ ਕਲਾ 'ਚ ਰਹੋ ਅਤੇ ਸਾਨੂੰ ਸੁਣਦੇ ਰਹੋ ਅਤੇ ਤੁਹਾਡੇ ਨਾਲ ਹੀ ਅਸੀਂ ਰਹਾਂਗੇ ਅਤੇ ਇਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਪਾਸ ਇੱਕ ਖਬਰ ਜੀ ਸਾਂਝੀ ਆ ਰਹੀ ਆ। ਖਬਰ ਇਹ ਆ ਕਿ ਪੰਜਾਬ ਦੀ ਇੱਕ ਨੈਸ਼ਨਲ ਬੈਂਕ ਆ, ਉਹ ਕਹਿੰਦੇ ਕਿ ਇੱਕ ਪਰਿਵਾਰ, ਕਹਿੰਦੇ ਇੱਕ ਚਾਬੀ ਸਾਡੇ ਕੋਲ ਸੀ ਅਤੇ ਇੱਕ ਬੈਂਕ ਵਾਲਿਆਂ ਕੋਲ ਸੀ। ਕਹਿੰਦੇ ਜਦੋਂ ਗਏ ਹਾਂਜੀ ਬੈਂਕ ਦਾ ਖੋਲ੍ਹਿਆ ਅਸੀਂ, ਕਹਿੰਦੇ ਲੌਕਰ ਕਰੋੜਾਂ ਦਾ ਸੋਨਾ ਅਤੇ ਸਾਡਾ ਕਹਿੰਦੇ ਉਹਦੇ ਵਿੱਚੋਂ ਕੈਸ਼ ਗਾਇਬ ਹੋ ਗਿਆ। ਝਗੜਾ ਝਮੇਲਾ ਚੰਗਾ ਚੱਲਿਆ ਬੈਂਕ ਇੰਪਲਾਈਜ਼ ਦੇ ਨਾਲ, ਹਾਂਜੀ ਜਿਹਨਾਂ ਦਾ ਸੋਨਾ ਗਾਇਬ ਹੋਇਆ। ਕਹਿੰਦੇ ਕੋਈ ਬੰਦਾ ਆਇਆ ਸੀ, ਕਹਿੰਦੇ ਉਹ ਕਹਿੰਦੇ ਅੰਦਰ ਆ ਕੇ ਲੌਕਰ ਦੇ ਵਿੱਚ ਤੁਹਾਡੀ ਨਾਂ ਲੈ ਗਏ। ਕਹਿੰਦੇ ਐਂ ਕੋਈ ਵਾੜ ਲਿਆ ਬੰਦਾ। ਖੈਰ ਨਹੀਂ ਵੇ, ਇਹ ਸੁਭਾਵਿਕ ਹੀ ਆ ਕਿਉਂਕਿ ਸੋਨਾ ਅੱਜ ਕੱਲ੍ਹ ਬੜਾ ਮਹਿੰਗਾ ਹੋਣਾ, ਹੌਲੀ ਹੌਲੀ ਹੋ ਵੀ ਰਿਹਾ ਹੌਲੀ। ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਕਰੋੜਾਂ ਦਾ ਸੋਨਾ ਗਾਇਬ, ਉਹ ਵੀ ਲੌਕਰ ਦੇ ਵਿੱਚੋਂ, ਹੈ ਕਮਾਲ ਹੋ ਗਈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਚੰਗੇ ਗੁਆਂਢੀ ਹੋਣ ਦਾ ਸਬੂਤ ਸਾਨੂੰ ਦੇਣਾ ਚਾਹੀਦਾ ਇੱਕ ਦੂਜੇ ਰਲ ਮਿਲ ਕੇ, ਯਾਨੀ ਕਿ ਸਿਟੀ ਆਫ, ਕਿਉਂਕਿ ਸਾਡਾ ਜਿਹੜਾ ਚੈਨਲ ਆ ਨਾ, ਇਹ ਫਰੀਕੁਐਂਸੀ ਇਸ਼ੂ ਹੋਈ ਆ ਬ੍ਰੈਂਪਟਨ ਵਾਸਤੇ, ਹੈ ਨਾ, ਲੰਬੇ ਸਮੇਂ ਤੋਂ 1984 ਤੋਂ। ਅਤੇ ਔਰ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਆਪਣੇ ਬ੍ਰੈਂਪਟਨ ਦੇ ਵਿੱਚ ਚੰਗੇ ਗੁਆਂਢੀ ਮਜ਼ਬੂਤ ਭਾਈਚਾਰਾ ਕਾਇਮ ਰੱਖੋ, ਸਾਈਡ ਵਾਕ ਨੂੰ ਬਲਾਕ ਨਾ ਕਰੋ, ਹੈਂਜੀ, ਕਿਉਂਕਿ ਉੱਥੇ ਸਾਈਕਲ ਸਵਾਰਾਂ ਲਈ ਵੀ ਜਾਣਾ ਹੁੰਦਾ। ਅਤੇ ਸੜਕਾਂ, ਜਿਹੜੀ ਸੜਕਾਂ ਦੇ ਸਾਈਡ ਆਪਣੀ ਜਿੰਨੀਆਂ ਸਟਰੀਟਾਂ ਨੇ ਉਹਨਾਂ 'ਤੇ 3 ਘੰਟੇ ਤੋਂ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ ਕੋਈ ਵੀ ਆਪਣੀ ਗੱਡੀ ਪਾਰਕ ਨਾ ਕਰੋ। ਪਰ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਨੁਕਸਾਨ ਆ, ਵੈਸੇ ਤਾਂ ਜੇ ਤੁਹਾਡੇ ਕੋਲ ਪਾਰਟੀ ਪੂਰਟੀ ਓਵਰਨਾਈਟ ਗੱਡੀਆਂ ਵੱਧ ਆ ਗਈਆਂ, ਪਰ ਤੁਸੀਂ ਉਹਨਾਂ ਦੇ ਲਾਇਸੈਂਸ ਪਲੇਟ ਸ਼ਾਮਿਲ ਕਰਕੇ ਐਕਸਟੈਂਡ ਕਰਾ ਸਕਦੇ ਸਮਾਂ ਆਪਣਾ, ਅਤੇ ਫਿਰ ਤੁਹਾਨੂੰ ਟਿਕਟਾਂ ਨਹੀਂ ਲੱਗਣੀਆਂ। ਪਰ ਵੈਸੇ ਕਹਿੰਦੇ 3 ਘੰਟੇ ਤੋਂ ਵੱਧ, 2 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕੋਈ ਵੀ ਆਪਣਾ ਜਿਹੜੀਆਂ ਸਾਈਡ ਸਟਰੀਟਾਂ ਹੈਗੀਆਂ ਉੱਥੇ ਆਪਣਾ ਵਾਹਨ ਪਾਰਕ ਨਾ ਕਰੋ, ਕਿਉਂਕਿ ਫਾਇਰ ਰੂਟ ਹੁੰਦਾ ਸਾਰਾ ਇਹ। ਅਤੇ ਆਪਣੇ ਯਾਰਡ ਦੇ ਵਿੱਚ ਵੱਡਾ ਵੱਡਾ ਘਾਹ ਨਾ ਹੋਵੇ, ਹੈ ਨਹੀਂ, ਕਈ ਵਾਰੀ ਮਿਊਂਸੀਪੈਲਟੀ 'ਚ ਵੀ ਬੰਦੇ ਹੁੰਦੇ ਆ, ਉਹ ਵੀ ਫਿਰ ਘਾਹ ਜ਼ਿਆਦਾ ਹੋ ਜਾਂਦਾ ਕਈ ਵਾਰੀ, ਕੱਟਦੇ ਕੁੱਟਦੇ ਨਹੀਂ, ਹੈ ਨਾ। ਤੋ ਯਾਰਡ ਦੀ ਵੀ ਸੰਭਾਲ ਰੱਖਿਆ ਕਰੋ ਭਾਈ, ਹੈ ਨਹੀਂ, ਇਹ ਤਾਂ ਤੁਹਾਡੇ ਆਪਣਾ ਫਰਜ਼ ਬਣਦਾ ਨਾ, ਤੁਹਾਡਾ ਘਰ ਵਧੀਆ ਲਸ਼ਕਦਾ ਪਸ਼ਕਦਾ ਹੋਵੇ ਫਰੰਟ ਦੇ ਉੱਤੋਂ, ਜੇ ਯਾਰਡ ਦੇ ਆਪਣੇ ਨਹੀਂ ਕਰ ਸਕਦੇ ਦੇਖਭਾਲ। ਅੱਜ ਕੱਲ੍ਹ ਬਹੁਤ ਸਾਰੀ ਕੰਪਨੀਜ਼ ਆ ਜਿਹੜੀਆਂ ਕੱਟ ਜਾਂਦੀਆਂ ਨੇ ਘਾਹ, ਹੈ ਜੀ। ਤੋ ਨਾਲ ਦੀ ਨਾਲ ਉਹ ਕਹਿੰਦੇ ਜੇਕਰ ਤੁਸੀਂ ਆਪਣੇ ਘਰ ਦੇ ਮੂਹਰੇ ਵਧੀਆ ਘਾਹ ਲਾਇਆ, ਵਧੀਆ ਫੁੱਲ ਬੂਟੀ ਲਾਏ ਹੋਏ ਨੇ, ਫੋਟੋ ਖਿੱਚ ਕੇ ਭੇਜੋ ਸਿਟੀ ਨੂੰ, ਅਤੇ ਤੁਹਾਨੂੰ ਕੋਈ ਗਿਫਟ ਦੇ ਵੀ ਜਾਣਗੇ। brampton.ca ਅਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਬਾਇਲਾ ਹਾਂਜੀ, ਇਸ ਪੇਜ ਅਨਾਊਂਸਮੈਂਟ ਹੈਗੀ ਆ ਸਿਟੀ ਆਫ ਬ੍ਰੈਂਪਟਨ ਵੱਲੋਂ, brampton.ca 'ਤੇ ਜਾ ਕੇ। ਅਤੇ ਚੰਗੇ ਗੁਆਂਢੀ ਬਣੋ ਭਾਈ, ਅਤੇ ਆਪ ਖਿਆਲ ਰੱਖਿਆ ਕਰੋ ਸਫਾਈ ਦਾ, ਜ਼ਰੂਰੀ ਆ। ਅੱਛਾ, ਮੈਂ ਕਈ ਵਾਰੀ ਸੋਚਦਾ ਹੁੰਦਾ ਨਾ, ਕਈ ਵਾਰੀ ਤੁਹਾਡੇ ਨਾਲ ਗੱਲਬਾਤ ਕਰਦਾ, ਛੋਟੀ ਮੋਟੀ ਚੱਲਦੀ ਰਹਿਣੀ ਗੱਲਬਾਤਾਂ, ਸਫਾਈ ਦੀ ਗੱਲਬਾਤ ਕਰਦੇ ਆ। ਮੈਂ ਇੱਕ ਦਿਨ ਕੱਲ੍ਹ ਡਰਾਈਵ ਕਰ ਰਿਹਾ ਸੀ, ਇੱਥੇ ਨਾ ਸਾਈਡ ਰੋਡ ਪੈਂਦੀ ਆ ਮਿਲਟਨ ਦੇ ਵਿੱਚ, 8 ਲਾਈਨ ਦੇ ਉੱਤੇ ਸ਼ਰਮ ਜਾ ਰਿਹਾ ਸੀਗਾ, ਹਾਂਜੀ, ਉੱਧਰ ਤਲਫਾਲਗੜ ਨੂੰ। ਉੱਤੇ ਸੋਫੇ ਸਿੱਟੇ ਪਏ, ਟੋਇਲਟਾਂ ਸਿੱਟੀਆਂ ਪਈਆਂ। ਯਾਰ ਹਰ ਸ਼ਹਿਰ ਦੇ ਵਿੱਚ ਨਾ ਜਿਹੜਾ ਵੇਸਟ ਯਾਰਡ ਹੈਗਾ, ਉਹਦੇ 'ਚ ਕੋਈ ਖਰਚ ਵੀ ਨਹੀਂ ਬਾਹਲਾ ਹੈ, ਲੰਮਾ ਚੌੜਾ ਖਰਚ ਨਹੀਂ ਹੈਗਾ, ਵੱਧ ਤੋਂ ਵੱਧ $10 ਹੋਣਗੇ। ਵੈਸੇ ਤਾਂ ਗੜਬੜਾੜੀ ਲੈ ਜਾਂਦੇ ਆ, ਪਰ ਕਈ ਵਾਰੀ ਯਾਦ ਹੈਗਾ ਆਪਣੇ ਟਰੱਕ ਟਰੁੱਕ 'ਚ ਰੱਖ ਕੇ, ਆਪਣੇ ਇੱਥੇ ਹਾਈਵੇ 10 'ਤੇ ਹੈਗਾ, ਹੈ ਨਾ, ਜੋ ਜਾਂਦੇ ਹਾਂ ਇੱਥੋਂ ਆਪਾਂ ਵਾਲਨਸ 'ਤੇ, ਆਪਣੇ ਹਾਈਵੇ 10 'ਤੇ ਵੱਡਾ ਯਾਰਡ ਆ ਜਿੱਥੇ ਵੇਸਟ ਸੜਦੇ ਹਾਂ ਆਪਾਂ, ਜਿਹੜੇ ਆਪਣੇ ਜਿੰਨੇ ਵੀ ਘਰਾਂ 'ਚ ਕੰਮ ਕੁੰਮ ਕਰਦੇ ਨੇ ਆਪਣੇ ਬੱਚਿਆਂ ਬਣੇ ਨੇ, ਹੈ ਨਾ, ਇਹਨਾਂ ਨਾਲ ਖਾਸ ਕਰਕੇ ਜਿਹੜੀ ਆਪਾਂ ਅਪਗ੍ਰੇਡ ਕਰਾਉਂਦੇ ਹਾਂ ਘਰ ਦੇ ਵਿੱਚ ਕੋਈ ਵੀ ਚੀਜ਼, ਅਤੇ ਉੱਥੇ ਵੀ ਸੱਟ ਸਕਦੇ ਹੋ, ਅਤੇ ਮਿਲਟਰੀ ਦੇ ਵਿੱਚ ਵੀ ਹੈਗਾ ਕੋਈ ਨਾ ਕਿਤੇ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਆਪਾਂ ਕਈ ਵਾਰੀ ਜ਼ਿਆਦਾ ਜਾਣਕਾਰੀ ਨਹੀਂ ਹੈ ਇਹਦੇ ਬਾਰੇ। ਪੜ੍ਹੇ ਲਿਖਿਆ ਹੋਣ ਦਾ ਸਬੂਤ ਦਿਓ ਕਿ ਤੁਸੀਂ ਕੈਨੇਡਾ 'ਚ ਪਹੁੰਚ ਗਏ ਹੋ ਇੰਡੀਆ ਤੋਂ ਚੱਲ ਕੇ, ਤਾਂ ਕਮ ਸੇ ਕਮ ਥੋੜ੍ਹੇ ਬਹੁਤ ਨੌਲੇਜ 'ਚ ਰੱਖੋ ਯਾਰ, ਕਿ ਜਿਹੜੇ ਵੇਸਟ ਹੁਣ ਬਣੇ ਹੋਏ ਆ ਸ਼ਹਿਰਾਂ ਦੇ ਵਿੱਚ ਉਹ ਫਰੀ ਨੇ, ਥੋੜ੍ਹੇ 2-3 ਬੋਰਿਆਂ ਤੱਕ ਫਰੀ ਨੇ, ਥੋੜ੍ਹਾ ਜ਼ਿਆਦਾ ਆ ਉਹ ਕੋਈ ਬੜੇ ਪੈਸੇ ਨਹੀਂ ਲੈਂਦੇ, ਭਾਰ ਦੇ ਹਿਸਾਬ ਨਾਲ ਥੋੜ੍ਹੇ ਚਾਰਜ ਕਰ ਲੈਣਗੇ, ਕੀ ਉਹਦੇ 'ਚ ਕੀ ਆ, ਹੈ ਨਾ, ਦੋ ਰਹੇ ਆ। ਅਤੇ ਪਰ ਆਪਣੀ ਸਿਟੀ ਨੂੰ ਸਾਫ਼ ਰੱਖਿਆ ਕਰੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ ਨੇ 905 5664644 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਲੋ ਆਪਾਂ ਹਰ ਭਜਨ ਮਾਨ ਨੂੰ ਸ਼ਾਮਿਲ ਕਰੀਏ ਇਹਨਾਂ ਦੇ ਲਾਈਵ ਸ਼ੋਅ 'ਚੋਂ ਕੋਈ ਲਈਏ ਕੋਈ ਵਧੀਆ ਜਿਹਾ, ਅੱਜ ਉਹਦੇ ਲਾਈਵ ਸ਼ੋਅ ਸੁਣਾਉਂਦੇ ਹਾਂ ਕੋਈ ਨਾ ਕੁਛ।
1: ਜੋ ਮਸਲੇ ਬਾਬੇ ਬਿਸ਼ਨੇ ਦੀ ਬੈਠਕ ਦੇ ਵਿੱਚ ਡਿਸਕਸ ਹੁੰਦੇ ਆ, ਕਈ ਵਾਰੀ ਚੰਡੀਗੜ੍ਹ ਵਿਧਾਨ ਸਭਾ 'ਚ ਵੀ ਡਿਸਕਸ ਨਹੀਂ ਹੁੰਦੇ ਜੀ। ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਬੈਠੇ ਨੇ ਬਾਬੇ ਬਿਸ਼ਨੇ ਵਰਗੇ, ਅਤੇ ਉੱਥੇ ਫਿਰ ਗੱਲਾਂ ਬਾਤਾਂ ਕੀ ਹੁੰਦੀਆਂ, ਗੀਤ ਦੇ ਰਾਹੀਂ ਤੁਹਾਡੀ ਸਭ ਦੀ ਨਜ਼ਰ।

ਬਾਬੇ ਬਿਸ਼ਨੇ ਦੀ ਬੈਠਕ ਕਿਉਂ ਆਏ ਹਾਂ ਬਈ? ਸੰਭਾਲ ਕੇ ਰੱਖਦਾ ਬੰਦਾ ਪੂਰਾ, ਪੋਛ ਪੋਛ ਕੇ ਨਾ ਜੇ ਬੈਠਕ ਹੁੰਦੀ ਹੈ। ਬੈਠਕ ਵੈਸੇ ਨਜ਼ਾਰੇ ਤਾਂ ਇੰਡੀਆ 'ਚ ਹੀ ਹੈ ਬੈਠਕ ਦੇ, ਹੈ ਨਾ। ਗਰਮੀਆਂ 'ਚ ਬੰਦਾ ਪਾਣੀ ਪੂਣੀ ਛਿੜਕ ਲੈਂਦਾ ਹੈ ਅਤੇ ਵਧੀਆ ਹਵਾ ਦੇ ਫੁੱਲੇ ਆਉਂਦੇ ਨੇ, ਹੈ ਨਾ। ਜੇ ਨਾ ਵੀ ਏ ਸੀ ਲੱਗਿਆ ਤਾਂ ਵੀ ਬਣ ਜਾਂਦੀ ਗੱਲ। ਐਨੀਵੇ ਥੋੜ੍ਹੀ ਜਿਹੀ ਨਾ ਆਡੀਓ ਘੱਟ ਸੀ ਇਹਦੀ, ਪਰ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਸੌਂਗ, ਕਿਉਂਕਿ ਲਾਈਵ ਪ੍ਰੋਗਰਾਮ 'ਚੋਂ ਲਿਆ ਗਿਆ ਸੀ ਨਾ ਅਖਾੜੇ ਵਿੱਚੋਂ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅੱਜ ਮੈਨੂੰ ਤੋਂ ਲੱਗ ਰਿਹਾ ਬਹੁਤ ਸਾਰੇ ਲੋਕ ਕੁਲਫੀਆਂ ਖਾਂਦੇ ਹੋਣਗੇ, ਦਿਆ ਨਹੀਂ ਬਹੁਤ ਸੋਹਣਾ ਕੁਲਫੀਆਂ ਖਾਣ ਵਾਲਾ, ਯਾਨੀ ਆਈਸਕ੍ਰੀਮ ਖਾਣ ਵਾਲਾ। ਹਾਂਜੀ, ਅਤੇ ਤੁਸੀਂ ਇੱਧਰ ਅੱਜ ਗਏ ਹੋਗੇ ਆਸੇ ਪਾਸੇ, ਗਏ ਹੋ ਨੈਗਰਾ ਫਾਲ, ਗਏ ਹੋਗੇ ਕਿਤੇ ਹੋਰ ਗਏ ਹੋਗੇ। ਨੈਗਰਾ ਫਾਲ ਜਾਂਦੇ ਨਾ, ਜਿਹੜਾ ਫਾਰਮ ਪੈਂਦਾ ਉੱਥੇ, ਡੇਅਰੀ ਫਾਰਮ ਹੈਗਾ ਅਤੇ ਸੀਟ 'ਤੇ ਭੁੱਲ ਜਾਂਦਾ। ਹਾਂਜੀ, ਜਿੱਥੋਂ ਦੀ ਆਈਸਕ੍ਰੀਮ ਸਾਰੇ ਮਸ਼ਹੂਰ ਆ, ਤੁਸੀਂ ਜੇ ਰੁਕਦੀਆਂ ਗੱਡੀਆਂ ਅੱਜ ਦੇਖੋ ਤਾਂ ਕਿੰਨਾ ਰਸ਼ ਹੋਊਗਾ। ਹਾਂਜੀ, ਅਤੇ ਜਿੱਥੇ ਨਾ ਆਊਟਲੈਟ ਆ ਉਦੋਂ ਉਰਲੇ ਪਾਸੇ ਨੂੰ ਆ ਕੇ, ਹਾਂਜੀ, ਅਤੇ ਲੰਮਾ ਮੈਂ ਤੂੰ ਕਿੰਨੀ ਵਾਰ ਦੀ ਲੰਘਦਾ ਉੱਥੋਂ ਸਟਰੀਟ ਦਾ ਨਹੀਂ ਭੁੱਲ ਗਿਆ, ਕਮਾਲ ਦੀ ਗੱਲ ਹੈ ਯਾਰ। ਹਾਂਜੀ, ਗੱਲ ਵੀ ਕਿੰਨੀ ਵਾਰ ਦੀ ਕੋਲ ਫਾਰਮ ਲੱਗੀ ਦਾ। ਹਾਂਜੀ, ਐਵਨਡੇਲ ਫਾਰਮ ਹੀ ਆ ਨਾਂ ਦਾ ਯਾਦ ਹੈ ਮੈਨੂੰ। ਅਤੇ ਉਹਨਾਂ ਦੀ ਜਿਹੜੀ ਆਈਸਕ੍ਰੀਮ ਹੈ, ਕਿਆ ਬਾਤ ਆ, ਅੱਜ ਕੱਲ੍ਹ ਨਵੀਆਂ ਬੜੀਆਂ ਇੰਟਰੋਡਿਊਸ ਕੀਤੀਆਂ ਉਹਨਾਂ ਨੇ। ਮੈਂ ਮਸ਼ਹੂਰ ਹੀ ਨਹੀਂ ਕਰ ਰਿਹਾ ਵੈਸੇ, ਮੈਂ ਕਿਹਾ ਜੇ ਉੱਧਰ ਕਿਤੇ ਗਏ ਹੋਏ ਆ ਨਾ ਭਾਈ, ਅੱਜ ਗੇੜਾ ਮਾਰਿਆ ਬੱਚਿਆਂ ਦੇ ਨਾਲ, ਪਰ ਤੁਹਾਡੇ ਬੱਚੇ ਕਹਿਣਗੇ ਯਾਰ ਦੇਸ਼ ਪ੍ਰਦੇਸ਼ ਵਾਲਿਆਂ ਨੇ ਵਧੀਆ ਸਮਾਂ ਭੇਜਿਆ। ਕੋਈ ਸਾਡੀ ਕੋਸ਼ਿਸ਼ ਹੁੰਦੀ ਆ, ਅਸੀਂ ਕੋਈ ਪੈਸੇ ਨਹੀਂ ਚਾਰਜ ਕਰ ਰਹੇ, ਚੰਗੀ ਚੀਜ਼ ਚੰਗੀ ਚੀਜ਼ ਆ ਭਾਈ, ਉੱਥੇ ਕੀ ਆ, ਹੈ ਨਾ। ਅਤੇ ਐਵਨਡੇਲ ਫਾਰਮ ਪੈਂਦਾ ਉਹ, ਜਦੋਂ ਆਪਾਂ ਐਕਚੁਲੀ ਮੈਂ ਤੁਹਾਨੂੰ ਸਟੇਟ ਦੱਸ ਸਕਦਾ, ਜਦੋਂ ਆਪਾਂ ਨਾ ਇੱਧਰ ਆਪਣੇ ਆਊਟਲੈਟ ਤੋਂ ਨਿਕਲਦੇ ਹਾਂ, ਜਿਹੜੀ ਸਟਰੀਟ ਹੈਗੀ ਆ ਆਪਾਂ ਨੂੰ ਲੇਕ ਨੂੰ ਲਿਜਾਂਦੀ ਆ, ਹੈ ਨਾ, ਉਹ 'ਚ ਪਹਿਲੀ ਸਟੇਜ ਨਿਕਲਦੀ ਆ ਲੈਫਟ ਟਵੀਡ ਸ਼ਹਿਰ, ਹੈ ਨਾ, ਲੈਫਟ ਲੈ ਕੇ ਉਹਦੇ ਉੱਤੇ ਹੀ ਆ। ਕਹਿੰਦੀ ਵੀ ਜੇ ਹੋਰ ਕਿਸੇ ਹੋਰ ਨੂੰ ਪਤਾ ਭਾਈ ਮੈਨੂੰ ਦੱਸ ਦਿਓ, ਹੈ ਨਾ, ਮੇ ਵੀ ਮੈਂ ਮਿਸਟੇਕ ਨਾ ਕਰਾਂ, ਹੈ ਨਾ। ਅਤੇ ਵੈਸੇ ਮੈਂ ਤੁਹਾਨੂੰ ਨਾਂ ਤੋਂ ਦੇ ਦਿੱਤਾ, ਟੈਲੀਫੋਨ ਨੰਬਰ 9055646444। ਤੁਸੀਂ ਵੀ ਦੱਸ ਸਕਦੇ ਹੋ ਕੋਈ ਸਪੋਟ ਹੈਗਾ ਵਧੀਆ ਜਿੱਥੇ ਲੋਕ ਜਾ ਸਕਣ, ਕਿਉਂਕਿ ਅੱਜ ਆਖਰੀ ਦਿਨ ਹੈਗਾ ਲੌਂਗ ਵੀਕਐਂਡ ਦਾ, ਤੋ ਇੰਜੋਏ ਕਰਨਾ ਲੋਕਾਂ ਨੇ, ਸ਼ਾਮ ਲੇਟ ਤੱਕ ਅੱਜ ਬਾਹਰੀ ਡੇਰੇ ਲਾਉਣੇ ਨੇ, ਹੈ ਨਾ, ਅਤੇ ਫਾਰਮਰਸ ਦੇਖਣੇ ਨੇ, ਅੱਜ ਵੀ ਚੱਲਣੇ ਨੇ, ਦੱਸਾਂਗੇ ਤੁਹਾਨੂੰ ਅੱਗੇ ਜਾ ਕੇ ਕਿੱਥੇ ਹੈਗੇ ਨੇ, ਤੁਸੀਂ ਸਾਨੂੰ ਵੀ ਦੱਸ ਦਿਓ ਕੋਈ ਨਾ ਕੁਛ। ਅਤੇ ਮੈਂ ਕਿਹਾ ਚਲੋ, ਮੈਂ ਮੌਸਮ ਵਧੀਆ, ਅਗਰ ਤੁਸੀਂ ਪਰਿਵਾਰ ਨਾਲ ਗਏ ਹੋਵੋਗੇ ਤਾਂ ਇੰਨਾ ਕੁ ਤਾਂ ਕੋਨ ਤਾਂ ਬਣਦੀ ਹੈ ਯਾਰ, ਆਈਸਕ੍ਰੀਮ ਦੀ ਕੋਨ ਤਾਂ ਬਣਦੀ ਹੋਈ ਹੈ ਨਾ, ਅਤੇ ਬੰਦ ਵੀ ਖਾ ਸਕਦੇ ਹੋ। ਸੰਡੇ ਵਗੈਰਾ ਹੁੰਦਾ ਨਹੀਂ, ਵੱਡਾ ਸਾਰਾ ਕੱਪ ਜਿਹਾ ਉਹ ਹੀ ਲੈ ਸਕਦੇ ਹੋ, ਤੁਹਾਡੀ ਆਪਣੀ ਚੋਇਸ ਆ। ਅਤੇ ਰੈਡੀ ਪ੍ਰੋਗਰਾਮ ਦੇਸ਼ ਪਰਦੇਸ ਨਾਲ ਜੁੜਿਆ ਹੋਇਆ, ਅਤੇ ਖੁਦ ਬਹੁਤ ਸਾਰੇ ਲੋਕ ਡਾਊਨਟਾਊਨ ਗਏ ਹੋਣ ਕਿਸੇ ਹੋਰ ਪਾਸੇ, ਕੋਈ ਨਿਆਗਰਾ ਫਾਲ ਗਿਆ, ਕੋਈ ਇੱਧਰ ਵੰਡਰਲੈਂਡ ਨੂੰ ਗਏ ਹੋਣੇ, ਕੋਈ ਅਪ ਨੌਰਥ ਗਿਆ ਹੈਗਾ, ਜਿੱਥੇ ਵੀ ਤੁਸੀਂ ਹੈਗੇ ਹੋ ਇੰਜੋਏ ਕਰੋ, ਪਰ ਨਾਲ ਜਿਹੜਾ ਦੇਸ਼ ਪਰਦੇਸ ਨੂੰ ਇੰਜੋਏ ਕਰਦੇ ਰਹੋ। ਮੈਂ ਜਾਣਕਾਰੀ ਦਿਆਂ ਤੁਹਾਨੂੰ ਅੰਕਾਰ ਹੋਮ ਦੀ, ਅੰਕਾਰ ਹੋਮ ਦੇ ਪੌਲ ਗਰੇਵਾਲ ਹੋਣੀ ਕਹਿੰਦੇ ਕਿ ਅਸੀਂ ਹਰ ਤਰ੍ਹਾਂ ਦੀ ਆਲ ਕਾਇੰਡ ਆਫ ਰੈਨੋਵੇਸ਼ਨ 'ਤੇ ਵਰਕ ਕਰ ਰਹੇ ਹਾਂ, ਸਿਟੀ ਤੋਂ ਅਪਰੂਵਲ ਲੈ ਕੇ, ਪੂਰੇ ਪਰਮਿਟ ਲੈ ਕੇ, ਡਰਾਇੰਗ ਵਗੈਰਾ ਬਣਾ ਕੇ ਪਹਿਲਾਂ ਕਿ ਤੁਸੀਂ ਕਿਸ ਤਰ੍ਹਾਂ ਦੀ ਬੇਸਮੈਂਟ ਚਾਹੁੰਦੇ ਹੋ ਉਹ ਬਣਾਵਾਂਗੇ। ਗਾਰਡਨ ਸੂਈਟ ਦੇ ਇਹ ਐਕਸਪਰਟ ਨੇ, ਬਹੁਤ ਸਾਰੇ ਗਾਰਡਨ ਸੂਈਟ ਨੇ ਬਣਾਏ ਨੇ। ਜੇਕਰ ਤੁਸੀਂ ਰੈਂਟਲ ਪ੍ਰੋਪਰਟੀ ਚਾਹੁੰਦੇ ਹੋ, ਬੇਸਮੈਂਟ ਤਾਂ ਹੈਗੀ ਹੈਗੀ ਆ, ਉਦੋਂ ਐਕਸਟਰਾ ਵੱਡਾ ਬੈਕਯਾਰਡ ਆ, ਉਹਦੇ ਵਿੱਚ ਗਾਰਡਨ ਸੂਈਟ ਵੀ ਬਣਾਉਂਦੇ ਨੇ। ਅਤੇ ਇਸ ਤਰ੍ਹਾਂ ਕਿ ਉਹਦੇ ਨਾਲ ਦੀ ਨਾਲ ਕਹਿੰਦੇ ਕਸਟਮ ਮੇਡ ਹੋਮ ਵੀ ਅਸੀਂ ਘਰ ਵੀ ਤਿਆਰ ਕਰਦੇ ਹਾਂ। ਕਮਰਸ਼ੀਅਲ ਜੋਬ ਹੋ ਗਈ, ਜਿਵੇਂ ਆਪਣਾ ਕੋਈ ਆਫਿਸ ਬਣਾਉਣਾ, ਤੁਸੀਂ ਰੈਸਟੋਰੈਂਟ ਆ ਤਿਆਰ ਕਰਨਾ, ਤਾਂ ਇੱਕ ਨਾ ਮੈਂ ਦੱਸਦਾ ਕਿ ਘਰ ਦੀ ਰੈਨੋਵੇਸ਼ਨ ਜੇ ਕਰਾਉਣੀ ਆ, ਉਹਦੇ ਵਿੱਚ ਦੇਸ਼ ਪ੍ਰਦੇਸ਼ ਵਾਲੇ ਤੁਹਾਨੂੰ ਦਾ ਹਵਾਲਾ ਦੇਣ 'ਤੇ $5,000 ਤੁਹਾਨੂੰ ਆਫ ਦੇਣਗੇ, ਜੇ ਅਗਰ ਤੁਸੀਂ ਬੇਸਮੈਂਟ ਤਿਆਰ ਕਰਾਉਣੀ ਲੀਗਲ ਜਾਂ ਗਾਰਡਨ ਸੂਟ ਤਿਆਰ ਕਰਾਉਣਾ, ਤਾਂ ਸਾਡਾ ਹਵਾਲਾ ਦੇ ਦਿਓ, ਤੁਹਾਨੂੰ ਪੂਰਾ 5,000 ਆਫ ਦੇਣਗੇ। ਪਹਿਲਾਂ ਵੈਸੇ ਭਾਅ ਬਣਾਇਓ, ਹਾਂਜੀ, ਦੇਸ਼ ਪ੍ਰਦੇਸ਼ ਨੂੰ ਬਾਅਦ 'ਚ ਲਿਆਇਓ ਵਿੱਚ, ਨਾ ਨੰਬਰ ਲੈ ਲਓ ਤੁਸੀਂ ਅੰਕਾਰ ਹੋਮ ਦਾ, 416-817-3600, 416-817-3600। ਤੁਸੀਂ ਕਿਸੇ ਪਾਸੇ ਦੀ ਗੁਜ਼ਰ ਰਹੇ ਹੋ, ਨਿਕਲ ਰਹੇ ਹੋ, ਮੈਨੂੰ ਸਾਨੂੰ ਡੈਸਟੀਨੇਸ਼ਨ ਦੱਸ ਦਿਓ, ਕੋਈ ਵੀ ਘੁੰਮਣ ਫਿਰਨ ਵਾਲੀ ਹੈਗੀ ਦੇਖਣ ਵਾਲੀ, ਨਾਲੇ ਸਾਡਾ ਜੀ ਲੱਗਿਆ ਰਹੂ, ਨਾਲੇ ਚਾਲੀ ਚੁਸਕੇ ਲਈ ਜਾਂ, ਨਾਲੇ ਤੁਸੀਂ ਫੋਨ ਘੁਮਾ ਕੇ ਕੋਈ ਨਾ ਕੋਈ ਗੱਲ ਕਰ ਲਓ। 905-564-4446, ਉਹ ਤਾਂ ਮੈਨੂੰ ਪਤਾ ਹੀ ਹੈ, ਵੈਸੇ ਤਾਂ ਅੱਜ ਤੁਸੀਂ ਵੈਸੇ ਬਿਜ਼ੀ ਹੋ, ਬਹੁਤ ਕਾਰਨ ਵੀ ਮੈਨੂੰ ਪਤਾ, ਕਿਉਂਕਿ ਜੇ ਮੈਂ ਵੀ ਹੋਵਾਂ ਬਾਹਰ ਤਾਂ ਮੈਂ ਵੀ, ਤੁਹਾਨੂੰ ਪਤਾ ਹੀ ਹੈ, ਇਹ ਧੁੱਪ ਦੇ ਵਿੱਚ ਬੰਦਾ ਕਹਿੰਦਾ ਯਾਰ ਬਾਹਰ ਗੜੀ ਗੁੜ ਦੀ ਉਹ, ਹੈ ਨਾ, ਇਹੋ ਜਿਹਾ ਸ਼ਾਨਦਾਰ ਮੌਸਮ, ਪਾਰਕ ਪੂਰਕ ਜਾ ਕੇ ਹੈ ਉੱਥੇ ਯਾਰ, ਵਧੀਆ ਯਾਨੀ ਵਧੀਆ ਜੀ, ਕੋਈ ਚੀਜ਼ ਖਾਓ, ਬਰਗਰ ਸ਼ਰਗਰ ਖਾਓ, ਹੈ ਬਾਰਬੀਕਿਊ ਕਰੋ, ਚੱਕ ਕੱਢ ਦਿਓ ਚੰਗੇ ਆੜੇ, ਹੈਂ।
ਅੱਛਾ ਮੈਂ ਦੇਖਿਆ ਕਿ ਨੈਗਰਾ ਫੋਲ ਦੇ ਵਿੱਚ ਨਾ ਬਹੁਤ ਲੋਕ ਇੰਨੇ ਸ਼ੌਕੀਨ ਨੇ, ਉਹ ਨਾਲ ਹੀ ਬਾਰਬੀਕਿਊ ਛੋਟੇ ਲੈ ਕੇ ਜਾਂਦੇ ਨੇ ਉੱਥੇ, ਅਤੇ ਫਿਰ ਮੈਰੀਨੇਟ ਕੀਤਾ ਹੋਇਆ ਵਾ, ਭੁੰਨਦੇ ਆ ਸ਼ਾਮ ਨੂੰ ਫਿਰ ਵਧੀਆ, ਉੱਥੇ ਛੱਲੀਆਂ ਛੁੱਲੀਆਂ ਜਿਹੜੇ ਵੈਜੀਟੇਬਲ ਹੁੰਦੇ ਨੇ ਪਨੀਰ ਦੀਆਂ, ਪਨੀਰ ਨੂੰ ਲਾ ਦਿੰਦੇ ਸੀਖ 'ਤੇ, ਜਿਹੜੇ ਦੂਜੇ ਹੈਗੇ ਨੇ ਸਾਡੇ ਵਰਗੇ ਮੀਟ ਮੂਟ ਖਾਣ ਵਾਲੇ, ਫਿਰ ਚਿਕਨ ਮੈਰੀਨੇਟ ਕੀਤਾ ਹੁੰਦਾ ਹੈ ਜਾਂ ਚੈਪਸ ਹੋ ਗਈਆਂ, ਅਤੇ ਕਰੋ ਇੰਜੋਏ ਬਈ ਲੌਂਗ ਵੀਕਐਂਡ ਆ, ਵਧੀਆ ਮੌਸਮ ਆ, ਅਤੇ ਕੱਲ੍ਹ ਨੂੰ ਫਿਰ ਛੋੜਾ ਜਿਹਾ ਮੀਂਹ ਪੈਣ ਦੇ ਆਸਾਰ ਨੇ, ਅਤੇ ਅੱਜ ਫਿਰ ਲੈ ਲਓ ਨਜ਼ਾਰੇ, ਕੋਈ ਨਾ ਇੱਕ ਦੋ ਦਿਨ ਦੇ ਵਿੱਚ ਆ ਹੀ ਜਾਂਦਾ ਹਜੇ, ਪਰ ਕੁੱਲ ਮਿਲਾ ਕੇ ਥੋੜ੍ਹਾ ਜਿਹਾ ਮੌਸਮ ਆਪ ਹੀ ਜਾਊਗਾ, ਟੈਂਪਰੇਚਰ 34 ਡਿਗਰੀ ਰਹੂਗਾ ਗਾਹਾਂ ਜਾ ਕੇ, ਬੁੱਧਵਾਰ ਵਗੈਰਾ ਬੁੱਧ ਵੀਰਵਾਰ, ਅਤੇ ਮਾੜਾ ਮੋਟਾ ਥੱਲੇ ਉੱਤੇ ਹੁੰਦਾ ਰਹਿੰਦਾ, ਪਰ ਹੁਣ ਮੌਸਮ ਤਾਂ ਖੁੱਲ੍ਹਣਾ ਹੀ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਇਓ, ਗੀਤ ਸੰਗੀਤ ਵੀ ਚੱਲੇ ਜਾਊਗਾ ਅਤੇ ਗੱਲਾਂ ਬਾਤਾਂ ਵੀ ਚੱਲੇ ਜਾਣੀਆਂ। ਕਿਹੜਾ ਗੀਤ ਲਾਈਏ ਵਧੀਆ ਜਿਹਾ ਕੋਈ? ਲਓ ਆਹ ਸੁਣਾਉਂਦੇ ਤੁਹਾਨੂੰ ਵਧੀਆ ਨਗਮਾ ਇੱਕ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ।

ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਇਆ ਗਿਆ ਆਲ ਲਿੰਕ ਟ੍ਰੈਵਲ ਮਿਸਿਸਾਗਾ ਰੀਤੂ ਕੌਰ ਧਾਲੀਵਾਲ ਹੋਰਾਂ ਵੱਲੋਂ। ਔਰ ਉਹ ਕਹਿੰਦੇ ਕਿ ਤੁਸੀਂ ਇੰਡੀਆ ਜਾਣਾ ਹੈਗਾ ਅਤੇ ਬਣਾ ਲਓ ਮੋਹੀ ਜੀ ਆਪਣੇ ਇਰਾਦਾ ਬਣਾ ਕਰ ਲਓ ਆਪਣਾ। ਕਹਿੰਦੇ ਡਾਇਰੈਕਟ ਫਲਾਈਟ ਹੈਗੀ ਟਰਾਂਟੋ ਟੂ ਨਵੀਂ ਦਿੱਲੀ ਮਈ ਦੇ ਵਿੱਚ $890 ਕਨੇਡੀਅਨ ਓਨਲੀ, ਅਤੇ ਸਤੰਬਰ ਵਿੱਚ ਜਾਣਾ ਹੈਗਾ, ਅਕਤੂਬਰ 'ਚ ਵਾਪਸੀ ਕਰਨੀ ਆ ਟਰਾਂਟੋ ਟੂ ਅੰਮ੍ਰਿਤਸਰ $1520, ਦੋ ਬੈਗ ਨਾਲ ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਪੈਕੇਜ ਹੈਗਾ ਪੁੱਤ ਕਹਿਣਾ ਕਿਆ ਬਾਤ ਹੈ, ਨਾਲ ਇਹ ਤਾਂ ਸਵਾਦ ਜਿਹਾ ਆਉਂਦਾ। ਹਾਂਜੀ ਮੈਨੂੰ ਆਉਂਦਾ ਕਿ ਮੈਂ ਗਿਆ ਹੋਇਆ ਬਹੁਤ ਵਾਰ ਨਾ, ਫਿਰ ਜਾਣੂ ਜੀ ਕਰ ਦੇਣਾ ਪੁੱਤ ਕਹਿਣਾ ਡੋਮਿਨਿਕ ਰਿਪਬਲਿਕ ਹੋ ਜਾਇਆ ਉਹ, ਹੈ ਨਾ। ਅਤੇ ਸਪੈਸ਼ਲ ਹੈਗਾ ਇਹ ਪੈਕੇਜ 7 ਦਿਨ ਦਾ ਲਾਇਆ ਉਹਨਾਂ ਨੇ, 7 ਦਿਨ ਦਾ ਹੋਏਗਾ $1069। ਕਾਲ ਕਰ ਲਓ ਹਾਈਵੇ 10 ਅਤੇ ਡੈਰੀ ਦੇ ਉਹਨਾਂ ਦਾ ਆਫਿਸ ਹੈ 9056588704 905-565-8704 ਟੈਲੀਫੋਨ ਨੰਬਰ ਹੈ। ਮਨੂ ਸ਼ਰਮਾ ਹੋਰੀ ਤੁਹਾਡੀਆਂ ਨਾ ਇੰਸ਼ੋਰਸ ਕਰਦੇ ਨੇ, ਖਾਸ ਕਰਕੇ ਬਿਜ਼ਨਸ ਇੰਸ਼ੋਰਸ ਬਹੁਤ ਵਧੀਆ ਕਰਦੇ ਨੇ, ਕਿਉਂਕਿ ਜਿੰਨੇ ਵੀ ਲੋਕ ਬਰਲਿੰਗਟਨ ਓਕਵੈਲ ਮਿਸਿਸਾਗਾ ਕਿਤੇ ਵੀ ਤੁਸੀਂ ਗਏ ਨੈਗਰ ਰੀਜਨ ਸਾਰੇ ਪਾਸੇ ਹੀ ਕਰ ਦਿੰਦੇ, ਕੋਈ ਰੈਸਟੋਰੈਂਟ ਤੁਹਾਡਾ ਹੈਗਾ ਉੱਧਰ, ਕੋਈ ਬਿਜ਼ਨਸ ਹੈ ਇਸ ਏਰੀਏ 'ਚ, ਕੋਈ ਗੈਸ ਸਟੇਸ਼ਨ ਹੈ, ਹਰ ਇੱਕ ਬਿਜ਼ਨਸ ਦੀ ਇੰਸ਼ੋਰਸ ਕਰਾਉਣੀ ਪੈਂਦੀ ਆ। ਪਰ ਐਕਸਪਰਟ ਨੇ, ਬਿਜ਼ਨਸ ਇੰਸ਼ੋਰਸ ਦੇ ਐਕਸਪਰਟ ਨੇ ਮਨੂ ਸ਼ਰਮਾ ਹੋਰੀ, ਨੰਬਰ ਇਹਨਾਂ ਦਾ ਨੋਟ ਕਰ ਲਓ 289-952-9532 289-952-9532 299 ਪੰਜਾਬੀ 'ਚ ਕਹਿ ਦਿੰਦਾ 952-9532 ਇਹਨਾਂ ਦਾ ਟੈਲੀਫੋਨ ਨੰਬਰ ਹੈ। ਜਿਹੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਲੌਂਗ ਵੀਕਐਂਡ ਹੈ, ਗੱਲਾਂ ਬਾਤਾਂ ਕਰਦੇ ਰਹਾਂਗੇ। ਆਈ ਪੀ ਐੱਲ ਦੀ ਗੱਲ ਕਰਾਂ, ਪੰਜਾਬ ਵਾਲੇ ਕਹਿੰਦੇ ਹਾਰ ਗਏ, ਬਹੁਤ ਰੌਲਾ ਪਾਉਂਦੇ ਲੋਕ ਨੇ, ਐਵੇਂ ਰੌਲਾ ਪਾਈ ਜਾਂਦੇ, ਕਹਿੰਦੇ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਯਾਰ ਅੱਗੇ ਜਾ ਗੱਲ ਕਰਾਂਗੇ ਇਹਦੀ, ਹੈ ਨਾ। ਜਿੰਨੀਆਂ ਵੀ ਸਪੋਰਟਸ ਬਣੀਆਂ ਸਾਰੇ 'ਚ ਮਨੀ ਇਨਵੋਲਵ ਆ, ਹੈ ਨਾ। ਕੋਈ ਵੀ ਚੈੱਕ ਲਓ, ਪਹਿਲਾਂ ਤਾਂ ਨੌਰਥ ਅਮੈਰੀਕਾ 'ਚ ਬਣੀਆਂ ਹੋਈਆਂ ਸੀਗੀਆਂ, ਇੱਥੇ ਪੈਸੇ ਬਹੁਤ ਇਨਵੋਲਵ ਹੋ ਗਏ, ਹੁਣ ਇੰਡੀਆ 'ਚ ਜਿੰਨੀਆਂ ਗੇਮਸ ਹੈਗੀਆਂ ਸਾਰੇ 'ਚ ਮਨੀ ਇਨਵੋਲਵ ਆ, ਅਤੇ ਤਾਂ ਹੀ ਤਾਂ ਪਲੇਅਰ ਇੰਨੇ ਇੰਨੇ ਪੈਸੇ ਬਣਾਉਂਦੇ ਨੇ। ਤੋ ਇਕੱਲੇ ਪਲੇਅਰ ਨਹੀਂ ਆ, ਅਸੀਂ ਮੈਨੂੰ ਯਾਦ ਆ ਇੱਥੇ ਸਾਡੇ ਜਿਹੜੀਆਂ ਕੈਨੇਡਾ ਦੇ ਵਿੱਚ, ਹੁਣ ਤਾਂ ਇੰਡੀਆ ਵਿੱਚ ਵੀ ਹੈਗਾ, ਜਿੰਨੀਆਂ ਵੀ ਆਪਾਂ ਖੇਡਦੇ ਨੇ, ਜਿੰਨੀ ਆਪਣੀ ਬਾਸਕਟਬਾਲ ਹੋ ਗਈ, ਹੋਰ ਹੋ ਗਈ, ਸਾਰਿਆਂ ਦੀ ਲੋਟਰੀ ਵੀ ਹੈ ਵੀ ਅੱਜ ਕੱਢੀ ਟੀਮ ਜਿੱਤੂਗੀ। ਤੋ ਦੇਖਣਾ ਵੀ ਕਿੱਥੇ ਸੱਟਾ ਕਰਨਾ ਲੱਗਿਆ, ਉਹ ਤਾਂ ਕਰਨਾ ਹੀ ਪੈਂਦਾ ਨਾ, ਹੇਠ ਤੁਹਾਡਾ ਦਾ ਉਹ ਵੀ ਤਾਂ ਕਮਾਉਣ ਨੂੰ ਬੈਠੇ ਮੂਹਰੇ, ਜਿਹੜੇ ਇੰਨੀਆਂ ਟੀਮਾਂ ਖਰੀਦਦੇ ਵਿਚਾਰੇ, ਹੈ ਨਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਅੱਗੇ ਤੱਕ ਗੱਲ ਕਰਾਂਗੇ।

ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸੋਮਵਾਰ ਦੀ ਲੌਂਗ ਵੀਕੈਂਡ ਦੀ ਮਹਿਫਲ ਜੰਮੀ ਹੋਈ ਆ ਅਤੇ ਮੇਰਾ ਅੱਜ ਸਾਥ ਤੁਹਾਡੇ ਨਾਲ ਹੈਗਾ ਠੀਕ ਸ਼ਾਮ ਦੇ 6 ਵਜੇ ਤੱਕ। ਔਰ ਮੈਂ ਤੁਹਾਨੂੰ ਖਵਾਵਾਂ, ਮੈਂ ਕੁਛ ਕੀ ਖਵਾਈਏ ਫਿਰ ਤੁਹਾਨੂੰ, ਸਿੰਪਲੀ ਇੰਡੀਅਨ ਦੀ ਅੱਜ ਡੀਲ ਹੈ ਉਹ ਦਵਾਉਣੇ ਤੁਹਾਨੂੰ ਲੌਂਗ ਵੀਕੈਂਡ 'ਤੇ। ਸਿੰਪਲੀ ਇੰਡੀਅਨ ਦੇ ਪੈਸੇ ਵੀ ਅੱਜ, ਕਿਉਂਕਿ ਆਪਾਂ ਲੇਟ ਰਾਤ ਨੂੰ ਕਈ ਵਾਰੀ ਲੇਟ ਆਵਾਂਗੇ, ਕਿਸੇ ਪਾਸੇ ਭੁੱਖ ਭੁੱਖ ਲੱਗੀ ਹੁੰਦੀ ਆ। 2 ਵਜੇ ਤਾਂ ਖੁੱਲ੍ਹੇ ਨੇ ਰਾਤ ਦੇ ਇਹ ਸਾਰੀਆਂ ਬ੍ਰਾਂਚਾਂ, ਤੁਸੀਂ ਪਹੁੰਚ ਸਕਦੇ ਹੋ। ਮੈਂ ਦੱਸਦਿਆਂ ਤੁਹਾਨੂੰ ਇਹਨਾਂ ਦੀਆਂ ਲੋਕੇਸ਼ਨ ਦੱਸਾਂ। ਨਾਇਗਰਾ ਫਾਲ ਵੱਲੋਂ ਆਉਂਦੇ ਹਾਂ ਤਾਂ ਪਹਿਲੀ ਪਏਗੀ ਮਿਸਾਗਾ ਰੋਡ ਅਤੇ ਫਾਈਨੈਂਸ਼ੀਅਲ 'ਤੇ, ਜੇ ਉੱਧਰੋਂ ਆ ਰਹੇ ਹੋ ਵੰਡਰਲੈਂਡ ਤੋਂ ਤਾਂ ਬਵੇੜ ਚਿੰਕੂਜ਼ੀ ਹਾਂਜੀ, ਅਤੇ ਇੱਧਰ ਬਚ ਵਿਚਾਲੇ ਜੇ ਪੈ ਜਾਂਦੀ ਆਪ ਨੌਰਥ ਤੋਂ ਆ ਰਹੇ ਹੋ ਤਾਂ ਫਿਰ ਬਵੇੜ ਅਤੇ ਚਿੰਕੂਜ਼ੀ, ਨਹੀਂ ਨਹੀਂ ਉੱਧਰ ਚਲੇ ਜਾ 550 ਹਲ ਨਾਇਗਰਾ ਫਾਲ ਕੋਲ ਜਾਣਾ ਹੈ, ਨਹੀਂ ਵੰਡਰਲੈਂਡ ਵੱਲ ਜਾਓ ਸੋਰੀ ਮਾਫ ਕਰਨਾ, ਗਾਰਡਨ ਬਰੁੱਕ ਅਤੇ ਕੈਸਲ ਮੋਰ ਨੇੜੇ ਹਾਂਜੀ, ਇਹ ਨੇੜੇ ਪੈਂਦੀ ਹਾਈਵੇ 50 ਦੇ ਬ੍ਰਾਂਚ ਜਿਹੜੀ ਹੈਗੀ ਉੱਧਰ, ਵੁੱਡਬ੍ਰਿਜ ਵੀ ਨੇੜੇ ਪੈਂਦਾ। 9057948111 85 ਮੌਂਟਪੀਲਰ ਰੋਡ ਮਿਸਾਗਾ ਫਾਈਨੈਂਸ਼ੀਅਲ 905-593-4400 15 ਫੈਂਡਰਬੇ ਬਵੇੜ ਅਤੇ ਚੰਕੂਜ਼ੀ 905-840-2200 ਜਿਹੜੀ ਮਾਊਂਟਪੀਲਰ ਵਾਲੀ ਬ੍ਰਾਂਚ ਆ, ਮੈਨੂੰ ਲੱਗਦਾ ਪੈਟੀਓ ਖੁੱਲ੍ਹ ਗਿਆ ਹੋਣਾ, ਤਾਂ ਪੈਟੀਓ ਹੈਗਾ ਉੱਥੇ ਵੀ ਨਾ, ਪਰ ਅੰਦਰ ਵੀ ਬਹੁਤ ਹੈਗੀ ਆ ਬੈਠਣ ਨੂੰ ਜਗ੍ਹਾ ਹੈ ਨਾ। ਅਤੇ ਤੁਸੀਂ ਅੱਜ ਲੇਟ ਆਉਣਾ, ਹੌਲੀ ਹੌਲੀ ਆਉਣਾ, ਕਿਸੇ

0: ਅਤੇ ਅੱਜ ਦਿਨ ਬੜਾ ਵਧੀਆ, ਕੋਈ ਪਹੁੰਚਿਆ ਹੋਏਗਾ ਪਾਰਕ ਦੇ ਵਿੱਚ, ਕੋਈ ਕਿਤੇ ਪਹੁੰਚਿਆ ਹੋਇਆ, ਜਿੱਥੇ ਵੀ ਤੁਸੀਂ ਹੋ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਬਾਹਲਾ ਅਸੀਂ। ਹਾਂ, ਜੇਕਰ ਤੁਸੀਂ ਤੁਹਾਡੇ ਕੋਲ ਅਵੇਲੇਬਿਲਿਟੀ ਹੈਗੀ ਆ ਸਾਡੇ ਨਾਲ ਸੰਪਰਕ ਕਰਨ ਦੀ, ਤਾਂ ਫਿਰ ਤੁਹਾਨੂੰ ਨੰਬਰ ਤਾਂ ਯਾਦ ਹੀ ਹੈ 905, ਇਹੀ ਨੰਬਰ ਆਪਣਾ ਕਿੰਨੇ ਸਾਲਾਂ ਤੋਂ ਉਹੀ ਚੱਲੀ ਆਉਂਦਾ, 905-564-6444, 905-564-6444 ਟੈਲੀਫੋਨ ਨੰਬਰ ਨੇ। ਦੇਖੋ ਅੱਜ ਮੈਂ ਕਮਰਸ਼ੀਅਲ ਘੱਟ ਲੈ ਰਿਹਾ ਕਿਉਂਕਿ ਮੈਂ ਬੋਲ ਹੀ ਦਿਆਂ ਮੈਂ ਸਾਰੇ ਨਾ, ਬੋਲ ਕੀ ਤੁਹਾਨੂੰ ਮੈਂ ਦੱਸੀ ਜਾ ਰਿਹਾ, ਨਾਲ ਦੇ ਨਾਲ ਗੀਤ ਸੰਗੀਤ ਦਾ ਮੈਂ ਖਿਆਲ ਜ਼ਿਆਦਾ ਰੱਖੂੰਗਾ ਚ ਨਾ, ਕਿਉਂਕਿ ਤੁਸੀਂ ਬਾਹਰ ਅੰਦਰ ਹੈਗੇ ਅਤੇ ਜੋ ਗੱਡੀ 'ਚ ਜਾਂਦੇ ਹੁੰਦੇ ਨਾ, ਥੋੜ੍ਹਾ ਜਿਹਾ ਇੰਜੋਏ ਕਰਨਾ ਬਣਦਾ। ਅਤੇ ਡਾਕਟਰ ਕੁਲਦੀਪ ਹੋਰੀ ਆਏ ਨੇ, ਅਤੇ ਅੱਜ ਮੈਨੂੰ ਲੱਗਦਾ ਖੁੱਲ੍ਹੇ ਹੋਣਗੇ। ਡਾਕਟਰ ਕੁਲਦੀਪ, ਅੱਜ ਤੁਸੀਂ ਆਇਓ ਅਤੇ ਹਮੇਸ਼ਾ ਮੰਡੇ ਨੂੰ ਹਾਜ਼ਰੀ ਲਵਾਉਂਦੇ ਹੋ ਕਿਹੜੀ ਹੋਮੋਪੈਥੀ, ਅਤੇ ਅੱਜ ਤੁਸੀਂ ਆਪਣੇ ਕਲੀਨਿਕ 'ਚ ਹੈਗੇ ਜਾਂ ਛੁੱਟੀ ਆ?
1: ਨਹੀਂ ਨਹੀਂ, ਅੱਜ ਮੈਂ ਹੈਗਾ ਕਲੀਨਿਕ 'ਚ।
0: ਵੈਰੀ ਗੁੱਡ, ਵੈਰੀ ਗੁੱਡ। ਹੋਮ ਡਿਪੂ ਵਾਲੇ ਪਲਾਜ਼ੇ ਏਅਰਪੋਰਟ 'ਤੇ ਕੋਈ, ਅਤੇ ਹੋਮ ਡਿਪੂ ਵਾਲੇ ਪਲਾਜ਼ੇ ਵਿੱਚ ਹੈਗੇ ਨੇ ਇਹ ਨੰਬਰ, ਇਹਨਾਂ ਦਾ 6477-8185-0055। ਡਾਕਟਰ ਕੁਲਦੀਪ ਕਿੰਨੇ ਵਜੇ ਤੱਕ ਹੈ ਜੋ?
1: ਅੱਜ ਮੈਂ 7 ਵਜੇ ਤੱਕ ਹੁੰਦਾ, ਕਿਉਂਕਿ ਮੇਰੀ ਟਿਊਜ਼ਡੇ ਛੁੱਟੀ ਹੁੰਦੀ ਹੈ, ਕਿਉਂਕਿ
0: ਪਹਿਲਾਂ
1: ਮੈਂ ਸੰਡੇ ਛੁੱਟੀ ਕਰਦਾ ਹੁੰਦਾ ਸੀ, ਲੋਕ ਬਹੁਤ ਪਰੇਸ਼ਾਨ ਸੀਗੇ, ਮੈਂ ਹੁਣ ਟਿਊਜ਼ਡੇ ਛੁੱਟੀ ਕਰਦਾ।
0: ਬਹੁਤ ਸਾਰੇ ਲੋਕ ਘਰੇ ਹੋਣਗੇ ਜਿਹਨਾਂ ਨੂੰ ਫਾਇਦਾ ਉਠਾਉਣਾ। ਅੱਜ ਕਿਹੜੀ ਬਿਮਾਰੀ ਬਾਰੇ ਗੱਲ ਕਰਨੀ ਆਪਾਂ?
1: ਅੱਜ ਮੈਂ ਆਰਥਰਾਈਟਿਸ ਬਾਰੇ ਦੱਸਾਂਗਾ। ਦੇਖੋ, ਪਹਿਲਾਂ ਤਾਂ ਮੈਂ ਥੋੜਾ ਇੰਟਰੋਡਕਸ਼ਨ ਦੇ ਦਵਾਂ। ਦੇਖੋ, ਪੂਰੀ ਜ਼ਿੰਦਗੀ ਮੈਨੂੰ ਇਹੀ ਕੰਮ ਕਰਦੇ ਹੋ ਗਏ, 45 ਸਾਲ ਤੋਂ ਵੀ ਜ਼ਿਆਦਾ ਹੋ ਗਏ ਇਹੀ ਕੰਮ ਕਰਦੇ ਨੇ। ਪੂਰੇ ਨੌਰਥ ਅਮੈਰੀਕਾ 'ਚ ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ, 45 ਸਾਲ ਲਗਭਗ ਹੋ ਗਏ ਨੇ ਮੈਨੂੰ। ਕਿਸੇ ਨੂੰ ਵੀ ਕੋਈ ਇਸ਼ੂ ਹੈਗਾ, ਕਿਸੇ ਤਰ੍ਹਾਂ ਦਾ ਇਸ਼ੂ ਹੈ, ਛੋਟੀ ਬਿਮਾਰੀ ਹੈ, ਵੱਡੀ ਬਿਮਾਰੀ ਹੈ, ਤੁਹਾਨੂੰ ਜੇ ਪਰਮਾਨੈਂਟ ਇਲਾਜ ਚਾਹੁੰਦੇ ਹੋ ਤਾਂ ਹੋਮੋਪੈਥੀ ਇਜ਼ ਦਾ ਬੈਸਟ। ਜੇ ਤੁਹਾਨੂੰ ਲੱਗਦਾ ਕਿ ਹੋਮੋਪੈਥੀ ਸਲੋਅ ਹੈਗੀ ਹੈ, ਕੰਮ ਨਹੀਂ ਕਰਦੀ, ਤਾਂ ਮੇਰੇ ਕੋਲ ਜ਼ਰੂਰ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਹੈਗੀ। ਮੇਰਾ ਨੰਬਰ 6477-8185-0045-6478-18-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਤੁਹਾਨੂੰ ਕੋਲੇਸਟ੍ਰੋਲ ਹੈ, ਪੇਟ ਦੀ ਬਿਮਾਰੀ ਹੈ, ਆਰਥਰਾਈਟਿਸ ਹੋ ਗਈ, ਡਾਇਬਟੀਜ਼ ਹੈਗੇ ਹੈ, ਬੱਚਿਆਂ ਦਾ ਆਟਿਜ਼ਮ ਜ਼ਰੂਰ ਨਾਲ ਲਵਾਂਗਾ। ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਹੈਗੇ ਨੇ, ਪਰ ਜਿਹੜੇ ਬੱਚੇ ਘੱਟ ਬੋਲਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ, ਅਤੇ ਕਿਸੇ ਨੂੰ ਘੱਟ ਪ੍ਰੋਬਲਮ ਹੁੰਦੀ ਹੈ ਉਹ ਜਲਦੀ ਠੀਕ ਹੋ ਜਾਂਦੇ, ਜ਼ਿਆਦਾ ਪ੍ਰੋਬਲਮ ਹੈ ਥੋੜ੍ਹਾ ਟਾਈਮ ਲੱਗਦਾ
0: ਜੀ।
1: ਹੁਣ ਆਰਥਰਾਈਟਿਸ ਬਾਰੇ ਮੈਂ ਥੋੜ੍ਹੀ ਜਾਣਕਾਰੀ ਦਿੰਦਾ। ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ। ਆਰਥਰਾਈਟਿਸ 100 ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ,
0: ਇਹ
1: ਰੂਮੈਟਾਇਡ ਆਰਥਰਾਈਟਿਸ ਹੈ, ਆਸਟੀਓਆਰਥਰਾਈਟਿਸ ਹੈ, ਤੁਹਾਨੂੰ ਫਾਈਬਰੋਮਾਈਲਜੀਆ ਹੋ ਗਿਆ, ਗਾਊਟ ਹੋ ਗਿਆ, ਤੁਹਾਡੇ ਬੈਕ ਪੇਨ ਹੋ ਗਈ, ਤੁਹਾਡੇ ਕਾਰਪਲ ਟਨਲ ਸਿੰਡਰੋਮ, ਇਹ ਸਭ ਹੀ ਆਰਥਰਾਈਟਿਸ ਨੇ। ਕਿਉਂਕਿ ਅਸੀਂ ਰੂਟ ਕਾਜ ਨੂੰ ਠੀਕ ਕਰਦੇ ਹਾਂ, ਤੁਹਾਡੀ ਜਿਹੜੀ ਹੋ ਸਕਦਾ, ਤੁਹਾਡੇ ਲਿਗਾਮੈਂਟ 'ਚ ਪ੍ਰੋਬਲਮ ਹੋਵੇ, ਟੈਂਡਨ 'ਚ ਪ੍ਰੋਬਲਮ ਹੋਵੇ, ਤੁਹਾਡੇ ਬੋਡੀ 'ਚ ਇਨਫਲਾਮੇਸ਼ਨ ਹੁੰਦਾ, ਕੁਛ ਕੁ ਬਹੁਤ ਚੀਜ਼ਾਂ ਹੁੰਦੀਆਂ ਨੇ, ਜਦ ਅਸੀਂ ਆਉਂਦੇ ਹਾਂ ਪੂਰੇ ਥੋੜ੍ਹੇ ਡਿਟੇਲ ਲੈਂਦੇ ਹਾਂ, ਹਰ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਮੇਰਾ ਨੰਬਰ 6477-8185-0045-6478-18-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ 6 ਡੇ ਹੁੰਦੀ ਹੈ ਕਲੀਨਿਕ, ਟਿਊਜ਼ਡੇ ਮੇਰਾ ਆਫ ਹੁੰਦਾ।
0: ਨੰਬਰ ਇੱਕ ਵਾਰੀ ਫਿਰ ਜਾਣ ਤੋਂ ਪਹਿਲਾਂ?
1: ਹਾਂਜੀ ਹਾਂਜੀ, 6478-0055-6478-18-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਇੰਸਟਾਗ੍ਰਾਮ ਤੇ, ਟਿਕਟੋਕ ਤੇ, ਹਰ ਜਗ੍ਹਾ ਵੀਡੀਓ ਹੈਗੀਆਂ, ਯੂਟਿਊਬ ਤੇ, ਤੁਸੀਂ ਜਾ ਕੇ ਕਿਹੜੀ ਹੋਮੋਪੈਥੀ ਪਾਓਗੇ ਰਿਸਰਚ ਕਰ ਸਕਦੇ ਹੋ।
0: ਮਿਹਰਬਾਨੀ,
1: ਥੈਂਕ
0: ਯੂ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੇ ਜਿਹੜੇ ਹੁੰਦੇ, ਉਸ ਤੋਂ ਬਾਅਦ ਟਾਈਮ ਹੋ ਗਿਆ ਇੱਕ ਵਧੀਆ ਜਿਹਾ ਕੋਈ ਗੀਤ ਸੁਣਾਏ ਤੈਨੂੰ, ਅਤੇ ਕਿਉਂਕਿ ਮੌਸਮ ਹੀ ਇੰਨਾ ਪਿਆਰਾ ਅਤੇ ਅੱਛਾ ਅੱਛਾ ਗੀਤ ਸੰਗੀਤ ਹੋਊਗਾ ਤਾਂ ਗੱਲ ਬਣੂਗੀ ਨਾ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਤੁਸੀਂ ਸੁਣ ਰਹੇ ਹੋ ਤੇਜਿੰਦਰ ਸਿੰਘ ਸਿੱਧੂ ਦੇ ਨਾਲ।

0: ਆਪ ਨਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਦੋਸਤੋ ਪ੍ਰੋਗਰਾਮ ਦਾ ਇਹ ਹਿੱਸਾ ਪੀਅਰਸਨ ਕਿਚਨ ਕੈਬਨਿਟ ਵੱਲੋਂ ਪੇਸ਼ ਕੀਤਾ ਗਿਆ ਔਰ ਲੰਬੇ ਸਮੇਂ ਤੋਂ ਨਾ ਇਹਨਾਂ ਦੀ ਬਹੁਤ ਵੱਡੀ ਫੈਕਟਰੀ ਆ ਮਿਲੀਅਨ ਡਾਲਰ ਲੱਗ ਕੇ ਸਪੈਂਡ ਕੀਤੀ ਹੋਈ ਜਿਹੜੀ ਕਿ ਆਪ ਕੱਟ ਕਰਦੇ ਨੇ ਡੋਰ ਵਗੈਰਾ ਸਾਰੇ ਅਤੇ ਫੈਬਰੀਕਟ ਕਾਊਂਟਰ ਜਿਹੜਾ ਬਣਾਉਂਦੇ ਨੇ ਆਪਣੇ ਕੋਰਸ ਦੇ ਕਾਊਂਟਰ ਟਾਪ ਬਣਦੇ ਨੇ ਉਹਦੇ ਪੱਥਰ ਕੱਟ ਕੇ ਵੀ ਤਰਾਸ਼ ਕੇ ਤੁਹਾਡੇ ਨਾ ਆਪਣੇ ਕਿਚਨ ਦਾ ਸ਼ਿੰਗਾਰ ਬਣਾਉਂਦੇ ਨੇ। ਇਸ ਤੋਂ ਇਲਾਵਾ ਤੁਹਾਡੀ ਬੇਸਮੈਂਟ ਦੇ ਵਿੱਚ ਕੋਈ ਵੀ ਬਾਰ ਬਣਾਉਣੀ ਹੈਗੀ ਆ, ਵੈਂਟਲੀਜ਼ ਬਣਾਉਣੀਆਂ, ਵਾਸ਼ਰੂਮ ਸਾਰੀਆਂ ਸਭ ਕੰਮ ਇਹ ਕਰਦੇ ਨੇ। ਇਹ ਦੂਜੇ ਜਿਹੜੇ ਉਹਨਾਂ ਨੂੰ ਤੁਸੀਂ ਬੜਾ ਮੌਕਾ ਦਿਓ, ਜਾ ਕੇ ਦੇਖੋ ਉਹਨਾਂ ਦੀ ਫੈਕਟਰੀ ਕਿਸ ਤਰ੍ਹਾਂ ਦੀ ਹੈਗੀ ਆ। ਲੀਡਿੰਗ ਮੈਨੂਫੈਕਚਰ ਨੇ ਔਰ ਕੈਨੇਡੀ ਅਤੇ ਗਲਿਡਨ ਰੋਡ 271 ਗਲਿਡਨ ਰੋਡ ਤੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ। ਨੰਬਰ ਹੈ 647-400-4550 ਤੇ ਰਣਜੀਤ ਸਿੰਘ ਹੋਰਾਂ ਨਾਲ ਸੰਪਰਕ ਕਰ ਲਓ। ਦੋਸਤੋ ਅੱਜ ਵੀ ਤੁਸੀਂ ਜੇ ਨਾਗਰਾ ਨੂੰ ਜਾ ਰਹੇ ਹੋ 10 ਵਜੇ ਰਾਤ ਨੂੰ ਫਾਇਰ ਵਰਕਸ ਹੁੰਦੇ ਆ, ਅਕਤੂਬਰ ਤੱਕ ਇਸ ਤਰ੍ਹਾਂ ਚੱਲਣੇ ਨੇ ਹੈਗੇ। ਅਤੇ ਹੋਰ ਵੀ ਮੈਂ ਤੁਹਾਨੂੰ ਦੱਸਾਂਗਾ ਅੱਗੇ ਜਾ ਕੇ ਕਿੱਥੇ ਕਿੱਥੇ ਤੁਹਾਡੇ ਨਾਲ, ਕਿਉਂਕਿ ਸੰਡੇ ਵੀ ਫਾਇਰ ਵਰਕ ਹੋ ਚੁੱਕੀ ਕਾਫੀ ਥਾਂ 'ਤੇ, ਅੱਜ ਵੀ ਹੈਗੀ ਹੈ ਸੋਮਵਾਰ ਨੂੰ, ਮੈਂ ਤੁਹਾਨੂੰ ਜਾਣਕਾਰੀ ਦਿਆਂਗਾ। ਪਰ ਜੇ ਨਾਗਰਾ ਜਾ ਰਹੇ ਹੋ ਤੁਸੀਂ ਤਾਂ ਉੱਥੇ ਫਿਰ ਰਾਤ ਨੂੰ 10 ਵਜੇ ਅੱਜ ਤੁਹਾਡੇ ਲਈ ਪੂੰਡ ਪਟਾਕੇ ਪੂਰੇ ਚੱਲਣਗੇ ਅਤੇ ਮੌਸਮ ਵੀ ਵਧੀਆ ਅੱਜ ਹੈ ਨਾ, ਥੋੜ੍ਹਾ ਜਿਹਾ ਕਰੋ ਇੰਜੋਏ ਲੌਂਗ ਵੀਕਐਂਡ ਨੂੰ। ਨਾਗਰਾ ਫੋਲ ਤਾਂ ਵੈਸੇ ਵੀ ਜਿਵੇਂ ਬਾਹਰਲਾ ਘਰ ਨਹੀਂ ਹੁੰਦਾ ਸਾਡੇ ਪੰਜਾਬੀਆਂ ਦਾ, ਇਸ ਤਰ੍ਹਾਂ ਉਹ ਕੋਈ ਗੋਰਾ ਕਹਿਣ ਲੱਗਾ ਯਾਰ ਉੱਥੇ ਤਾਂ ਪੰਜਾਬੀ ਦੇ ਦਿੰਦੇ ਵਾਲੇ। ਮੈਂ ਕਿਹਾ ਹੋਰ ਯਾਰ ਹੈ ਹੀ ਆ, ਜਨਤਾ ਇੰਨੀ ਸਾਡੀ ਹੈ ਨਾ ਵੀ ਉਹਨਾਂ ਨੇ ਦੱਸਣਾ ਹੋਰ ਤੁਸੀਂ ਹੈ ਬਈ ਹੋਰ ਕਿਹੜਾ ਉੱਥੇ ਕੋਈ ਹੋਰ ਆਜੂਗਾ ਹੈ ਨਾ, ਜਿੱਥੇ ਜਨਤਾ ਹੀ ਕਿਥੇਰੀ ਆ। ਆਪ ਕਹਿੰਦੇ ਬਹਿੰਦੇ ਸਾਰੇ ਕਹਿੰਦੇ ਕਿੱਕ ਜੀ ਮਾਰੋ ਕਿ ਮੋਟਰਸਾਈਕਲ ਕਿੱਕ ਨਹੀਂ ਮਾਰ ਦਿੰਦਾ ਆਪਣੀ ਇੰਡੀਆ ਅਤੇ ਨੈਗਰਾ ਪਹੁੰਚੋ। ਐਨੀ ਵੇ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਬੜੀ ਜਲਦ ਬਸ ਹੋਣੇ ਆ।

0: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
1: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ
2: ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381।
3: Buy one, get one free every day. Surya Dasu Sham Satoja Tak on dining and takeouts. Mazala Vos Sunday no Pranta plate. Monday, Manpasand Kulcha plate. Tuesday, Chanapatura. Wednesday, Lajwa Veg Thali. Thursday, Yummy Haka Thali. Friday, Mazala Vos Sag Makidi Roti Da. A yummy deals is simply Indian. This Sarya Hill location stay. Dining, takeout, and catering also available. Call at 905-794-8111. Simply delicious. Matlab, simply Indian.
4: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਲੌਂਗ ਵੀਕਐਂਡ ਦੇ ਯਾਨੀ ਸੋਮਵਾਰ ਦੇ ਪ੍ਰੋਗਰਾਮ ਦਾ ਤੁਸੀਂ ਪੂਰਾ ਪੂਰਾ ਨਜ਼ਾਰਾ ਲੈ ਰਹੇ ਹੋ। ਅੱਛਾ, ਜਿਹੜੇ ਨਾ ਫਾਰਵਰਡਸ ਹੈਗੇ ਨੇ ਅੱਜ ਮੇਰੇ ਖਿਆਲ, ਹਾਂਜੀ, ਤੁਹਾਡੇ ਵਾਸਤੇ ਇੱਕ ਤਾਂ ਹੋ ਰਹੇ ਨੇ ਐਸ਼ ਬ੍ਰਿਜ ਬੇ ਪਾਰਕ ਜਿਹੜਾ ਹੈਗਾ ਡਾਊਨਟਾਊਨ ਵੱਲ, ਐਸ਼ ਬ੍ਰਿਜ ਬੇ ਪਾਰਕ ਡਾਊਨਟਾਊਨ, ਉੱਥੇ ਰਾਤ ਨੂੰ 10 ਵਜੇ ਹੋ ਰਹੇ ਨੇ ਫਾਇਰਵਰਕਸ। ਵੰਡ ਆਪਣੇ ਕੈਨੇਡਾ ਆਪਣੇ ਨੈਗਰਾ ਫੋਲ ਜਿਹੜਾ ਹੈਗਾ ਉਹ ਵੀ 10 ਵਜੇ ਆ। ਬਾਕੀ ਥਾਵਾਂ 'ਤੇ ਹੋ ਚੁੱਕੇ ਨੇ ਜਿਹੜੇ ਵੱਡੇ ਹੈਗੇ ਨੇ ਜਿਹੜੇ ਕੈਨੇਡਾ ਵੰਡਰਲੈਂਡ, ਕੱਲ੍ਹ ਸੰਡੇ ਹੋਇਆ 10 ਵਜੇ, ਅੱਜ ਦੇ ਸ਼ੋਅ ਨਹੀਂ ਦਿਖਾ ਰਹੇ। ਅਤੇ ਬਾਕੀ ਤੁਸੀਂ ਡਾਊਨਟਾਊਨ ਕੋਰ 'ਤੇ ਵੀ ਜਾ ਸਕਦੇ ਹੋ, ਹਾਂਜੀ, ਵਧੀਆ ਵਧੀਆ ਖਾਣੇ ਖਾ ਸਕਦੇ ਹੋ, ਲੇਕ 'ਤੇ ਆਪਣੇ ਫੋਟੇ ਮਾਟੇ ਲੈ ਸਕਦੇ ਹੋ, ਬੱਚੇ ਨੂੰ ਫੋਟੇ ਮਾਟੇ ਦਵਾ ਲਓ, ਹਾਂਜੀ। ਅਤੇ ਵੱਖ ਵੱਖ ਤਰੀਕੇ ਨਾਲ ਤੁਸੀਂ ਜਿਹੜਾ ਸ਼ਾਮ ਹੈਗੀ ਲੌਂਗ ਵੀਕਐਂਡ ਦੀ ਉਹ ਇੰਜੋਏ ਕਰ ਸਕਦੇ ਹੋ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਤਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ। 4:03 ਦੇ ਕੁਝ ਸੈਕਿੰਡ ਹੋਏ ਨੇ ਪੰਜਾਬੀ ਬਾਏ ਨੇਚਰ। ਪੰਜਾਬੀ ਬਾਏ ਨੇਚਰ 'ਤੇ ਪਹੁੰਚ ਜਾਓ ਤੁਸੀਂ, ਨੇੜਲੀ ਜਿਹੜੀ ਹੈਗੀ ਹੈ ਨਾ ਬ੍ਰਾਂਚ, ਉੱਥੇ ਜਾ ਕੇ ਫਾਇਦਾ ਉਠਾਓ। ਔਰ ਉਹਨਾਂ ਦੀ ਜਿਹੜੀ ਪਹਿਲੀ ਬ੍ਰਾਂਚ ਹੈਗੀ 8887 ਗੋਰ ਰੋਡ ਬ੍ਰੈਂਪਟਨ ਦੇ ਵਿੱਚ, ਗੋਰ ਅਤੇ ਅਬਨੈਜਰ 'ਤੇ ਹੈਗੇ। ਬੈਠ ਕੇ ਖਾਣਾ ਖਾਓ, ਰਾਤ ਨੂੰ ਲੇਟ ਤੱਕ ਖੁੱਲ੍ਹੇ ਨੇ, ਟੇਕਆਊਟ ਮੰਗਾਓ। 10 ਬੰਦੇ ਨੇ, 15 ਬੰਦੇ ਨੇ, ਅਤੇ ਔਡਰ ਕਰ ਦਿਓ, ਜਾ ਕੇ ਪਿੱਕ ਕਰ ਲਿਆਓ। 9057944667 ਟੈਲੀਫੋਨ ਨੰਬਰ ਹੈ। ਦੂਜੀ ਬ੍ਰਾਂਚ ਹੈਗੀ 9987 ਏਅਰਪੋਰਟ ਰੋਡ 'ਤੇ, ਆਪਣੇ ਬਿਲਕੁਲ ਕੈਸਲ ਮੋੜ 'ਤੇ ਨੰਬਰ ਹੈ। ਉੱਥੇ ਐੱਲ ਸੀ ਬੀ ਵਾਲੇ ਪਲਾਜ਼ ਪਰ ਐੱਲ ਸੀ ਬੀ ਬੰਦ ਆ ਜਾ, 905-799-1500। ਅਤੇ ਫਿਰ ਆ ਜਾਓ ਤੁਸੀਂ, ਉਹਨਾਂ ਦੀ ਬ੍ਰਾਂਚ ਹੈਗੀ ਆਪਣੇ ਬਿਲਕੁਲ 58 ਕੁਆਰੀ ਐਜ ਡਰਾਈਵ, ਬਵੇਟ ਅਤੇ ਹਾਈਵੇ 10 'ਤੇ, ਇੱਕ ਪਾਸੇ ਵਾਲਮਾਰਟ ਆ, ਇੱਕ ਪਾਸੇ ਪਟੀਨੋ ਆ। 905-793-5300। ਅਤੇ ਚੌਥੀ ਬ੍ਰਾਂਚ ਹੈਗੀ 1800 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਪਾਰਕਵੇ ਅਤੇ ਕੈਨੇਡੀ ਦੇ ਨੇੜੇ, ਡੋਲਰ ਰਮਾ ਦੇ ਨਾਲ, 905-846-7700। ਅਤੇ ਉਹ ਜਿੱਥੇ ਤੁਹਾਨੂੰ ਨੇੜੇ ਲੱਗਦੀ ਜਿਹੜੀ ਬ੍ਰਾਂਚ, ਉੱਥੋਂ ਆਰਡਰ ਕਰ ਲਿਓ। ਜਦੋਂ ਤੁਸੀਂ ਲੇਟ ਆਉਣਾ, ਅੱਜ ਲੇਟ ਤਾਂ ਖੁੱਲ੍ਹੇ ਨੇ, ਅਤੇ ਤੁਸੀਂ ਪਿੱਕ ਕਰ ਲਿਓ, ਜੇ ਬੈਠ ਕੇ ਖਾਣਾ ਤਾਂ ਵੀ ਖਾ ਸਕਦੇ ਹੋ। ਅਤੇ ਸ਼ਾਮ ਨੂੰ ਹੁੰਦਾ ਹੀ ਆ, ਜੋ ਵੀਕਐਂਡ ਦਾ ਕਿਹੜਾ ਖਾਣਾ ਹੁਣ ਕਿੱਥੇ ਬਣਾਵਾਂਗੇ ਯਾਰ, ਆਪਾਂ ਹੁਣ ਲੌਂਗ ਵੀਕਐਂਡ ਦਾ ਬਾਹਰੋਂ ਖਾ ਲਾਂਗੇ, ਅਤੇ ਫਿਰ ਆਪਾਂ ਬਾਅਦ 'ਚ ਦੇਖੀਏ, ਪਰ ਸਾਰਾ ਵੀਕ ਬਾਅਦ ਘਰ ਹੀ ਬਣਾਉਣਾ। ਤੂੰ ਪੰਜਾਬੀ ਬਾਈ ਨੇਚਰ ਦਾ ਫੂਡ ਤਾਂ ਤੁਹਾਨੂੰ ਪਤਾ ਹੀ ਆ, ਇਸ ਕਰਕੇ ਤੂੰ ਦੇਖਿਆ ਹੋਇਆ, ਜ਼ਰੂਰ ਜਾਇਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਓ, ਅਤੇ ਅਸੀਂ ਤੁਹਾਡੇ ਨਾਲ ਹਾਂ ਠੀਕ ਸ਼ਾਮ ਦੇ 6 ਵਜੇ ਤੱਕ, ਇਸ ਤਰ੍ਹਾਂ ਹੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਅੱਛਾ, ਆਈ ਪੀ ਐੱਲ ਦੀ ਮੈਂ ਗੱਲ ਕਰਾਂ। ਆਈ ਪੀ ਐੱਲ ਜਿਹੜਾ ਹੈਗਾ ਨਾ ਮੈਚ, ਕਈ ਬੰਦੇ ਮੇਰੇ, ਕਈ ਸਾਡੇ ਯਾਰ ਦੋਸਤ ਆ, ਉਹ ਤਾਂ ਇੰਨੇ ਭਾਵੁਕ ਹੋ ਜਾਂਦੇ ਆ ਨਾ ਗੇਮ ਦੇ ਵਿੱਚ, ਅਤੇ ਮੈਂ ਇਹਨੂੰ ਮੈਂ ਵੀ ਦੇਖਦਾ ਰਹਿੰਦਾ ਆਈ ਪੀ ਐੱਲ, ਐਸੀ ਕੋਈ ਗੱਲ ਨਹੀਂ ਹੈ, ਪਰ ਇੰਨਾ ਜ਼ਿਆਦਾ ਨਹੀਂ ਹੈਗਾ ਮੈਨੂੰ, ਦੇਖਦਾ ਜ਼ਰੂਰ ਹੈਗਾ, ਸਾਰੀਆਂ ਗੇਮਾਂ ਫੋਲੋ ਕਰਦਾ, ਪਰ ਇੰਨਾ ਜ਼ਿਆਦਾ ਡੂੰਘਾਈ 'ਚ ਨਹੀਂ ਜਾਂਦਾ। ਉਹਦਾ ਕਾਰਨ ਕੀ ਹੈ, ਮੈਂ ਪਹਿਲਾਂ ਬਹੁਤ ਗੇਮਾਂ ਦੇਖੀਆਂ ਹੋਈਆਂ, ਫਿਰ ਜਦੋਂ ਤੁਸੀਂ ਲੜੀ 'ਚ ਨਾ ਦੇਖਣ ਲੱਗ ਜਾਓ, ਫਿਰ ਤੁਹਾਨੂੰ ਉੱਠਣ ਹੁੰਦਾ ਟੀ ਵੀ ਮੂਹਰੋਂ, ਹੈ ਨਾ। ਇੱਕ ਬਈ ਇਹ ਵੀ ਇੱਕ ਨਾ ਬਣ ਕੇ ਹੈ, ਬਹੁਤ ਵਾਰੀ ਉਹਦਾ ਕੰਮ ਹੀ ਆ। ਹੁਣ IPL ਚੱਲਦਾ ਸੀਗਾ ਅਤੇ ਹੁਣ ਦੇਖੋ ਇੱਕ ਟੀਮ ਨੂੰ ਜਿੱਤਣਾ ਇੱਕ ਦੇ ਹਾਰਨਾ, ਪਹਿਲਾਂ ਪੰਜਾਬ ਵਾਲੇ ਕਿੰਨੀਆਂ ਗੇਮਾਂ ਜਿੱਤ ਗਏ ਹੈ ਨਾ, ਹੁਣ ਇਕੱਠੀਆਂ ਚਾਰ ਪੰਜ ਹਾਰ ਗਏ ਅਤੇ ਫਿਰ ਉਹਨਾਂ ਨੇ ਰੌਲਾ ਪਾਇਆ ਕੁਝ ਬੰਦਿਆਂ ਨੇ ਆਪਣੇ ਯਾਰਾਂ ਦੋਸਤਾਂ, ਉਹ ਕਹਿੰਦੇ ਯਾਰ ਇਹ ਕਿਵੇਂ ਹੋ ਸਕਦਾ। ਮੈਂ ਉਹਨੂੰ ਹਰ ਵਕਤ ਸਮਝਾਉਣਾ, ਮੇਰੇ ਨਾਲ ਬਹਿਸ ਕਰਨ ਲੱਗ ਜਾਂਦੇ ਆ, ਮੈਂ ਕਿਹਾ ਦੇਖੋ ਯਾਰ ਜਿੰਨੀਆਂ ਵੀ ਗੇਮਾਂ ਹੈਗੀਆਂ ਇਹ ਇੱਕ ਬਿਜ਼ਨਸ ਆ ਜੀ, ਬਿਜ਼ਨਸ ਇੱਕ ਕੜੀ ਆ, ਨੌਰਥ ਅਮੈਰੀਕਾ ਦੇਖ ਲਓ ਜਾਂ ਕਿਤੇ ਹੋਰ ਵੀ ਦੇਖ ਲਓ, ਠੀਕ ਹੈ ਨਾ, ਉਹਦੀ ਲਾਟਰੀਆਂ ਵੀ ਚੱਲਦੀਆਂ, ਸੱਟਾ ਕਿੰਨਾ ਲੱਗਦਾ ਇਹਨਾਂ 'ਤੇ, ਉਹ ਦੇਖਦੇ ਰਹਿੰਦੇ ਸੱਟਾ ਕਿੱਧਰ ਜ਼ਿਆਦਾ ਲੱਗਦਾ, ਫਿਰ ਉਹਨੂੰ ਹਰਵਾਉਣੀ ਪੈਂਦੀ ਇੱਕ ਦੀ ਟੀਮ। ਕਹਿਣ ਦਾ ਭਾਵ ਆ ਕਿ ਮੰਨੋ ਨਾ ਮੰਨੋ ਮੈਚ ਫਿਕਸਿੰਗ ਸਾਰੇ ਪਾਸੇ ਹੈਗੀ ਆ, ਕੋਈ ਬੰਨੇ ਜਾਂ ਕੋਈ ਨਾ ਮੰਨੇ ਪਰ ਹੈਗੀ ਆ, ਕਰਨਾ ਪੈਂਦਾ ਕਿਉਂਕਿ ਜਿਹੜਾ ਕਈ ਵਾਰ ਪਲੇਅਰ ਜਿਹੜੇ ਹੁੰਦੇ ਆ ਉਹ ਵੀ ਸ਼ਾਮਿਲ ਹੁੰਦੇ ਨੇ ਵਿੱਚ, ਓਨਰ ਨਾ ਕਰਨ ਨਾ ਮੈਚ ਫਿਕਸਿੰਗ ਕਰਨ ਕਰਨੀ ਪੈਂਦੀ ਆ ਜਿਸ ਤੁਸੀਂ ਅਦਾਰੇ 'ਚ ਰਹਿਣਾ ਹੈ ਨਾ, ਕਿਉਂਕਿ ਐਵੇਂ ਤਾਂ ਨਹੀਂ ਜਿਹੜੇ ਹੁਣ ਜਿਹੜੇ ਵੱਡੇ ਵੱਡੇ ਪਲੇਅਰ ਨੇ ਕਿੰਨੇ ਕਿੰਨੇ ਪੈਸੇ ਮਿਲਦੇ ਆ, ਟੀਮਾਂ ਵਾਲੇ ਦੇ ਓਨਰ ਨੇ ਉਹਨਾਂ ਨੇ ਵੀ ਪੈਸੇ ਬਣਾਉਣੇ ਆ, ਠੀਕ ਹੈ ਨਾ, ਲੋਟਰੀ ਸਿਸਟਮ ਵਾਲੇ ਨੇ ਪੈਸੇ ਬਣਾਉਣੇ ਆ। ਅੱਛਾ ਲੋਟਰੀ ਤਾਂ ਵੱਖਰੀ ਆ, ਸੱਟਾ ਵਾਲੇ ਜਿਹੜਾ ਲੱਗਦਾ ਇਹਨਾਂ 'ਤੇ, ਕ੍ਰਿਕਟ 'ਤੇ ਹੋ ਗਿਆ, IPL ਦੇ ਕ੍ਰਿਕਟ 'ਤੇ ਲੱਗਿਆ, ਹੋਰ ਗੇਮਾਂ 'ਤੇ ਵੀ ਲੱਗਦਾ ਸੱਟਾ ਹੈ ਨਾ, ਇੱਥੇ ਵੀ ਲੱਗਦਾ ਕੈਨੇਡਾ ਦੇ ਵਿੱਚ ਥੋੜ੍ਹਾ ਲੀਗਲ ਆ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਇੱਥੇ ਨਾ ਜਿੰਨੇ ਵੀ ਲੋਟਰੀ 'ਤੇ ਜਾਓ ਤੁਸੀਂ, ਜੇ ਕੋਈ ਵੀ ਬਲੂ ਜੇਜ਼ ਵਾਲੇ ਖੇਡ ਰਹੇ ਨੇ, ਰੈਪਟਰ ਖੇਡ ਰਹੇ ਨੇ, ਤੁਸੀਂ ਉਹਨਾਂ ਦੀ ਲਾਟਰੀ ਬਾਏ ਕਰ ਸਕਦੇ ਵੀ ਅੱਜ ਕੌਣ ਕਿਹੜੀ ਟੀਮ ਜਿੱਤੂਗੀ। ਤੋ ਕਹਿੰਦਾ ਇਹ ਬਹੁਤ ਵੱਡਾ ਇੱਕ ਬਿਜ਼ਨਸ ਆ ਅਤੇ ਕਰਨਾ ਵੀ ਪੈਂਦਾ ਬਿਜ਼ਨਸ ਦੇ ਵਿੱਚ, ਸਾਰੇ ਜਿਹੜੇ ਬੰਦੇ ਓਨਰ ਹੁੰਦੇ ਉਹਨਾਂ ਨੂੰ ਦਵਾਈ ਦੇਖਣਾ ਪੈਂਦਾ ਸਾ, ਇਹਨਾਂ ਤਾਂ ਨਹੀਂ ਵੱਡੇ ਵੱਡੇ ਪਲੇਅਰ ਹੁਣ ਇਹਨਾਂ ਨੂੰ ਪੈਸੇ ਦਿੰਦੇ ਹੈ ਨਾ, ਤੋ ਬੜਾ ਇਹਨੂੰ ਐਂਟਰਟੇਨਮੈਂਟ ਲਿਆ ਕਰੋ, ਗੇਮਾਂ ਵੀ ਇੱਕ ਇੰਟਰਟੇਨਮੈਂਟ ਹੋਣਾ, ਅੱਜ ਦੇ ਟਾਈਮ ਦੇ ਵਿੱਚ ਬਿਗ ਗੇਮ ਇੰਟਰਟੇਨਮੈਂਟ ਸਾਰੀਆਂ ਹੈਗੀਆਂ ਹੈ ਨਾ, ਵਰਲਡ ਵਾਈਡ ਸੌਕਰ ਵੀ ਚੱਲਣੀ ਆ ਹੈ, ਹੁਣ ਉਹਦਾ ਭੁਚਾਲ ਪੈਣਾ ਆਪਣੇ ਜੂਨ 'ਚ ਆ ਕੇ ਹੈ ਨਾ, 12-13 ਨੂੰ ਇੱਥੇ ਆ ਜਾਣਾ ਸ਼ੁਰੂ ਹੋ ਜਾਣਾ, ਅਤੇ ਦੇਖੋ ਕਿਵੇਂ ਹੁਣ ਨਿਕਲਦੇ ਚੰਗਿਆੜੇ ਹੈ ਨਾ, ਅਤੇ ਪਰ ਇਹਨੂੰ ਇੰਜੋਏ ਕਰਿਆ ਕਰੋ ਹੈ ਨਾ। ਅਤੇ ਕਈ ਵਾਰੀ ਅਸੀਂ ਆਸ ਵਿੱਚ ਹੀ ਸ਼ਰਤ ਲਾਉਣ ਲੱਗ ਜਾਂਦੇ ਹਾਂ, ਉਹਨੇ ਮੈਂ ਇਹਨੂੰ ਕਹਿਣਗੇ ਸ਼ਰਤ ਲਾਓ, ਮੈਂ ਕਿਹਾ ਭਰਾਵਾ ਮੈਂ ਇੱਥੇ ਬੈਠਾ ਤੁਸੀਂ ਆਸ ਵਿੱਚ ਲਾਈ ਜਾਓ, ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਜਿੱਤਦਾ ਉਹਦੇ 'ਚ। ਤੋਂ ਖੈਰ ਨਹੀਂ ਵੇਖ ਕਿਸੇ ਗੇਮ ਦਾ ਕਿਸੇ ਹੋਣਾ ਕੋਈ ਮਾੜੀ ਗੱਲ ਨਹੀਂ, ਗੇਮਾਂ ਦੇਖਣੀ ਚਾਹੀਦੀਆਂ, ਇੰਜੋਇਮੈਂਟ ਵੀ ਹੁੰਦੀ ਆ, ਪਰ ਜਦੋਂ ਕੋਈ ਹਾਰ ਜਾਂਦਾ ਫਿਰ ਆਪਾਂ ਇਹਨੂੰ ਗਿਆ ਕਹੋ ਭਾਈ ਕੋਈ ਨਹੀਂ ਗੇਮ ਆ ਹੈ ਨਾ, ਸੀਰੀਅਸ ਨਾ ਲਿਆ ਕਰੋ। ਹੁਣ ਕਈ ਤਾਂ ਹਾਂ ਵੀ ਵਿਚਾਰੇ ਧੌਣ ਜੀ ਰੋੜੀ ਬੈਠੇ ਆ ਵੀ ਪੰਜਾਬ ਹਾਰ ਗਿਆ, ਅਜੇ ਵੀ ਆਸ ਹੋਣੀ ਮਾੜੇ ਮੋੜੇ 'ਤੇ ਇੱਕ ਖਲ ਕਰੀ ਜਾਣ, ਹਾਲੇ 13 ਨੰਬਰ ਹੈਗਾ ਜੀ, ਉਹ ਮੈਂ 13 'ਤੇ ਇਕੱਠੀਆਂ ਇੰਨੀਆਂ ਹਾਰ ਗਿਆ, ਹੁਣ ਕਿੱਥੇ ਜਾਣਗੇ ਯਾਰ ਕੇ ਨਾ, ਪਰ ਕੁਛ ਨਹੀਂ ਪਤਾ ਹੁੰਦਾ ਗੇਮ ਦੇ ਵਿੱਚ ਨਾ, ਤੁਸੀਂ ਵਾਪਸ ਵੀ ਆ ਸਕਦੀ ਆ। ਤੋ ਇੰਜੋਏ ਕਰਿਆ ਕਰੋ ਗੇਮਾਂ ਨੂੰ ਸਾਰਿਆਂ ਨੂੰ, ਸਾਰੇ ਸਪੋਰਟਸਮੈਨਸ਼ਿਪ ਇਹੀ ਹੁੰਦੀ ਆ, ਅਤੇ ਜਿਹੜੀ ਟੀਮ ਜਿੱਤਦੀ ਉਹਨੂੰ ਵਧਾਈ ਦਿਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜਿਆ ਹੋ ਲਓ, ਫਿਰ ਇੱਕ ਮੈਂ ਗੀਤ ਉੱਤੇ ਆ ਤੁਹਾਡੇ ਲਈ ਸੁਣਾਉਣਾ, ਪੁਰਾਣ ਬੜੀ ਸੋਹਣੀ ਮੂਵੀ ਸੀ, ਇਹਨਾਂ ਦੇਖੀ ਸੀ, ਇਹ ਬੜੇ ਥੀਏਟਰ 'ਤੇ ਦੇਖੀ ਸੀ ਉਹਨੇ, ਕਿਹੜੀ ਮੂਵੀ ਭਲਾ ਤੁਹਾਨੂੰ ਯਾਦ ਕਰਾਉਂਦੇ ਹਾਂ, ਤੁਸੀਂ ਸੁਣ ਕੇ ਦੱਸੋ। ਹੈ ਤਾਂ ਪੁਰਾਣੀ ਮੂਵੀ, ਫਿਰੋਜ਼ ਖਾਨ, ਅਤੇ ਉਦੋਂ ਸ਼੍ਰੀਦੇਵੀ ਦੀ ਟੂਤੀ ਬੋਲਦੀ ਸੀ, ਕਿਆ ਬਾਲ ਸੀ, ਕਿਆ ਕੰਮ ਕੀਤਾ ਸੀ ਮੂਵੀ 'ਚ ਸ਼੍ਰੀਦੇਵੀ, ਅਤੇ ਨਾਲ ਸੀਗੇ ਅਨਿਲ ਕਪੂਰ, ਛੋਟਾ ਭਰਾ ਬਣਿਆ ਸੀ ਫਿਰੋਜ਼ ਖਾਨ ਦਾ, ਇੰਨਾ ਕੁ ਤਾਂ ਮੈਨੂੰ ਯਾਦ ਆ, ਉਹਦਾ ਹੀ ਆ ਮੈਨੂੰ ਲੱਗਦਾ ਗਾਣਾ, ਹਾਂ ਆ ਕਰੋ ਇੰਜੋਏ ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ। ਨਹੀਂ ਨਹੀਂ ਨਹੀਂ ਬਾਈ, ਇਹ ਤਾਂ ਹੋਰ ਮੂਵੀ ਹੈ, ਡਿੰਪਲ ਸੀ ਇਹਦੇ ਵਿੱਚ, ਡਿੰਪਲ ਕਪਾੜੀਆ, ਮੈਨੂੰ ਯਾਦ ਆ ਗਿਆ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ 8398 ਜੀ ਨੂੰ ਜੀ
1: ਅਮਰੀਸ਼ਪੁਰੀ
0: ਤੇ ਗਾਇਆ ਨੀ ਲੱਗਦਾ ਗਾਣਾ ਅਮਰੀਸ਼ਪੁਰੀ ਤਾਂ ਬਾਹ ਮੂੰਹ ਫੜਨ ਨੂੰ ਮੈਡਲ ਆਉਂਦਾ ਸੀਗਾ ਬਾਕੀ ਤੈਨੂੰ ਪਤਾ ਨੀ ਲਾ ਦਿੰਦੇ ਆ ਤੂੰ ਨਾਗਰ ਮੈਂ ਸਪੇਰਾ ਅੱਛਾ ਸਾਡੇ ਵੀਰ ਨੇ ਕਿੰਨੇ ਫੋਨ ਮੁੜ ਕੀਤਾ ਵੀ ਤੁਸੀਂ ਪਹਿਲਾਂ ਜਿਹੜਾ ਗੀਤ ਲਾਇਆ ਸੀ ਆ ਜ ਮਦ ਹੋਸ਼ ਹੋਆ ਜਾਏ ਰੇ ਅੱਛਾ ਬ੍ਰਦਰ ਉਹ ਫਿਲਮ ਸ਼ਰਮੀਲੀ ਵਿੱਚੋਂ ਲਿਆ ਗੀਤ ਸੀ ਪੁਰਾਣੀ ਮੂਵੀ ਸੀ ਰਤਮ ਕੇਸ਼ਵਰ ਦੀ ਵਾਇਦ ਵਿੱਚ ਉਹ ਮੈਨੂੰ ਕਹਿੰਦੇ ਅੱਜ ਤੁਸੀਂ ਬਾਬਾ ਹੀ ਨਾ ਤੁਸੀਂ ਲੱਗਦਾ ਕਿ ਹਿੰਦੀ ਦੇ ਸ਼ਕੀਨ ਹੋ ਗਏ ਗਾਣਿਆਂ ਦੇ ਮੈਂ ਕਿਹਾ ਤੁਸੀਂ ਮੈਨੂੰ ਸੁਣਿਆ ਹੋਊਗਾ 10 ਸਾਲ ਤੋਂ ਸੁਣਦੇ ਹੋਵੋਗੇ 7 ਸਾਲ ਤੋਂ ਸੁਣਦੇ ਹੋਵੋਗੇ ਸਟਾਰਟਿੰਗ ਜਦੋਂ ਕੀਤੀ ਸੀ ਨਾ ਉਦੋਂ ਮਿਕਸ ਹੀ ਕੰਮ ਹੁੰਦਾ ਹਿੰਦੀ ਪੰਜਾਬੀ ਗਾਣੇ ਚੱਲਦੇ ਰਹਿੰਦੇ ਸੀ ਹਰ ਚੀਜ਼ ਸੁਣਾ ਦੇ ਸੀ ਹੁਣ ਵੀ ਕੋਸ਼ਿਸ਼ ਕਰਿਆ ਕਰਾਂਗੇ ਘੰਟਾ ਵੱਧ ਗਿਆ ਸਾਡਾ ਅਤੇ ਉਹਦੇ ਵਿੱਚ ਮਿਕਸ ਕਰ ਦਿਆ ਕਰਦਾ ਉਹ ਕਹਿੰਦੇ ਅੱਜ ਕਹਿੰਦੇ ਬਹੁਤ ਇੰਜੋਏ ਕਰ ਰਹੇ ਮਿਕਸ ਕਰ ਦਿਆ ਕਰੋ ਕਹਿੰਦੇ ਨੋ ਪ੍ਰੋਬਲਮ ਜਿਵੇਂ ਤੁਸੀਂ ਕਹੋਗੇ ਕਰਦਿਆ ਕਰ ਰਹੇ ਸਾਡੇ ਕੋਲ ਹਿੰਦੀ ਵਿੱਚ ਕਲੈਕਸ਼ਨ ਵੀ ਵਧੀਆ ਪੰਜਾਬੀ ਦੀ ਕਲੈਕਸ਼ਨ ਵੀ ਬੰਦੇ ਵੱਲ ਹੁੰਦੀ ਆ ਜਦੋਂ ਵੀ ਕੋਈ ਪੇਸ਼ ਕਰੇ ਤੁਹਾਡੇ ਵਾਸਤੇ ਜਿਹਨਾਂ ਨੇ ਮੈਨੂੰ ਪੁਰਾਣਾ ਸੁਣਿਆ ਹੋਇਆ ਨਾ ਉਹ ਜਾਣਦੇ ਨੇ ਮੇਰੇ ਵਾਸਤੇ ਵੀ ਕਿਸ ਤਰ੍ਹਾਂ ਦੇ ਮੇਰੀ ਚੋਇਸ ਹੁੰਦੀ ਗੀਤਾਂ ਦੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ 1013
2: ਹਾਂਜੀ ਉਹ ਪਤਾ ਕਰਨਾ ਸੀ ਕਿ ਫਸਟ ਜਿਹੜੀ ਗਾਣਾ ਸੀ
0: ਹਾਂਜੀ ਉਹ ਹੈਗਾ ਸ਼ਰਮੀਲੀ ਮੂਵੀ ਚ ਲਿਆ ਹੈ ਪੁਰਾਣੀ ਮੂਵੀ ਸ਼ਰਮੀਲੀ ਚ ਹਾਂਜੀ ਹਾਂਜੀ ਰਜੇਸ਼ ਖੰਨਾ ਸਾਹਿਬ ਹਾਂਜੀ
2: ਥੈਂਕ ਯੂ ਸੋ ਮਚ ਜੀ ਆਈ ਐਮ ਲਵਿੰਗ ਯੂਰ ਪ੍ਰੋਗਰਾਮ ਟੂ ਮਚ ਟੂਡੇ
0: ਥੈਂਕ ਯੂ ਕੋਈ ਗੱਲ ਨਹੀਂ ਕੋਸ਼ਿਸ਼ ਕਰਿਆ ਕਰਾਂਗੇ ਹੁਣ ਅਸੀਂ ਇਹਨੂੰ ਇਸੇ ਤਰ੍ਹਾਂ ਤੇ ਹੋਰ ਬਣਾਈਏ ਠੀਕ ਹੈ ਮਿਹਰਬਾਨੀ ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਅੱਜ ਹੋਇਆ ਸੀ ਵੀ ਤਾਂ ਲੱਗਦਾ ਕਹਿੰਦੇ ਵੀ ਛੁੱਟੀਆਂ ਦਾ ਮੌਸਮ ਹੈਗਾ ਤੁਸੀਂ ਇੰਜੋਏ ਕਰ ਰਹੇ ਹੋ ਬਾਹਰ ਅੰਦਰ ਮੈਂ ਬੈਠਾ ਹਾਂ ਤਾਂ ਹਮੇਸ਼ਾ ਮਿਊਜ਼ਿਕ ਕਾਫੀ ਵਧੀਆ ਹੁੰਦਾ ਜ਼ਿਆਦਾ ਹੁੰਦਾ ਪ੍ਰੋਗਰਾਮ ਦੇ ਵਿੱਚ ਬੈਲੈਂਸ ਰੱਖੀਦਾ ਹਰ ਇੱਕ ਚੀਜ਼ ਨੂੰ ਅਸੀਂ ਜਿਹੜੇ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਦੋਸਤੋ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਕਿ ਚਾਟ ਖਾਣੇ ਅੱਜ ਬਣਦੀ ਹੈ ਕਿਉਂਕਿ ਜੋ ਲੇਡੀਜ਼ ਨੂੰ ਖਵਾਉਂਦੇ ਨਾ ਚਾਟ ਅਤੇ ਫਿਰ ਖੁਸ਼ ਹੋ ਜਾਂਦੀਆਂ ਪਾਣੀ ਪੂਣੀ ਪੀ ਕੇ ਗੋਲ ਗੱਪੇ ਹੁੰਦਾ ਹੈ ਨਾ ਇੰਨਾ ਮਹਿੰਗਾ ਵੀ ਕੰਮ ਨਹੀਂ ਹੁੰਦਾ ਜਾਣੀ ਕਿ $10 ਦੇ ਵਿੱਚ ਕਾਫੀ ਚਾਟ ਮਿਲ ਜਾਂਦੀ ਆ ਤਾਂ ਅੱਜ ਤੁਸੀਂ ਜੇ ਬਾਹਰ ਅੰਦਰ ਗਏ ਹੋ ਤਾਂ ਸਾਡੀ ਮੰਨ ਕੇ ਤੁਸੀਂ ਚਾਟ ਐਂਡ ਪਰਾਂਠਾ ਅਤੇ ਰਕੇਸ਼ ਹੋਣਾ ਦੇ ਪਾਸ ਚਲੇ ਜਾਓ ਹੈਂਜੀ ਅਤੇ ਵਧੀਆ ਵਧੀਆ ਤੁਹਾਨੂੰ ਡੀਲ ਦੇਣਗੇ ਉੱਥੇ ਮੰਡੇ ਟਿਊਜ਼ਡੇ ਅਤੇ ਥਰਸਡੇ ਡਾਈਨ ਵਿਦ ਯੂਰ ਫੈਮਿਲੀ ਹਾਂਜੀ ਯੂ ਵਿਲ ਗੈਟ ਐਨੀ ਬਰਗਰ ਚਾਟ ਪਾਪੜੀ ਫਰੀ ਕਿਆ ਬਾਤ ਆ ਅੱਜ ਤਾਂ ਫਿਰ ਮੌਕਾ ਭਾਈ ਜਾਣ ਦਾ ਉੱਥੇ ਅਤੇ ਕਹਿੰਦੇ ਕਿ ਡੀਲ ਇੱਕ ਹੋਰ ਡਾਈਨ ਇਨ ਦੀ ਵੀ ਹੈਗੀ ਟੇਕ ਆਊਟ ਦੀ ਵੀ ਹੈਗੀ ਬਹੁਤ ਹੈਗੀ ਬਾਏ ਐਨੀ ਕਾਠੀ ਰੋਲ ਡਰਿੰਕ ਹੈਗੀ ਸੋਫਟ ਡਰਿੰਕ ਫਰੀ ਹੋਏਗੀ ਐਨੀ ਬਰਗਰ ਉਹਦੇ ਨਾਲ ਸੋਫਟ ਡਰਿੰਕ ਫਰੀ ਹੋਏਗੀ ਮਲਾਈ ਚੌਪ ਲਓ ਵਿਦ ਗੈਟਰ ਮਾਲੀ ਰੋਟੀ ਫਰੀ ਇਹ ਜਿਹੜੀਆਂ ਡੀਲਸ ਨੇ ਮੈਂ ਦੱਸਦਾ ਕਿ 100% ਵੈਜੀਟੇਰੀਅਨ ਨੇ ਸਾਰਾ ਹੀ ਬਹੁਤ ਵਧੀਆ ਡਿਲੀਸ਼ੀਅਸ ਫੂਡ ਸਾਰਾ ਇਹਨਾਂ ਦਾ ਫਰੈਸ਼ ਹੁੰਦਾ ਸਾਰਾ ਨਾਲ ਜਿਹਨਾਂ ਮੈਂ ਹੋਰ ਕੀ ਦੇਵਾਂ ਫਲੂਦਾ ਕੁਲਫੀ ਹੋ ਗਈ ਬ੍ਰੈਡੀ ਔਰ ਡੋਸਾ ਹੈਗੇ ਨੇ ਅਤੇ ਜਾ ਕੇ ਦੇਖੋ ਬਸ ਤੁਹਾਨੂੰ ਮੈਂ ਕਹਾਂਗਾ ਪੈਕਡ ਕੇ ਖਾ ਕੇ ਆਓ ਹਲਵਾ ਪੂਰੀ ਖਾਣੀ ਉਹ ਵੀ ਮਿਲ ਜੂਗੀ ਅਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾਣੀ ਹੈ ਉਹ ਵੀ ਮਿਲ ਜਾਏਗੀ ਅਤੇ ਇਹ ਹੈਗੇ ਨੇ 11685 ਮਕਵੀਨ ਡਰਾਈਵ ਜੀਰੋ ਨੰਬਰ 47 ਚਾਟ ਐਂਡ ਪਰਾਂਠਾ ਟੈਲੀਫੋਨ ਨੰਬਰ 9057944545 ਟੈਲੀਫੋਨ ਨੰਬਰਾਂ ਦਾ ਜ਼ਰੂਰ ਇੱਕ ਚੱਕਰ ਲਗਾ ਕੇ ਆਓ ਅਤੇ ਅਸੀਂ ਤੁਹਾਡੇ ਨਾਲ ਜੁੜੇ ਰਹੋ ਮਿੱਠਾ ਮਿੱਠਾ ਗੀਤ ਸੰਗੀਤ ਗੱਲਾਂ ਮਾਤਾ ਚੱਲਦੀਆਂ ਰਹਿਣੀਆਂ ਕੁਛ ਇੱਧਰ ਦੀਆਂ ਕੁਛ ਉੱਧਰ ਦੀਆਂ ਲੋ ਇੱਕ ਹੋਰ ਮੈਂ ਬੜੀਆ ਜਿਹਾ ਗਾਣਾ ਚੁਣਿਆ ਸਾਡੇ ਵਾਸਤੇ ਡਿਊਟ ਨਹੀਂ ਲਗਾਇਆ ਜੇ ਸਾਡੇ ਵੀਰ ਕਹਿੰਦੇ ਡਿਊਟ ਲਾਓ ਕੋਈ ਲਓ ਜੀ ਡਿਊਟ ਵੀ ਲਗਾ ਦਿੰਦੇ ਹਾਂ

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸੋਮਵਾਰ ਦਾ ਦਿਨ ਹੈ, ਲੌਂਗ ਵੀਕਐਂਡ ਇੰਜੋਏ ਕਰ ਰਹੇ ਸਾਰੇ ਤੁਸੀਂ, ਅਤੇ ਉਮੀਦ ਆ ਕਿ ਤੁਸੀਂ ਜਿੱਥੇ ਵੀ ਹੋਗੇ ਅਤੇ ਖੂਬ ਇੰਜੋਏ ਕਰ ਰਹੇ ਹੋਗੇ। ਜੀ ਹਾਂ, ਕਿਉਂਕਿ ਥੋੜ੍ਹਾ ਜਿਹਾ ਸ਼ਾਮ ਅੱਜ ਰਹਿ ਗਈ ਇੰਜੋਏ ਕਰਨ ਦੀ, ਅਤੇ ਕੱਲ੍ਹ ਨੂੰ ਫਿਰ ਬੈਕ ਟੂ ਪਵੀਲੀਅਨ, ਕਹਿਣ ਦਾ ਮਤਲਬ ਵਾਪਸ ਕੰਮਾਂ ਕਰਦੇ, ਫਿਰ ਟੁੱਟ ਜਾਵਾਂਗੇ ਆਪਾਂ। ਅਕਾਲ ਡਕਟ ਕਲੀਨਿੰਗ ਦੀ ਮੈਂ ਜਾਣਕਾਰੀ ਦਿਆਂ, ਅਕਾਲ ਡਕਟ ਕਲੀਨਿੰਗ ਵਾਲੇ ਆਪਣੀ ਕੰਪਨੀ ਦੀ ਪਹਿਲੀ ਕੰਪਨੀ ਹੈਗੀ ਆ, ਓਵਰ 40 ਈਅਰਸ ਤੋਂ ਕੰਮ ਕਰ ਰਹੇ ਨੇ ਇਸ ਫੀਲਡ ਦੇ ਵਿੱਚ, ਜਿਹਦੇ ਵਿੱਚ ਏਅਰ ਕੰਡੀਸ਼ਨ ਦਾ ਕੰਮ ਹੋ ਗਿਆ, ਨਾਲ ਫਰਨਸ ਦਾ ਕੰਮ ਹੋ ਗਿਆ। ਅੱਜ ਕੱਲ੍ਹ ਡਕਟ ਕਲੀਨ ਸਪੈਸ਼ਲ ਲਗਾਇਆ ਉਹਨਾਂ ਨੇ, ਉਹ ਵੀ ਤੁਸੀਂ ਕਰਵਾ ਲਓ। ਨੰਬਰ ਲੈ ਲਓ ਇਹਨਾਂ ਦਾ, 416-710-0662 ਇਹਨਾਂ ਦਾ ਟੈਲੀਫੋਨ ਨੰਬਰ ਹੈ। 6262 ਜੀ ਆਇਆਂ ਨੂੰ ਜੀ, 6162।
1: ਸਤਿ
0: ਸ਼੍ਰੀ ਅਕਾਲ ਜੀ। ਮੈਂ ਦੇਖਾਂ ਬੜਾ, ਕਿੱਧਰ ਫਿਰ ਰਹੇ ਹੋ ਤੁਸੀਂ, ਕਿੱਥੇ ਫਿਰ ਰਹੇ ਹੋ? ਟੋਬੀਕੋ, ਟੋਬੀਕੋ, ਠੀਕ ਹੈ ਠੀਕ ਹੈ। ਅੱਜ ਕੰਮ ਤੇ ਹੋ ਜਾਂ ਵੈਸੇ?
1: ਦੋਹਾਂ
0: ਦਾ ਡਿਊਟ ਹੈ ਨਾ।
1: ਹੋਰ
0: ਸਭ ਠੀਕ ਹੈ ਜੀ? ਲਗਾਉਣੇ ਅਕਾਲ ਡਕਟ ਕਲੀਨਿੰਗ ਵਾਲਿਆਂ ਨੇ ਨਾ, ਸਾਡੇ ਸਪੈਸ਼ਲ ਦੇਸ਼ ਪ੍ਰਦੇਸ਼ ਵਾਸਤੇ ਬਹਿ ਜ਼ਿਆਦਾ ਪੈਸੇ ਲੈਂਦੇ ਹੋ, ਕਹਿੰਦੇ ਕੋਈ ਗੱਲ ਨਹੀਂ। 3036 ਸਕੇਅਰ ਫੀਟ ਘਰ ਹੈਗਾ ਨਾ, 140 ਵਿੱਚ ਕਰ ਦਾਂਗੇ, ਨੋ ਪ੍ਰੋਬਲਮ। ਇੰਨੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਕਿ ਤਸੱਲੀ ਪੂਰੀ ਨਾਲ ਸੈਨੇਟਾਈਜ਼ਰ ਕਰਕੇ ਖੁਸ਼ਬੂ ਘਰ 'ਚ ਆਏਗੀ। ਉਹ ਕਈ ਕਲੀਨ ਕਰਵਾਉਣੇ ਬਹੁਤ ਜ਼ਰੂਰੀ ਨੇ, ਹੈ ਨਾ। ਅਤੇ ਤੁਸੀਂ ਨੰਬਰ ਲੈ ਲਓ ਹਰਮਿੰਦਰ ਸਿੰਘ ਉਹਨਾਂ ਦਾ, ਕਾਲ ਡਕਟ ਕਲੀਨ ਤੋਂ, 416-710-0683। ਅੱਛਾ, ਕੋਮਲ ਟਰੈਵਲ ਵਾਲੇ ਕਹਿੰਦੇ ਭਾਈ ਤੁਸੀਂ ਜੇ ਸਪੈਸ਼ਲ ਫੇਅਰ ਲੈਣੇ ਨੇ ਤਾਂ ਫਿਰ ਤੁਸੀਂ ਕੋਮਲ ਟਰੈਵਲ ਨੂੰ ਕਾਲ ਕਰ ਲਓ। ਉਹ ਕਹਿੰਦੇ ਕਿ ਡਾਇਰੈਕਟ ਫਲਾਈਟ ਹੈਗੀ ਹੈ ਤਾਂ ਬੜੀ ਸਸਤੀ ਲਗਾਈ ਆ ਅਸੀਂ। ਟੈਲੀਫੋਨ ਨੰਬਰ ਹੈ ਕੋਮਲ ਦਾ, 905-240-4711, 905-239-7711। ਜੇਕਰ ਤੁਸੀਂ ਡੈਸਟੀਨੇਸ਼ਨ ਬੈਡਿੰਗ ਕਰਨੀ ਬੱਚੇ ਦੀ ਕਿਸੇ ਦੀ ਆਈਲੈਂਡ 'ਤੇ ਕਿਤੇ, ਉਹਦੇ ਵਾਸਤੇ ਵੀ ਪੈ ਕੇ ਬਣਾ ਦੇਣਗੇ, ਠੀਕ ਆ। ਵੀ ਨਾਲ ਦੀ ਨਾਲ ਜੇਕਰ ਤੁਸੀਂ ਕਿਤੇ ਆਈਲੈਂਡ 'ਤੇ ਘੁੰਮਣ ਫਿਰਨ ਜਾਣਾ, 5 ਦਿਨ ਦਾ ਪੈਕੇਜ ਚਾਹੀਦਾ, 7 ਦਿਨ ਦਾ ਪੈਕੇਜ ਚਾਹੀਦਾ, ਉਹਦੇ ਵਿੱਚ ਕੀ ਹੁੰਦਾ ਕਿ ਇਕਨੋਮੀਕਲ ਬੜਾ ਹੈਗਾ ਕਿਉਂਕਿ ਖਰਚਾ ਘੱਟ ਹੁੰਦਾ ਨਾ, ਹਵਾਈ ਟਿਕਟ ਵੀ ਵਿੱਚ ਹੁੰਦੀ ਆ। 7 ਦਿਨ ਖਾਣਾ ਪੀਣਾ ਜਿੰਨਾ ਮਰਜ਼ੀ ਡੁੱਬੀਆਂ ਮਾਰੋ, ਪਾਣੀ 'ਚ ਚੁੱਭੀਆਂ ਮਾਰੋ, ਹੈ ਨਾ, ਅਤੇ ਖਾਣ ਨੂੰ ਜਿੰਨਾ ਮਰਜ਼ੀ ਪਲੇਟਾਂ ਭਰ ਭਰ ਕੇ ਚੱਕ ਤਾਂ ਖਾਬ ਨਹੀਂ ਹੁੰਦਾ, ਇੰਨਾ ਜ਼ਿਆਦਾ ਫੂਡ ਹੁੰਦਾ, ਅਤੇ ਤੁਸੀਂ ਇੰਜੋਏ ਕਰ ਸਕਦੇ ਹੋ ਹੋਲੀਡੇ। ਨੰਬਰ ਲੈ ਲਓ 905-240-4711 'ਤੇ ਕੋਮਲ ਟਰੈਵਲ ਨੂੰ ਕਾਲ ਕਰੋ। ਗੀਤ ਸੰਗੀਤ ਚੱਲਦੇ ਹਾਂ, ਅਤੇ ਫਿਰ ਆਪਣਾ ਫਰਮਾਇਸ਼ੀ ਗੀਤ ਵੀ ਨਾਲ ਹੀ ਆਇਆ ਹੋਇਆ, ਉਹ ਵੀ ਕੱਢ ਲਈਏ, ਅਤੇ ਇਸ ਤਰ੍ਹਾਂ ਸੁਣਾਉਂਦੇ ਰਹਾਂਗੇ। ਅਤੇ

0: ਤੁਸੀਂ ਜੁੜੇ ਹੋਏ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਕਮਰਸ਼ਲ ਬ੍ਰੇਕ, ਅੱਜ ਬਹੁਤ ਹੀ ਲਈ ਨਹੀਂ ਰਿਕਾਰਡਡ ਕਿਉਂਕਿ ਮੈਂ ਵੈਸੇ ਹੀ ਬੋਲਦਾ ਰਿਹਾ ਕਾਫੀ। ਇੱਕ ਛੋਟੀ ਬ੍ਰੇਕ ਲੈ ਕੇ ਅਸੀਂ ਵਾਪਸ ਆਉਂਦੇ ਹਾਂ, ਜੁੜੇ ਰਹੋ ਸਾਡੇ ਨਾਲ ਅਤੇ ਗੀਤ ਸੰਗੀਤ ਅਤੇ ਫਿਰ ਵਧੀਆ ਵਧੀਆ ਹੋਏਗਾ ਇੱਕ। ਡੋਂਟ ਵਰੀ ਵੀ ਹੈਪੀ।
1: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ।
0: ਦੋਸਤੋ, ਟੱਟ ਟਰਾਂਸ ਫਰਾਈਡ ਦੇ ਪਾਸ ਨਾ ਕੁਝ ਮੋਟਰਸਾਈਕਲ ਪਹੁੰਚੇ ਨੇ ਰੋਇਲ ਇਨਫੀਲਡ। ਖੁਦ ਸ਼ੌਕੀਨ ਨੇ ਸੁੱਖੀ ਝਟੋਰੀ, ਉਹ ਕਹਿੰਦੇ ਮੇਰੇ ਕੋਲ ਜਿਹੜੇ ਮਾਡਲ ਹੈਗੇ ਨੇ ਮੇਕ ਹੈਗਾ ਬਿਟਵੀਨ 1600 to 2200 ਜਿਹੜੇ ਮਾਡਲ ਨੇ ਉਹਨਾਂ ਕੋਲ, ਹੈ ਨਾ। ਰੋਇਲ ਇਨਫੀਲਡ ਹੈਗੇ ਨੇ ਬੁਲਟ, ਇਹ ਕਲਾਸਿਕ ਓਲਡ ਮਾਡਲ ਨੇ, 1951 to 2020 ਤੱਕ ਜਿੰਨੇ ਵੀ ਮਾਡਲ ਨੇ ਸਾਰੇ ਇਹਦੇ, ਅਤੇ ਕਲੈਕਸ਼ਨ ਬੜੇ ਵਧੀਆ ਇਹਨਾਂ ਦੇ ਪਾਸ। ਜੇਕਰ ਤੁਸੀਂ ਮੋਟਰਸਾਈਕਲ ਸਵਾਰ ਹੋ, ਡਰਾਈਵ ਕਰਨਾ ਚਾਹੁੰਦੇ ਹੋ ਮੋਟਰਸਾਈਕਲ, ਤਾਂ ਸੁੱਕੀ ਝਟੋਰੀ ਨਾਲ ਸੰਪਰਕ ਕਰ ਲਓ 416-666-9520, 416-666-9520 ਟੈਲੀਫੋਨ ਨੰਬਰ ਹੈ। ਮੱਲੀ ਟੈਂਟ ਸਰਵਿਸ ਮੈਂ ਜਾਣਕਾਰੀ ਦਿੰਦਾ, ਕੋਈ ਵੀ ਫੰਕਸ਼ਨ ਘਰ ਵਿੱਚ ਆ ਰਿਹਾ ਤੁਹਾਡੇ ਘਰ ਨੂੰ ਬੈਂਕਟ ਹਾਲ ਵਰਗਾ ਬਣਾ ਦੇਣਗੇ। ਹਰ ਸਾਈਜ਼ ਦੇ ਟੈਂਟ ਨੇ, ਕਲੀਅਰ ਟੈਂਟ ਨੇ, ਵਾਈਟ ਟੈਂਟ ਨੇ। ਕਲੀਅਰ ਦਾ ਮਤਲਬ ਹੁੰਦਾ ਉੱਪਰ ਤੁਹਾਨੂੰ ਆਕਾਸ਼ ਦਿਸੇਗਾ, ਤਾਰੇ ਵੀ ਦਿਸਣਗੇ। ਡਾਂਸ ਫਲੋਰ ਵੀ ਲਾਉਣਗੇ ਟੈਂਟ ਫਲੋਰ ਵੀ, ਸਟੇਜ ਵੀ ਲਗਾਈ ਗਈ, ਲੈਡ ਬਾਰ ਹੋਣਗੀਆਂ, ਸ਼ੈਂਡਲਰ ਹੋਣਗੇ ਅਤੇ ਕਾਰਪੇਟ ਰੈੱਡ ਵਿਛਾਈ ਜਾਏਗੀ। ਬੈਸਤਰੋ ਚੇਅਰਸ ਹੋਣਗੀਆਂ, ਸ਼ੈਬਰਨ ਚੇਅਰ ਵੀ ਹੋਏਗੀਆਂ, ਹੀਟਰ ਹੋਣਗੇ, ਫੈਨ ਹੋਣਗੇ, ਡਿਪੈਂਡ ਕਰਦਾ ਗਰਮੀ ਸਰਦੀ ਹੈ। ਟੇਬਲ ਕਲੋਥ ਵੀ ਹੋਣਗੇ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ, 2 ਸੈਪਰੇਟ ਯੂਨਿਟਾਂ, ਜੇ ਵੱਧ ਚਾਹੀਦੇ ਉਹ ਵੀ ਦਬਾਅ ਮੰਗਾ ਦੇਣਗੇ, ਯਾਨੀ ਕਿ ਇੱਕ ਵਿਮੈਨ ਵਾਸਤੇ, ਇੱਕ ਮੈਨ ਵਾਸਤੇ, ਅਤੇ ਜੇ 4 ਚਾਹੀਦੇ 4 ਮੰਗਾ ਦੇਣਗੇ ਦੋ ਵਾਰੀ, ਅਤੇ ਡਿਪੈਂਡ ਕਰਦਾ ਕਿੰਨੀ ਗੈਦਰਿੰਗ ਹੈਗੀ ਤੁਹਾਡੀ, ਨਾ। ਲਾਈਟਨਿੰਗ ਦਾ ਪੂਰਾ ਪ੍ਰਬੰਧ ਹੈਗਾ, ਇੰਡੀਆ ਮੂੰਹ ਲੰਬੀਆਂ ਨਹੀਂ ਹੁੰਦੀਆਂ ਲੜੀਆਂ ਜਿਹੜੀਆਂ, ਉਹ ਮੱਲੀ ਟੈਂਟ ਵਾਲਿਆਂ ਦਾ ਨੰਬਰ ਲੈ ਲਓ 6-4-7-999-2569। ਦੇਸ਼ ਪ੍ਰਦੇਸ਼ ਦੇ ਹਵਾਲੇ ਦਿਓਗੇ ਤਾਂ ਹੋਰ ਵੀ ਡਿਸਕਾਊਂਟ, 6-4-7-999-2569 ਟੈਲੀਫੋਨ ਨੰਬਰ ਹੈ। ਚਲੋ ਫਿਰ ਲੈ ਕੇ ਚੱਲਦੇ ਤੁਹਾਨੂੰ ਇੱਕ ਵਧੀਆ ਨਗਮੇ ਵੱਲ, ਜਿਨ੍ਹਾਂ ਨੇ ਮੂਵੀ ਦੇਖੀ ਪੁਰਾਣੀ, ਮੇਰਾ ਖਿਆਲ ਆ ਉਹਨਾਂ ਨੂੰ ਯਾਦ ਵੀ ਆ ਜਾਣਾ ਇੱਕਦਮ ਪੁਰਾਣੀ, ਝਾਤੀ ਮੂਹਰੇ ਆ ਜਾਏਗੀ ਸੀਨ ਦੀ, ਅਤੇ ਪੁਰਾਣੇ ਕਲਾਕਾਰ ਬੁਰੇ ਆ ਜਾਣਗੇ ਤੁਹਾਨੂੰ ਬੜੇ ਪਿਆਰੇ ਪਿਆਰੇ। ਤੋ ਐਕਚੁਲੀ ਇੱਕ ਹੁੰਦਾ ਸੀਗਾ ਕਿ ਹੁਣ ਵੀ ਵੈਸੀ ਨਹੀਂ ਕੋਈ ਗੱਲ ਨਹੀਂ ਹੈ, ਮਿਊਜ਼ਿਕ ਹੁਣ ਵੀ ਵਧੀਆ ਬਣਦਾ, ਇਹ ਕੋਈ ਗੱਲ ਨਹੀਂ। ਸਟੋਰੀ ਲਾਈਨ ਬੜੀ ਵਧੀਆ ਹੁੰਦੀ ਸੀ, ਫੈਮਿਲੀ ਸਟੋਰੀ ਲਾਈਨ ਹੁੰਦੀ ਬੇਸਿਕਲੀ। ਅੱਜ ਕੱਲ੍ਹ ਤਾਂ ਹੁਣ ਵੱਡੀ ਵੱਡੀ, ਅੱਜ ਕੱਲ੍ਹ ਤਾਂ ਮੂਵੀਆਂ ਘੱਟ ਗਈਆਂ ਬਣਨ, ਹੈ ਨਾ। ਸਾਊਥ ਦੀਆਂ ਫਿਲਮਾਂ ਬਹੁਤ ਚੰਗੀਆਂ ਬਣਦੀਆਂ, ਮਿਹਨਤ ਵੀ ਕਰਦੇ ਆ ਉਹ ਸਬਜੈਕਟ 'ਤੇ, ਅਤੇ ਸਾਡੇ ਵਿੱਚ ਬਣਦੀਆਂ ਪਰ ਥੋੜ੍ਹੀ ਉਹ ਇੰਨੀ ਚੱਲਦੀਆਂ ਨਹੀਂ ਕਿ ਜਾਂ ਕਹਿ ਲਓ ਥੋੜ੍ਹੀਆਂ ਬਹੁਤੀਆਂ, ਅਤੇ ਜ਼ਿਆਦਾਤਰ ਅੱਜ ਕੱਲ੍ਹ ਨੈੱਟਫਲਿਕਸ 'ਤੇ ਜ਼ਿਆਦਾ ਆਉਂਦੀਆਂ, ਹੈ ਨਾ, ਹੋਰ ਹੈ ਨਾ ਥੀਏਟਰਾਂ 'ਚ ਘੱਟ ਲੱਗਦੀਆਂ। ਪਰ ਥੀਏਟਰ ਦੇ ਵਿੱਚ ਕਮਾਈ ਅੱਗੇ ਹੁੰਦਾ ਸੀ, ਸਿਨੇਮਾ ਟੋਟਲੀ ਡਿਫਰੈਂਟ ਸੀਗਾ ਉਸ ਵਕਤ ਦੇ ਵਿੱਚ। ਇੱਕ ਇੱਕ ਮੂਵੀ ਸਿਲਵਰ ਜੁਬਲੀ, ਜਾਣੀ ਕਹਿ ਲਓ ਉਹਨੂੰ, ਬਈ 25 ਵੀਕ, ਗੋਲਡਨ ਜੁਬਲੀ 50, ਸਾਲ ਸਾਲ 200 ਚੱਲਦੀਆਂ ਰਹਿੰਦੀਆਂ ਸੀਗੀਆਂ ਥੀਏਟਰਾਂ ਦੇ ਵਿੱਚ। ਥੀਏਟਰ ਵੱਡੇ ਹੁੰਦੇ ਸੀਗੇ ਕਾਫੀ, ਜਨਤਾ ਵੀ ਬਹੁਤ ਜ਼ਿਆਦਾ ਸੀ ਅਤੇ ਜਿਉਂ ਜਿਉਂ ਯੁੱਗ ਪਰਤਦਾ ਗਿਆ, ਵੀ ਸੀ ਆਰ ਆ ਗਏ, ਹੋਰ ਚੀਜ਼ਾਂ ਆ ਗਈਆਂ ਅਤੇ ਹੌਲੀ ਹੌਲੀ ਤੁਹਾਨੂੰ ਪਤਾ ਕਿ ਫਰਕ ਪੈਂਦਾ ਹੀ ਆ। ਅੱਜ ਕੱਲ੍ਹ ਗੇ ਜਿਹੜੀ ਗੇਮ ਹੈਗੀ ਆ ਮੂਵੀ ਦੀ, ਵੀ ਹਰ ਇੱਕ ਵੀਕ ਹੈਗੀ ਆ, ਚਾਰ ਪੰਜ ਦਿਨ ਹੀ ਬਸ ਥੀਏਟਰ ਵਿੱਚ ਜਾਣਾ, ਲੋਕਾਂ ਨੇ ਫਿਰ ਬਾਅਦ ਵਿੱਚ ਡਿਫਰੈਂਟ। 0577GNO ਜੀ, ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
2: ਜੀ ਮੈਂ ਸਦੀਕ ਬਾਤ ਕਰ ਰਿਹਾ ਹਾਂ ਆਲ ਡੈਕਸ਼ਨ ਸੇ,
0: ਆਲ ਡੈਕ ਸੋਲੂਸ਼ਨ ਤੋਂ। ਸਦੀਕ ਸਾਹਿਬ ਆ ਗਏ ਨੇ ਜੀ, ਸਦੀਕ ਸਾਹਿਬ
2: ਜੀ, ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੁੰਦਾ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ, ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਨੰਬਰ ਹੈ ਸਾਡਾ 416-6171-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਅਗਰ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤੇ ਸਾਡੀ ਲੋਕੇਸ਼ਨ ਸਕਾਰਬਰੋ ਦੇ ਵਿੱਚ ਹੈ, ਮਾਰਕਮਨ ਅਰਜਨਰ ਦੇ ਕੋਲ, ਡਗੂ ਦੇ ਵਿੱਚ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਲ ਦੇ ਕੋਲ, ਬ੍ਰੈਂਪਟਨ ਵਿੱਚ ਹੈਗੀ ਬ੍ਰੈਮਲੀ ਔਰ ਬਵੇਡ ਦੇ ਕੋਲ। ਕੰਸਲਟੇਸ਼ਨ ਚਾਹੇ ਇੱਕ ਦਫਾ ਆਓ, 10 ਵਾਰ ਆਓ, ਸਾਡੇ ਕੋਲ ਬਿਲਕੁਲ ਫ੍ਰੀ ਕੰਸਲਟੇਸ਼ਨ ਹੈਗੀਆਂ ਨੇ। ਮੈਨੇ ਪਿਛਲੇ 26 ਸਾਲਾਂ ਵਿੱਚ ਵੇਖਿਆ ਹੈਗਾ ਕਿ ਜੋ ਲੋਕ ਘਰ ਬੈਠੇ ਡਿਸਾਈਡ ਕਰਦੇ ਨੇ ਉਹ ਕਾਫੀ ਸਾਰਾ ਪੈਸਾ ਇੰਟਰਸਟ ਜ਼ਾਇਆ ਕਰਕੇ ਸਾਰੇ ਕੋਲ ਉਸ ਟਾਈਮ ਆਉਂਦੇ ਨੇ ਜਿਸ ਟਾਈਮ ਕਾਫੀ ਸਾਰੇ ਡੀਪ ਡੈਟੇ ਆਉਂਦੇ ਨੇ, ਉਹ ਸਾਰਾ ਪੈਸਾ ਉਹਨਾਂ ਦਾ ਇੰਟਰਸਟ ਜ਼ਾਇਆ ਹੋ ਚੁੱਕਿਆ ਹੁੰਦਾ। ਇਸ ਵਾਸਤੇ ਤੁਸੀਂ ਉਸ ਟਾਈਮ ਦਾ ਵੇਟ ਨਾ ਕਰੋ ਕਿ ਤੁਹਾਡਾ ਸਾਰਾ ਪੈਸਾ ਇੰਟਰਸਟ ਜ਼ਾਇਆ ਹੋ ਜਾਏ, ਸਾਰੇ ਕ੍ਰੈਡਿਟ ਕਾਰਡ ਭਰ ਜਾਣ, ਉਸ ਤੋਂ ਬਾਅਦ ਸਾਨੂੰ ਕਾਲ ਕਰੋ। ਪਹਿਲੇ ਹੀ ਇਹਨੂੰ ਸੀਰੀਅਸ ਲਓ, ਆਪਣੇ ਮਨੀ ਮੈਨੇਜਮੈਂਟ ਵੇਖੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਆਪਸੇ ਵਾਅਦਾ ਕਰੂੰਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਨੰਬਰ 416-6171-0577 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਇਸ ਚੀਜ਼ ਨੂੰ ਧਿਆਨ ਰੱਖੋ ਕਿ ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ, ਉਸ ਵਾਸਤੇ ਟਾਈਮ ਵੀ ਜ਼ਿਆਦਾ ਨਹੀਂ ਲੱਗਦਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਮਿਲ ਸਕਦਾ। ਇਸ ਵਾਸਤੇ ਵੀ ਕਾਲ ਕਰ ਸਕਦੇ ਹੋ, ਨੰਬਰ 416-6171-0577। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇੜੇ ਲੋਨਸ ਨੇ, ਜਾਂ ਬਿਜ਼ਨਸ ਦੇ ਲੋਨ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਪੇ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਬੁੱਕ ਕੀਤੇ ਸੀ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ਿੰਗ ਨਹੀਂ ਕਰ ਸਕਦੇ, ਪ੍ਰਾਈਸ ਥੱਲੇ ਆ ਗਈ ਹੈਗੀ ਹੈ, ਤੇ ਇਹ ਸਾਰੇ ਕਰਜ਼ੇ ਅਸੀਂ ਤੁਹਾਡੇ ਸੈਟਲ ਕਰ ਸਕਦੇ ਹਾਂ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਔਰ ਮੇਰੀ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੇ ਉਹ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸ਼ਤਾਂ ਵਿੱਚ ਤੁਸੀਂ ਪੇ ਕਰੋ ਜੋ ਈਜ਼ਲੀ ਅਫੋਰਡ ਕਰ ਸਕੋ। ਨੰਬਰ 416-6171-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਮਿਸਟਰ ਸਦੀਕ ਦਾ ਨੰਬਰ ਹੈਗਾ ਜੀ 416-6171-0577-4790 ਜੀ।
3: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ,
3: ਕੀ ਹਾਲ ਹੈ? ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ, ਮੈਂ ਡੇਲੀ ਸੁਣਦਾ।
0: ਆਪਣਾ ਸ਼ੁਭ ਨਾਮ?
3: ਮੇਰਾ ਲਵਪ੍ਰੀਤ ਸਿੰਘ ਹੈ ਜੀ। ਨਵੀਂ ਦਾ ਮੈਂ ਡੇਲੀ ਨਵੀਂ ਨਾਲ ਗੱਲ ਹੁੰਦੀ ਰਹਿੰਦੀ ਹੈ ਮੇਰੀ
0: ਜੀ। ਲਵਪ੍ਰੀਤ ਜੀ, ਜਾਨੀ ਤੁਸੀਂ ਕਹਿ ਰਹੇ ਹੋ ਮੇਰੇ ਭਤੀਜਾ ਸਾਹਿਬ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ?
3: ਹਾਂਜੀ ਹਾਂਜੀ।
0: ਨਵੀਂ ਦੀ ਗੱਲ ਕਰ, ਨਵੀਂ ਹੋਣੀ ਮੇਰੇ ਭਤੀਜਾ ਜੀ ਨੇ। ਹਾਂਜੀ।
3: ਅੱਛਾ ਅੱਛਾ, ਮੇਰੀ ਤਾਂ ਮੇਰੇ ਬ੍ਰਦਰ ਨਾਲ ਸ਼ਰਤ ਲੱਗੀ ਹੋਈ ਸੀ।
0: ਕਿਸ ਗੱਲ ਦੀ?
3: ਮੈਂ ਕਿ ਨਵੀਂ ਦੇ ਪਾਪਾ ਇਹ ਕਹਿੰਦਾ ਨਹੀਂ ਆਂਦਾ ਇਹ ਆਂਦਾ
0: ਨਹੀਂ ਯਾਰ, ਤੁਹਾਡੀ ਆਵਾਜ਼ ਬਹੁਤ ਫਰਕ ਆ, ਉਹ ਵੱਡੇ ਬ੍ਰਦਰ ਨੇ ਮੇਰੇ ਨਾ ਨਵੀਂ ਦੇ ਡੈਡੀ ਜਿਹੜੇ ਹਨਾ।
3: ਅੱਛਾ ਅੱਛਾ ਜੀ।
0: ਅਸੀਂ ਕਰਦੇ ਆ 3-6, ਫਿਰ ਉਦੋਂ ਬਾਅਦ ਆਉਂਦੇ ਆ ਨਵੀਂ ਹੋਣੀ, ਉਦੋਂ ਬਾਅਦ ਫਿਰ ਉਹਦੇ ਡੈਡੀ ਆਉਣੇ ਨੇ ਰਾਤ ਨੂੰ।
3: ਤੁਹਾਡਾ ਨਾਂ ਸਿੰਦਰ ਬਾ ਸਿੱਧੂ ਹੈ?
0: ਮੇਰਾ ਨਾਂ ਤਜਿੰਦਰ ਸਿੱਧੂ ਹੈ ਜੀ, ਤਜਿੰਦਰ ਸਿੱਧੂ।
3: ਓਕੇ ਠੀਕ ਹੈ ਜੀ,
0: ਠੀਕ ਹੈ ਜੀ, ਬ੍ਰਦਰ ਆ ਅਸੀਂ ਦੋਨੋਂ, ਇਹੋ ਜਿਹੀ ਕੋਈ ਗੱਲ ਨਹੀਂ ਹੈ।
3: ਮੈਨੂੰ
0: ਸਮਝ ਨਹੀਂ ਆਵਾਜ਼ ਤਾਂ ਸਾਡੀ ਬਹੁਤ ਫਰਕ ਆ ਸਾਡੀ ਆਵਾਜ਼ ਤਾਂ। ਐਨੀਵੇ
3: ਐਕਚੁਅਲੀ ਫਿਰ ਉਹੀ ਆਉਂਦੇ ਨੇ ਕਿਉਂਕਿ ਨਾ ਉਹ ਨਵੀਂ ਵੀਰਾ ਕਈ ਵਾਰੀ ਲੈ ਕੇ ਆਉਂਦਾ ਹੁੰਦਾ ਉਹਨਾਂ ਨੂੰ, ਜਿਵੇਂ ਕੋਈ ਆਪਣੇ ਤੁਸੀਂ ਕਿਸੇ ਦੀ ਪ੍ਰਮੋਸ਼ਨ ਕਰਦੇ ਹੋ ਰਾਈਟ, ਕੋਈ ਆਪਣੇ ਈਵੈਂਟ ਰੱਖਿਆ ਹੁੰਦਾ ਉਹਦੇ ਲਈ ਨਵੀਂ ਵੀਰਾ ਕਈ ਵਾਰੀ ਲੈ ਕੇ ਆਉਂਦਾ, ਤੇ ਉਹ ਤੁਸੀਂ ਤੁਹਾਡੀ ਆਵਾਜ਼ ਸੇਮ ਹੀ ਹੈ ਮੈਨੂੰ ਲੱਗਦਾ ਜੀ, ਮੈਂ ਤਾਂ
0: ਨਹੀਂ ਅਸੀਂ ਵੀ ਲਾਈਵ ਕਰਦੇ ਹਾਂ 3-6, ਅਸੀਂ ਬਹੁਤ ਸਾਰੇ ਬਿਜ਼ਨਸ ਕੋਲ ਆਏ ਹੋਏ ਨੇ, ਅਸੀਂ ਕੋਈ ਗੱਲ ਨਹੀਂ ਹੈਗੀ, ਹੈ ਨਾ, ਮਿਹਰਬਾਨੀ ਤੇ ਰੇਡ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅੱਛਾ ਅਗਲੇ ਕਾਲਰ ਨੂੰ ਵੋਇਸ ਨਾ ਲਈਏ, ਪਹਿਲਾਂ ਮੈਂ ਹੁਣ ਨਾ ਗੀਤ ਲਾਉਣਾ ਸੀ ਇੱਕ, ਮੈਂ ਉਹ ਲਾ ਲਾਂ ਜਦ ਤੱਕ ਮੈਂ ਹੋਲ 'ਤੇ ਪਾ ਲਿਆ ਸੱਜਣਾ ਨੂੰ ਸਾਡੇ ਨੂੰ, ਅਤੇ ਫਿਰ ਉਹ ਮੈਸੇਜ ਲਵਾਂਗੇ। ਅੱਛਾ ਮੈਂ ਗੱਲ ਕਰ ਰਿਹਾ ਸੀਗਾ ਕਿ ਇੰਡੀਅਨ ਥੀਏਟਰ ਦੀ ਗੱਲ ਕਰ ਰਿਹਾ ਸੀਗਾ ਪੁਰਾਣੇ ਸਮੇਂ ਦੀ, ਕਿ ਮੂਵੀਆਂ ਇੱਧਰੋਂ ਕਿੰਨੇ ਲੰਬੇ ਲੰਬੇ ਸਮੇਂ ਚੱਲਦੀਆਂ ਹੁੰਦੀਆਂ ਸੀਗੀਆਂ, ਅਤੇ ਉਦੋਂ ਰੁਝਾਨ ਬਹੁਤ ਸੀ, ਬਾ ਹੁਣ ਵੀ ਹੈਗਾ, ਐਸੀ ਕੋਈ ਗੱਲ ਨਹੀਂ ਹੈਗੀ, ਹੈ ਨਾ। ਇੱਥੇ ਦੇਖੋ ਹੁਣ ਆਪਾਂ ਇੰਗਲਿਸ਼ ਮੂਵੀ ਦੇਖਦੇ ਹਾਂ, ਉਹ ਚਾਹੇ ਵੀਡੀਓ 'ਤੇ ਵੀ ਆ ਜਾਣੀ ਆ ਪ੍ਰਿੰਟ ਕਲੀਅਰ ਪੂਰਾ ਜ਼ਬਰਦਸਤ, ਪਰ ਫਿਰ ਵੀ ਲੋਕ ਜਾ ਕੇ ਥੀਏਟਰ 'ਚ ਦੇਖਦੇ ਆ ਨਾ। ਤੋ ਕਹਿਣ ਦਾ ਭਾਵ ਆ ਕਿ ਅੱਗੇ ਹੁਣ ਜਾਣੀ ਕਿ ਲੰਮਾ ਸਮਾਂ ਚੱਲਦੀਆਂ ਸੀ ਮੂਵੀਆਂ, ਹੁਣ ਥੋੜ੍ਹੀਆਂ ਵੀਕ ਦੇ ਵਿੱਚ ਹੀ ਜਿਹਨਾਂ ਦੇਖਣੇ ਦੇਖ ਲਈ, ਫਿਰ ਕਿਤੇ ਤੁਹਾਡੇ ਬਹੁਤ ਸਾਰੀਆਂ ਹੈਗੀਆਂ ਪ੍ਰਾਈਮ 'ਤੇ ਨੈੱਟਫਲਿਕਸ 'ਤੇ ਆ ਜਾਂਦੀ ਹੈ ਮੂਵੀ, ਹੈ ਨਾ, ਅਤੇ ਉਸ ਕਰਕੇ ਥੋੜ੍ਹਾ ਜਿਹਾ ਦੇਖ ਸਕਦੇ ਆ ਲੋਕ ਬਹੁਤ ਸਾਰੀਆਂ। ਅੱਛਾ ਮੈਂ ਗੀਤ ਚਲਾਉਣ ਲੱਗਿਆ, ਤੁਸੀਂ ਜਿਹੜੇ ਬਹੁਤ ਪੁਰਾਣਾ ਵਧੀਆ ਗੀਤ ਹੈ, ਜਿਹਨਾਂ ਨੇ ਪੁਰਾਣੀ ਮੂਵੀ ਦੇਖੀ ਹੋਣੀ ਥੀਏਟਰ ਦੇਖੇ ਹੋ ਤਾਂ। ਅੱਛਾ ਮੂਵੀ ਦੇਖਣ ਦਾ ਸਵਾਲ ਪਹਿਲਾਂ ਤਾਂ ਹੀ ਆਉਂਦਾ ਸੀ ਜੇ ਥੀਏਟਰ ਭਰਿਆ ਹੋਇਆ, ਮੈਂ ਕਦੇ ਵੀ ਇੰਡੀਆ ਜਦੋਂ ਮੂਵੀ ਦੇਖੀ ਹੈ ਖਾਲੀ 'ਚ ਮੈਂ ਕਦੇ ਗਿਆ ਹੀ ਨਹੀਂ, ਹੈ ਨਾ। ਅੱਛਾ ਬਹਿ ਕੇ ਵੀ ਦੇਖਣੀ ਬਾਲਕੋਨੀ 'ਚ, ਦੋ ਚੀਜ਼ ਹੁਣ ਤਾਂ ਨਹੀਂ ਹੈ, ਬਾਲਖਾ ਚੱਕਦੀ ਉਹਨੇ ਸਭ ਕੁਝ ਚੱਕਤਾ ਨਾ, ਅੱਗੇ ਹੁੰਦੇ ਥੱਲੇ ਬੋਕਸ ਹੁੰਦੇ ਸੀ, ਪਿੱਛੇ ਹੁਣ ਮਹਿੰਗੇ ਹੁੰਦੇ ਸੀ, ਬਾਲਕੋਨੀ ਸੀ ਉੱਪਰ ਛੱਤ ਵਾਂਗੂ, ਹੈ ਨਾ, ਅਤੇ ਉਹਨਾਂ ਦੀ ਟਿਕਟਾਂ ਮਹਿੰਗੀਆਂ ਹੁੰਦੀਆਂ ਸੀ, ਹੁਣ ਤਾਂ ਇੱਕੋ ਰੋ ਸਾਰੀ ਹੁੰਦੀ ਆ। ਤੋ ਮੂਵੀ ਦੇਖਣ ਦਾ ਸਵਾਲ ਹੀ ਤਾਂ ਆਉਂਦਾ ਸੀ ਨਾ, ਜਦੋਂ ਬੰਦੇ ਪੂਰਾ ਭਰਿਆ ਹੋਵੇ ਖਚੋ ਖਚ, ਪਹਿਲਾ ਸ਼ੋਅ ਹੋਵੇ ਚਾਹੇ ਦੂਜਾ ਸ਼ੋਅ ਹੋਵੇ, ਅਤੇ ਫਿਰ ਮੂਵੀ ਦੇਖਣ ਦਾ ਸਵਾਲ ਜਿਹਾ ਵੀ ਆਉਂਦਾ ਸੀ। ਚਲੋ ਐਨੀਵੇ ਗੀਤ ਸੁਣਾਈਏ।
4: ਤੂੰ ਵੀ ਆ ਜਾ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ, ਬੜੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਤੁਹਾਨੂੰ ਰਸ਼ਮੀਤ ਕੌਰ ਹੋ ਰਹੀ ਔਰ ਮੋਰਗੇਜ ਦੁਨੀਆ ਵਿੱਚ ਚਮਕ ਦਾ ਨਾਮ ਹੈਗਾ ਔਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਨੇ। ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਔਰ ਆਉਂਦੇ ਹੁੰਦੇ ਨੇ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਹਾਜ਼ਰੀ ਲਵਾਉਂਦੇ ਨੇ ਅਤੇ ਰਸ਼ਮੀਤ ਤੁਹਾਡੇ ਨਾਲ। ਰਸ਼ਮੀਤ ਜੀ ਇਹਨਾਂ ਨੇ ਗਸਵਾ ਗਏ,
1: ਬਹੁਤ ਬਹੁਤ ਧੰਨਵਾਦ ਤਜਿੰਦਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ,
1: ਸਾਰੇ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹਾਂ ਜੀ।
0: ਬਿਲਕੁਲ ਜੀ, ਆਪਾਂ ਆਪਣਾ ਕੰਮ ਕਰ ਰਹੇ ਹਾਂ ਤੇ ਬਿਲਕੁਲ ਆਪਣਾ ਮੈਸੇਜ ਦੇਵਾਂਗੇ ਆਪਾਂ। ਹਾਂਜੀ
1: ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਕੋਈ ਡੈਟ ਕੰਸੋਲੀਡੇਟ ਕਰਨਾ, ਘਰ ਚੋਂ ਪੈਸੇ ਕੱਢਣੇ ਨੇ, ਰਿਨਿਊਅਲ ਆ ਗਿਆ ਹੈਗਾ, ਕਿਸੇ ਵੀ ਤਰ੍ਹਾਂ ਦਾ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਅਪਰੇਜ਼ਲ ਵੈਲਿਊਜ ਬਾਰੇ। ਸੋ ਅਪਰੇਜ਼ਲ ਵੈਲਿਊ ਪਹਿਲਾਂ ਸਮਝੀਏ ਕਿ ਹੁੰਦਾ ਕੀ ਹੈ। ਜਦੋਂ ਅਸੀਂ ਘਰ ਬਾਏ ਕਰਦੇ ਹਾਂ, ਜਿਸ ਪ੍ਰਾਈਸ ਤੇ ਬਾਏ ਕਰਦੇ ਹਾਂ ਉਹਨੂੰ ਅਸੀਂ ਕਹਿ ਦਈਦਾ ਪਰਚੇਸ ਪ੍ਰਾਈਸ। ਪਰ ਜਦੋਂ ਬੈਂਕਾਂ ਕੋਲ ਲੋਨ ਲੈਣ ਜਾਂਦੇ ਹਾਂ, ਮੋਰਗੇਜ ਲੈਣ ਜਾਂਦੇ ਹਾਂ, ਉਸ ਵੇਲੇ ਬੈਂਕ ਜਿਹੜਾ ਹੈਗਾ ਥਰਡ ਪਾਰਟੀ ਤੋਂ ਘਰ ਦਾ ਮੁੱਲ ਪਵਾਉਂਦਾ ਹੈ, ਉਹਨੂੰ ਅਸੀਂ ਕਹਿ ਦਈਦਾ ਅਪਰੇਜ਼ਲ ਵੈਲਿਊ। ਜੇ ਅਪਰੇਜ਼ਲ ਵੈਲਿਊ ਘੱਟ ਕੇ ਆਉਂਦੀ ਹੈ ਤੁਹਾਡੇ ਪਰਚੇਸ ਪ੍ਰਾਈਸ ਨਾਲੋਂ, ਸੋ ਫੋਰ ਐਗਜ਼ਾਮਪਲ ਤੁਸੀਂ ਮਿਲੀਅਨ ਡਾਲਰ ਦਾ ਘਰ ਲਿੱਤਾ ਤੇ ਵੈਲਿਊ ਜਿਹੜੀ 9 ਲੱਖ ਦੀ ਆ ਗਈ, ਬੈਂਕ ਨੇ ਸਾਨੂੰ 9 ਲੱਖ ਦੇ ਹਿਸਾਬ ਦੇ ਨਾਲ ਲੋਨ ਦੇਣਾ, ਉਹ ਜਿਹੜਾ ਲੱਖ ਡਾਲਰ ਦਾ ਡਿਫਰੈਂਸ਼ੀਅਲ ਹੈ, ਜਿਹੜੇ ਪੈਸੇ ਘੱਟ ਗਏ, ਉਹ ਜਿਹੜਾ ਕਲਾਇੰਟ ਨੇ ਲੈ ਕੇ ਆਉਣੇ ਨੇ। ਇਹੋ ਜਿਹੀ ਸਿਚੁਏਸ਼ਨ ਕਾਫੀ ਵੇਖਣ ਵਿੱਚ ਆ ਰਹੀ ਹੈ ਉਹਨਾਂ ਕਲਾਇੰਟਸ ਦੀ ਜਿਨ੍ਹਾਂ ਨੇ ਅਰਾਊਂਡ 2021 ਪੀਕ ਟਾਈਮ ਤੇ ਜਾਂ ਪ੍ਰੋਪਰਟੀ ਜਿਹੜੀ ਹੈ ਬਿਲਡਰ ਦੇ ਨਾਲ ਬੁੱਕ ਕੀਤੀ ਸੀਗੀ ਤੇ ਹੁਣ ਕਲੋਜ਼ਿੰਗਸ ਆ ਰਹੀਆਂ ਨੇ ਤੇ ਅਪਰੇਜ਼ਲ ਘੱਟ ਆ ਰਹੇ ਨੇ। ਜੇ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਇਹਦੇ ਵੀ ਜਿਹੜੇ ਆ ਡਿਫਰੈਂਟ ਹੱਲ ਬਣ ਸਕਦੇ ਨੇ ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਇਸ ਚੀਜ਼ ਨੂੰ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤ ਹੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ
0: 6476394499 ਟੈਲੀਫੋਨ ਨੰਬਰ ਹੈ ਜੀ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸ਼ਦਮਾ ਵਾਲਾ ਇੱਕ ਮੈਸੇਜ ਦੇ ਦਿਆ ਤੁਹਾਨੂੰ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ। ਮੈਂ ਥੋੜ੍ਹੀ ਜਾਣਕਾਰੀ ਦੇ ਹਾਂ ਕਿ ਸਿਟੀ ਵੱਲੋਂ ਇਹ ਮੈਸੇਜ ਹੈ ਤੁਹਾਡੇ ਵਾਸਤੇ ਸਮਰ ਵਾਸਤੇ। ਇੱਕ ਤਾਂ ਉਹ ਕਹਿੰਦੇ ਆਪਣੇ ਗੁਆਂਢੀਆਂ ਦਾ ਖਿਆਲ ਰੱਖੋ, ਸਿਟੀ ਪ੍ਰੋਗਰਾਮ ਦਾ ਕਹਿਣਾ ਹੈਗਾ ਕਿ ਲੇਟ ਨਾਈਟ ਸ਼ੋਰ ਸ਼ਰਾਬਾ ਨਾ ਕਰੋ, ਹਾਂਜੀ ਫੁੱਟਪਾਥ ਰੋਡਵੇ ਨੂੰ ਕਲੀਅਰ ਰੱਖੋ, ਸਾਫ ਰੱਖੋ। ਅਤੇ ਇੱਕ ਉਹ ਕਹਿੰਦੇ ਕਿ ਮੋਰਨਿੰਗ ਦੇ ਵਿੱਚ 2 ਤੋਂ ਲੈ ਕੇ 6 ਵਜੇ ਤੱਕ ਜਿਹੜੀਆਂ ਸੜਕਾਂ ਹੈਗੀਆਂ ਗੱਡੀਆਂ ਪਾਰਕ ਨਾ ਕਰੋ। ਅਤੇ ਪਾਰਕ ਹੁਣ ਕਿੱਥੇ ਕਰਨ ਭਾਈ, ਹੁਣ ਬਣਾ ਰਹੇ ਹੋ ਜਦੋਂ ਪਾਰਕਿੰਗ ਹੈ ਨਾ। ਅਤੇ ਨਾਲ ਉਹ ਕਹਿੰਦੇ ਭਾਈ ਬਾਇਲਾ ਆਪਣੀ ਸਿਟੀ ਦਾ ਖਿਆਲ ਰੱਖੋ, ਘਾਹ ਘੂ ਕੱਟ ਕੇ ਰੱਖਿਆ ਕਰੋ, ਆਪਣੇ ਘਰ ਦੀ ਟੌਰ ਕੱਢ ਕੇ ਰੱਖਿਆ ਕਰੋ। ਸਾਨੂੰ ਬਲੱਡਾਂ ਆਉਂਦੀਆਂ ਫਿਰ ਸਾਨੂੰ ਆਉਣਾ ਪੈਂਦਾ, ਉਹ ਤੇ ਟਾਈਮ ਜਾਇਆ ਹੁੰਦਾ, ਆਪਣੀ ਜ਼ਿੰਮੇਵਾਰੀ ਸਮਝ ਕੇ ਕਹਿੰਦੇ ਆਪ ਹੀ ਤੁਸੀਂ ਕਲੀਨ ਕਰ ਲਿਆ ਕਰੋ ਘਰ। ਹਾਂ ਇਹ ਜ਼ਰੂਰ ਹੈਗਾ ਕਿ ਜੇ ਕੋਈ ਸੀਨੀਅਰਸ ਹੈਗਾ ਉਹਦੇ ਵਾਸਤੇ ਮੈਂ ਨੰਬਰ ਵੀ ਦੇ ਦਿੰਦਾ, ਤੁਸੀਂ ਕਲੀਨ ਕਰਨ ਵਾਸਤੇ ਸੇਵਾਵਾਂ ਲੈ ਸਕਦੇ ਹੋ, ਤੁਹਾਨੂੰ ਡਿਸਕਾਊਂਟ ਵੀ ਦੇ ਦੇਣਗੇ, ਲੱਗਦੇ ਹੱਥੀ ਮੈਂ ਨੰਬਰ ਇਹਨਾਂ ਦਾ ਵੀ ਦੇ ਦਿਆਂ ਭਾਈ ਤੁਹਾਨੂੰ। ਔਰ ਕਈ ਵਾਰ ਹੁੰਦਾ ਕਿ ਨਹੀਂ ਕਿਉਂ ਘੱਟ ਹੁੰਦਾ ਨਾ, ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਹੈਲਥ ਵੀ ਦੇਖਣੀ ਆ, ਖਾਸ ਕਰਕੇ ਤੁਸੀਂ ਜਦੋਂ ਵਿੰਟਰ ਦੇ ਵਿੱਚ ਵੀ ਸਨੋ ਬਰਸਟ ਆਉਣੀ ਹੁੰਦੀ ਆ, ਬਹੁਤ ਸਾਰੇ ਬੰਦੇ ਨਾ ਅੰਦਰੋਂ ਤੁਸੀਂ ਜਾਂਦੇ ਹੋ ਓਲਡਰ ਹੁੰਦੇ ਹੋ ਅਤੇ ਲੱਗਦੇ ਹੱਥ ਹੀ ਨਾ ਵਾਰਮ ਅਪ ਹੁੰਦੇ ਹੋ, ਸਿੱਧੇ ਜਾ ਕੇ ਸਨੋਹ ਹਟਾਉਣ ਲੱਗ ਜਾਂਦੇ ਹੋ। ਮੈਂ ਬਹੁਤ ਸਾਰੇ ਬੰਦੇ ਦੇਖਿਆ ਹਾਰਟ ਅਟੈਕ

ਹੁੰਦਾ ਹੈ। ਤੋ ਇਸ ਕਰਕੇ ਜਿਹੜੀਆਂ ਚੀਜ਼ਾਂ ਹੁੰਦੀਆਂ ਨਹੀਂ ਹੁੰਦੀ ਤਾਂ ਰਹਿਣ ਦਿਓ, ਹੈ ਨਾ, ਜੇ ਤੁਸੀਂ ਹੈਲਥੀ ਹੋ ਫਿਰ ਕਰ ਲਓ, ਨਹੀਂ ਤਾਂ ਫਿਰ ਐਸ ਐਸ ਲਾਨ ਕੇਅਰ ਦੇ ਨੰਬਰ ਵੀ ਦੇ ਦਿੰਦੇ ਨਾਲ ਤੁਹਾਨੂੰ, ਜਿਨ੍ਹਾਂ ਨੇ ਘਾਹ ਕਟਵਾਉਣਾ ਹੋਵੇ ਨਾਲ ਵਿੰਟਰ ਦੀ ਸੁਵਾਵਾਂ ਲੈ ਲਓ ਸਨੋਅ ਦੀਆਂ। ਗੁਰੀ ਨੂੰ ਕਾਲ ਕਰਨਾ 4376551984 4376551984 'ਤੇ ਕਾਲ ਕਰਕੇ ਤੁਸੀਂ ਗੁਰੀ ਹੋਰ ਨਾਲ ਸੰਪਰਕ ਕਰ ਲਓ। ਇਹ ਦੋਵੇਂ ਸੁਵਾਵਾਂ ਦਿੰਦੇ ਨੇ, ਲੋਨ ਵੀ ਕੱਢਦੇ ਨੇ, ਘਾਹ ਵੀ ਕੱਢਦੇ ਨੇ, ਫੁਲਵਾੜੀ ਵੀ ਬਣਾਉਂਦੇ ਨੇ, ਤੁਹਾਡੀ ਘਰ ਦੇ ਮੂਹਰੇ ਬਗੀਚੀ ਯਾਨੀ ਕਿ ਜਿਹੜਾ ਫਲਾਵਰ ਕਹੋਗੇ ਟ੍ਰੀ ਵਗੈਰਾ ਲਾਉਣਗੇ, ਟ੍ਰੀਆਂ ਨੂੰ ਟ੍ਰਿਮ ਵੀ ਕਰਦੇ ਨੇ, ਹੈਂਜੀ, ਅਤੇ ਵਿੰਟਰ ਦੇ ਵਿੱਚ ਫਿਰ ਸਨੋਅ ਦਾ ਕੰਮ ਹਟਾਉਣ ਦਾ ਵੀ ਕਰਦੇ ਨੇ। ਵੀਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਲਓ ਜੀ, ਸਾਡੇ ਵੀਰ ਨੇ ਫਰਮਾਇਸ਼ ਕੀਤੀ ਆ, ਕਹਿੰਦੇ ਕੋਈ ਡਿਊਟ ਵੀ ਸੁਣਾ ਦਿਓ, ਅੱਜ ਘੱਟ ਸੁਣਾਏ ਨੇ, ਕਿਉਂਕਿ ਉਹ ਕਹਿੰਦੇ ਤੇਜਿੰਦਰ ਜੀ ਜਦੋਂ ਤੁਸੀਂ ਬੈਠੇ ਹੁੰਦੇ ਆ ਡਿਊਟ ਸੌਂਗ ਆ ਜਾਂਦੇ ਹੁੰਦੇ ਹੁੰਦੇ ਆ, ਮੁਹੰਮਦ ਸਦੀਕ ਆ ਗਿਆ, ਚਮਕੀਲਾ ਆ ਗਿਆ, ਕਹਿੰਦਾ ਅੱਜ ਕੁਛ ਵੀ ਨਹੀਂ ਆਇਆ, ਸਾਰੇ ਆ ਜਾਣਗੇ ਹੌਲੀ ਹੌਲੀ, ਅਜੇ ਆਪਣੇ ਕੋਲ ਘੰਟਾ ਪਿਆ। ਹੈਂਜੀ, ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ, ਅਤੇ ਮੈਂ ਤੁਹਾਡਾ ਆਪਣਾ ਹੋਸਟ, ਮੈਂ ਹੁਣ ਘੱਟ ਆਉਂਦਾ ਨਾ, ਅੱਗੇ ਫੁੱਲ ਟਾਈਮ ਆਉਂਦਾ ਸੀਗਾ, ਹੁਣ ਤੁਸੀਂ ਜਿੱਦਣ ਵੀ ਮੈਂ ਆਉਣਾ ਪੂਰਾ ਮੇਰਾ ਨਾ ਬੇਰਾ ਕਹਿੰਦੇ ਫਾਇਦਾ ਉਠਾਉਣੇ ਤੁਸੀਂ, ਹੈ ਨਾ, ਜਿਹੜੇ ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਹੁਣ ਕਿ 3 ਤੋਂ 4 ਘੰਟਾ ਜਿਹੜਾ ਮੈਂ ਅਤੇ ਮਨਪ੍ਰੀਤ ਅਸੀਂ ਸ਼ੇਅਰ ਆਪਣੇ ਕਰਦੇ ਹੁੰਦੇ ਹਾਂ ਤੁਹਾਡੇ ਲਈ ਮੰਡੇ ਟੂ ਫਰਾਈਡੇ। ਫਿਰ ਸਮਰਾਜ ਸਿੱਧੂ ਹੋਰੀ ਆਉਂਦੇ, ਬੇਟਾ ਸਾਹਿਬ ਆਉਂਦੇ ਨੇ, ਉਹ ਕਰਦੇ ਨੇ, ਹੈਂਜੀ, ਖਬਰਾਂ ਹੋਰ ਯਾਦ ਕਰਦੇ ਆ, ਸੋਮਵਾਰ ਤੋਂ ਵੀਰਵਾਰ 4 ਤੋਂ 6 ਅੱਜ ਉਹ ਘੁੰਮਣ ਫਿਰਨ ਗਏ ਹੋਏ, ਕਿਤੇ ਮੇਰੀ ਡਿਊਟੀ ਲੱਗ ਗਈ ਪਿਓ ਦੀ, ਠੀਕ ਆ ਭਾਈ, ਸਾਨੂੰ ਜਿੱਥੇ ਮਰਜ਼ੀ ਲਾ ਦਿਓ ਜੋੜ ਦਿਓ, ਇਸ ਤੋਂ ਚਲੀ ਕੰਮ ਕਰੀ ਜਾਣਾ ਆਪਣੇ, ਹੈ ਨਾ, ਹੈ ਨਾ, ਜੋੜ ਦਾ ਮਤਲਬ ਇਹ ਨਹੀਂ ਹੁੰਦਾ ਕਿਸੇ ਨੂੰ ਕਿਸੇ ਲਾਇਆ ਹੋਇਆ ਕਿਸੇ ਪਾਸੇ, ਕੰਮ ਆਪਾਂ ਇੰਡੀਆ ਬਥੇਰਾ ਕਰ ਦਿੰਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਵੀ ਖੇਤੀਬਾੜੀ ਵੀ ਆਪਾਂ ਤਾਂ ਕੀਤੀ ਆ ਇੰਡੀਆ 'ਚ, ਨਾ ਉੱਥੇ ਵੀ ਨੱਕੇ ਵੱਢਦੇ ਰਹੇ ਹਾਂ ਬਥੇਰੇ, ਕਨੇਡਾ ਪਹੁੰਚ ਕੇ ਹੁਣ 45-46 ਸਾਲ ਇੱਥੇ ਹੋ ਗਏ ਆਇਆਂ ਨੂੰ, ਅਤੇ ਇੱਥੇ ਵੀ ਜਿਹੜਾ ਕੰਮ ਕਰਦਾ ਬੜੀਆਂ ਔੜ ਜਾਂ ਆਪਾਂ ਕੀਤੀਆਂ, ਹਾਂਜੀ, ਹੁਣ ਸੁੱਖ ਨਾਲ ਘੱਟ ਹੀ ਕੰਮ ਕਰੀ ਦਾ, ਹੁਣ ਥੋੜ੍ਹੇ ਜਿਹਾ ਬੱਚੇ ਬੁੱਚੇ ਕਰੀ ਜਾਂਦੇ ਆਪਣਾ ਕੰਮ, ਜਿੰਨੇ ਕੁ ਆਪਾਂ ਨੂੰ ਟਾਈਮ ਮਿਲਦਾ ਉਹ ਵੀ ਕਰੀ ਜਾਂਦੇ ਤੁਹਾਡੇ ਨਾਲ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਅਤੇ ਇਸ ਕਰਕੇ ਨਵੇਂ ਜਿਹੜੇ ਬੱਚੇ ਕਈ ਵਾਰੀ ਜੁੜਦੇ ਆ ਉਹਨੂੰ ਨਹੀਂ ਵੀ ਪਤਾ ਹੁੰਦਾ ਕੌਣ ਬੰਦਾ ਪ੍ਰੋਗਰਾਮ ਕਰ ਰਿਹਾ ਕੌਣ ਨਹੀਂ, ਅਤੇ ਕਿਉਂਕਿ ਮੈਂ ਜਿੱਦਾਂ ਤੁਸੀਂ ਪੰਕਚੁਅਲ ਹੋ ਫਿਰ ਤੁਹਾਨੂੰ, ਪਰ ਮੈਨੂੰ ਸੁਣਿਆ ਕਰੋ ਭਾਈ ਪੰਕਚੁਅਲ, ਹਾਂਜੀ, 3 ਤੋਂ 4 ਮੰਡੇ ਟੂ ਫਰਾਈਡੇ, 3 ਤੋਂ 4 ਮੈਂ ਛੱਡਣਾ ਨਹੀਂ ਹੁਣ, ਮੈਂ ਕਹਿੰਦਾ ਯਾਰ ਲੱਗੇ ਰਹੀ ਵਧੀਆ, ਹੈ ਨਾ, ਕੋਈ ਹੁੰਦਾ ਇੱਕ ਬੰਦਾ ਪਾਸੇ ਜੇ ਹਟ ਜਾਂਦਾ ਬੰਦਾ, ਫਿਰ ਕਈ ਵਾਰੀ ਤੁਸੀਂ ਕਿਸੇ ਚੀਜ਼ ਨੂੰ ਕੰਮ ਨੂੰ ਕਰਦੇ ਹੋ ਇੰਨੇ ਸਾਲਾਂ ਤੋਂ, ਹੁਣ ਪਿਛਲੇ 30 ਵਰ੍ਹਿਆਂ ਤੋਂ ਮੈਂ ਹੋਸਟਿੰਗ ਕਰਦਾ, ਹੈ ਨਾ, ਪ੍ਰੋਗਰਾਮ ਕਰਦਾ, ਅਤੇ ਫਿਰ ਹਾਂ ਕਈ ਵਾਰ ਇੰਜੋਏ ਵੀ ਕਰਦੇ ਹਾਂ ਬਾਹਰ ਅੰਦਰ ਘੁੰਮਣਾ ਫਿਰਨਾ ਆਪਣਾ, ਪਰ ਨਾਲ ਕੜੀ ਜੀ ਬਣੀ ਰਹੇ ਥੋੜ੍ਹੀ ਬਹੁਤੀ ਨਾ, ਚੱਲ ਠੀਕ ਲੱਗਦਾ, ਤੁਸੀਂ ਵੀ ਖੁਸ਼ ਰਹਿੰਦੇ ਹੋ ਅਤੇ ਅਸੀਂ ਵੀ ਖੁਸ਼ ਰਹਿੰਦੇ ਹਾਂ। ਹੁਣ ਕਈ ਵਾਰੀ ਗੱਲਾਂ ਜਿਹੜੀਆਂ ਅਸੀਂ ਕਰ ਲੈਣੀਆਂ ਉਹ ਬੱਚੇ ਜਿਹੜੀ ਕਰਦੇ ਉਹ ਅਸੀਂ ਨਹੀਂ ਕਰ ਸਕਦੇ, ਕਿਉਂਕਿ ਇੱਥੋਂ ਦੇ ਬੋਰਨ ਨੇ, ਉਹ ਪੜ੍ਹੇ ਲਿਖੇ ਇੱਥੇ ਹੁੰਦੇ ਆ, ਉਹਨਾਂ ਕੋਲ ਕੈਪੇਬਿਲਿਟੀ ਬਹੁਤ ਹੈਗੀ ਸਾਡੇ ਨਾਲ ਜ਼ਿਆਦਾ ਆ। ਅਸੀਂ ਤਾਂ ਭਰਾਵੋ ਜਦੋਂ ਸਾਡੇ ਸਮੇਂ ਤੋਂ ਇੰਡੀਆ 'ਚ ਸੀ, ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਹੋਰ ਦੀ ਨਹੀਂ ਗੱਲ ਕਰਦਾ, ਉਦੋਂ ਨਾ ਉਦੋਂ ਸਿਸਟਮ ਹੋਰ ਸੀਗਾ, ਆਪਣੇ 5ਵੀਂ ਕਲਾਸ ਦਾ ਇੰਗਲਿਸ਼ ਪੜ੍ਹਾਉਂਦਾ ਕੋਈ ਨਹੀਂ ਸੀਗਾ, 6ਵੀਂ ਤੋਂ ਬਾਅਦ ਫਿਰ ਲੱਗਦੀ ਸੀ ਇੰਗਲਿਸ਼, ਅਤੇ ਜਿਹੜੇ ਕੋਨਵੈਂਟ ਸਕੂਲ ਵਾਲੇ ਦਾ ਉਹਦਾ ਮੂੰਹ ਮਾੜਾ ਮੋਟਾ ਮਾਰ ਲੈਂਦੇ ਸੀ ਉਹਨਾਂ, ਹੈ ਨਾ, ਅਤੇ ਇੰਗਲਿਸ਼ ਨੂੰ, ਪਰ ਜਿਹੜੇ ਪਿੰਡਾਂ ਵਾਲੇ ਸਾਡੇ ਬੱਚੇ ਆ ਉਹ ਕਿੱਥੇ ਬੋਲਦੇ ਸੀ, ਉਹ ਤਾਂ ਇਕੱਲੀ ਪੜ੍ਹਦੇ ਸੀ, ਲਿਖਦੇ ਸੀ ਜਾਂ ਪੜ੍ਹਦੇ ਸੀ, ਮਾਸਟਰ ਨੇ ਜੋ ਜ਼ੋਰ ਦੇਣਾ, ਹੁਣ ਤਾਂ ਖੈਰ ਬਹੁਤ ਚੇਂਜ ਹੋ ਗਏ ਕਿੰਨੇ ਸਾਲਾਂ ਤੋਂ, ਸਾਡੇ ਵੇਲੇ ਤਾਂ ਫੱਟੀਆਂ ਲਿਖਾਈ ਜਾਂਦੇ ਸੀ ਅੰਦਰ, ਜੇ ਮਾੜਾ ਜਿਹਾ ਵੀ ਨਾ ਇੱਧਰ ਨੂੰ ਕਿਤੇ ਉੱਕਾ ਦੱਕਾ ਪੈ ਗਿਆ ਤਾਂ ਜਦੇ ਸੋਟੀਆਂ ਬਹੁਤ ਖੜ੍ਹਦੇ ਕੁੱਟ ਮਾਸਟਰ ਤੋਂ, ਉਹੀ ਮਾਰ ਦਿੰਦੇ ਸੀ ਅੰਦਰ, ਹੈ ਨਾ, ਬਾਅਦ ਤਾਂ ਕੁੱਟ ਪੈਣੀ ਹਟ ਗਈ, ਹੱਡ ਰਾਈਟਿੰਗ ਗਲਤ ਹੋਇਆ, ਅੱਜ ਕੱਲ੍ਹ ਇੱਥੋਂ ਦੇ ਬੱਚੇ ਖੱਬੇ ਹੱਥ ਲਿਖੀ ਜਾਂਦੇ ਆ, ਉੱਥੇ ਖੱਬੇ ਨਾਲ ਲਿਖ ਲੈਣਾ ਤਾਂ ਡੰਡੇ ਪੈਣੇ ਇੰਡੀਆ, ਕਮਾਲ ਹੀ ਗੱਲ ਹੈ ਨਾ, ਅਤੇ ਇੱਥੇ ਤਾਂ ਹੁਣ ਬੱਚੇ ਮੈਂ ਕਿ ਵੀ ਹੈਡ ਰਾਈਟਿੰਗ ਦੇਖਦਾ ਹੁੰਦਾ ਕਈਆਂ ਦਾ, ਉਹ ਕਹਿੰਦੇ ਯਾਰ ਡਾਕਟਰਾਂ ਨੂੰ ਲਿਖੀ ਹੋਈ ਇਹਨਾਂ ਨੇ ਭਾਸ਼ਾ, ਸਾਡੇ ਵੇਲੇ ਬਰੀਕ ਜਿਹੀ ਕਾਪੀ ਹੁੰਦੀ ਸੀ ਉਹਦੇ 'ਚ ਇੰਗਲਿਸ਼ ਲਿਖਣੀ ਬਈ ਇਹਨਾਂ ਲਾਈਨਾਂ ਦੇ ਵਿੱਚ ਹੋਣੀ ਚਾਹੀਦੀ ਆ, ਅੱਗੇ ਪਿੱਛੇ ਹੋ ਗਈ ਸੋਟੀਆਂ ਇਹਦੇ, ਫਿਰ ਕਿ ਜਦੋਂ ਤੁਸੀਂ ਜਾਂਦੇ ਸੀਗੇ 5ਵੀਂ ਤੋਂ ਬਾਅਦ ਅੱਗੇ ਜਾਣਾ 6ਵੀਂ ਸਾ 9ਵੀਂ 10ਵੀਂ ਜਾ ਕੇ ਸਾਇੰਸ ਸ਼ੁਰੂ ਹੋ ਜਾਣੀ, ਤੁਹਾਡੇ ਇੱਕ ਮਾਸਟਰ ਹੁੰਦਾ ਸਾਇੰਸ ਹੀ ਆ, ਉਹਦਾ ਇੰਨਾ ਡਰ ਸੀ ਨਾ ਬਈ ਪੁੱਛੋ ਨਾ, 6ਵੀਂ ਕਲਾਸ 'ਚ ਬੱਚੇ ਨੇ ਜਾਣਾ ਕਿ ਸਾਇੰਸ ਹੀ ਕੋਲ ਵੀ ਗਾਹਾਂ ਜਾਣਾ ਪੜ੍ਹਨਾ, ਵੀ ਉਹਦੀ ਵੀ ਕਲਾਸ ਲਾਉਣੀ ਪੈਣੀ ਆ, ਉਹ ਪੜ੍ਹਾਉਂਦਾ ਸਿਰਫ 9ਵੀਂ ਅਤੇ 10ਵੀਂ ਨੂੰ ਬਸ, ਫਿਰ ਉਹਦੇ ਫਿਰ ਸਬਜੈਕਟ 'ਚ ਕੋਈ ਫੇਲ ਨਹੀਂ ਸੀ ਹੁੰਦਾ,
ਅਸੀਂ ਮਾਸਟਰ ਦੀਆਂ ਗੜੀਆਂ ਖੱਲਾਂ, ਪਰ ਹੁਣ ਏਅਰ 'ਤੇ ਨਹੀਂ ਕਰਨੀਆਂ, ਜਿੱਦਾਂ ਪੜ੍ਹੇ ਆ ਸਿੱਧਵਾ ਆਪਣੇ ਸਿੱਧਵਾ ਕਲਾਂ ਵਾਲੇ ਸਕੂਲ 'ਚ ਪਤਾ ਮਾਸਟਰ ਸਾਹਿਬ ਦਾ ਇਹ ਹੁੰਦਾ ਸੀਗਾ, ਚਲੋ ਹੁਣ ਤਾਂ ਦੁਨੀਆਂ 'ਚ ਨਹੀਂ ਰਹੇ, ਬਹੁਤ ਦੇਰ ਹੋ ਗਈ, ਮੈਂ ਲਾਸਟ ਟਾਈਮ ਜਦੋਂ ਗਿਆ ਸੀ ਉਹਨਾਂ ਜਿਸ ਤੋਂ ਪਹਿਲਾਂ ਮੈਂ ਮਿਲ ਕੇ ਆ ਕਲੇਰਾਂ ਦੇ ਪਿੰਡ ਦੇ ਸੀਗੇ, ਉਹਨਾਂ ਦੇ ਸਬਜੈਕਟ ਫੇਲ ਸੀ ਹੁੰਦਾ, ਅਤੇ ਉਹਨਾਂ ਨੇ ਕੀ ਕਰਨਾ ਵੀ ਜਿਹੜੀਆਂ ਸਾਇੰਸ ਦੀਆਂ ਜਿੰਨੀਆਂ ਬਰੇਕੀਆਂ ਸੀਗੀਆਂ ਉਹ ਸਾਰੀਆਂ ਸਮਝਾਉਣੀਆਂ ਪੂਰੀਆਂ, ਹੈ ਨਾ, ਵੀ ਇਹ ਚੀਜ਼ ਕੱਪੜਿਆਂ ਨੂੰ ਸਾੜ ਦਿੰਦੀ ਹੈ, ਤੇਜ਼ਾਬ ਸਾੜ ਦਿੰਦਾ, ਅਤੇ ਪੂਰੀ ਇਗਜ਼ਾਮਪਲ ਦੇ ਕੇ, ਹੈ ਨਾ, ਅਤੇ ਫਿਰ ਹਾਸਾ ਵੀ ਕਿ ਹੱਸਦੇ ਵੀ ਬੱਚੇ ਹੈਗੇ ਜਿਹੜੇ ਬੱਚਿਆਂ ਨੂੰ ਉਹਨਾਂ ਨੇ ਇਗਜ਼ਾਮਪਲ ਦੇਣੀ ਹੈ, ਜਦੋਂ ਹੱਸਣਾ ਕਹਿੰਦੇ ਫਿਰ ਛੋਟੀਆਂ ਪੈਂਦੀਆਂ ਸੀਗੀਆਂ, ਤਾਂ ਪੂਰਾ ਲੱਗਣੀ ਕਿ ਡਿਫਰੈਂਟ ਕਾਇੰਡ ਆਫ ਪੀਪਲ ਹੁੰਦੇ ਸੀ ਉਦੋਂ, ਸਮਾਂ ਵਧੀਆ ਸੀਗਾ, ਅੱਜ ਕੱਲ੍ਹ ਫਿਰ ਮਾਰ ਕੇ ਦੇਖ ਲਓ ਹੁਣ, ਹੈ ਨਾ, ਅਤੇ ਪੁਲਿਸ ਇਨਵੋਲਵ ਹੋ ਜੂਗੀ, ਸਾਡੇ ਬੱਚੇ ਨੂੰ ਮਾਰਿਆ ਗਿਆ ਵਾ, ਹੈ ਨਾ, ਉਹਨਾਂ ਸਮੇਂ 'ਚ ਪੇਰੈਂਟਸ ਵੀ ਉਹੀ ਹੁੰਦੇ ਸੀ, ਹੈ ਨਾ, ਕੋਈ ਨਹੀਂ ਇਹਨੂੰ ਥੋੜ੍ਹਾ ਤਰਾਸ਼ ਕੇ ਰੱਖਿਓ, ਤਰਾਸ਼ਣਾ ਪਤਾ ਨਹੀਂ ਕੀ ਸੀ ਸਾਡਾ, ਹੈ ਨਾ, ਅਤੇ ਜਾਣੀ ਡਰ ਪਹਿਲਾਂ ਪੈਦਾ ਹੁੰਦਾ ਸਾਇੰਸ ਵਾਲੇ ਮਾਸਟਰ ਨੂੰ ਪੜ੍ਹਨ, ਹੈ ਨਾ, ਅਤੇ ਮੈਥਮੈਟਿਕਸ ਵਾਲੇ ਵੀ ਬਹੁਤ ਜ਼ਬਰਦਸਤ ਹੁੰਦੇ ਸੀਗੇ, ਹੈ ਨਾ, ਅਤੇ ਮੈਥ 'ਚੋਂ ਮੈਂ ਬੜਾ, ਮੇਰਾ ਹੱਥ ਤੰਗ ਹੀ ਸੀ ਪਹਿਲਾਂ ਤੋਂ, ਹੈ ਨਾ, ਬਾਕੀ ਤਾਂ ਠੀਕ ਸੀ, ਪਰ ਮੈਂ ਬੜਾ ਭੱਜਦਾ ਹੁੰਦਾ ਮੈਥ 'ਚੋਂ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਹੁਣ ਕੈਲਕੂਲੇਟਰ ਆ ਗਏ ਆ, ਹੋਰ ਬੜੀ ਚੀਜ਼ਾਂ ਆ ਗਈਆਂ, ਇੱਥੇ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ, ਹੈ ਨਾ, ਅਤੇ ਰੋਡੀ ਬੜਾ ਹੁੰਦੇ, ਇੱਕ ਅਲਜਬਰਾ ਹੁੰਦਾ ਸੀਗਾ ਉਹਨੇ ਬੜਾ ਦਿਮਾਗ ਖਾਧਾ, ਹੈ ਨਾ, ਦਸਵੀਂ ਤੱਕ, ਬਾਅਦ 'ਚ ਫਿਰ ਪ੍ਰੈਪ ਚਲੇ, ਗਿਆਰਵੀਂ ਚਲੇ ਗਿਆ, ਫਿਰ ਸਭ ਕੁਛ ਛੱਡਿਆ ਗਿਆ, ਬਾਕੀ ਪੜ੍ਹਾਈ ਸ਼ੁਰੂ ਹੋ ਗਈ, ਅਤੇ ਉਹਨੇ ਵੀ ਬੜਾ ਲਹੂ ਪੀਤਾ, ਉਹਨੇ ਅਲਜਬਰਾ ਜਿਹਾ ਹੁੰਦਾ ਸੀ, ਹੈ ਨਾ, ਕਈ ਬੜੇ ਸ਼ਾ ਕਈ ਤਾਂ ਬੜੇ ਉਹਦੇ 'ਚ ਨਿਪੁੰਨ ਹੋਣਗੇ, ਫਿਰ ਮੈਂ ਗੱਲ ਕਰਦਾ ਹੁਣ ਤਾਂ ਡਿਫਰੈਂਟ ਹੋ ਗਈ ਸਟੱਡੀ ਵੀ, ਅੱਛਾ ਇੱਥੇ ਦੇ ਬੱਚਿਆਂ ਨੂੰ ਦੇਖ ਲਓ ਵੀ ਪੰਜਵੀਂ ਛੇਵੀਂ ਤੱਕ ਉਹ ਕੰਮ ਹੀ ਨਹੀਂ ਦਿੰਦੇ, ਇੱਥੇ ਕਈ ਅੱਜ ਮੈਂ ਕੁਦਰਤੀ ਜਿੰਮ ਗਏ, ਅਤੇ ਜਿੰਮ ਦੇ ਵਿੱਚ ਇੱਕ ਸਾਡਾ ਫਰੈਂਡ ਸੀਗਾ, ਜਦੋਂ ਅਸੀਂ ਗਰਮ ਪਾਣੀ 'ਚ ਬੈਠੇ ਅਤੇ ਉਹ ਗੱਲ ਕਰਨ ਲੱਗ ਗਿਆ ਕਿ ਵੀ ਮੇਰੀ ਬੱਚੀ ਹੈਗੀ ਆ, ਮੇਰੀ ਪੋਤੀ ਆ, ਉਹਨੂੰ ਆਪਣੇ ਕੋਈ ਕੰਮ ਹੀ ਨਹੀਂ ਦਿੰਦੇ ਸਕੂਲ ਵਾਲੇ, ਉਹ ਪਰ ਇੱਕ ਟੀਚਰ ਸੀ ਇੱਥੇ ਬੈਠੀ ਵਿੱਚ, ਹੈ ਨਾ, ਲੇਡੀ ਗੋਰੀ ਸੀਗੀ, ਉਹ ਕਹਿੰਦੀ ਵੀ ਫਿਕਰ ਕਰਨ ਵਾਲੀ ਗੱਲ ਨਹੀਂ ਹੈਗੀ, ਵੀ ਇੱਥੇ ਜਿਹੜਾ ਕੈਨੇਡਾ ਦਾ ਸਿਸਟਮ ਆ ਬੱਚਿਆਂ ਦਾ ਡਿਫਰੈਂਟ ਆ, ਪੜ੍ਹਾਈ ਪੰਜਵੀਂ ਤੱਕ ਬੜਾ ਈਜ਼ੀ ਜਿਹਾ ਰੱਖਦੇ ਬੱਚੇ ਨੂੰ, ਕੋਈ ਪ੍ਰੈਸ਼ਰ ਨਹੀਂ ਪਾਉਂਦੇ, ਆਪਣੇ ਆਪ ਹੀ ਬੱਚੇ ਇੰਨੇ ਕਹਿੰਦੇ ਫਾਸ ਹੋ ਜਾਂਦੇ ਆ, ਅਤੇ ਕੋਈ ਚੀਜ਼ ਭੁੱਲਣੀ ਨਹੀਂ ਉਹਨੂੰ, ਉਹਨੇ ਬੜੀ ਤਰ੍ਹਾਂ ਚੰਗੇ ਢੰਗ ਨਾਲ ਐਕਸਪਲੇਨ ਕੀਤਾ, ਤਾਂ ਸਟੱਡੀ ਦਾ ਡੈਫੀਨੇਟਲੀ ਨੌਰਥ ਅਮੈਰੀਕਾ ਵਿੱਚ ਸਿਸਟਮ ਬੜਾ ਵੱਖਰਾ, ਪਰ ਹੁਣ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਕਿੰਨੇ ਸਾਲ ਹੋ ਗਏ, ਬਹੁਤ ਜ਼ਿਆਦਾ ਫਰਕ ਹੈ, ਮੈਂ ਗੱਲ ਕਰ ਰਿਹਾ ਅੱਜ ਤੋਂ 40-45 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਉਹਦਾ ਫਿਰ ਡਿਫਰੈਂਟ ਹੋਣਾ ਹੋਣਾ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਅੱਛਾ ਇੱਕ ਅੱਕ ਦੀ ਸੋਟੀ ਹੁੰਦੀ ਸੀ, ਸਾਡੇ ਮਾਸਟਰ ਮੰਗਵਾਉਂਦਾ ਹੁੰਦਾ ਸੀ, ਇੱਕ ਤੂਤ ਦੀ ਮੰਗਵਾ ਕੇ ਰੱਖਦਾ ਹੁੰਦਾ ਸੀ ਪੂਰੀ ਮੈਥ ਵਾਲਾ, ਬਸ ਹੈ ਨਾ, ਸਾਰਾ ਦਿਨ ਯਾਦ ਆ, ਮੈਥ ਵਾਲੇ ਨੇ ਤੂਤ ਦੀ ਮੰਗਾ ਲੈਣੀ, ਦੂਜਿਆਂ ਨੇ ਦੂਜੀ ਮੰਗਾ ਲੈਣੀ, ਹੈ ਨਹੀਂ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਟੈਲੀਫੋਨ ਨੰਬਰ 905-564-6444 ਨੰਬਰ ਨੇ, ਨਾਲ ਦੇ ਨਾਲ ਸਾਡੇ ਸਪੋਂਸਰ ਦੇ ਸੰਦੇਸ਼ ਵੀ ਲਈ ਜਾਵਾਂਗੇ, ਨਾਲ ਦੇ ਨਾਲ ਤੁਹਾਡੇ ਗੱਲਾਂ ਤੋਂ ਮਾਰ ਜਾਣੀਆਂ, ਇੱਕ ਲੌਂਗ ਵੀਕਐਂਡ ਦਾ ਹੈਗਾ ਪ੍ਰੋਗਰਾਮ, ਤੁਸੀਂ ਸਾਰੇ ਅੱਜ ਬੜੇ ਵਧੀਆ ਮਾਹੌਲ ਦੇ ਵਿੱਚ ਬਾਹਰ ਚਹਿਲ ਪਹਿਲ ਰਹੇ ਹੋ, ਇੱਕ ਤਾਂ ਧੁੱਪ ਬੜੀ ਸੋਹਣੀ ਖਿਲੀ ਹੋਈ ਆ, ਅਤੇ ਲਓ ਨਜ਼ਾਰਾ, ਅਤੇ ਮੈਂ ਤੁਹਾਨੂੰ ਅੱਗੇ ਜਾ ਕੇ ਦੇਵਾਂਗਾ ਖਾਣ ਪੀਣ ਵਾਸਤੇ, ਦੱਸਾਂਗਾ ਕਿੱਥੇ ਜਾਣਾ ਅੱਜ, ਅਤੇ ਲਓ ਡਿਊਟ ਗੀਤ ਦੀ ਤੁਸੀਂ ਫਰਮਾਇਸ਼ ਕਰ ਰਹੇ ਹੋ, ਕੋਈ ਲਾਈਏ ਫਿਰ।

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਗੁਰਮੇਲ ਸਿੰਘ ਸੰਧੂ ਹੋਣਾ ਦਾ ਫੋਨ ਆਇਆ। ਬੜੀ ਦੇਰ ਬਾਅਦ ਆਪਣੀ ਮੁਲਾਕਾਤ ਹੋਈ ਹੈ ਫੋਨ 'ਤੇ। ਅਕਸਰ ਜਦੋਂ ਲਾਈਵ ਲੋਕੇਸ਼ਨ ਕਰਦੇ ਸੀ ਆਪਾਂ ਅਮਰੀਕ ਗੋਗਨਾ ਹੋਰਾਂ ਦੇ ਆਫਿਸ 'ਤੇ ਰੀਲ ਸਟੇਟ ਦੇ ਹਨ, ਉੱਥੇ ਵੈਸਟ ਮੋਲ ਡਰਾਈਵ 'ਤੇ ਮਿਲਾ, ਉੱਥੇ ਬਣੇ ਹੋਏ ਆਪਾਂ, ਮੈਨੂੰ ਯਾਦ ਆ, ਹੈ ਨਾ। ਕਹਿੰਦੇ ਬੜੀ ਦੇਰ ਬਾਅਦ ਮੇਲੇ ਹੋਏ ਨੇ, ਅੱਜ ਫੋਨ ਗੱਲਬਾਤ ਹੋਈ ਹੈ। ਕਹਿੰਦੇ ਮੈਂ ਪਹਿਲਾਂ ਹੀ ਆ ਗਿਆ, ਥੋੜ੍ਹਾ ਪ੍ਰੋਗਰਾਮ ਸੁਣ ਰਿਹਾ, ਨਜ਼ਾਰੇ ਲੈ ਰਿਹਾ ਲੌਂਗ ਵੀਕਐਂਡ ਪੂਰੇ। ਫਰਮਾਇਸ਼ ਕੀਤੀ ਉਹਨਾਂ ਨੇ ਬੱਬੂ ਮਾਨ ਦੀ, ਕੀਤੀ ਉਹ ਵੀ ਸੁਣਾਉਂਦੇ ਹਾਂ ਆਪਾਂ ਬੜੀ ਜਲਦੀ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਮੈਸੇਜ ਲੈ ਲਵਾਂ ਅਤੇ ਤੁਹਾਡੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਤਾਂ ਮੈਂ ਕਲੀਅਰ ਵਿਊ ਆਈ ਕੇਅਰ ਦੀ ਜਾਣਕਾਰੀ ਦਿਆਂ। ਇਹ ਨਾ ਡਾਕਟਰ ਰਮਨਦੀਪ ਹੇਰ ਹੋਣੀ ਅਤੇ ਡਾਕਟਰ ਹਰਪ੍ਰੀਤ ਹੇਰ ਹੋਣੀ ਖੁਦ ਡਾਕਟਰ ਨੇ, ਤੋ ਮੰਡੇ ਛੁੱਟੀ ਕਰਦੇ ਆ ਇਹ, ਬਾਕੀ ਸਾਰਾ ਦਿਨ ਆਪਣੀ ਉੱਥੇ ਹੁੰਦੇ ਨੇ ਆਪਣੇ ਮਕਵੀਨ 'ਤੇ ਹੈਗੇ, ਇਹਨਾਂ ਦਾ ਸਟੋਰ ਹੈਗਾ ਕਲੀਅਰ ਵਿਊ ਆਈ ਕੇਅਰ, 11615 ਮਕਵੀਨ ਡਰਾਈਵ ਬ੍ਰੈਂਪਟਨ, ਮਕਵੀਨ 'ਤੇ ਜਿਹੜਾ ਆਪਣੇ ਬੇਫਿਲ 'ਤੇ ਨਵਾਂ ਪਲਾਜ਼ਾ ਬਣਿਆ ਉਹਦੇ ਵਿੱਚ ਨੇ ਹੈ, ਜਿਹਨਾਂ ਨੰਬਰ 34 ਦੇ ਵਿੱਚ ANW ਜਿਹੜੇ ਬਰਗਰ ਵਾਲੇ ਬਿਲਕੁਲ ਨਾਲ। ਨੰਬਰ ਹੈ 905-913-4545। ਇਹਨਾਂ ਕੋਲ ਜਾਓਗੇ ਤਾਂ 25% ਤੁਹਾਨੂੰ ਡਿਜ਼ਾਈਨਰ ਫਰੇਮ 'ਤੇ ਆਫ ਦੇਣਗੇ ਦੇਸ਼ ਪ੍ਰਦੇਸ਼ ਦੇ ਹਵਾਲੇ ਦਿਨ 'ਤੇ। ਡਿਜ਼ਾਈਨਰ ਮਤਲਬ ਮਾਈਕਲ ਕੋਰ, ਗੁਚੀ, ਜੋ ਵੀ ਬ੍ਰਾਂਡ ਤੁਸੀਂ ਲੈਣਾ ਚਾਹੁੰਦੇ, ਧੁੱਪ ਵਾਲੀਆਂ ਐਨਕਾਂ ਜਿਹੜੀਆਂ ਹੁੰਦੀਆਂ ਕੰਪਲੀਟ, ਜੇ ਨਿਗਾਹ ਵਾਲੀਆਂ ਐਨਕਾਂ ਵਾਲੀਆਂ ਉਹ ਵੀ ਨੇਮ ਫਰੈਂਡ ਫਰੇਮ ਦੇ ਨਾਲ, ਸਿੰਗਲ ਪੀਸ ਲੈਂਸ ਹੋਣਗੇ ਵਿੱਚ, ਡਾਕਟਰ ਦਾ ਆਈ ਐਗਜ਼ਾਮ ਵੀ ਵਿੱਚ ਹੀ ਆ। ਇਹ ਸਿਰਫ $99 ਇਹੀ ਦਿੰਦੇ ਨੇ, ਮਾਰਕ ਸ਼ਹਿਰ ਦੇ ਵਿੱਚ ਹੋਰ ਕੁਝ ਨਹੀਂ ਹੈਗਾ। ਡਾਕਟਰ ਅਵੇਲੇਬਲ ਨੇ ਇੱਥੇ ਤੁਹਾਡੇ ਲਈ, ਜਿਵੇਂ ਪਹਿਲਾਂ ਦੱਸਿਆ 6 days week, ਮੰਡੇ ਕੱਲ੍ਹ ਛੁੱਟੀ ਕਰਦੇ ਨੇ, ਬਾਕੀ ਸਾਰਾ ਦਿਨ ਡਾਕਟਰ ਤੁਹਾਨੂੰ ਮਿਲਣਗੇ ਮਿਲਣਗੇ। ਜੇ ਇੱਕ ਡਾਕਟਰ ਨਹੀਂ ਹੋਏਗਾ ਤਾਂ ਦੂਜਾ ਹੋਏਗਾ, ਡਾਕਟਰ ਹਰਪ੍ਰੀਤ ਹੇਅਰ ਅਤੇ ਡਾਕਟਰ ਰਮਨਦੀਪ ਹੇਅਰ। ਟਾਈਮਿੰਗ ਇਹਨਾਂ ਦੀ ਹੈਗੀ ਟਿਊਜ਼ਡੇ 11 ਤੋਂ ਲੈ ਕੇ 7 ਵਜੇ ਤੱਕ, ਸੈਚਰਡੇ 11 ਤੋਂ 6, ਸੰਡੇ 12 ਤੋਂ 5, ਮੰਡੇ ਛੁੱਟੀ ਕਰਦੇ ਨੇ, ਠੀਕ ਆ। ਕਲੀਅਰ ਵਿਊ ਆਈ ਕੇਅਰ 'ਤੇ ਜ਼ਰੂਰ ਜਾਓ। ਇਨ ਖਾਸ ਕਰ ਮੈਂ ਤੁਹਾਨੂੰ ਦੱਸਣਾ ਕਿ ਘਰ ਤੁਸੀਂ ਲੈ ਰਹੇ ਹੋ ਤਾਂ ਫਿਰ ਧੜੱਲੇਦਾਰ ਨਾ, ਅਸੀਂ ਤੁਹਾਨੂੰ ਕਹਿੰਦੇ ਹੁੰਦੇ ਹਾਂ, ਕਈ ਵਾਰੀ ਆਪਣੇ ਆਪ ਨੂੰ ਕਹਿ ਦਿੰਦੇ ਨੀਲਮ ਹੋਣੀ, ਹਾਂਜੀ ਨੀਲਮ ਜੀ ਕਹਿ ਦਿੰਦੇ ਮੈਂ ਕੁਈਨ ਹਾਂ, ਮੈਂ ਕਿਹਾ ਕੁਈਨ ਨਹੀਂ ਤੂੰ ਮਹਾਰਾਣੀ ਆ, ਇੱਕ ਹੋਰ ਨਾ ਨਾ ਦਿੰਦੇ, ਮਹਾਰਾਣੀ ਨੇ ਮੌਰਗੇਜ ਬ੍ਰੋਕਰ ਨੇ ਇਹ, ਤੋ ਕਹਿਣ ਦਾ ਮਤਲਬ ਅੜਿਆ ਝੜਿਆ ਕੰਮ ਚੱਕ ਦਿੰਦੇ ਆ, ਮੌਰਗੇਜ ਕਰਾਉਂਦੇ ਕਰਾਉਂਦੇ ਆ। ਨੀਲਮ ਸੁਦੇਵ ਹੈ, ਅਤੇ ਪ੍ਰਾਈਵੇਟ ਮੌਰਗੇਜ ਕਰਾਉਣੀ ਪਏ ਉਹ ਵੀ ਕਰਾ ਦੇਣਗੇ, ਨਹੀਂ ਪ੍ਰੋਬਲਮ ਕੋਈ ਨਹੀਂ। ਨੰਬਰ ਉਹਨਾਂ ਦਾ ਲੈ ਲਓ 6477739-8710, ਠੀਕ ਆ, 647-739-8710। ਤੋ ਫਰਮਾਇਸ਼ ਕੀਤੀ ਗੁਰਮੇਲ ਸੰਧੂ ਹੋਰਾਂ ਨੇ, ਕੀ ਹੋ ਗਿਆ ਮੈਨੂੰ ਇਹਦੇ ਫਾਈਲ ਬੰਦ ਕਰਨੀ ਪੈਣੀ, ਇਹਨਾਂ ਦਾ ਗੀਤ ਮੈਂ ਲਗਾ ਰਿਹਾ ਸੀਗਾ ਅਤੇ ਤੁਹਾਡੇ ਲਈ, ਅਤੇ ਉਹਨਾਂ ਨੇ ਕਿਹਾ ਵੀ ਬੱਬੂ ਮਾਨ ਦਾ ਗੀਤ ਸੁਣਨਾ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ, ਕਹਾ ਮਤਲਬ ਬੱਬੂ ਮਾਨ ਨੇ ਜਿੰਨੇ ਵੀ ਗੀਤ ਗਾਏ ਵਧੀਆ ਆਏ ਹੋਏ ਨੇ, ਅਤੇ ਮੂਵੀ ਵਿੱਚੋਂ ਲੱਗਦਾ ਮੈਨੂੰ ਇਹ ਗੀਤ ਹੈ ਨੇ। ਲਓ ਜੀ ਤੁਹਾਡੀ ਫਰਮਾਇਸ਼ 'ਤੇ ਲੌਂਗ ਵੀਕਐਂਡ 'ਤੇ ਇਹ ਗੀਤ, ਤੁਹਾਡੀ ਨਜ਼ਰ ਗੁਰਮੇਲ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਮੈਂ ਤੁਹਾਡਾ ਆਪਣਾ ਹੋਸਟ ਹੈ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਲਓ ਇੱਕ ਮੈਂ ਥੋੜ੍ਹੀ ਬ੍ਰੇਕ ਲਾਉਣੀ ਪੈਣੀ ਹੈ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
2: ਕਾਲ 416-457-3381 416-453-3381।
3: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 Delta Park ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
2: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
3: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫਾ ਹੀ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 Delta Park, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 Regan Road ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
4: ਹਾਏ ਰੱਬਾ, ਹੁਣ ਕੀ ਬਣੂ?
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
6: ਇਹਨਾਂ ਕੋਲ ਹੈ 5 ਧੜੱਲੇ ਦਾ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10
0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ। ਦੋਸਤੋ, ਮੈਂ ਜਾਣਕਾਰੀ ਦਿਆਂ ਏਅਰ ਐਕਸਪਾਇਰਡ ਹੋਮ ਕੰਫਰਟ ਇੰਕ ਵਾਲਿਆਂ ਦੀ ਅੱਛੀਆਂ ਡੀਲਾਂ ਲਾਈਆਂ ਹੋਈਆਂ ਨੇ ਅੱਜ ਕੱਲ੍ਹ। ਕਹਿੰਦੇ ਕਿ ਤੁਸੀਂ ਟਿਊਨ ਅਪ ਕਰਾਉਣੀ ਹੈ, ਨਵਾਂ AC ਲਗਾਉਣਾ। ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਨੇ ਇਸ ਫੀਲਡ ਵਿੱਚ, ਕਿਚਨਰ, ਵਾਟਰਲੂ, ਕੇਂਬਰਿਜ, GTA, ਨੈਗਰਾ ਰੀਜਨ ਸਾਰੇ, ਹੈ ਨਾ, 20 ਸਾਲ ਤੋਂ ਇਹਨਾਂ ਲਗਾਇਆ। AC ਸੁਪਰ ਸੇਲ ਹੈਗੀ ਆ, ਬ੍ਰੈਂਡ ਨਿਊ AC ਲਗਾਓ, ਚਾਹੇ ਬਾਏ ਕਰਨਾ ਜਾਂ ਰੈਂਟ ਕਰਨਾ ਜਾਂ ਫਾਈਨੈਂਸ ਕਰਾਉਣਾ। 1999 ਦੇ ਵਿੱਚ ਇੰਸਟਾਲੇਸ਼ਨ ਵਿੱਚ ਹੀ ਆ। ਹਾਈ ਐਫੀਸ਼ੀਐਂਟ ਫਰਨਸ ਲਗਾਉਣੀ ਆ 2599 ਦੇ ਵਿੱਚ, ਥਰਮੋਸਟੇਟ ਲਾ ਕੇ ਦੇਣਗੇ, ਬਹੁਤ ਵਧੀਆ। ਇਹਨੂੰ ਤੁਸੀਂ ਬਾਏ ਵੀ ਕਰ ਸਕਦੇ, ਰੈਂਟ ਵੀ ਕਰ ਸਕਦੇ ਹੋ ਅਤੇ ਫਾਈਨੈਂਸ ਵੀ ਕਰਾ ਸਕਦੇ ਹੋ ਜੇ ਮੰਥਲੀ ਦੇਣੀ ਆ, ਹੈ ਨਾ। ਅਤੇ ਸੈਕਿੰਡ ਹੀ ਲੱਗੀ ਆ 30,000 ਗ੍ਰੇਨ ਵਾਟਰ ਸਾਫਟਨਰ, 5 ਸਟੇਜ ਰਿਵਰਸ, ਸਿਸਟਮ ਵਾਲਾ 1999 ਡਲ ਦੇ ਵਿੱਚ, ਅਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਲਾਇਆ, ਥਰਡ ਡੀਲ ਹੈਗੀ ਹੈ, ਰਿਬੇਟ ਮਿਲੇਗੀ $500 ਦੀ ਤੁਹਾਨੂੰ, ਵਾਟਰ ਹੀਟਰ ਲਗਾਉਣਾ ਟੈਂਕਲੈਸ, ਇੱਕ ਤਾਂ ਪਾਣੀ ਹਮੇਸ਼ਾ ਗਰਮ ਰਹਿੰਦਾ, ਜਗ੍ਹਾ ਘੱਟ ਘੇਰਦਾ, ਏਅਰ ਐਕਸਪਾਇਰਡ ਹੋਮ ਕੰਫਰਟ ਦਾ ਨੰਬਰ ਲੈ ਲਓ 519-884-76-76 5198847676 334 ਮੈਂ ਡਰਾਈਵ ਕਿਚਨ ਦੇ ਵਿੱਚ ਹੈ ਨੇ, ਅਤੇ ਤੁਸੀਂ ਇਹਨਾਂ ਤੋਂ ਲਓ, ਸੇਵਾ ਦਾ ਮੌਕਾ ਇਹਨੂੰ ਦਿਓ, ਜਿਹੜੀ ਪੁਰਾਣ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ, ਫਰਨਸ ਪਾਉਣੀ ਆ, ਪੁਰਾਣੀ ਫਰਨਸ ਤਕਲੀਫ ਦੇ ਰਹੀ ਆ ਅਤੇ ਨਵੀਂ ਲੱਗ ਜਾਣਗੇ। ਕਈ ਨੇ ਕਲਾਕਾਰ ਨੇ ਨਾ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਦੇ ਵੀ ਆ ਪੰਜਾਬੀ ਗਾਇਕੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਇੱਕੋ ਯਾਨੀ ਲਿਖਣ ਵਾਲੇ ਦੇ ਲਿਖਤ ਵਾਲੇ ਦੇ ਗੀਤ ਗਾਏ, ਜਿਹਦੇ ਵਿੱਚੋਂ ਮੈਂ ਗੱਲ ਕਰਦਾ ਪ੍ਰਗਟ ਲਿਧਣਾ ਵਾਲਾ, ਜਿਹੜਾ ਆਪਣੇ ਨੇ ਹਰਜੀਤ ਹਰਮਨੋਹਰ ਨੇ ਬਹੁਤ ਸਾਰੇ ਗੀਤ ਗਾਏ ਨੇ, ਉਹ ਗੀਤ ਚੱਲੇ ਵੀ ਬਹੁਤ ਨੇ, ਜਿੰਨੇ ਵੀ ਗੀਤ ਨੇ ਪ੍ਰਗਟ ਲਿਧਣਾ ਦੀ ਆਵਾਜ਼ 'ਚ, ਸੋਰੀ ਆਵਾਜ਼ ਤਾਂ ਹਰਜੀਤ ਹਰਮਨ ਦੀ ਸੀ ਪਰ ਕਲਮ ਉਹਨਾਂ ਦੀ ਸੀ, ਹਮੇਸ਼ਾ ਹੀ ਜਿੰਨੇ ਵੀ ਗੀਤ ਉਹ ਲੈ ਕੇ ਦਿੰਦੇ ਸੀ ਇੱਕ ਉਹ ਕਲਾ, ਬਹੁਤ ਸਾਰੇ ਇਸ ਤਰ੍ਹਾਂ ਦੇ ਲਿਖਾਰੀ ਹੈਗੇ ਜਿਹੜੇ ਇੱਕੋ ਬੰਦੇ ਨੂੰ ਦਿੰਦੇ ਸੀ, ਤੋ ਪ੍ਰਗਟ ਲਿਧਣਾ ਉਹਨੇ ਜਿੰਨੇ ਵੀ ਗੀਤ ਦਿੱਤੇ ਹਰਜੀਤ ਹਰਮਨ ਨੂੰ ਦਿੱਤੇ, ਪਰ ਉਹ ਪੂਰੇ ਜਿਹੜੀ ਸੁਪਰ ਡਿਪ ਵੀ ਹੋਏ, ਅਤੇ ਲਓ ਫਿਰ ਆਪਾਂ ਗੀਤ ਸੁਣਾਉਂਦੇ ਹਾਂ ਇੱਕ ਵਧੀਆ ਜਿਹਾ, ਇਹ ਲਿਖਿਆ ਪ੍ਰਗਟ ਲਿਧਣਾ ਦਾ ਅਤੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

0: ਦੋਸਤੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਅੱਛਾ ਮੈਂ ਜਾਣਕਾਰੀ ਦੇ ਦਿਆਂ ਕਿ ਅੱਜ ਭੂੰਡ ਪਟਾਕੇ ਖੇਲਣਗੇ ਐਸ਼ ਬ੍ਰਿਜ ਪਾਰਕ ਜੀ ਜਿਹੜਾ ਹੈਗਾ ਡਾਊਨ ਟਾਊਨ ਅਤੇ ਨਾਲ ਦੀ ਨਾਲ ਨੈਗਰਾ ਫੋਲ 10 ਵਜੇ। ਹਾਂਜੀ ਜੋ ਕੋਈ ਮਿਸ ਕਰ ਗਿਆ ਭੂੰਡ ਪਟਾਕੇ ਦੇਖ ਕੇ ਆਉਣੇ ਨੇ ਭਾਈ ਆ ਜਾਓ ਉਸ ਹਿਸਾਬ ਨਾਲ ਅਤੇ ਜ਼ਰੂਰ। ਅਤੇ ਅੱਜ ਤੁਸੀਂ ਜੇ ਖਾਣਾ ਕੁਛ ਹੈਗਾ ਤਾਂ ਤੁਹਾਨੂੰ ਮੈਂ ਦੇਵਾਂ ਸੱਦਾ ਪੱਤਰ। ਤੁਸੀਂ ਲੇਟ ਕਿਤੋਂ ਵੀ ਆਓਗੇ ਤਾਂ ਫਿਰ ਅੱਜ ਖਾਣ ਪੀਣ ਲਈ ਪਹੁੰਚੋ ਤੁਸੀਂ ਸਿੰਪਲੀ ਇੰਡੀਅਨ ਦੀ ਨੇੜਲੀ ਬ੍ਰਾਂਚ 'ਤੇ। 2 ਵਜੇ ਤੱਕ ਖੁੱਲ੍ਹੇ ਨੇ ਅੱਜ ਵੀ। ਔਰ ਉਹਨਾਂ ਨੇ ਅੱਜ ਸਪੈਸ਼ਲ ਜਿਹੜਾ ਲਗਾਇਆ ਉਹ ਹੈਗਾ ਮੰਡੇ ਸਪੈਸ਼ਲ, ਉਹਨਾਂ ਦਾ ਕੁਲਚਾ ਬਾਏ ਵਨ ਕੁਲਚਾ ਪਲੇਟ ਗੈਟ ਵਨ ਫਰੀ। ਜਦੋਂ ਵਾਕ ਇਨ ਜਾਂਦੇ ਹੋਰ ਵੀ ਕਈ ਵਾਰੀ ਕੁਛ ਨਾ ਕੁਛ ਬੁਲਾਇਆ ਹੁੰਦਾ, ਥਾਲੀ ਵਗੈਰਾ ਲਗਾਈ ਹੁੰਦੀ ਆ, ਬੈਠ ਕੇ ਖਾ ਸਕਦੇ ਹੋ। ਲੇਟ ਤੱਕ ਖੁੱਲ੍ਹੇ, 2 ਵਜੇ ਤੱਕ ਖੁੱਲ੍ਹੇ ਨੇ। ਪਹਿਲੀ ਲੋਕੇਸ਼ਨ ਹੈਗੀ ਹੁੰਦੀ ਹਾਈਵੇ 50 ਅਤੇ ਕੈਸਲ ਮੋੜ, 275 ਗਾਰਡਨ ਬਰੁੱਕ ਟ੍ਰੇਲ 'ਤੇ ਆ। ਨੰਬਰ 905-794-8811। ਦੂਜੀ ਬ੍ਰਾਂਚ ਹੈਗੀ ਇਹਨਾਂ ਦੀ 85 ਮਾਊਂਟ ਪਿਲਰ ਮਿਸਿਸੋਗਾ ਰੋਡ 'ਤੇ, ਕੋਈਨ ਕਹਿ ਲਓ ਹੈਂਜੀ। ਅਤੇ ਨੰਬਰ ਉੱਥੋਂ ਦਾ ਹੈਗਾ 905-593-4400। ਤੀਜੀ ਲੋਕੇਸ਼ਨ ਹੈਗੀ ਆ ਬੁਬੇੜ ਅਤੇ ਆਪਣੇ ਚੰਕੂਜ਼ ਦੀ 15 ਫੈਂਡਰ ਵੇ, ਅਤੇ ਨੰਬਰ ਹੈ 905-840-2200। ਸਵਾਦਿਸ਼ ਖਾਣਾ, ਉਂਗਲੀ ਚੜ੍ਹਦੇ ਰਹਿ ਜਾਓਗੇ। ਸਿੰਪਲੀ ਇੰਡੀਅਨ ਸਵੀਟ 'ਤੇ ਫਿਰ ਯਾਦ ਰੱਖੋ, ਬਾਹਰੋਂ ਅੰਦਰ ਆਉਣਾ, ਬੈਠ ਕੇ ਖਾਓ ਜਾਂ ਟਿਕ ਆਊਟ ਲਿਆਓ। ਟਿਕਆਊਟ ਚਾਹੀਦਾ ਵੈਸੇ ਵੀ ਤੁਸੀਂ ਪਿੱਕ ਕਰ ਸਕਦੇ ਹੋ, ਉਹਨਾਂ ਨੂੰ ਆਰਡਰ ਕਰ ਦਿਓ ਕੀ ਚਾਹੀਦਾ, ਬਸ ਜਾਂਦੇ ਨੂੰ ਤੁਹਾਡੇ ਰੈਡੀ ਹੋ ਜਾਊਗਾ, ਗਰਮਾ ਗਰਮ ਚੱਕ ਲਿਆਓ। ਹਾਂਜੀ 10 ਬੰਦਿਆਂ ਦੀ 15 ਬੰਦਿਆਂ ਦੀ ਕੇਟਰਿੰਗ ਵਾਸਤੇ, 20 ਬੰਦਿਆਂ ਦੀ 30 ਬੰਦਿਆਂ ਦੀ ਔਡਰ ਕਰ ਦਿਓ। ਬਸ ਉਹ ਤੁਹਾਨੂੰ ਬਣਾ ਕੇ ਰੱਖ ਦਿਓ, ਚਿਕਨ ਕੱਲਾ ਚਾਹੀਦਾ ਤੰਦੂਰੀ, ਉਹ ਬਣ ਕੇ ਟ੍ਰੇ 'ਚ ਪੈ ਜੂਗਾ। ਬਸ ਤੁਸੀਂ ਫੋਨ ਕਰ ਦਿਓ, ਚੱਕ ਲਿਆਓ ਫਿਰ। ਹਾਂਜੀ ਰੈਡੀ ਪ੍ਰੈਮ ਦੇਸ ਪ੍ਰਦੇਸ ਆਓ, ਤੁਹਾਨੂੰ ਲੈਕਚਰ ਲਈਏ ਅਪਲਾਇੰਸ ਜੰਕਸ਼ਨ ਦੀਆਂ 2 ਬ੍ਰਾਂਚਾਂ ਨੇ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਪਹਿਲੀ ਬ੍ਰਾਂਚ ਹੈਗੀ ਹੈ ਰਬਰਮਾਂਟ ਪਲਾਜ਼ਾ ਜੀ ਮਿਸਾਗਰ ਰੋਡ 'ਤੇ ਸਟੀਲ 'ਤੇ, ਦੂਜੀ ਹੈਗੀ ਆ ਏਅਰਪੋਰਟ ਰੋਡ 'ਤੇ ਕੁਈਨ ਅਤੇ ਕਲਰਕ 'ਤੇ। ਅਪਲਾਇੰਸ ਜੰਕਸ਼ਨ ਤੋਂ ਮਨਜੀਤ ਮੇਰੇ ਨਾਲ ਨੇ, ਹਰ ਸੋਮਵਾਰ ਨੂੰ ਹਾਜ਼ਰ ਲਵਾਉਂਦੇ ਹੁੰਦੇ ਆ, ਉਹਨਾਂ ਨਾਲ ਲੈ ਆ ਮਨਜੀਤ ਜੀ। ਨੀ ਜੀ ਆਇਆਂ ਨੂੰ ਸਵਾਗਤ ਜੀ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਇਸ ਤੇ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ। ਜੇ ਤੁਸੀਂ ਨਵਾਂ ਬਿਲਟ ਇਨ ਅਪਲਾਇੰਸਸ ਦਾ ਕਿਚਨ ਡਿਜ਼ਾਈਨ ਕਰ ਰਹੇ ਹੋ, ਸੋ ਬਿਲਟ ਇਨ ਅਪਲਾਇੰਸਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ ਜਿਹੜਾ ਕਿ ਸਿਰਫ 6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਇਸ ਟਾਈਮ ਇਨਵੈਸਟਮੈਂਟ ਪ੍ਰੋਗਰਾਮ ਸੁਣ ਰਹੇ ਨੇ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਇੰਸਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਤਾਂ ਸੈਮਸੰਗ ਬ੍ਰਾਂਡ ਦਾ 65 ਇੰਚ ਦਾ LED ਸਮਾਰਟ 4K ਟੀਵੀ $899 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-400-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ।
0: ਮਿਹਰਬਾਨੀ ਜੀ, ਮਨਜੀਤ ਹੋਰੀ ਅਪਲਾਇੰਸ ਜੰਕਸ਼ਨ ਤੋਂ ਸਾਡੇ ਨਾਲ ਸੀ। ਅੱਛਾ ਤੁਹਾਨੂੰ ਚਾਟ ਪਾਪੜੀ ਖਵਾਈਏ, ਚਾਟ ਨੇ ਪਰਾਂਠਾ ਤੇ ਲੈ ਕੇ ਚੱਲੀਏ। ਇੱਕ ਤਾਂ ਉਹ ਕਹਿੰਦੇ ਗੋਲ ਗੱਪੇ ਵਾਲੇ ਪਾਣੀ 'ਚ ਅੱਜ ਅਸੀਂ ਨਾ ਚੰਗੀ ਆਈਸ ਸਿੱਟੀ ਹੋਈ ਆ, ਚਾਹੇ ਹਰਾ ਜਿਹਾ ਲੈ ਲਿਆ ਪਾਣੀ, ਚਾਹੇ ਦੂਜਾ ਚਟਣੀ ਵਾਲਾ ਜਿਹੜੇ ਆਪਣਾ ਹੁੰਦਾ ਇਮਲੀ ਵਾਲਾ, ਨਜ਼ਾਰਾ ਆ ਜੂਗਾ। ਕੋਈ ਗੋਲ ਗੱਪੇ ਵੀ ਖਾ ਗਏ ਹਜੇ ਮੌਸਮ 'ਚ ਨਾ। ਮੰਡੇ ਟਿਊਜ਼ਡੇ ਥਰਸਡੇ ਫੈਮਿਲੀ ਨਾਲ ਆਓ ਚਾਟ ਐਂਡ ਪਰਾਂਠਾ ਅਤੇ ਗੈਟ ਐਨੀ ਬਰਗਰ ਔਰ ਚਾਟ ਪਾਪੜੀ ਫਰੀ ਡਾਇਨ ਇਨ ਕਰੋਗੇ ਤਾਂ। ਨਾਲ ਦੀ ਨਾਲ ਉਹਨਾਂ ਨੇ ਲਾਈ ਹੈ ਡੀਲ ਫੋਰ ਡਾਈਨ ਐਂਡ ਟੇਕ ਆਊਟ ਬੋਥ ਬਾਏ ਐਨੀ ਕਾਠੀ ਰੋਲ, ਉਹਦੇ ਨਾਲ ਸਾਫਟ ਡਰਿੰਕ ਫਰੀ ਆ, ਬਾਏ ਐਨੀ ਬਰਗਰ ਸਾਫਟ ਡਰਿੰਕ ਫਰੀ ਆ, ਬਾਏ ਮਲਾਈ ਚੌਪ ਅਤੇ ਗੈਟ ਰੁਮਾਲੀ ਰੋਟੀ ਫਰੀ। ਅਤੇ ਪਹੁੰਚਣਾ ਹੈਗਾ 11685 ਮਕਵੀਨ ਡਰਾਈਵ, ਜੀ ਨੰਬਰ 47 ਮਕਵੀਨ ਅਤੇ ਮੇਅਫੀਲਡ ਦੇ ਨੇੜੇ ਨੇ, ਏਅਰਪੋਰਟ 'ਤੇ ਆਪਣੇ ਮੇਅਫੀਲਡ 'ਤੇ। ਇਹਨੇ ਚਾਟ ਐਂਡ ਪਰਾਂਠਾ ਅਤੇ ਗੋਲ ਗੱਪੇ ਆ, ਉਹਨਾਂ ਕੋਲ ਬਹੁਤ ਵਰਾਇਟੀ ਆ ਫੂਡ ਦੀ, ਤਾਂ ਪੁੱਛੋ ਨਾ ਤੁਸੀਂ। ਹੁਣ ਮੈਂ ਸਾਰਾ ਤਾਂ ਕੀ ਬੋਲਦਾ, ਮੈਂ ਨਹੀਂ ਬੋਲਣਾ ਪਊ ਮੈਨੂੰ ਸਾਰਾ, ਅਤੇ ਮੈਨੂੰ ਬੋਲ ਕੇ ਤਾਂ ਆਪਣਾ ਕੀ ਦੱਸਾਂ। ਡੋਸੇ ਬੜੇ ਕਿਸਮ ਦੇ ਹੈਗੇ ਉਹਨਾਂ ਕੋਲ, ਪਲੱਸ ਤੁਸੀਂ ਡੋਸਿਆਂ ਦੇ ਨਾਲ ਨਾਲ ਜੀ ਕਿ ਬਰੈਡੀ ਔਫ ਮਿਲਕ ਸ਼ੇਕ ਨੇ ਉੱਥੇ, ਫਲੂਦਾ ਕੁਲਫੀ ਮਿਲੂਗੀ ਤੁਹਾਨੂੰ ਅੱਜ, ਡਿਫਰੈਂਟ ਕਾਇੰਡ ਆਫ ਚਾਟ, ਟਿੱਕੀ ਬਰਗਰ, ਪਨੀਰ ਨੂਡਲ, ਅਰੇ ਮਾਫ ਕਰਨਾ ਪਨੀਰ ਨੂਡਲ, ਅਤੇ ਹਰ ਤਰ੍ਹਾਂ ਦੇ ਪਰੌਂਠੇ ਨੇ, ਹਲਵਾ, ਪੂਰੀ, ਚਨਾ ਭਟੂਰਾ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਅਨਲਿਮਿਟਡ ਗੋਲ ਗੱਪੇ ਖਾਓ 999 ਜਦ ਤੱਕ ਤੁਹਾਨੂੰ ਤਸੱਲੀ ਨਾ ਹੋਵੇ, ਚੱਕ ਲਓ ਫੱਟੇ ਨਾਲ, ਬਾਅਦ 'ਚ ਪਾਣੀ ਦਿਓ ਉਦੋਂ ਤੱਕ ਗਲਾਸ ਪੀ ਲਿਓ। ਅਤੇ ਹੋਰ ਕੀ ਆ, ਮਸਾਲਾ ਸੋਡਾ, ਅਤੇ ਰੁਮਾਲੀ ਰੋਟੀ ਤਾਂ ਮੈਂ ਦੱਸ ਹੀ ਦਿੱਤਾ ਤੁਹਾਨੂੰ, ਅਤੇ ਇਸ ਤੋਂ ਇਲਾਵਾ ਆਪਣੇ ਖਸਤਾ ਉਹਨਾਂ ਦੀ ਨਾ ਜਿਹੜੀ ਹੈਗੀ ਆ ਕਚੌਰੀ ਖਾ ਕੇ ਦੇਖਿਓ, ਅਤੇ ਸਮੋਸਾ ਅਤੇ ਬ੍ਰੈਡ ਪਕੌੜਾ ਮਿਲਦੇ ਨੇ, ਅਤੇ ਬਸ ਪਹੁੰਚ ਜਾਓ। ਨੰਬਰ ਵੀ ਦੇ ਦੇਣਾ ਦਾ ਚਾਟ ਐਂਡ ਪਰਾਂਠਾ 9057944545। ਲਓ ਫਿਰ ਆਪਾਂ ਅਗਲਾ ਗੀਤ, ਮੈਂ ਉਹਨਾਂ ਤੋਂ ਚੱਲ ਚਾਟ ਐਂਡ ਪਰਾਂਠਾ ਵੱਲ ਪੇਸ਼ ਕਰਾਂਗੇ ਰਜਿਸਟਰਾਂ ਦੀ ਫਰਮਾਇਸ਼ 'ਤੇ, ਤੁਸੀਂ ਵੀ ਇੰਜੋਏ ਕਰੋ। ਪਰ ਇੰਨਾ ਵਧੀਆ ਪੁਰਾਣਾ ਗੀਤ ਹੈ ਕਿ ਓਲਡ ਇਜ਼ ਗੋਲਡ ਰੈਡੀ ਪਿਆ

ਪਿਆਰੀ ਮੂਵੀ ਵਿੱਚੋਂ ਪੱਥਰ ਕੇ ਸਨਮ, ਕਿਆ ਬਾਤ ਆ। ਮੂਵੀ ਦੇ ਵਿੱਚ ਬੜਾ ਪਿਆਰਾ ਮਨੋਜ ਕੁਮਾਰ ਸਾਹਿਬ ਦਾ ਕੰਮ ਕੀਤਾ ਹੋਇਆ, ਨਾਲ ਆਪਣੇ ਸਮੇਂ ਦੀ ਬੜੀ ਹੀ ਪਿਆਰੀ ਜੀ ਚੁਲਬਲੇ ਜੀ ਆਸ਼ ਪਾਰੇਖ, ਕਿਆ ਬਾਤ ਸੀ। ਹੈ ਪੱਥਰ ਕੇ ਸਨਮ ਮੂਵੀ ਬੜੀ ਚੱਲੀ ਸੀ, ਹੈ ਨਹੀਂ, ਅਤੇ ਉਹਦਾ ਪਿਆਰਾ ਗੀਤ ਤੁਸੀਂ ਆਪਣੇ ਹੁਣੇ ਸੁਣਿਆ। ਕੈਸਾ ਲੈਦਰ, ਬਹੁਤ ਵੱਡੀਆਂ ਫੈਕਟਰੀਆਂ ਨੇ ਦੋ ਇਹਨਾਂ ਦੀਆਂ, ਇੱਕ ਸ਼ੋਅਰੂਮ ਹੈ ਇੱਕ ਫੈਕਟਰੀ ਆ। ਤੁਸੀਂ ਆਪਣੇ ਘਰ ਦੀ ਡਿਮੈਂਸ਼ਨ ਗਿਣਤੀ ਮਿਣਤੀ ਲੈ ਕੇ ਜਾਓ, ਕਿੱਡਾ ਕੁ ਵੱਡਾ ਲਿਵ ਰੂਮ ਆ। ਉਸ ਹਿਸਾਬ ਨਾਲ ਫੋਰ ਬਾਏ ਫੋਰ, ਫੋਰ ਬਾਏ ਫੋਰ ਕਹਿੰਦਾ ਚਾਰ ਸੀ ਟੈਂਕ ਪਾਸੇ ਹੋਣਗੀਆਂ, ਚਾਰ ਦੂਜੇ ਪਾਸੇ, ਅੱਠ ਹੋ ਗਈਆਂ। ਹਾਂਜੀ, ਫਾਈਵ ਬਾਏ ਫਾਈਵ ਮਿਣਤੀ ਕਰਨੀ ਉਹ ਕਰਦੀ ਆਪਣੀ, ਹੈ ਨਾ। ਕਸਟਮਰ ਸੋਫੇ ਤਿਆਰ ਕਰਦੇ ਨੇ, ਰੰਗ ਇਹਨਾਂ ਕੋਲ ਬਣੇ ਨੇ, ਲੈਦਰ ਦੇ ਕਰਵਾ ਲਓ ਜਾਂ ਕੱਪੜੇ 'ਚ ਕਰਵਾ ਲਓ। ਹਾਂਜੀ, ਅਤੇ ਖੁਦ ਬੈੱਡਰੂਮ ਬੈੱਡਰੂਮ ਵੀ ਤਿਆਰ ਕਰਦੇ ਨੇ ਫੈਕਟਰੀ ਵਿੱਚ ਹੀ, ਪੇਟੀ ਬੈੱਡ ਬਣਾਉਣੇ ਨੇ ਜ਼ਿਆਦਾ ਕਪੈਸਿਟੀ ਵਾਲੇ, ਵਿੱਚ ਸਾਰਾ ਸਮਾਨ ਜ਼ਿਆਦਾ ਰੱਖ ਸਕਦੇ ਹੋ, ਹੈ ਨਾ, ਉਹ ਵੀ ਬਣਾ ਸਕਦੇ ਹੋ। ਅਤੇ ਜਿੰਨੇ ਵੀ ਸੋਫੇ ਸਾਰੇ ਥ੍ਰੀ ਪੀਸ ਤਿਆਰ ਕਰਦੇ ਨੇ, ਕਸਟਮ ਹੰਡ ਸਾਰ ਕਨੇਡੀਅਨ ਮੇਡ ਸੋਫਾ। ਹਾਂਜੀ, ਤੋ ਵੀ ਆਰ ਕਨੇਡੀਅਨ, ਕਹਿੰਦੇ ਬਾਏ ਕਨੇਡੀਅਨ, ਤੋ ਸਾਨੂੰ ਫਾਇਦਾ ਹੋਵੇ। ਤੋ ਕੈਸਾ ਲੈਦਰ ਦੀ ਫੈਕਟਰੀ ਹੈਗੀ 120 ਡੈਲਟਾ ਪਾਰਕ, ਏਅਰਪੋਰਟ 'ਤੇ ਕੋਈ ਨੇੜੇ, 905-803-8056। ਸ਼ੋਰੂਮ ਹੈਗਾ 24 ਰੀਗਨ ਰੋਡ, ਰੀਗਨ ਗੁਰਦੁਆਰਾ ਸਾਹਿਬ ਦੀ ਬਿਲਕੁਲ ਨਾਲ। ਉੱਥੋਂ ਦਾ ਨੰਬਰ ਹੈ 905-795-8056। ਅਤੇ ਮੈਂ ਦੱਸਦਾ, ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ, ਬਰਾਡ ਟੈਂਬਰ ਦੇ ਰੂਪਾ ਬਰਾਡ ਪਰਸਨਲ ਇੰਜਰੀ ਲੋਇਰ ਨੇ, ਇਹਨਾਂ ਦੇ ਕੋਲ ਨਾ ਧੜੱਲੇਦਾਰ ਪੰਜ ਵਕੀਲ ਨੇ ਜੰਮੇ ਪਲੇ ਇੱਥੋਂ ਦੇ, ਬਹੁਤ ਵੱਡੀ ਟੀਮ ਹੈ ਇੱਥੋਂ ਦੀ, ਬੌਰ ਨਾ ਇੱਥੋਂ ਅਸੀਂ ਪੜ੍ਹੇ ਲਿਖੇ, ਜਿਹਨਾਂ ਨੂੰ ਪੂਰੀ ਸੂਝ ਬੂਝ ਹੈ, ਕਹਿੰਦੇ ਗੱਲ ਕਰਨ ਦਾ ਤਰੀਕਾ ਹੈਗਾ, ਸਲੀਕਾ ਵੀ ਹੈਗਾ। ਇਹ ਹੈਗੇ ਨੇ 6980 ਮਾਈਟਿਸ ਡਰਾਈਵ, ਜੀਰੋ ਨੰਬਰ 9 ਮਿਸਿਸਾਗਾ। ਟੈਲੀਫੋਨ ਨੰਬਰ ਹੈ 416-991-5939, 416-991-5939 ਨੰਬਰ ਹੈ। ਉਹ ਕਹਿੰਦੇ ਐਕਸੀਡੈਂਟ ਤੁਹਾਡੀ ਗਲਤੀ ਕਰਕੇ ਹੋਇਆ ਜੀ, ਕਿਸੇ ਹੋਰ ਦੀ ਗਲਤੀ ਕਰਕੇ, ਵੱਧ ਤੋਂ ਵੱਧ ਪੈਸੇ ਇਨਸ਼ੋਰੈਂਸ ਦਵਾਉਣਗੇ, ਤੋ ਵਰੀ ਨਾਟ, ਕਹਿੰਦੇ ਅਸੀਂ ਕੁਛ ਵੀ ਨਹੀਂ ਚਾਰਜ ਕਰਨਾ ਤੁਹਾਨੂੰ, ਪੈਸੇ ਦਵਾਉਣ ਤੋਂ ਬਾਅਦ ਸਾਡੀ ਫੀਸ ਆਪਣੇ ਆਪ ਇਨਸ਼ੋਰੈਂਸ ਸਾਨੂੰ ਪੇ ਕਰੋਗੀ। ਕਹਿੰਦੇ ਨਾ ਇਨਸ਼ੋਰੈਂਸ ਕੰਪਨੀ ਦੀ ਪਾ ਦੇਣਗੇ ਪਤੀਲਾਂ ਪੂਰੀਆਂ। ਨੰਬਰ 416-991-5939 ਨੰਬਰ ਹੈ, ਬਰਾਡ ਟੈਂਬਰ ਪਲਸ ਇੰਜਰੀ ਲੋਇਰ ਦੇ ਰੂਪਾ ਬਰਾਡ ਦਾ ਨੰਬਰ ਹੈ 416-991-5939। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਤੁਹਾਡੇ ਵਾਸਤੇ ਲੌਂਗ ਵੀਕਐਂਡ ਦੀਆਂ ਸ਼ੁਭਕਾਮਨਾਵਾਂ, ਅਤੇ ਮੈਂ ਜਾਣਕਾਰੀ ਦੇ ਦਿਆਂ ਪੰਜਾਬੀ ਬਾਈ ਨੇਚਰ ਦੀ। ਅੱਜ ਤੁਹਾਡੇ ਖਾਣ ਪੀਣ ਨੂੰ ਕੋਈ ਦਿਲ ਕਰਦਾ, ਕਿਉਂਕਿ ਮੈਨੂੰ ਪਤਾ ਘਰ ਆਪਾਂ ਕਿੱਥੇ ਬਣਾਉਣਾ, ਹੈ ਨਾ, ਅਤੇ ਤੁਸੀਂ ਪੰਜਾਬੀ ਬਾਈ ਨੇਚਰ 'ਤੇ, ਮੈਂ ਬ੍ਰਾਂਚਾਂ ਦੇ ਨੰਬਰ ਦੇ ਦਿਉ ਸਾਰੇ, ਤਾਂ ਕਿ ਤੁਸੀਂ ਕੁਝ ਔਡਰ ਕਰਨਾ, ਨੰਬਰ ਨੋਟ ਕਰ ਲਓ, ਲੋਕੇਸ਼ਨ ਦੱਸ ਦਿੰਦਾ ਆਪਾਂ, 8887 ਦਾ ਗੋਰ ਰੋਡ, ਗੋਰ ਐਂਡ ਅਬਨੈਜਰ, 905-794-4667, 905-794-4667। ਫਿਰ ਏਅਰਪੋਰਟ ਰੋਡ 'ਤੇ ਕੈਸਲ ਮੋਰ ਵੇਟ ਕਹਿ ਲਓ, LCB ਵਾਲਾ ਪਲਾਜ਼ਾ, 9985 ਏਅਰਪੋਰਟ ਰੋਡ, ਉੱਥੋਂ ਦਾ ਨੰਬਰ 905-791-1500। ਫਿਰ ਹਾਈਵੇ 10 'ਤੇ ਬਵੇੜ 'ਤੇ ਵੱਡਾ ਪਲਾਜ਼ਾ ਹੈਗਾ, ਫਟੀਨੋ ਵਾਲਾ ਬੋਲ ਮਾਡਲ ਦੇ ਵਿਚਾਲੇ ਨੇ, 1A 58 ਕੁਆਰੀ ਐਜ ਡਰਾਈਵ, 905-793-5300। ਫਿਰ ਆ ਜਾਓ ਕੈਨੇਡੀ 'ਤੇ ਆਪਣੇ ਸੈਂਡਰਵੁੱਡ ਪਾਰਕਵੇ ਡੋਲਰ ਰਾਮਾ ਦੇ ਨਾਲ, ਉੱਥੋਂ ਦਾ ਨੰਬਰ ਹੈ 905-846-7700, 905-846-7700। ਪੰਜਾਬੀ ਬਾਈ ਨੇਚਰ, ਬੈਠ ਕੇ ਡਾਈਨ ਇਨ ਕਰ ਸਕਦੇ ਹੋ, ਡਿਨਰ ਕਰੋ ਸ਼ਾਮ ਨੂੰ ਪੂਰਾ, ਲੇਟ ਤੱਕ ਖੁੱਲ੍ਹੇ ਨੇ। ਜੇ ਟੇਕ ਆਊਟ ਕੁਛ ਲਿਆਉਣਾ ਪਹਿਲਾਂ ਆਰਡਰ ਕਰ ਦਿਓ, ਤੁਹਾਡੇ ਜਾਂਦੇ ਨੂੰ ਰੈਡੀ ਹੋਏਗਾ, ਘਰ ਲੈ ਆਓ, ਘਰ ਬੈਠ ਕੇ ਪਰਿਵਾਰ ਨੂੰ ਖਾਓ, ਜੋ ਮੈਂ ਵੀ ਤੁਹਾਡਾ ਠੀਕ ਕਰਦਾ। ਅਤੇ ਮੈਸੇਜ ਤੁਹਾਡਾ ਪਹੁੰਚਾਤਾ ਉਹਨਾਂ ਪਾਸ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਗੀਤ ਸੰਗੀਤ ਗੱਲਾਂ ਬਾਤਾਂ ਚੱਲੀਆਂ ਅੱਜ ਪੂਰੀਆਂ ਤੁਹਾਡੇ ਨਾਲ, ਕਿਉਂਕਿ ਲੌਂਗ ਵੀਕਐਂਡ ਹੈ, ਤੁਸੀਂ ਬਾਹਰ ਚਹਿਲ ਪਹਿਲ ਕਰ ਰਹੇ ਹੋ, ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਤੇ ਆਪਣੀ ਮੁਲਾਕਾਤ ਥੋੜ੍ਹੀ ਜਿਹੀ ਹੁਣ ਹੈਗੀ, 20 ਮਿੰਟ ਹੋਰ, ਅਤੇ ਗੀਤ ਸੰਗੀਤ ਤੁਹਾਨੂੰ ਸੁਣਾਵਾਂਗੇ। ਅਤੇ 6 ਵਜੇ ਤੋਂ ਬਾਅਦ ਮੈਂ ਵੀ ਵਿਹਲਾ ਹੋ ਜਾਣਾ, ਪਰ ਮੈਂ ਵੀ ਪਰ ਸਵੇਰ ਦੇ ਯਾਰ ਬ੍ਰੇਕਫਾਸਟ ਜੇ ਕੀਤੀ ਹੋਈ ਆ, ਅੱਜ ਕੋਈ ਬਹੁਤਾ ਕੰਮ, ਚਾਹ ਦੇ ਕੱਪ ਦੋ ਪੀ ਲਏ, ਹੈ ਨਾ ਜੀ, ਆਮਲੇਟ ਖਾਧਾ ਸੀ ਜਿੰਮ ਜਾ ਕੇ ਪਹਿਲਾਂ, ਨਹਾ ਨਹੁ ਕੇ ਆਏ ਸਵੇਰੇ, ਫਿਰ ਆ ਕੇ ਬਸ ਬ੍ਰੇਕਫਾਸਟ ਕੀਤੀ, ਫਿਰ ਬਾਹਰ ਬੂਚੇ ਲੈ ਗਏ ਥੋੜ੍ਹਾ ਬਹੁਤਾ, ਜਾਣ ਨੂੰ ਟਾਈਮ ਹੋ ਗਿਆ ਪ੍ਰੋਗਰਾਮ ਦਾ, ਹੁਣ ਆਪਣੇ ਨੂੰ ਭੁੱਖ ਲੱਗੀ ਆ, ਦੇਖਦੇ ਹਾਂ ਕੋਈ ਸੱਪ ਕੱਢਦੇ ਆ ਯਾਰ।
ਸੱਪ ਹੁਣ ਕੱਢਣਾ ਯਾਰ, ਕਿਸੇ ਨੂੰ ਹੱਸਦੇ ਹੋਵੋਗੇ ਹੱਟ ਦੇ ਵੀ ਸੱਪ ਕਿਹੜਾ ਕੱਢਣਾ, ਸੱਪ ਨੂੰ ਕੋਲ ਕੱਢ ਲਿਖਦਾ ਹੈ ਨਾ, ਉਹ ਤਾਂ ਸਪੇਅਰ ਹੀ ਕੱਢ ਸਕਦੇ ਆ। ਕਹਿਣ ਦਾ ਮਤਲਬ ਕੋਈ ਨਾ ਕੋਈ ਬੰਦੋਬਸਤ ਕਰਾਂਗੇ, ਪੰਜਾਬੀ ਦੇ ਮੁਹਾਵਰੇ ਨੇ ਇਹ, ਹੈ ਨਾ, ਸਮਝਿਆ ਕਰੋ। ਨਵੀਂ ਜਨਰੇਸ਼ਨ ਕਹਿੰਦੀ ਪਤਾ ਨਹੀਂ ਸੱਪ ਹੀ ਕੱਢਣਗੇ ਇਹ, ਉਹਨੇ ਭਰਾਵਾ ਸੱਪ ਕੋਈ ਨਹੀਂ ਕੱਢਣਾ, ਇਹ ਮੁਹਾਵਰਾ ਹੈ ਪੰਜਾਬੀ ਵੀ ਕੋਈ ਨਾ ਕੋਈ ਬੰਦੋਬਸਤ ਕਰਾਂਗੇ ਆਪਾਂ, ਹੈ ਨਾ, ਖਾਣ ਪੀਣ ਦਾ ਜੁਗਾੜ। ਹਾਂਜੀ, ਹੁਣ ਜੁਗਾੜ ਖਾਣ ਪੀਣ ਦੀ ਗੱਲ ਕਰ ਰਿਹਾ ਮੈਂ ਜੀ, ਜਿਹੜੇ ਬ੍ਰਾਹਮਣ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ। ਚਲੋ AM 530 ਤੇ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
3: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
4: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
4: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
5: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
2: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਟਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ। ਇੰਡੀਅਨ ਫਰੂਟ ਲੈਂਡ ਦੇ ਨਾਲ ਹੀ ਉਹਨਾਂ ਦੀ ਗ੍ਰਿਲ ਹੈ ਔਰ ਇਹਨਾਂ ਦੀ ਮੱਛੀ ਇੰਨੀ ਮਸ਼ਹੂਰ ਆ, ਤੰਦੂਰੀ ਫਿਸ਼ ਜਿਹੜੀ ਆ, ਖਾ ਕੇ ਦੇਖਿਓ ਤੁਸੀਂ, ਕਹੋ ਵਾਹ ਕਿਆ ਬਾਤ ਆ। 15 Fender Way ਤੇ ਪਹੁੰਚੋ, ਮੈਂ ਵਾਲਾ ਉੱਧਰ ਜਾਣਾ ਹੁਣ, ਇਸ ਲੋਕੇਸ਼ਨ ਤੋਂ ਯਾਦ ਲਿਆਉਣਾ ਨਾ, ਅਤੇ ਤੁਸੀਂ ਉਹਨਾਂ ਦੀ ਨਾ ਔਡਰ ਕਰਿਓ ਇੱਕ ਤੰਦੂਰੀ ਫਿਸ਼ ਜਾ ਕੇ ਅੱਜ। ਬਾਕੀ ਮੈਰੀਨੇਟ ਕੀਤਾ ਮੀਟ ਵੀ ਮਿਲੂਗਾ ਤੁਹਾਨੂੰ ਸਾਰਾ ਉੱਥੋਂ, ਬਣਿਆ ਬਣਾਇਆ ਮਿਲੂਗਾ, ਨਾਨ ਵੀ ਗਰਮ ਕਰ ਲੈ ਲਿਓ ਤੁਹਾਡੇ ਅੱਛਾ, ਅਤੇ ਤੰਦੂਰੀ ਗ੍ਰਿਲ ਜਿਹੜੀ ਹੈਗੀ ਆ ਇੰਡੀਅਨ ਫਰੂਟ ਲੈਣ ਦੀ, ਉੱਥੇ ਪਹੁੰਚ ਕੇ ਖਾ ਸਕਦੇ ਹੋ ਵਧੀਆ ਵਧੀਆ ਫੂਡ, ਅਤੇ ਕਰ ਸਕਦੇ ਹੋ ਇੰਜੋਏ ਦੇਰ ਰਾਤ ਤੱਕ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼। ਮੈਂ ਤੁਹਾਨੂੰ ਜਾਣ ਤੋਂ ਪਹਿਲਾਂ 2 ਗੀਤ ਸੁਣਾਉਣੇ ਆ, ਅਤੇ ਕੁਈਨਜ਼ਵੁੱਡ ਕਾਲਜ ਦੀ ਜਾਣਕਾਰੀ ਦਿੰਦਾ, ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰੋ, ਜੋਬਾਂ ਹਮੇਸ਼ਾ ਹੀ ਫੀਲਡ ਵਿੱਚ ਹੁੰਦੀਆਂ, ਪਰ ਚੰਗੇ ਡਿਪਲੋਮੇ ਕਰੋ, ਫਾਰਮੇਸੀ ਦਾ ਕੋਰਸ ਕਰਵਾ ਰਹੇ ਨੇ ਅੱਜ ਕੱਲ੍ਹ, ਮੈਡੀਕਲ ਆਫਿਸ ਅਸਿਸਟੈਂਟ ਦਾ ਕੋਰਸ ਹੈਗਾ ਡਿਪਲੋਮਾ, ਇਹ ਵੀ ਸਟਾਰਟ ਹੋ ਰਿਹਾ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ। ਨੰਬਰ ਕੁਈਨਜ਼ਵੁੱਡ ਕਾਲਜ ਦਾ 9058720088। ਇਹ ਕੋਰਸ ਕਰਕੇ ਤੁਸੀਂ ਆਪਣੇ ਆਪ ਨੂੰ ਹਾਈ ਕੁਆਲੀਫਾਈਡ ਜੋਬ

ਵਾਸਤੇ ਕੁਆਲੀਫਾਈ ਕਰ ਲੈਂਦੇ ਹੋ ਅਤੇ ਜੋਬ ਫਿਰ ਮਿਲਦੀ ਹੈ ਫੀਲਡ ਦੇ ਵਿੱਚ, ਹਰ ਫੀਲਡ 'ਚ। ਰੇਡੀਓ ਪ੍ਰੋਗਰਾਮ ਦੇਸ਼ ਪਰਦਾ ਇਸ, ਕਿਉਂਕਿ ਹੁਣ ਜਾਣਾ ਅਤੇ ਅਸੀਂ ਵੀ ਖੁਸ਼ ਜੀ ਹਾਂ, ਖੁਸ਼ੀ ਹਾਂ ਵੈਸੇ ਤਾਂ, ਵੀਕਐਂਡ ਵਧੀਆ, ਮੌਸਮ ਬਹੁਤ ਹੋਣਾ ਅਤੇ ਜਾਂਦੇ ਜਾਂਦੇ ਤੁਹਾਨੂੰ ਵਧੀਆ ਸਾਡੇ ਗੀਤ ਸੁਣਾ ਦੀਏ, ਹੈ ਨਾ, ਨੱਚਣ ਟੱਪਣ ਵਾਲੇ, ਕਿਉਂਕਿ ਸ਼ਾਮ ਨੂੰ ਸਾਰਿਆਂ ਨੇ ਪਾਰਟੀ ਚਾਰਟੀ ਕਰਨੀ ਆ।

પ્રોગ્રામ દેશ પરદેશ પ્રાઇમ ટાઈમ રેડિયોના જોડે હોયો ਦੋਸਤੋ ਸਿਟੀ ਆਫ ਬ੍ਰੈਂਪਟਨ ਵੱਲੋਂ ਹੈਗਾ ਇੱਕ ਮੈਸੇਜ ਹੈਗਾ ਕਿ ਚੰਗੇ ਗਵਾਂਢੀ ਬਣੋ ਮਜ਼ਬੂਤ ਭਾਈਚਾਰਾ ਕਾਇਮ ਰੱਖੋ ਸ਼ੋਰ ਸ਼ਰਾਬੇ ਨੂੰ ਘੱਟ ਕਰੋ ਰਾਤ ਨੂੰ ਜਦੋਂ ਲੇਟ ਹੋ ਜਾਵੇ ਕੱਲ੍ਹ ਹੁਣ ਕੰਮਾਂ 'ਤੇ ਜਾਣਾ ਲੋਕਾਂ ਨੇ 11:30 ਤੱਕ ਚੱਲ ਜਾਂਦਾ ਫਿਰ ਉਸ ਤੋਂ ਬਾਅਦ ਫਿਰ ਕਈਆਂ ਨੇ ਸੋਣਾ ਹੁੰਦਾ ਹੈ ਨਹੀਂ ਗੋਰੇਗਾਰ ਤਾਂ ਛੇਤੀ ਪੰਗਾ ਲੈ ਲੈਂਦੇ ਹੈ ਨਾ ਕਾਲ ਕਰ ਨੂੰ ਸਿਟੀ ਨੂੰ ਅਤੇ ਆਪ ਹੀ ਖਿਆਲ ਰੱਖਿਆ ਕਰੋ ਸਾਈਡ ਵਾਕ ਨੂੰ ਬਲਾਕ ਨਾ ਕਰੋ ਸੜਕ ਦੇ ਉੱਪਰ ਸਵੇਰ ਦਾ ਸਮਾਂ 2 ਤੋਂ ਲੈ ਕੇ 6 ਵਜੇ ਤੱਕ ਗੱਡੀ ਪਾਰਕ ਨਾ ਕਰੋ ਅਤੇ ਆਪਣੇ ਯਾਰਡ ਦੇ ਵਿੱਚ ਘਾਹ ਕੱਟ ਕੇ ਰੱਖੋ ਪੱਤੇ ਪੱਤੇ ਸਾਫ਼ ਕਰਕੇ ਰੱਖੋ ਸਫਾਈ ਦਾ ਖਾਸ ਧਿਆਨ ਰੱਖੋ brampton.ca ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਤੇ ਪੇਡ ਅਨਾਊਂਸਮੈਂਟ ਹੈ ਸਿਟੀ ਆਫ ਬ੍ਰੈਂਪਟਨ ਵੱਲੋਂ 5:57 ਹੋ ਗਏ ਲਓ ਫਿਰ ਹੀ ਜਾਂਦੇ ਜਾਂਦੇ ਛੱਡ ਕੇ ਜਾ ਰਹੇ ਹਾਂ ਬੋਲੀਆਂ ਦੇ ਨਾਲ ਉਹਨਾਂ ਕਲਾਕਾਰ ਆਪਣੇ ਪੰਜਾਬੀਆਂ ਦੇ ਪਹਿਲੇ ਇਹ ਹੁੰਦਾ ਸੀ ਜਦੋਂ ਐਂਡ ਕਰਦੇ ਸੀ ਨਾ ਫਿਰ ਬੋਲੀਆਂ ਲਾਉਂਦੇ ਹੁੰਦੇ ਸੀ ਚਲੋ ਆਪਾਂ ਹੀ ਛੱਡ ਜਾਂਦੇ ਹਾਂ ਬੋਲ ਅੱਜ ਕੱਲ੍ਹ ਤਾਂ ਮੈਨੂੰ ਪਤਾ ਨਹੀਂ ਹੁਣ ਵੀ ਕਈ ਕਰਦੇ ਆ ਬੋਲੀਆਂ ਪਾਉਂਦੇ ਐਂਡ 'ਤੇ ਜਾਣ ਜਦੋਂ ਤੋੜਾ ਝਾੜਨ ਆ ਜਾਂਦੇ ਇਹਨੂੰ ਤੋੜਾ ਝਾੜਨਾ ਨਾ ਜਦੋਂ ਕੰਮ ਖਤਮ ਕਰਨਾ ਹੁੰਦਾ ਉਦੋਂ ਬਾਅਦ ਫਿਰ ਬੋਲੀਆਂ ਹੋ ਜਾਂਦੀਆਂ ਨੇ ਵੀ ਬਸ ਹੁਣ ਖਤਮ ਹੀ ਆ ਰੰਗਾ ਰੰਗ ਪ੍ਰੋਗਰਾਮ ਅਤੇ ਮਿਲਦੇ ਆ ਫਿਰ ਬ੍ਰੇਕ ਤੋਂ ਬਾਅਦ ਧੰਨਵਾਦ ਜਿਉਂਦੇ ਵੱਸਦੇ ਰਹੋ ਮੁਸਕਰਾਉਂਦੇ ਰਹੋ ਜਿਹੜੀ ਸ਼ਾਮ ਅਜੇ ਬਚੀ ਪਈ ਹੈ ਇਹਨੂੰ ਪੂਰਾ ਨਜ਼ਾਰੇ ਲਓ ਹਾਂਜੀ ਲੌਂਗ ਵੀਕਐਂਡ ਦਾ ਆਨੰਦ ਲਓ ਬਾਰਬੀਕਿਊ ਵਗੈਰਾ ਕਰੋ ਸੋਹਣਾ ਮੌਸਮ ਆ

खादी कठिया ने मठियाई, नी खादी कठिया ने मठियाई, कै बन

0: ਖੜ ਕੇ ਠੇਕੇ ਉੱਤੇ ਗਲਾਬੀ ਨੀ ਪਿੰਡ ਵਿੱਚ ਚੱਲ ਪਈ ਕੱਲ ਗੰਡਾ ਸੀ
1: ਅੱਜ ਵੀ ਚੱਲੂ ਬਾਈ
0: ਪਿੰਡ ਵਿੱਚ ਚੱਲ ਪਈ ਕੱਲ ਗੰਡਾ ਸੀ ਚਰਚੇ ਤੇਰੀਆਂ ਤੋਰਾਂ ਦੇ ਧਰਮ ਨਾਲ ਧੌਣ ਚੁਕਾ ਕੇ ਲੰਘਦੇ
2: ਹੀਟ ਵੇਵ ਆ ਗਈ
3: ਕੀ ਗੱਲ ਇੰਨੀ ਜਲਦੀ
2: ਹਾਂਜੀ ਤੇ ਪਤਾ ਹੈ ਇਸ ਦਾ ਕੀ ਮਤਲਬ
3: ਸਨਸਕ੍ਰੀਨ ਹਾਈਡਰੇਸ਼ਨ ਐਨਕਾਂ ਤੇ ਸੇਵਿੰਗਸ ਵੀ ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ
2: ਓਹੋ ਉੱਤੇ ਤੋਂ ਕੀਮਤਾਂ 15 July ਤੱਕ ਲੌਕ ਨੇ
1: ਓ ਬਾਈ ਇਤਾਂ ਗਰਮਾ ਗਰਮ ਡੀਲ ਹੈ
3: ਕੋਈ ਮੈਂਬਰਸ਼ਿਪ ਵੀ ਨਹੀਂ ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ .ca ਤੇ ਜਾਓ
4: ਹੋਲਸੇਲ ਕਲੱਬ whole lot of value
5: Another Dawn Clean with the Dawn Ducks.
6: Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Dawn Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।

0: Stations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ। ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-905-799-1478-905-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478-909-799-1478

ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਵਿਕਟੋਰੀਆ ਡੇ ਲੌਂਗ ਵੀਕਐਂਡ 'ਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋ ਅਤੇ ਲਹਿਰਾਂ ਬਹਿਰਾਂ ਤੁਹਾਡੇ ਦਰਵਾਜ਼ੇ 'ਤੇ, ਤੁਹਾਡੇ ਕੰਨਾਂ ਵਿੱਚ, ਤੁਹਾਡੇ ਕਾਰ ਵੈਨ ਟਰੱਕ ਵਿੱਚ ਕਹਿੰਦੇ ਨੇ ਕਿ ਰੌਣਕਾਂ ਲਾਉਣ ਵਾਸਤੇ ਆ ਗਈਆਂ ਨੇ। ਅਤੇ ਤੁਸੀਂ ਵੀ ਸਾਡੇ ਨਾਲ 905-673-33-37 'ਤੇ ਆਪਣੀ ਗੱਲਬਾਤ ਕਰਨ ਵਾਸਤੇ ਕੁਝ ਕੁ ਤੁਸੀਂ ਆਪਣੀ ਹਾਜ਼ਰੀ ਲਗਵਾਉਣ ਲਈ, ਨਾਲ ਦੀ ਨਾਲ ਤੁਸੀਂ ਅੱਜ ਕੰਮ ਕਾਜ ਕਰ ਰਹੇ ਹੋ ਜਾਂ ਫਿਰ ਘਰ ਦੇ ਵਿੱਚ ਛੁੱਟੀ 'ਤੇ ਹੋ। ਬਹੁਤ ਸਾਰੇ ਲੋਕ ਗਾਰਡਨਿੰਗ ਦਾ ਕੰਮ ਕਰ ਰਹੇ ਹੋਣੇ ਆ, ਬਹੁਤ ਸਾਰੇ ਲੋਕ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਗਏ ਹੋਣੇ ਆ, ਔਰ ਕੁਝ ਲੋਕ ਕੁਝ ਨਹੀਂ ਬਹੁਤ ਸਾਰੇ ਲੋਕ ਅੱਜ ਕੀਰਤਨ ਦਰਬਾਰ ਵਿੱਚ ਉਹਨਾਂ ਨੇ ਹਿੱਸਾ ਲਿਆ। ਅਤੇ ਬਹੁਤ ਹੀ ਖੂਬਸੂਰਤ ਮੌਸਮ ਹੈ, ਤਕਰੀਬਨ 30 ਡਿਗਰੀ ਟੈਂਪਰੇਚਰ ਹੈ, ਔਰ ਕਾਫੀ ਲੰਬੇ ਸਮੇਂ ਤੋਂ ਉਡੀਕਦਿਆਂ ਇਹ ਵੀਕਐਂਡ ਜਿਹੜਾ ਹੈ ਉਹ ਖੁੱਲ੍ਹਾ ਡੁੱਲਾ ਅਤੇ ਧੁੱਪ ਵਾਲਾ ਵੀਕਐਂਡ ਆਇਆ। ਆਈ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ, ਅਤੇ ਪਤਾ ਤਾਂ ਹੀ ਲੱਗੂਗਾ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਕੁਦਰਤ ਦਾ ਕਿਹੋ ਜਿਹਾ ਨਜ਼ਾਰਾ ਤੁਹਾਨੂੰ, ਕਾਫੀ ਠੰਡੀ ਠਾਰ ਜਿਹੜਾ ਮੌਸਮ ਸੀ ਉਹਦੇ ਵਿੱਚੋਂ ਤੁਹਾਨੂੰ ਇਹ ਲਿਸ਼ਕਦਾ ਪੁਸ਼ਕਦਾ ਦਿਨ ਚੜ੍ਹਿਆ, ਤੇਰੇ ਰੰਗ ਵਰਗਾ ਬਹੁਤ ਹੀ ਕਹਿੰਦੇ ਨੇ ਕਿ ਗਰਮਾ ਗਰਮ ਦਿਨ। ਅੱਜ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖ ਰਿਹਾ ਸੀ, ਉਹ ਆਪਣੀਆਂ ਡਰਾਈਵੇਜ਼ ਨੂੰ ਲਿਸ਼ਕਾ ਪੁਸ਼ਕਾ ਰਹੇ ਨੇ। ਬਹੁਤ ਸਾਰੇ ਸੱਜਣ ਜਿਹੜੇ ਆ ਉਹਨਾਂ ਨੇ ਕਾਰਾਂ ਵੈਨਾਂ ਨੂੰ ਨਹਾ ਧੁਆ ਕੇ ਕਹਿੰਦੇ ਆ ਕਿ ਨਵੀਆਂ ਨਕੋਰ ਬਣਾ ਤਾ, ਅਤੇ ਬਹੁਤ ਸਾਰੇ ਪਰਿਵਾਰ ਐਸੇ ਵੀ ਆ ਜਿਨ੍ਹਾਂ ਨੇ ਗਾਰਡਨਸ ਵਿੱਚ ਜਾ ਕੇ ਅਤੇ ਆਪਣੇ ਪਨੀਰੀ ਵਗੈਰਾ ਲਿਆ ਕੇ ਅਤੇ ਬੈਕਯਾਰਡ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ। ਤੋ ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਕੀ ਕੁਝ ਕੀਤਾ ਜਾਂ ਤੁਸੀਂ ਕਿਸ ਤਰ੍ਹਾਂ ਦਾ ਇੰਜੋਏ ਕਰ ਰਹੇ ਹੋ, ਕਿ ਜਾਂ ਫਿਰ ਵਿਕਟੋਰੀਆ ਡੇ 'ਤੇ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ? ਕੁਝ ਗੱਲਾਂਬਾਤ ਕਰਾਂਗੇ ਅਤੇ ਨਾਲ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ, ਅਤੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ 905-673-33-37। ਪ੍ਰੋਗਰਾਮ ਨੂੰ ਅਪਲਾਇੰਸ ਰਿਪੇਅਰ ਦੇ ਵਾਸਤੇ ਅਸੀਂ ਇੱਕੋ ਇੱਕ ਨਾਮ ਰਿਕਮੈਂਡ ਕਰਦੇ ਹਾਂ, ਮਿਸਟਰ ਪ੍ਰਦੀਪ ਜੀ ਦਾ, ਔਰ ਪ੍ਰਦੀਪ ਸਾਹਿਬ ਦਾ ਨੰਬਰ ਹੈ 647-622-3203, 6476223203। ਕੋਈ ਵੀ ਤੁਹਾਡੇ ਫਰਿੱਜ, ਸਟੋਵ, ਟੀਵੀ, ਵਾਸ਼ਰ, ਡਰਾਇਰ ਕਿਸੇ ਤਰ੍ਹਾਂ ਵਿੱਚ ਢਿੱਲਾ ਮੱਠਾ ਹੋ ਗਿਆ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਇੱਕ ਹੀ ਹਸਪਤਾਲ ਹੈ, ਮਿਸਟਰ ਪ੍ਰਦੀਪ 6476223203। ਪ੍ਰੋਗਰਾਮ ਪੰਜਾਬੀ ਲਹਿਰਾਂ 905-673-33-37। ਤੋ ਇਹ ਨੰਬਰ ਨੇ ਸਭ ਤੋਂ ਪਹਿਲਾਂ ਫੋਨ ਕਰਨ ਵਾਲੇ ਸੱਜਣਾਂ ਨੂੰ ਕਹਿੰਦੇ ਕਿ ਸਲੂਟ ਕਰਾਂਗੇ, ਕੁਝ ਗਿਫਟ ਦੇਵਾਂਗੇ, ਉਹਨਾਂ ਨਾਲ ਹਲਕੀ ਫੁਲਕੀ ਗੱਲਬਾਤ ਕਰਾਂਗੇ ਅਤੇ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਨੂੰ ਸੁਣਾਵਾਂਗੇ। ਤੁਸੀਂ ਕੰਮ 'ਤੇ ਜਾ ਰਹੇ ਹੋ, ਕੰਮ ਤੋਂ ਆ ਰਹੇ ਹੋ, ਜਾਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਜਾਂ ਘੁੰਮਣ ਫਿਰਨ ਤੋਂ ਆ ਰਹੇ ਹੋ, ਕਿਉਂਕਿ ਕੁਝ ਲੋਕ ਵਾਪਸ ਵੀ ਆ ਰਹੇ ਨੇ। ਸੈਟਰਡੇ ਔਰ ਸੰਡੇ ਦਾ ਦਿਨ ਖੂਬਸੂਰਤ ਜਗ੍ਹਾ ਉੱਤੇ ਬਿਤਾ ਕੇ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਅਤੇ ਇਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ। 905-673-33-37 'ਤੇ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਰਹੇਗਾ। ਹਮ ਇੰਤਜ਼ਾਰ ਕਰੇਂਗੇ ਤੇਰਾ ਕਿਆਮਤ ਤੱਕ, ਖੁਦਾ ਕਰੇ ਕਿ ਕਿਆਮਤ ਹੋ ਔਰ ਤੂੰ ਆਏ। 905-673-33-37।

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਨੂੰ ਢਿੱਲੋਂ ਵੀਡੀਓ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਕਰੋ ਸਟ੍ਰੀਮ ਐਪ। ਤੁਸੀਂ ਜਿੰਨੇ ਵੀ ਆਈ ਪੀ ਐਲ ਮੈਚ ਨੇ ਜਾਂ ਕ੍ਰਿਕਟ ਦੇ ਮੈਚ ਦੇਖਣਾ ਚਾਹੁੰਦੇ ਹੋ ਤਾਂ ਕਰੋ ਸਟ੍ਰੀਮ ਐਪ ਡਾਊਨਲੋਡ ਕਰੋ। ਅੱਜ ਬੜਾ ਇੰਟਰਸਟਿੰਗ ਮੈਚ ਹੋਇਆ, ਸੀ ਐਸ ਕੇ ਨੇ ਬਹੁਤੇ ਰਨ ਨਹੀਂ ਬਣਾਏ, ਤਕਰੀਬਨ 180 ਰਨ ਬਣਾਏ, ਅਤੇ ਸਨਰਾਈਜ਼ ਹੈਦਰਾਬਾਦ ਨੂੰ 181 ਚਾਹੀਦੇ ਸੀ। ਤੋ ਬੜੀ ਖੂਬਸੂਰਤੀ ਨਾਲ ਸਨਰਾਈਜ਼ ਹੈਦਰਾਬਾਦ ਨੇ ਧੋਨੀ ਦੀ ਟੀਮ ਨੂੰ ਹਰਾ ਦਿੱਤਾ। ਪੰਜਾਬ ਵਾਲੇ ਫੁੱਲੇ ਫਿਰਦੇ ਆ ਕਿ ਸ਼ੁਕਰ ਆ ਅਜੇ ਵੀ ਪੰਜਾਬ ਚੌਥੇ ਨੰਬਰ ਉੱਤੇ ਆ, ਭਾਵੇਂ 6 ਮੈਚ ਜਿੱਤ ਗਿਆ, 6 ਹਾਰ ਗਿਆ, 1 ਬਰਾਬਰ ਰਹਿ ਗਿਆ। ਤੋ ਤੁਸੀਂ ਅਗਰ ਕ੍ਰਿਕਟ ਮੈਚ ਵੇਖਿਆ ਫਿਰ ਵੀ ਗੱਲਾਂ ਬਾਤਾਂ ਕਰ ਸਕਦੇ ਹੋ, ਜਾਂ ਕੋਈ ਹੋਰ ਤੁਹਾਡੇ ਮਨ ਅੰਦਰ ਕੋਈ ਵੀ ਕਹਿੰਦੇ ਨੇ ਕਿ ਫੁਰਨਾ ਫੁਰਿਆ, ਉਸ ਫੁਰਨੇ ਨੂੰ ਕੇਵਲ ਆਪਣੇ ਤੱਕ ਨਾ ਰਹਿਣ ਦਿਓ, ਸਾਡੇ ਤੱਕ ਪਹੁੰਚਾਓ, ਅਸੀਂ ਉਹਨੂੰ ਸਾਡੇ ਲੱਖਾਂ ਸਰੋਤਿਆਂ ਤੱਕ ਪਹੁੰਚਾਵਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ, ਇਸ਼ਕ ਦਾ ਗਿੜਦਾ।

ਬਹੁਤੇ ਯਾਰ ਬਣਾਉਣ ਵਾਲੀ ਏ, ਦਿਲ ਨੂੰ ਰੱਖ ਸਮਝਾ ਕੇ ਕਿਹਦਾ ਕਿਹਦਾ। ਕਹਿੰਦੇ ਇੱਕ ਦੀ ਹੋ ਜਾ, ਇੱਕ ਨਾਲ ਲਾ ਲੈ। ਪ੍ਰੋਗਰਾਮ ਪੰਜਾਬੀ ਲੈ ਰਹਾਂ ਮੈਂ ਤੁਹਾਡਾ ਸਤਿੰਦਰਪਾਲ। ਕੁਝ ਕੁ ਕਾਲਸ ਹੈਗੀਆਂ ਨੇ, ਉਹਨਾਂ ਨੂੰ ਆਪਾਂ ਐਂਟਰਟੇਨ ਕਰਦੇ ਹਾਂ, ਅਤੇ ਕਿਉਂਕਿ ਕਾਲਸ ਜਿਹੜੀਆਂ ਉਹ ਸਾਨੂੰ ਵੀ ਐਂਟਰਟੇਨ ਕਰਦੀਆਂ, ਤੁਹਾਨੂੰ ਵੀ ਐਂਟਰਟੇਨ ਕਰਦੇ ਹਾਂ, ਔਰ ਵੇਖਦੇ ਹਾਂ ਕਿ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ। ਇੱਕ ਕਾਲ ਹੈ 8192 ਜੀ, ਵੈਲਕਮ, ਸਤਿ ਸ਼੍ਰੀ ਅਕਾਲ। ਉਹ ਅੱਛਾ, ਲੈ ਬੱਲੇ ਬੱਲੇ ਹੋ ਗਈ ਆ ਤਾਂ। ਕਹਿੰਦੇ ਆ ਕਿ ਸਿੱਧਾ ਹੀ ਗ੍ਰੈਂਡ ਹੋਮ ਫਰਨੀਚਰ 'ਤੇ ਚਲੇ ਗਏ ਸੀ। ਜੀ ਜੀ ਆਇਆਂ ਨੂੰ।

0: पिछले 18 सालों तो मॉर्गेज दिया सेवामा दिन दे आ रहे अकाल मॉर्गेजेस इंक नाल कम कर दे दविंदर पवार
1: Second, third mortgage, home equity, business loan, debt consolidation, refinance, rent to own le. Call karo Devinder Pawar nu 6479888731 647-988-7831.
0: Je nahi hona khajjal khwar, ta call karo
1: Devinder Pawar.
0: Jekar ek var ina tuhadi file vekh ke ha keh ditti, ta apne bha dete hamesha khare utar dehan. License number 10845, independently owned and operated.
2: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦਾ ਹੈ ਸਤਿੰਦਰਪਾਲ। ਮੈਂ ਨਾ ਆਪਣਾ ਸਿਸਟਮ ਚੈੱਕ ਕਰਨਾ ਚਾਹੁੰਦਾ, ਮੈਨੂੰ ਇੱਕ ਦੋ ਕਾਲਸ ਆਉਣੀਆਂ ਚਾਹੀਦੀਆਂ ਤਾਂ ਕਿ ਮੈਂ ਵੇਖ ਸਕਾਂ ਕਿ ਮੇਰਾ ਸਿਸਟਮ ਜਿਹੜਾ ਇਹ ਔਨ ਏਅਰ ਜਾ ਰਿਹਾ। 9056733337 'ਤੇ ਵਲੰਟੀਅਰ ਚਾਹੀਦੇ ਨੇ ਦੋ ਤਿੰਨ ਕਾਲ ਕਰਨ ਲਈ। ਬਿਲਕੁਲ ਕੁਛ ਨਹੀਂ ਕਹਿਣਾ, ਸਿਰਫ ਸਤਿ ਸ਼੍ਰੀ ਅਕਾਲ ਬੁਲਾਉਣੀ ਆ, ਅਤੇ ਮੈਂ ਇੱਕ ਮਿੰਟ 'ਚ ਆਪਣਾ ਸਿਸਟਮ ਚੈੱਕ ਕਰ ਲੈਣਾ ਵੀ ਕੀ ਇਹ ਸਿਸਟਮ ਜਿਹੜਾ ਉਹ ਕੰਮ ਕਰਨ ਲੱਗ ਪਿਆ। ਪਲੀਜ਼ ਕਾਲ 905-673-3337 9056733337 ਆਪਣਾ ਚੈੱਕ ਇਨ ਕਰਨਾ। ਸਿਰਫ ਤੁਹਾਡੀ ਹੈਲਪ ਦੀ ਜ਼ਰੂਰਤ ਆ ਕਿ ਤੁਸੀਂ ਇਹਨੂੰ ਚੈੱਕ ਇਨ ਕਰਾਉਣ ਵਿੱਚ ਮਦਦ ਕਰ ਸਕੋ। 905-673-3337 'ਤੇ ਕਾਲ ਕਰੋ ਜੀ।
3: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਪੰਜਾਬੀ ਲਹਿਰਾਂ, ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ, ਠੀਕ ਹੋ? ਹੈਲੋ ਹੈਲੋ, ਥੈਂਕ ਯੂ ਸਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਆਵਾਜ਼ ਗੂੰਜ ਰਹੀ ਹੈ, ਹਾਂ, ਅਤੇ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਹੈ ਨਾ ਮੇਰੀ ਆਵਾਜ਼? ਪਹੁੰਚਦੀ ਆ? ਚਲੋ, ਥੈਂਕ ਯੂ ਵੈਰੀ ਮੱਚ ਤੁਹਾਡਾ, ਥੈਂਕ ਯੂ। ਮੈਂ ਬਹੁਤ ਸਾਰੀਆਂ ਕਾਲਸ ਆ ਗਈਆਂ ਅਤੇ ਮੈਂ ਦੇਖਦਾ ਦੁਬਾਰਾ ਫਿਰ ਇਹਨੂੰ ਕੁਛ ਰੀਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ। ਨਾ ਮੈਮ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ। ਮੈਂ ਤਾਂ ਹੀ ਤਾਂ ਕਾਲ ਕੀਤੀ ਸੀ ਕਿ ਮੇਰਾ ਸਿਸਟਮ ਨੂੰ ਚੈੱਕ ਇਨ ਕਰਾਓ। ਅਤੇ 2645 ਜੀ, ਵੈਲਕਮ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਨੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 'ਤੇ ਸਟੂਡੀਓ ਵਿੱਚ ਗੱਲਬਾਤ ਹੋ ਸਕੇਗੀ।
4: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਦੇ ਗੋਰਵੇ ਦੇ ਕੋਰਨਰ 'ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ, 5 ਸਟਾਰ ਰੇਟਿੰਗ ਹੈ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ, ਕੀ ਹਾਲ ਚਾਲ?
5: ਹਾਂਜੀ, ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨ ਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲ ਆਪਣੇ ਚੱਲ ਰਹੇ ਨੇ
5: ਜੀ? ਸਨ ਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249 frame and progressive digital progressive lenses, Essilor de branded lenses hai gaya, it hit $249 the package hai ga complete,
4: very good.
5: And bachchyan waste aaj kal blue light glasses eh package assi banaya hai ga specifically for bachchyan waste jehda da screen time zyada hai ga, so frame with lenses and blue coating eh $150 the package hai ga. Aam e about $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ।
4: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਸ ਕੀ?
5: ਯੈਸ,
4: ਵੈਰੀ ਗੁੱਡ। ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਕਰਦੇ ਨੇ, ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕੀ ਬਾਤ ਹੈ, ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੂਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937 9300 ਗੋਰਵੇ ਡਰਾਈਵ ਯੂਨਿਟ 104 ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ, 9057933937। ਰੂਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
4: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵਰ 9057933937। ਰੋਮੀ ਥੈਂਕ ਯੂ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ 6478901437।
2: ਦੁਬਾਰਾ ਫਿਰ ਕਾਲ ਕਰਿਓ ਜ਼ਰਾ, ਜਿਹੜੇ ਕਾਲਰ ਨੇ ਪਲੀਜ਼ ਪਤਾ ਲੱਗ ਸਕੇ ਕਿ ਸਿਸਟਮ ਮੈਂ ਥੋੜ੍ਹਾ ਜਿਹਾ ਉਹਨੂੰ ਕੀਤਾ ਹੈ, ਕਹਿੰਦੇ ਹੁੰਦੇ ਆ ਰੱਬ ਥੋੜ੍ਹਾ ਭਲਾ ਕਰੇ। ਦੁਬਾਰਾ ਕਾਲ ਕਰਿਓ ਜਿਹੜੇ ਸੱਜਣ ਸੁਣ ਰਹੇ ਸੀ, 905-673-33-37 9056733337। ਆਈ ਹੋਪ ਕਿ ਕੋਈ ਪੰਜਾਬੀ 'ਚ ਕਹਿੰਦੇ ਨਾ ਕੋਈ ਪੇਚ ਢਿੱਲਾ, ਨਿੱਕਾ ਮੋਟਾ ਜਿਹਾ ਪੇਚ, ਅਤੇ ਉਹ ਉਮੀਦ ਹੈ ਕਿ ਹੁਣ ਮੈਂ ਉਹਨੂੰ ਥੋੜ੍ਹਾ ਜਿਹਾ ਰੀਸੈਟ ਕੀਤਾ, ਅਤੇ ਤੁਸੀਂ ਮੈਨੂੰ ਦੁਬਾਰਾ ਕਾਲ ਕਰੋ ਪਲੀਜ਼ ਇੱਕ ਦੋ ਜਣੇ, ਤਾਂ ਕਿ ਆਪਾਂ ਫਿਰ ਟੈਸਟ ਕਰ ਸਕੀਏ ਇਹਨੂੰ, ਕਿਉਂਕਿ ਗੱਲਾਂ ਬਾਤਾਂ ਜਿੰਨੀ ਦੇਰ ਤੁਹਾਡੇ ਨਾਲ ਨਹੀਂ ਹੋਣੀਆਂ ਉੱਨੀ ਦੇਰ ਫਿਰ ਸਵਾਦ ਜਿਹਾ ਥੋੜ੍ਹਾ ਜਿਹਾ ਕਹਿੰਦੇ ਉਹਦੀ ਕਮੀ ਰਹਿ ਜਾਂਦੀ ਆ। ਤੋ ਮਾੜਾ ਜਿਹਾ ਤੁਸੀਂ ਹੈਲਪ ਕਰੋ, 905-673-33-37 'ਤੇ ਕਾਲ ਕਰੋ। ਦੋ ਤਿੰਨ ਕਾਲਾਂ ਦੇਖੀਏ, ਉਦੋਂ ਬਾਅਦ ਫਿਰ ਆਪਾਂ ਵੇਖਦੇ ਹਾਂ ਕਿ ਗੀਤ ਸੰਗੀਤ ਤਾਂ ਤੁਹਾਨੂੰ ਸੁਣਾਵਾਂਗੇ ਹੀ ਸੁਣਾਵਾਂਗੇ, ਪ੍ਰੋਗਰਾਮ ਪੰਜਾਬੀ ਲੈਣਾ।
6: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਜੀ ਪ੍ਰੋਗਰਾਮ 'ਚ ਇੱਕ ਵਾਰੀ ਫਿਰ ਮੇਰੀ ਰਿਕੁਐਸਟ ਹੈ ਤੁਹਾਨੂੰ, ਕੁਝ ਸੱਜਣ ਹੋ ਸਕਦਾ ਕਿ ਬਿਜ਼ੀ ਆਪਣੇ ਕਾਰ ਵੈਨ ਟਰੱਕ ਚਲਾਉਣ ਦੇ ਵਿੱਚ ਹੋਣ, ਇੱਕ ਦੋ ਕਾਲਸ ਚਾਹੀਦੀਆਂ ਤੁਹਾਡੀਆਂ ਸਿਸਟਮ ਨੂੰ ਚੈੱਕਅਪ ਕਰਨ ਲਈ, ਅਤੇ ਕਾਲ ਕਰਿਓ ਜ਼ਰਾ ਤਾਂ ਕਿ ਇਹ ਸਿਸਟਮ ਜਿਹੜਾ ਚੈੱਕ ਹੋ ਸਕੇ। 905-673-3337

0: ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478, ਰੋਇਲ ਆਟੋ ਸੈਂਟਰ।
1: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333। ਹੈਲੋ, ਸਤਿ ਸ਼੍ਰੀ ਅਕਾਲ। ਹਾਂ ਕਾਲਾ ਸਾਹਿਬ, ਕੀ ਹਾਲ ਆ, ਠੀਕ ਹੋ? ਬੜੀ ਮਿਹਰਬਾਨੀ, ਹੋ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ। ਥੈਂਕ ਯੂ, ਤੁਹਾਡੀ ਕਾਲ ਆ ਗਈ। ਥੈਂਕ ਯੂ ਵੈਰੀ ਮੱਚ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਓ ਹੋ ਹੋ ਹੋ ਹੋ, ਚਲੋ ਦੇਖਦੇ ਹਾਂ, ਮੈਂ ਦੁਬਾਰਾ ਇੱਕ ਗਾਣਾ ਲਾ ਲਈਏ, ਫਿਰ ਗਾਣੇ ਤੋਂ ਬਾਅਦ ਕਹਿੰਦੇ ਦੁਬਾਰਾ ਆਪਾਂ ਇਹਨੂੰ ਕਰਾਂਗੇ, ਕੋਈ ਵਧੀਆ ਜਿਹਾ ਗਾਣਾ ਲਾਉਂਦੇ ਹਾਂ। ਪਹਿਲਾਂ ਤਾਂ ਉਹ ਮੈਂ ਪੰਜਾਬੀ 'ਚ ਕਹਿੰਦੇ ਹੁੰਦੇ, ਪਹਿਲਾਂ ਧਾਰਮਿਕ ਗਾਣਾ ਲਾਈਦਾ ਹੁੰਦਾ, ਅੱਜ ਧਾਰਮਿਕ ਲਾਇਆ ਨੀਗਾ, ਅਤੇ ਇਹ ਫਿਰ ਕਿਤੇ ਇਹਦਾ ਮਤਲਬ ਇਹ ਹੋ ਗਿਆ। ਤੋ ਧਾਰਮਿਕ ਗੀਤ ਲਾ ਲਈਏ ਪਹਿਲਾਂ, ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ। ਹਾਂ, ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਢਾਡੀ ਵਾਰ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਦੇਖ

ਨਹੀਂ ਨਹੀਂ ਰੀਸਾਂ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਪ੍ਰੋਗਰਾਮ ਪੰਜਾਬੀ ਲਹਿਰਾਂ। ਹੈਲੋ ਹੈਲੋ ਹੈਲੋ, ਸਟਿਲ ਸਟਿਲ ਸੇਮ ਥਿੰਗ। ਹਾਂ ਹਾਂ, ਚਲੋ ਦੁਬਾਰਾ ਵੇਖਦੇ ਹਾਂ ਕਰਕੇ ਅਤੇ ਪ੍ਰੋਗਰਾਮ ਪੰਜਾਬੀ ਲਹਿਰ ਇੱਕ ਵਾਰ ਫਿਰ। ਕਾਲੋ ਸਾਹਿਬ ਕਾਲ ਕਰਿਓ ਜ਼ਰਾ, ਦੇਖੀਏ ਤਾਂ ਇਹਦਾ ਕੁਛ ਸਿਸਟਮ ਹੋਇਆ ਜਾਂ ਕਹਿੰਦੇ ਹੁੰਦੇ ਆ ਕਿ 905-673-33-37 905-673-33-37 ਪ੍ਰੋਗਰਾਮ ਪੰਜਾਬੀ ਲਹਿਰਾਂ। ਖੈਰ ਕੰਮ ਕਾਜ ਤਾਂ ਵਧੀਆ ਚੱਲ ਰਿਹਾ, ਕੁਛ ਕਾਲ ਘੱਟ ਵੀ ਆ ਜਾਣਗੇ ਤਾਂ ਵੀ ਕੋਈ ਨਾ, ਪਰ ਫਿਰ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਣ ਤਾਂ ਹੋਰ ਵੀ ਸੁਹਾਵਣਾ ਅਤੇ ਸੋਹਣਾ ਲੱਗੂਗਾ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 905-673-3337 'ਤੇ ਤੁਹਾਡੀ ਕਾਲ ਨੂੰ ਟੈਸਟ ਕਰੀਏ 905-673-3337
0: ਕੀ ਤੁਸੀਂ ਜ਼ਿਆਦਾ ਟੈਕਸ ਭਰ ਰਹੇ ਹੋ ਆਪਣੇ ਪੈਸੇ ਬਚਾਉਣ ਦਾ ਸਮਾਂ ਆ ਚੁੱਕਿਆ ਹੈ ਸ਼ੈਲਜਾ ਓਜਾ ਐਕਸਪੀਰੀਅੰਸ CPA ਤੁਹਾਡੀ ਮਦਦ ਦੇ ਲਈ ਤਿਆਰ ਹਨ ਟੈਕਸ ਪਲੈਨਿੰਗ ਦੇ ਮਾਹਰ ਹਨ ਅਤੇ ਪਹਿਲਾਂ CRA ਦੇ ਵਿੱਚ ਆਡੀਟਰ ਵੀ ਰਹੇ ਹਨ ਟੈਕਸ ਲਾਜ਼ ਦੀ ਬਹੁਤ ਜਾਣਕਾਰੀ ਜਿਨ੍ਹਾਂ ਬਾਰੇ ਹੋਰ ਅਕਾਊਂਟੈਂਟਸ ਨੂੰ ਵੀ ਪਤਾ ਨਹੀਂ CRA ਆਡਿਟਸ ਜਿੱਤ ਚੁੱਕੇ ਹਨ ਅਤੇ ਆਪਣੇ ਕਲਾਇੰਟਸ ਦੇ ਹਜ਼ਾਰਾਂ ਡਾਲਰ ਵੀ ਬਚਾ ਚੁੱਕੇ ਹਨ ਲੀਗਲ ਤਰੀਕੇ ਨਾਲ ਤੁਹਾਡੀ ਟੈਕਸ ਦੀ ਸਟ੍ਰੈਸ ਘਟੇਗੀ ਅਤੇ ਰੀਫੰਡ ਵਧੇਗਾ ਟਰੱਕਿੰਗ ਇੰਡਸਟਰੀ ਰੀਅਲਟਰਸ ਕਾਰਪੋਰੇਸ਼ਨਸ ਜਿਵੇਂ ਕਿ ਡਾਕਟਰਸ ਅਤੇ ਲਾਇਰਸ ਦੇ ਲਈ ਸਪੈਸ਼ਲ ਡਿਸਕਾਊਂਟ ਵੇਟ ਨਾ ਕਰੋ ਆਪਣੇ ਪੈਸੇ ਬਚਾਉਣ ਦੇ ਲਈ ਅੱਜ ਹੀ ਕਾਲ ਕਰੋ ਸ਼ੈਲਜਾ ਓਜਾ ਐਕਸਪੀਰੀਅੰਸ CPA 416-409-3

0: ਬਾਅਦ ਹੈ, 25 ਸਾਲ ਬਾਅਦ ਹੈ, 50 ਸਾਲ ਬਾਅਦ ਹੈ, ਅੱਜ ਦਾ ਰੇਟ ਲੋਕ ਹੋ ਰਿਹਾ ਤੇ ਤੁਸੀਂ ਆਪਣੇ ਪਰਿਵਾਰ ਲਈ ਉਹ ਆਖਰੀ ਇੱਕ ਜ਼ਿੰਮੇਵਾਰੀ ਨਿਭਾ ਕੇ ਜਾ ਰਹੇ ਹੋ। ਨਹੀਂ ਤਾਂ ਐਂਡ ਮੌਕੇ ਤੇ ਪਰਿਵਾਰ ਭੱਜਿਆ ਫਿਰਦਾ, ਫਿਊਨਰਲ ਦੇ ਅਰੇਂਜਮੈਂਟਸ ਕਰਦਾ। ਸੋ ਬ੍ਰੈਂਪਟਨ ਕ੍ਰੈਮਟੋਰੀਅਮ 905-458-2222 ਤੇ ਸਾਡੇ ਨਾਲ ਹਰਜਿੰਦਰ ਜੀ ਜੁੜੇ। ਹਰਜਿੰਦਰ ਜੀ ਵੈਲਕਮ ਸਰ।
1: ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਤੁਹਾਡੇ ਸਾਰੇ ਸ਼ਰੋਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਬਿਲਕੁਲ ਤੁਸੀਂ ਸ਼ੁਰੂ ਤੇ ਹੀ ਮੁੱਢ ਬੰਨ ਦਿੱਤਾ ਗੱਲ ਦਾ, ਤੇ 25-30 ਸਾਲ ਬਾਅਦ ਅਸੀਂ ਆਪਣੇ ਸਾਰੇ ਸ਼ਰੋਤਿਆਂ ਨੂੰ ਪਹਿਲੇ ਤਾਂ ਵਿਸ਼ ਕਰਦੇ ਹਾਂ ਕਿ ਉਹ ਲੰਮੀ ਉਮਰ ਇੰਜੋਏ ਕਰਨ ਇਸ ਸੁਹਾਵਣੇ ਸੰਸਾਰ ਚ। ਤੇ ਹੁਣ ਜਿਹੜੀ ਗੱਲ ਹੈ ਪ੍ਰੀ ਪਲੈਨਿੰਗ ਦੀ, ਉਹ ਹੋਰ ਜਿਸ ਤਰ੍ਹਾਂ ਅਸੀਂ ਲਾਈਫ ਦੇ ਵਿੱਚ ਪਲੈਨਿੰਗ ਕਰਦੇ ਹਾਂ, ਕਿਧਰੇ ਟ੍ਰਿਪ ਤੇ ਜਾਣਾ ਹੋਏ, ਵੈਕੇਸ਼ਨ ਜਾਣਾ ਹੋਏ, ਤੇ ਮੈਰਿਜ ਹੁੰਦੀ ਹੈ, ਕਾਰਜ, ਬੱਚਿਆਂ ਦੀ ਪੜ੍ਹਾਈ ਹੈ, ਸਭ ਕੁਛ ਪਲੈਨ ਕਰਨੇ ਆ। ਤੇ ਇਹ ਵੀ ਇੱਕ ਪਲੈਨ ਕਰਨੇ ਵਾਲੀ, ਇਹ ਕੋਈ ਡੈਥ ਦੀ ਗੱਲ ਨਹੀਂ ਹੈ, ਬਲਕਿ ਉਸ ਖਰਚਾ ਜਿਹੜਾ ਆਕਸਮਿਕ ਆਉਂਦਾ ਹੈ ਉਸਨੂੰ ਅੱਜ ਹੀ ਕਵਰ ਕਰ ਲਿਆ ਜਾਏ। ਔਰ ਇਹਦੇ ਲਈ ਸਾਡੇ ਨਾਲ ਮਿਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਾਊਟ ਐਨੀ ਓਬਲੀਗੇਸ਼ਨ, ਵਿਦਾਊਟ ਐਨੀ ਕੋਸਟ। ਪ੍ਰੀ ਪਲੈਨਿੰਗ ਦੇ ਵਿੱਚ ਪ੍ਰਾਈਜ਼ ਆਪ ਜੀ ਨੇ ਦੱਸਿਆ ਇੱਕ ਤਾਂ ਲੌਕ ਹੋ ਜਾਂਦਾ, ਫਿਰ ਫੈਮਿਲੀ ਦੀਆਂ ਵਿਸ਼ਸ ਜਿਹੜੀਆਂ ਉਹ ਵੀ ਮਿਲ ਬੈਠ ਕੇ ਪਹਿਲੇ ਹੀ ਡਿਸਾਈਡ ਹੋ ਜਾਂਦੀਆਂ ਕਿ ਉਸ ਟਾਈਮ ਜਦੋਂ ਤੁਸੀਂ ਦੱਸਿਆ ਕਿ ਬਈ ਇਸੇ ਦਮ ਇਹ ਗੱਲ ਹੁੰਦੀ ਹੈ, ਤਾਂ ਉਸ ਟਾਈਮ ਪਰਿਵਾਰ ਦੇ ਵਿੱਚ ਕੋਈ ਆਪਸ ਵਿੱਚ ਕਨਫਲਿਕਟ ਨਾ ਹੋਏ, ਬਲਕਿ ਡਿਸਾਈਡਡ ਹੋਏ ਕਿ ਕਿਸ ਤਰ੍ਹਾਂ ਸਾਡੇ ਵੱਡੇ ਚਾਹੁੰਦੇ ਸਨ, ਤੇ ਉਸ ਤਰ੍ਹਾਂ ਹੀ ਸਾਰਾ ਅਰੇਂਜਮੈਂਟ ਕੀਤਾ ਜਾਵੇ। ਸੋ ਆਪਣੀ ਧਾਰਮਿਕ ਰੀਤੀ ਰਿਵਾਜਾਂ ਦਾ, ਪੂਰਾ ਰਸਮਾਂ ਰਿਵਾਜਾਂ ਦਾ, ਸਮਾਜਿਕ ਸਾਰੇ ਸੰਬੰਧਾਂ ਦਾ ਖਿਆਲ ਰੱਖਦੇ ਹੋਏ ਪ੍ਰੀ ਪਲੈਨ ਕਰ ਲਿਆ ਜਾਏ। ਤੇ ਵੱਡੀ ਗੱਲ ਇਹ ਕਿ ਇਹ ਪੈਸਾ ਕ੍ਰਿਮੇਟੋਰੀਅਮ ਕੋਲ ਨਹੀਂ ਜਮ੍ਹਾਂ ਹੁੰਦਾ, ਇਹ ਇੱਕ ਇੰਟਰਸਟ ਬੇਅਰਿੰਗ ਸਿਕਿਉਰਿਟੀ ਦੀ ਤਰ੍ਹਾਂ, ਤੇ ਇਹ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਜਾਂ ਟਰੱਸਟ ਦੇ ਕੋਲ ਜਮ੍ਹਾਂ ਹੋ ਜਾਂਦਾ, ਜਿਹੜਾ ਗਰੋ ਕਰਦਾ ਰਹਿੰਦਾ। ਔਰ ਇੱਕ ਮੁਸ਼ਤ ਵੀ ਨਹੀਂ ਦੇਣਾ, ਕਿਸ਼ਤਾਂ ਵਿੱਚ ਵੀ ਦਿੱਤਾ ਜਾ ਸਕਦਾ, ਪਿਓਰ ਇੰਸ਼ੋਰੈਂਸ ਦਾ ਪ੍ਰੋਡਕਟ ਵੀ ਅਵੇਲੇਬਲ ਹੈ। ਇਹ ਇੰਸ਼ੋਰੈਂਸ ਦੇ ਥਰੂ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਉਹ ਸਿਕਿਓਰ ਕਰ ਸਕਦੇ ਹੋ। ਤੇ ਨਾਲ ਹੀ ਇੱਕ ਟਰੈਵਲ ਪ੍ਰੋਟੈਕਸ਼ਨ ਪਲਾਨ ਵੀ ਆਫਰ ਕਰ ਰਹੇ ਹਾਂ, ਜਿਹਦੇ ਵਿੱਚ ਮਨੁੱਖ ਕਿਧਰੇ ਵੀ ਗਿਆ ਹੋਇਆ ਇਨਸਾਨ, ਤੇ ਮਾਲਕ ਨਾ ਕਰੇ ਜੇ ਗੋਡ ਫੋਰਬਿਡ ਕੁਛ ਉਸਤੇ ਕੁਛ ਐਸੀ ਘਟਨਾ ਹੋ ਜਾਂਦੀ ਹੈ, ਤੇ ਅੱਜ ਦੀ ਡੇਟ ਚ ਆਪਣੇ ਪਿਆਰ ਵਾਲੇ ਪਰਿਵਾਰ ਕੋਲ ਲਿਆਉਣ ਦਾ ਖਰਚਾ ਜਿਹੜਾ ਉਹ $10,000 ਤੋਂ ਜ਼ਿਆਦਾ, ਤੁਸੀਂ ਮੇਰੇ ਨਾਲ ਐਗਰੀ ਕਰੋਗੇ
0: ਜੀ।
1: ਤੇ ਉਹ $595 ਦੀ ਵਨ ਟਾਈਮ ਇੰਸ਼ੋਰੈਂਸ ਦੇ ਨਾਲ ਕਿਧਰੋਂ ਵੀ ਆਲ ਓਵਰ ਦਾ ਗਲੋਬ, ਕਿਧਰੇ ਕਿਸੇ ਨਾਲ ਕੋਈ ਮਿਸਐਪ ਹੁੰਦਾ ਤਾਂ ਬੋਡੀ ਨੂੰ ਲਿਆਉਣ ਦਾ, ਵਿਦ ਡਿਊ ਰਿਸਪੈਕਟ ਐਂਡ ਡਿਗਨਿਟੀ ਉਹਨਾਂ ਨੂੰ ਇੱਥੇ ਲਿਆਉਣ ਦਾ ਸਾਰਾ ਖਰਚਾ ਜਿਹੜਾ ਉਹ ਇਸ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕਵਰ
0: ਜੀ। ਸੋ ਤੁਸੀਂ ਜ਼ਰੂਰ ਕਾਲ ਕਰੋ, ਤੁਸੀਂ ਮਿਲੋ, ਤੁਸੀਂ ਡਿਸਕਸ ਕਰੋ ਵੀ ਤੁਹਾਡੇ ਲਈ ਕੀ ਬੈਸਟ ਹੈ। ਤੇ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਫੋਨ ਨੰਬਰ ਹੈ 905-458-2222 905-458-2222 ਐਂਡ ਮੈਂ ਤਾਂ ਕਹਿੰਦਾ ਕਿ ਆਪਣੇ ਸਾਰੇ ਪਰਿਵਾਰ ਲਈ ਪ੍ਰੀ ਪਲੈਨਿੰਗ ਕਰੋ, ਸਾਰਿਆਂ ਲਈ ਤੁਸੀਂ ਪ੍ਰਾਈਸ ਲੌਕ ਕਰ ਲਓ, ਤੇ ਉਹ ਜੋ ਬੋਝ ਹੈ ਤੁਹਾਡੇ ਮਨ ਚ ਉਹ ਦੂਰ ਹੋ ਜਾਏਗਾ। ਨੰਬਰ ਵਨਸ ਅਗੇਨ 905-458-2222 905-458-2222 ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ,
1: ਥੈਂਕ ਯੂ ਜੀ। ਔਰ ਅਸੀਂ ਬ੍ਰੈਂਪਟਨ ਚ ਹਾਂ, ਅਸੀਂ ਏਜੈਕਸ
2: ਸ਼ੋਕ ਸਮਾਚਾਰ ਦੇ ਨਾਲ ਸ਼ਰਧਾਂਜਲੀ ਵਜੋਂ ਸਰਦਾਰ ਸੁਲੱਖਣ ਸਿੰਘ ਹੁੰਦਲ, ਜੋ ਕਿ ਸਾਡੀ ਕਮਿਊਨਿਟੀ 'ਚ ਬੜੇ ਪਾਇਆਨੀਅਰ ਮੰਨੇ ਜਾਂਦੇ ਨੇ ਐਜੂਕੇਸ਼ਨ ਦੇ ਖੇਤਰ ਵਿੱਚ, ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ, ਔਰ ਜਿਹੜੀ ਪੋਲੀਟੀਕਲ ਖੇਤਰ ਵਿੱਚ, ਪਿਛਲੇ ਦਿਨੀ ਉਹਨਾਂ ਦਾ ਅੰਤਿਮ ਸੰਸਕਾਰ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਸੱਜਣ ਮਿੱਤਰ ਪਹੁੰਚੇ, ਔਰ ਅਸੀਂ ਉਸ ਪਰਿਵਾਰ ਨਾਲ ਇੱਕ ਵਾਰ ਫਿਰ ਹਮਦਰਦੀ ਦਾ ਪ੍ਰਗਟਾਵਾ ਕਰਦੇ। ਸਾਰਾ ਜਿਹੜਾ ਸਮਾਗਮ ਸੀ ਉਹ ਸ਼ੋਕ ਸਮਾਗਮ ਸਰਦਾਰ ਇੰਦਰਜੀਤ ਸਿੰਘ ਬਲ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਦੇਖ ਰੇਖ ਹੇਠ ਕਹਿੰਦੇ ਨੇ ਕਿ ਸੰਪੂਰਨ ਹੋਇਆ। ਪ੍ਰੋਗਰਾਮ ਪੰਜਾਬੀ ਲਹਿਰਾਂ, ਚੈੱਕ ਕਰਦੇ ਹਾਂ ਇੱਕ ਵਾਰ ਫਿਰ ਲਾਈਨ ਅਗਰ ਚੱਲ ਪਈ ਹੋਵੇ ਤਾਂ। ਹੈਲੋ ਹੈਲੋ ਹਾਂਜੀ, ਨਹੀਂ ਅਜੇ ਵੀ ਸੇਮ ਪ੍ਰੋਬਲਮ ਆ ਰਹੀ ਆ। ਚਲੋ ਕੋਈ ਗੱਲ ਨਹੀਂ, ਅਤੇ ਵੈਸੇ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਕੋਈ ਵੀ ਸੱਜਣ ਮਿੱਤਰ ਮੇਰੇ ਨਾਲ ਕਾਲ ਕਰਨਾ ਚਾਹੁੰਦਾ ਤਾਂ 9-416-677-0106 'ਤੇ ਸਾਡੇ ਨਾਲ ਗੱਲਬਾਤਾਂ ਹੋ ਸਕਦੀਆਂ। ਗੱਲਬਾਤਾਂ ਦੇ ਨਾਲ ਨਾਲ ਗੀਤ ਸੰਗੀਤ, ਅਤੇ ਅੱਜ ਗਰਮੀ ਆ ਕਾਫੀ ਸਾਰੀ, ਮੈਨੂੰ ਜ਼ਰਾ ਕੁ ਦੱਸੋ ਕਿ ਗਰਮੀ ਦੇ ਮਾਹੌਲ ਨਾਲ ਕਿਸ ਤਰ੍ਹਾਂ ਦਾ ਗੀਤ ਸੰਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਕੋਈ ਪੁਰਾਣਾ ਗੀਤ ਸੁਣਨਾ ਚਾਹੁੰਦੇ ਹੋ?

ਜਾਂ ਕੋਈ ਨਵਾਂ ਤੁਹਾਨੂੰ ਗੀਤ ਚੰਗਾ ਲੱਗਦਾ ਤਾਂ ਇੱਕ ਗੀਤ ਪਿਛਲੇ ਦਿਨ ਹੀ ਮੈਂ ਲਾਇਆ ਸੀ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਤੇ ਇਹ ਮੈਂ ਵੀ ਘੱਟ ਸੁਣਿਆ ਸੀਗਾ ਤੋ ਵੇਖਦੇ ਹਾਂ ਕਿ ਇਹ ਕੀ ਖਬਰ ਹੈਗੀ ਆ ਤੋ ਇੱਕ ਲਾਈਨ ਐਕਸੈਪਟ ਕਰਕੇ ਦੇਖਦੇ ਹਾਂ ਜੀ ਹੈਲੋ ਪ੍ਰੋਗਰਾਮ ਪੰਜਾਬੀ ਲੈਣਾ 905-600-73-33-37

0: ਜੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ 905-673। ਕਹਿੰਦੇ ਕਿ ਲੱਗੇ ਰਹੋ, ਦਿਲ ਨਾ ਛੱਡੋ। ਦੇਖੋ ਨਾ, ਟਾਈਮ ਲੱਗ ਗਿਆ ਅਤੇ ਨਵੀਂ ਨੇ ਮੇਰੀ ਹੈਲਪ ਕਰਤੀ ਅਤੇ ਕੰਮ ਰਾਸ ਆ ਗਿਆ। ਜਦੋਂ ਕਈ ਵਾਰੀ ਆਪਾਂ ਛੱਡ ਕੇ ਪਾਸੇ ਹੋ ਜਾਂਦੇ ਨਾ, ਵੀ ਪਤਾ ਨਹੀਂ ਯਾਰ ਚੱਲੂ ਕਿ ਨਹੀਂ ਚੱਲੂ, ਇਹ ਬਣੂ ਕਿ ਨਹੀਂ ਬਣੂ ਕੰਮ, ਅਤੇ ਉਦੋਂ ਜਦੋਂ ਮਨ 'ਚ ਆ ਜਾਂਦਾ ਨਾ ਵੀ ਯਾਰ ਛੱਡ ਪਰੇ ਖਿਹੜਾ ਛੱਡੋ ਅਤੇ ਲੱਗੇ ਰਹੋ। ਜਦੋਂ ਕੋਈ ਕੰਮ ਵੀ ਸ਼ੁਰੂ ਕਰਦੇ ਹਾਂ ਨਾ, ਇੱਕ ਵਾਰੀ ਫਿਰ ਮੈਨੂੰ ਕਾਲ ਕਰਕੇ ਦੇਖਿਓ। ਹੁਣ ਜਿਹੜੇ ਜਿਹੜੇ ਸੱਜਣ ਸੁਣਦੇ ਆ ਉਹਨਾਂ ਦਾ ਥੈਂਕ ਯੂ ਕਰਾਂਗੇ। 905-673-3337 ਤੁਹਾਡੀ ਮਨਪਸੰਦ ਗੀਤ ਸੁਣਾਉਣ ਲੱਗਿਆ ਤੁਹਾਨੂੰ ਮੈਂ ਹੁਣ। ਗੀਤ ਤੇ ਗੀਤ ਠਾ ਗੀਤ, ਗੀਤ ਤੇ ਗੀਤ ਠਾ ਗੀਤ, ਅਤੇ ਨਾਲੇ ਗ੍ਰੈਂਡ ਹੋਮ ਫਰਨੀਚਰ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਕਿ ਕਾਲ ਕਰੋ ਯਾਰ। ਆਪਾਂ ਕਹਿੰਦੇ ਆ ਕਿ ਲੌਂਗ ਵੀਕਐਂਡ 'ਤੇ ਫਰਨੀਚਰ ਘਰ ਘਰ ਦੇ ਵਿੱਚ ਪਹੁੰਚਾਉਣਾ, ਅਤੇ ਕਾਲ ਕਰੋ ਜ਼ਰਾ ਮੈਨੂੰ 905-673-3337 ਅਤੇ ਕੁਝ ਕਾਲਸ ਜਿਹੜੇ ਸੱਜਣ ਮਿੱਤਰ ਸੁਣਦੇ ਆ ਉਹ ਕਰੋ, ਅਤੇ ਤਾਂ ਕਿ ਮੇਰਾ ਖਿਆਲ ਆ ਕਿ ਹੁਣ ਗੱਲਬਾਤ ਸਹੀ ਸਾਰੀ ਜਾ ਸਕਦੀ ਹੈ। ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ? ਠੀਕ ਠਾਕ ਹੋ?
1: ਹਾਂਜੀ ਹਾਂਜੀ ਵਧੀਆ ਜੀ ਵਧੀਆ, ਤੁਸੀਂ
0: ਦੱਸੋ। ਉਹ ਬੱਲੇ ਬੱਲੇ ਬੱਲੇ ਚਲਾਤੀ ਵੀ, ਇਹ ਤਾਂ ਥੋੜੀ, ਤੁਹਾਡਾ ਨਾਂ ਕੀ ਆ?
1: ਮੇਰਾ ਨਾਮ ਹੰਸਪਾਲ ਸਿੰਘ ਹੈ ਜੀ।
0: ਹੰਸਪਾਲ ਸਿੰਘ ਜੀ, ਤੁਹਾਨੂੰ ਨਾ ਪੰਜਾਬੀ ਲਹਿਰਾਂ ਦੀ ਇੱਕ ਟੀ-ਸ਼ਰਟ ਦੇਵਾਂਗੇ ਗਰਮੀਆਂ 'ਚ ਪਾਉਣ ਵਾਲੀ, ਅਤੇ ਜਿੱਦਣ ਤੁਸੀਂ ਸਾਡਾ ਲਾਈਵ ਔਨ ਲੋਕੇਸ਼ਨ ਹੋਊਗਾ ਤੁਹਾਨੂੰ ਦੱਸਾਂਗੇ ਕਿ ਕਿੱਥੇ ਪਹੁੰਚਣਾ, ਅਤੇ ਤੁਹਾਨੂੰ ਉੱਥੋਂ ਉਹ ਗਿਫਟ ਮਿਲੂਗਾ।
1: ਠੀਕ ਹੈ ਠੀਕ ਹੈ, ਅੱਜ ਥੈਂਕ ਯੂ ਜੀ ਤੁਹਾਡਾ ਬਹੁਤ।
0: ਤੁਸੀਂ ਕੰਮ ਕਰ ਰਹੇ ਹੋ ਅੱਜ?
1: ਹਾਂਜੀ ਹਾਂਜੀ ਕੰਮ ਲੱਗੇ ਹੋਏ ਜੀ।
0: ਅੱਛਾ, ਕੀ ਕੰਮ ਤੇ ਕਾਹਦਾ ਕੰਮ ਕਰਦੇ ਹੋ ਤੁਸੀਂ?
1: ਉਬਰ ਕਰ ਰਹੇ ਹਾਂ, ਉਬਰ ਜੀ।
0: ਅੱਛਾ, ਵੈਰੀ ਗੁੱਡ ਵੈਰੀ ਗੁੱਡ। ਕਿਵੇਂ ਅੱਜ ਉਬਰ ਬਿਜ਼ੀ ਆ ਕਿ ਥੋੜਾ ਜਿਹਾ ਢਿੱਲਾ ਹੀ ਆ?
1: ਢਿੱਲਾ ਹੀ ਹੈ ਜੀ ਅੱਜ ਤਾਂ।
0: ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਅੱਜ ਢਿੱਲਾ ਤਾਂ ਕੱਲ ਨੂੰ ਕਾਇਮ ਹੋ ਜਾਊਗਾ, ਦਿਲ ਨਹੀਂ ਛੱਡਣਾ ਬਸ।
1: ਹਾਂਜੀ ਹਾਂਜੀ ਬਾਈ, ਚੱਲ।
0: ਓਕੇ ਬ੍ਰਦਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਨੈਕਸਟ ਕਾਲ 2825 ਜੀ, ਸਤਿ ਸ਼੍ਰੀ ਅਕਾਲ। ਕਿਹੜਾ ਗਾਣਾ ਸੁਣਾਈਏ ਤੁਹਾਨੂੰ?
2: ਗਾਣਾ ਕੋਈ ਸੁਣ ਲੈਂਦੇ। ਪਹਿਲਾਂ ਮੈਂ ਗਾਣਾ ਜਿਹੜਾ ਤੁਸੀਂ ਲਾਇਆ ਇਹਦੀ ਗੱਲ ਕਰਨ ਲੱਗਾ ਸੀਗਾ।
0: ਹਾਂ,
2: ਮੈਂ ਕਿਹਾ ਵੀ ਇਹ, ਮੈਂ ਵੀ ਜਗਤਾਰ ਸੰਧੂ ਦਾ ਗਾਣਾ ਤੇ ਅਮਰ ਲੋਹੜੀ ਦਾ ਪਹਿਲਾਂ ਸੁਣਿਆ ਨੀ ਸੀਗਾ
0: ਜੀ,
2: ਅੱਜੇ ਸੁਣਿਆ ਤੇ ਮੈਨੂੰ ਲੱਗਦਾ ਇਹ ਸੰਧੂਰ ਸਿੰਗਰ ਦੇ ਆਉਣ ਤੋਂ ਪਹਿਲਾਂ ਦਾ ਕਿਤੇ ਗਾਇਆ ਹੋਇਆ।
0: ਸਰਦੂਲ ਤਾਂ ਉਦੋਂ ਬਾਅਦ ਚ ਪਿਕਚਰ, ਸਰਦੂਲ ਤਾਂ ਬਾਅਦ ਚ ਪਿਕਚਰ, ਸਰਦੂਲ ਤਾਂ ਬਾਅਦ ਚ ਪਿਕਚਰ ਚ ਆਇਆ ਤੇ ਚਲੋ ਕੋਈ ਕੋਈ ਗੱਲ ਨੀ, ਤਾਂ ਨਹੀਂ ਤਾਂ ਚਲੋ ਚਲਦੀਆਂ ਰਹਿੰਦੀਆਂ ਗੱਲਾਂ, ਕਿਤੋਂ ਨਾ ਕਿਤੋਂ ਤਾਂ ਸਟਾਰਟ ਲੈਣਾ ਪੈਂਦਾ। ਪਰ ਨੂਰੀ ਜੀ ਨੇ ਜਦੋਂ ਤਾਂ ਸਰਦੂਲ ਦਾ ਪੱਲਾ ਫੜ ਲਿਆ, ਫੇਰ ਨਹੀਂ ਉਹਨਾਂ ਨੇ ਕਿਸੇ ਹੋਰ ਕਲਾਕਾਰ ਨਾਲ ਗਾਇਆ, ਫਿਰ ਕਿਸੇ ਹੋਰ ਕਲਾਕਾਰ ਨਾਲ ਗਾਇਆ ਵੀ ਨਹੀਂ।
2: ਹਾਂਜੀ ਹਾਂਜੀ ਸਾਰੇ ਪਿਆ।
0: ਤੇ ਤੁਸੀਂ ਕੋਈ ਹੋਰ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿ ਦਜ਼ਾਰ ਦਾ ਹੀ ਲਾ ਦਈਏ ਕੋਈ ਹੋਰ? ਹੋਰ ਕੋਈ ਹੈ ਤਾਂ ਹੋਰ ਲਾ ਦਾਂਗੇ। ਚਲੋ ਪ੍ਰੋਗਰਾਮ ਪੰਜਾਬੀ ਲੈਣਾ 1981 ਜੀ, ਸਤਿ ਸ਼੍ਰੀ ਅਕਾਲ। ਠੀਕ ਆ, ਬੱਲੇ ਬੱਲੇ ਆ ਯਾਰ ਤੁਹਾਡੀਆਂ, ਪਤਾ ਕੀ ਆ, ਮੈਂ ਤਾਂ ਜਿਵੇਂ ਪਿੰਜਰੇ ਚ ਕੈਦ ਹੋ ਗਿਆ ਹੁਣ, ਤੇ ਉਹ ਕਾਲ ਮਿਲੇ ਨਾ ਤੇ ਗਾਂ ਗੱਲ ਹੋਵੇ ਨਾ, ਤੇ ਕਹਿੰਦੇ ਹੁੰਦੇ ਆ ਗੱਲ ਖੁੱਲੇ ਨਾ ਤੇ ਗੱਲ ਕਹਿੰਦੇ ਆ ਕਿ ਰੌਂਦ ਵਾਂਗੂ ਨਾ ਵੱਜੇ, ਫਿਰ ਸਵਾਦ ਨੀ ਆਉਂਦਾ।
2: ਗੱਲਾਂ ਨੂੰ ਗੱਲ ਨਿਕਲਦੀ ਹੈ ਜੀ, ਫੇਰ ਹੀ ਸਵਾਦ ਆਉਂਦਾ।
0: ਹਾਂ, ਤੇ ਤੁਹਾਡਾ ਕੀ ਨਾਮ ਆ? ਗੁਰਦੀਪ ਸਿੰਘ ਜੀ, ਕੀ ਹਾਲ ਚਾਲ, ਕੀ ਕਰ ਰਹੇ ਹੋ ਅੱਜ, ਕੰਮ ਕਰ ਰਹੇ ਹੋ ਜਾਂ ਵੈਸੇ? ਉਬਰ ਕਰ
2: ਰਿਹਾ
0: ਸੀ। ਚਲੋ ਕੋਈ ਨੀ, ਮੌਸਮ ਥੋੜਾ ਜਿਹਾ ਗਰਮ ਆ ਤੇ ਇੰਜੋਏ ਕਰੋ, ਤੇ ਕਿਹੜਾ ਗੀਤ ਸੁਣਾਈਏ ਤੁਹਾਨੂੰ? ਐਮੀ ਦਾ ਕਿਹੜਾ ਗਾਣਾ
2: ਤੁਹਾਡੀ ਪਸੰਦ ਦਾ, ਕੋਈ ਵੀ ਲਾ ਦਿਓ ਚੰਗਾ ਜਾ।
0: ਇੱਕ ਤਾਂ ਐਮੀ ਵਿਰਕ ਦਾ ਗਾਣਾ ਮੈਨੂੰ ਚੰਗਾ ਲੱਗਿਆ ਸੀ, ਉਹ ਕੀ ਸੀ ਜਿਹੜਾ ਵੰਗ ਵੰਗ ਵਾਲਾ,
2: ਉਹ ਲਾ ਦਿਓ ਕੋਈ ਚੱਕਰ ਨੀ, ਨਾਪ ਆ ਜਾਓ
0: ਤੇਰੀ ਵੰਗ ਦਾ ਲੈ ਲਾ ਨਾਪ ਲੈ, ਉਹ ਲਾਉਣੇ ਚੱਲ ਵਧੀਆ ਯਾਰ ਨਵੀ, ਤੁਹਾਨੂੰ ਪਤਾ ਲੌਂਗ ਵੀਕਐਂਡ ਆ ਤੇ ਨਵੀ ਨੂੰ ਮੈਂ ਕਹਿੰਦਾ ਛੁੱਟੀ ਕਰਕੇ ਆ ਯਾਰ, ਤੇ ਫਰਾਈਡੇ ਨੂੰ ਵੀ ਮੈਂ ਕੰਮ ਕੀਤਾ ਸੀ, ਅੱਜ ਫੇਰ ਮੈਂ ਕਿਹਾ ਮੈਂ ਕੋਈ ਨਾ ਨਵੀ ਤੂੰ ਆਪਦਾ ਕਹਿੰਦੇ ਹੁੰਦੇ ਆ ਕਿ ਛੁੱਟੀਆਂ ਕਰ ਤੇ ਆਪੇ ਹੀ ਦੇਖੀ
2: ਸੁਣਦਾ ਮੈਂ ਸ਼ਾਮੀ,
0: ਵੈਰੀ ਗੁੱਡ, ਚਲੋ ਬਹੁਤ ਖੁਸ਼ੀ ਦੀ ਗੱਲ ਆ ਜੀ, ਬਹੁਤ ਖੁਸ਼ੀ ਦੀ ਗੱਲ ਆ, ਤੇ ਜ਼ਰੂਰ ਸੁਣਿਆ ਕਰੋ ਤੇ ਆਪਦੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ ਵੀ ਅਸੀਂ ਸੁਣਦੇ ਹਾਂ ਪ੍ਰੋਗਰਾਮ ਨੂੰ।
2: ਹਾਂਜੀ ਜ਼ਰੂਰ ਜੀ ਜ਼ਰੂਰ,
0: ਚਲੋ ਲਓ ਤੁਹਾਡਾ ਗੀਤ ਲਾਉਣ ਲੱਗਿਆ ਮੈਂ,
2: ਠੀਕ ਹੈ ਜੀ।

ਗੀਤ ਪੂਰਾ ਲਾਉਣਾ ਆਪਣੇ ਜਿਹੜਾ ਵੰਗ ਦਾ ਨਾਪ ਬਹੁਤ ਪਿਆਰਾ ਗੀਤ ਆ ਔਰ ਤੁਹਾਡੇ ਵਾਸਤੇ ਤੇਰੀ ਵੰਗ ਦਾ ਲੈ ਲਾ ਮਾਂ ਨਾਪ ਤੇ ਇਹਨੂੰ ਇੰਜੋਏ ਕਰੋ ਤੁਸੀਂ ਤੇ ਬਹੁਤ ਹੀ ਖੂਬਸੂਰਤ ਗੀਤ ਹੈ ਜੀ ਇੱਕ ਯਾਰ ਇਹਦਾ ਇਕੱਲੇ ਐਮੀ ਵਿਰਕ ਦਾ ਵੀ ਆਇਆ ਸੀ ਇਹ ਗੀਤ ਬਾਅਦ 'ਚ ਮੈਨੂੰ ਪੱਕਾ ਨਹੀਂ ਪਤਾ ਤੋ ਖੈਰ ਦੇਖਦੇ ਹਾਂ ਕਿ ਇਹ ਜਿਹੜਾ ਫਿਲਮ ਵਿਚਲਾ ਗੀਤ ਆ ਉਹੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ

ਸਾਡੇ ਨਾਲ ਜੁੜਦੇ ਹੁੰਦੇ ਆ ਉਹਨਾਂ ਦੀ ਵੀ ਮੈਸੇਜ ਆਈ ਆ ਕਿ ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ, ਕਨੈਕਟ ਨਹੀਂ ਹੋਇਆ। ਹੁਣ ਇੰਦਰ ਮੋਹਨ ਜੀ ਤੁਹਾਡੀ ਕਾਲ ਵੀ ਕਨੈਕਟ ਹੋ ਜਾਊਗੀ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ।

0: ਪ੍ਰੋਗਰਾਮ ਪੰਜਾਬੀ ਲਾਲਾ 905-673-3337 ਤੁਸੀਂ ਛੁੱਟੀ ਵਾਲੇ ਦਿਨ ਕੰਮ ਕਰ ਰਹੇ ਹੋ ਤੇ ਸੜਕਾਂ ਤਾਂ ਖਾਲੀ ਆ, ਆਉਣਾ ਜਾਣਾ ਤਾਂ ਸੌਖਾ, ਪਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਛੁੱਟੀ ਵਾਲੇ ਦਿਨ ਕੰਮ ਕਰਨਾ? ਕੀ ਤੁਸੀਂ ਲਾਈਕ ਕਰਦੇ ਹੋ ਛੁੱਟੀਆਂ ਦੇ ਵਿੱਚ ਕੰਮ ਕਰਨਾ ਕਿ ਜਾਂ ਫਿਰ ਮਜਬੂਰੀ ਹੈ ਅਤੇ ਪਿੱਛੇ ਜਿਹੜੀ ਫੈਮਿਲੀ ਆ ਉਹ ਘਰ ਦੇ ਵਿੱਚ ਪੀਜ਼ਾ ਬਰਗਰ ਖਾ ਰਹੀ ਹੈ ਅਤੇ ਤੁਸੀਂ ਕੰਮ 'ਤੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ? ਪ੍ਰੋਗਰਾਮ ਵਿੱਚ ਤੁਹਾਨੂੰ ਇੱਕ ਵਾਰ ਫਿਰ ਯਾਦ ਕਰਾਈਏ ਕਿ ਮਿਸਟਰ ਸਿੰਘ ਪੀਜ਼ਾ ਦੀਆਂ ਪੂਰੇ ਉੱਤਰੀ ਅਮਰੀਕਾ ਵਿੱਚ ਲੋਕੇਸ਼ਨਸ ਨੇ ਔਰ ਨੰਬਰ ਉਹਨਾਂ ਦਾ ਇੱਕੋ ਇੱਕ ਹੈ। ਉਹਨਾਂ ਨੇ ਬੀਤੇ ਦਿਨੀ ਆਪਣੀਆਂ ਸੇਲਸ ਅਨਾਊਂਸ ਕੀਤੀਆਂ ਸੀਗੀਆਂ 905-500-4000। ਤੁਸੀਂ ਪੀਜ਼ਾ ਮੰਗਵਾਓ, ਪਿਓਰ ਵੈਜੀਟੇਰੀਅਨ, ਸ਼ੁੱਧ ਸ਼ਾਕਾਹਾਰੀ, ਟੋਟਲੀ ਵੈਜ, 905-500-4000। ਅਤੇ ਜਿੱਥੇ ਕਿਤੇ ਵੀ ਕਾਲ ਕਰੋ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦਿਓ, 905-500-4000 'ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਲਓ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਲੈ ਕੇ ਚੱਲਦੇ ਹਾਂ ਔਰ ਬ੍ਰੈਂਪਟਨ ਵਾਲੀ ਲੋਕੇਸ਼ਨ 'ਤੇ ਇੱਕ ਤੁਹਾਡੇ ਵਾਸਤੇ ਸਪੈਸ਼ਲ ਸੇਲ ਲਗਵਾਈ ਆ, ਉਸ ਸੇਲ ਦਾ ਜ਼ਿਕਰ ਸੁੱਖ ਭਾਜੀ ਕਰਨਗੇ। ਜੀ ਗੋ ਹੈਡ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਫਰਾਈਡੇ ਸੈਚਰਡੇ ਸੰਡੇ ਇਸ ਵੀਕਐਂਡ ਜਿਹੜਾ ਹੋਊਗਾ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਜਿਹੜੀ ਆ ਫਿਰ ਉਸੇ ਲੱਗਣ ਜਾ ਰਹੀ ਹੈ ਭਾਜੀ, ਜਿਹਦੇ ਵਿੱਚ ਬਹੁਤ ਸਾਰੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੇਗੀ, ਜਿਹ 'ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਜੇ ਸੋਚਦੇ ਸੀ ਕਿ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਤੇ ਆਹ ਵੀਕਐਂਡ ਨੂੰ ਮਿਸ ਨਾ ਕਰਿਓ, ਕਿਉਂਕਿ ਫਲੋਰ ਮਾਡਲ ਇਨਵੈਂਟਰੀ ਬਹੁਤ ਸਾਰੀ ਜਿਹੜੀ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। ਤੇ ਮੈਂ ਇੱਕ ਡੀਲ ਦੇ ਦਿੰਦਾ, ਜਿਹਨਾਂ ਪਰਿਵਾਰਾਂ ਨੇ ਭਾਜੀ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਆਪਣੇ ਕਿਚਨ ਦੇ ਲਈ ਤੁਸੀਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਵੱਡੇ ਸਾਈਜ਼ ਦਾ, ਥੱਲੇ ਓਟੀ ਦਾ ਬੇਸ ਬਣਿਆ ਹੋਇਆ ਗੋਲਡਨ ਕਲਰ ਦਾ ਓਟੀ ਵਾਲਾ ਡਾਇਨਿੰਗ ਟੇਬਲ ਰੀਅਲ ਮਾਰਬਲ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500-1600 ਸੀ, ਫਲੋਰ ਮਾਡਲ ਲਾਸਟ ਹੀ ਪੀਸ ਹੈ, ਫਲੋਰ ਤੋਂ ਲੈ ਜਿਓ ਤੁਸੀਂ, $299 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਓਟੀ ਵਾਲੇ ਬੇਸ ਦੇ ਨਾਲ $299 ਦੇ ਵਿੱਚ ਕਲੀਅਰ ਆਊਟ ਕੀਤਾ ਜਾਣਾ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਦੇ ਰਿਕਲਾਈਨਰ ਜਿਹੜੇ ਇਸ ਵੀਕਐਂਡ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਤੇ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ ਫਲੋਰ ਕਲੀਅਰੈਂਸ ਸੇਲ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ।
0: ਕੀ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਾਈਵ ਲਾਈਵ ਹੋਊਗਾ ਬਈ, ਤੇ ਲਾਈਵ ਤੇ ਤੁਹਾਨੂੰ ਬਹੁਤ ਸਾਰੇ ਤੋਹਫੇ ਦੇਵਾਂਗੇ, ਤੇ ਤੁਸੀਂ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਲਾਈਵ ਤੇ ਪਹੁੰਚਣਾ। ਤੇ ਹੁਣ ਲਗਾਤਾਰ ਤੁਹਾਡੀਆਂ ਫਰਮਾਇਸ਼ਾਂ ਉੱਤੇ ਹੀ ਆਧਾਰਿਤ ਆਪਾਂ ਗੀਤ ਸੰਗੀਤ ਸੁਣਾਵਾਂਗੇ। ਜਿਹੜੇ ਵੀ ਸੱਜਣ ਮਿੱਤਰ ਕਾਲ ਕਰਨਗੇ ਉਹਨਾਂ ਨੂੰ ਗਿਫਟ ਵੀ ਦੇਵਾਂਗੇ, ਤੇ ਨਾਲ ਦੀ ਨਾਲ ਤੁਹਾਨੂੰ ਵੱਖਰੇ ਵੱਖਰੇ ਤਾਂ ਜਿਹੜਾ ਕਹਿੰਦੇ ਹੁੰਦੇ ਆ ਕਿ ਆਈਟਮਸ ਗੀਤ ਸੁਣਾਵਾਂਗੇ। ਤਾਂ ਤੁਸੀਂ 905-600-7373-37 'ਤੇ ਕਾਲ ਕਰਕੇ ਆਪਣੀ ਫਰਮਾਇਸ਼ ਭੇਜ ਸਕਦੇ ਹੋ ਤੇ ਤੁਹਾਨੂੰ ਅਸੀਂ ਗੀਤ ਸੁਣਾਈਏ। ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ, 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 991-551-5458। ਪ੍ਰੋਗਰਾਮ ਪੰਜਾਬੀ ਦਾ ਕਾਲ ਲੈ ਰਹੇ 2024 ਜੀ ਵੈਲਕਮ।
2: ਹੈਲੋ ਸਰ,
0: ਸਤਿ ਸ੍ਰੀ ਅਕਾਲ ਸਰ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ
2: ਸਰ, ਮੇਰਾ ਨਾਮ ਅਸ਼ਵਨੀ ਕੁਮਾਰ ਹੈ।
0: ਉਹ ਬੱਲੇ ਅਸ਼ਵਨੀ ਕੁਮਾਰ ਜੀ, ਕੈਸੇ ਹੋ ਆਪ?
2: ਠੀਕ ਹੈ ਸਰ। ਸਰ ਮੇਰੀ ਉਮਰ ਹੈਗੀ 59। ਹਾਂਜੀ, ਤੇ ਮੈਂ ਇੱਥੇ 9 ਸਾਲ ਤੇ ਇੱਥੇ ਹੀ ਹੈ ਕੈਨੇਡਾ ਚ।
0: ਜੀ ਅਸ਼ਵਨੀ ਜੀ।
2: ਹਾਂਜੀ ਭਾਜੀ, ਮੇਰੀ ਰਿਫਿਊਜੀ ਕੇਸ ਲੱਗਿਆ ਵਾ, ਮੇਰਾ ਹਜੇ ਕੋਈ ਜਵਾਬ ਨੀ ਆਇਆ।
0: ਕੀ ਹੋਇਆ?
2: ਰਿਫਿਊਜੀ ਕੇਸ ਲੱਗਿਆ ਵਾ, 9 ਸਾਲ ਹੋ ਗਏ ਵੇ, 9 ਸਾਲ ਹੋ ਗਏ ਮੇਰਾ ਕੋਈ, ਨਾ ਮੈਂ ਇੱਥੇ ਜੋਗਾ ਨਾ ਇੰਡੀਆ ਜੋਗਾ ਰਹਿ ਗਿਆ।
0: ਯਾਰ ਇਹ ਬੜੀਆਂ ਪ੍ਰੋਬਲਮਸ ਨੇ ਅਸ਼ਵਨੀ, ਇਹ ਤਾਂ ਖੂਹ ਚਿੱਟ ਵਾਰੀ ਵਰਗੀ ਗੱਲ ਹੁੰਦੀ ਆ। ਤੇ ਕਿਉਂਕਿ ਇੱਕ ਨਾ
2: ਇੰਨੇ ਪੈਸੇ ਦੇ ਚੁੱਕੇ ਵਕੀਲਾਂ ਨੂੰ,
0: ਇੱਕ ਨਾ ਸਰਕਾਰਾਂ ਇਸ ਕੰਮ ਚ ਫੇਲ ਹੋ ਗਈ, ਫੈਡਰਲ ਗਵਰਨਮੈਂਟ ਆਪਣੀ, ਵੈਸੇ ਪ੍ਰੋਵਿੰਸ਼ੀਅਲ ਵੀ। ਜਿਹੜੇ ਅੱਗੇ ਹੁੰਦਾ ਸੀ ਕਿ ਜਿਹੜੇ 8-9 ਸਾਲ ਬੰਦੇ ਰਹਿ ਲੈਂਦੇ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪੈਸੇ ਬਹੁਤ ਲੈਂਦੇ ਵਕੀਲ ਬਈ।
2: ਹਾਂਜੀ, ਅੱਛਾ ਭਾਜੀ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਜੋਤਿਸ਼ੀ ਨਾਲ ਗੱਲ ਕਰਨੀ ਹੈ, ਕਿਹੜੇ ਟਾਈਮ ਕਰ ਸਕਦਾ ਜੋਤਿਸ਼ੀ, ਜਿਹੜਾ ਬੰਦਾ ਜੋਤਿਸ਼ੀ ਜਿਹੜਾ ਜਾਣਦੇ?
0: ਜੋਤਿਸ਼ ਸਾਡੇ ਇੱਕ ਪ੍ਰੋਗਰਾਮ ਚੱਲਦਾ ਹੁੰਦਾ, ਮੈਂ ਤੁਹਾਨੂੰ ਨੰਬਰ ਉਹਨਾਂ ਦਾ ਦੇ ਦਿੰਦਾ ਤੇ ਤੁਸੀਂ ਉਹਨਾਂ ਨਾਲ। ਮੈਨੂੰ ਇਸ ਗੱਲ ਦਾ ਨੀ ਜੀ ਪਤਾ, ਮੈਂ ਸਿਰਫ ਮੇਰੇ ਕੋਲ ਜੇ ਕੋਈ, ਕਿਉਂਕਿ ਸਾਡੇ ਕੋਲ ਕੁਝ ਇੱਕ ਨੰਬਰ ਹੁੰਦੇ ਨੇ, ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਉਹਨਾਂ ਨਾਲ ਗੱਲ ਕਰਨੀ, ਤੇ ਤੁਸੀਂ ਉਹ ਯਕੀਨ ਕਰਦੇ ਹੋ ਤਾਂ। ਇੱਕ ਨੰਬਰ ਮੇਰੇ ਕੋਲ ਹੈਗਾ
2: 6479172346। ਠੀਕ ਹੈ ਜੀ।
0: ਇਹ ਨਾ 917-23-46, ਪਹਿਲਾਂ ਹੈਗਾ 647। ਇਹ ਸੰਡੇ ਵਾਲੇ ਦਿਨ 7-8 ਵਜੇ ਤੱਕ ਅਸ਼ੋਕ ਭੰਡਾਰੀ ਜੀ ਇੱਕ ਜੋਤਿਸ਼ ਤੇ ਪ੍ਰੋਗਰਾਮ ਵੀ ਕਰਦੇ ਹੁੰਦੇ, ਤਾਰੇ ਸਿਤਾਰੇ, ਤੁਸੀਂ ਇਹ ਨੰਬਰ ਇਹਨਾਂ ਨਾਲ ਗੱਲ ਕਰ ਲਿਓ, ਪਤਾ ਕਰ ਤੁਹਾਨੂੰ ਜਦੋਂ ਵੀ ਤੁਸੀਂ ਕਰੋ, ਹੁਣ ਕਰ ਲਓ, ਕੱਲ ਨੂੰ ਕਰ ਲਿਓ, ਕਰਕੇ ਦੇਖੋ। ਤੇ ਬਾਕੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ, ਕਰਕੇ ਦੇਖੋ ਜੀ, ਮੈਂ ਕੀ ਕਹਿ ਸਕਦਾ, ਇਹ ਤਾਂ ਉਹਨਾਂ ਨੇ ਚੱਕਣਾ। ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ 905-673-7309 ਜੀ ਵੈਲਕਮ। ਹੈਲੋ
3: ਹੈਲੋ
0: ਹਾਂਜੀ
3: ਹਾਂਜੀ, ਕੀ ਹਾਲ ਆ ਜੀ?
0: ਠੀਕ ਆ ਵੀਰ ਜੀ, ਕੌਣ ਬੋਲਦੇ ਹੋ?
3: ਮੈਂ ਅਵਤਾਰ ਸਿੰਘ ਬੋਲਦਾ
0: ਜੀ। ਉਹ ਬੱਲੇ ਬਰਾੜ ਸਾਹਿਬ, ਕੀ ਹਾਲ ਆ, ਕਿਵੇਂ? ਜਿੱਦਣ ਗੋਲਫ ਵਾਲਿਆਂ ਨੂੰ ਤਾਂ ਮਾੜੀ ਜਿਹੀ ਗਰਮੀ ਚਾਹੀਦੀ ਹੁੰਦੀ ਆ, ਤੇ ਰੋਜ਼ ਬਾਕੀ ਤੁਸੀਂ ਕਿਤੇ ਕਹੋਗੇ ਤਾਂ ਉੱਥੇ ਵੀ ਆ ਜਾਵਾਂਗੇ।
3: ਨਹੀਂ ਕੋਈ ਰੌਲਾ ਨੀਗਾ, ਬਸ ਆਪਾਂ ਇਕੱਠੇ ਖੇਲੇ ਸੀ, ਉਦੋਂ ਪਤਾ ਨੀ ਕਿਹੜੀ ਕੰਟਰੀ ਚ, ਉਦੋਂ ਦਾ ਆਪਾਂ ਮਿਲੇ ਹੋਏ ਆ। ਉਦੋਂ ਬਾਅਦ ਮੈਂ ਕਿਹਾ ਚਲੋ ਆਵਾਜ਼ ਸੁਣੀ।
0: ਹਾਂ ਆਪਾਂ ਅੱਜ ਗੱਲ, ਆਪਾਂ ਅਮਰੀਕਾ ਚ ਖੇਡੇ ਸੀ ਹਿਊਸਟਨ, ਤੇ ਉੱਥੇ ਆਪਾਂ ਖੂਬ ਇੰਜੋਏ ਕੀਤਾ, ਪ੍ਰੀਤਮ ਸਿੰਘ ਤੂਰ ਤੇ ਸੱਜਣਾ ਮਿੱਤਰਾਂ ਕੋਲੇ।
3: ਹਾਂਜੀ ਹਾਂਜੀ ਹਾਂਜੀ,
0: ਕੱਲ ਪਰਸੋਂ ਵੀ ਅਸੀਂ ਤੁਹਾਨੂੰ ਯਾਦ ਕਰਦੇ ਸੀ, ਤੁਹਾਡਾ ਸ਼ਾਗਿਰਦ ਸਮਰਾਟ ਆਇਆ ਹੋਇਆ ਸੀ ਮੇਰੇ ਕੋਲੇ।
3: ਅੱਛਾ ਜੀ,
0: ਤੇ ਤੁਹਾਨੂੰ ਫਿਰ ਚੇਤੇ ਕੀਤਾ ਅਸੀਂ। ਮੈਂ ਵੀ ਪਛਾਣ ਲੈਣਾ, ਤੇ ਪਰ ਮੈਂ ਕਈ ਵਾਰੀ ਨਾ ਮੈਂ ਘੱਟ ਰੇਡੀਓ ਤੇ ਆਉਂਦਾ ਕਰਕੇ। ਕੋਈ ਗੱਲ ਨੀ, ਅਵਤਾਰ ਸਿੰਘ ਗੋਲਫ ਗੁਰੂ ਨੇ, ਤੇ ਤੁਹਾਨੂੰ ਗੋਲਫ ਸਿਖਾਉਂਦੇ ਨੇ ਇੱਕ ਕੌਫੀ ਦੇ ਕੱਪ ਤੇ, ਕੌਫੀ ਦਾ ਕੱਪ ਏਦੋ ਵਧੀਆ ਤੁਹਾਨੂੰ ਹੋਰ। ਤੇ ਨਾਲ ਦੀ ਨਾਲ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਹਰ ਸਾਲ ਗੋਲਫ ਕਿੱਟ ਵੀ ਗਿਫਟ ਦਿੰਦੇ ਆ ਲੜਕੇ ਲੜਕੀਆਂ ਨੂੰ, ਤੇ ਤੁਸੀਂ ਅਗਰ ਆਪਣੇ ਬੱਚਿਆਂ ਨੂੰ ਗੋਲਫ ਸਿਖਾਉਣਾ ਚਾਹੁੰਦੇ ਹੋ ਤਾਂ ਅਵਤਾਰ ਬਰਾੜ ਜੀ ਨੂੰ 416-710-7709 ਤੇ ਕਾਲ ਕਰ ਸਕਦੇ ਹੋ, 416-710-7309। ਬਰਾੜ ਸਾਹਿਬ ਬਹੁਤ ਬਹੁਤ ਸ਼ੁਭ ਇੱਛਾਵਾਂ, ਤੇ ਆਉਣ ਵਾਲੇ ਦਿਨਾਂ 'ਚ ਫਿਰ ICGA ਦਾ ਟੂਰਨਾਮੈਂਟ ਆ ਰਿਹਾ, ਤੇ ਉਦੋਂ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ।
3: ਓਕੇ ਜੀ, ਬਸ ਮੈਂ ਇੱਕੋ ਹੀ ਗੱਲ ਕਹਿਣੀ ਸੀ, ਕਿਉਂਕਿ ਅੱਜ ਕੱਲ੍ਹ ਮੇਰੇ ਕੋਲੇ ਆਟਿਜ਼ਮ ਵਾਲੇ ਸਟੂਡੈਂਟ ਵੀ ਆਉਂਦੇ ਆ।
0: ਹਾਂ ਆਟਿਜ਼ਮ ਵਾਲੇ ਆਉਂਦੇ, ਹਾਂ
3: ਹਾਂਜੀ, ਤੇ ਉਹ ਵੀ ਆਪਾਂ ਫ੍ਰੀ ਸਿਖਾਉਂਦੇ ਆ, ਤੇ
0: ਬਿਲਕੁਲ ਫ੍ਰੀ
3: ਦੇ ਬੱਚੇ ਨੂੰ ਇਦਾਂ। ਹਾਂਜੀ,
0: ਕੋਈ ਬਿਮਾਰੀ ਆ ਬੱਚੇ ਨੂੰ ਆਟਿਜ਼ਮ ਤਾਂ ਉਹ ਫ੍ਰੀ ਸਿਖਾਉਂਦੇ ਆ, ਗੋਲਫ ਨਾਲ ਉਹਨਾਂ ਨੂੰ ਫ੍ਰੀ ਜਿਹੜਾ ਹੈਗਾ ਗੋਲਫ ਕਿੱਟ ਦਿੰਦੇ ਆ। ਥੈਂਕ ਯੂ ਵੈਰੀ ਮਚ ਬਰਾੜ ਜੀ।
4: दूसरा
0: केड़ा
4: उड़ के पवन के संग चलूंगी मैं भी तुम्हारे संग चलूंगी मूवी सायरा बानो ने गाया दूजा आगा गुरुदत्त ते दूजी उदी वाइफ पर्वतों के घेरों में चांद का बसेरा है मूवी का नाम भी मैं थोड़ा भूल गया सॉरी फॉर दैट
0: चलो थोड़ा
4: आई एम वेरी हियर योर वॉइस टुडे
0: वेरी गुड सर थैंक यू वेरी मच पहला सायरा बानो का केड़ा गाना सी
4: उड़ के पवन के संग चलूंगी
0: अच्छा
4: बहुत पुराना गाना है
0: हाँ हाँ हाँ
4: मूवी शकुन दा है पर्वतों के घेरों में चांद का बसेरा है
0: देखो ताहिया

ਕਵਰੇਜ ਵਾਲੇ ਵੀਰਾਂ ਦਾ ਝੱਟ ਮੰਗਣੀ ਪੱਟ ਸ਼ਾਦੀ ਪੜੱਕ ਦੇ ਨੇ ਗਾਣਾ ਲਾਤਾ ਆਪਾਂ। ਤੁਸੀਂ ਵੀ ਅਗਰ ਇਸੇ ਤਰ੍ਹਾਂ ਦੇ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ, ਹਿੰਦੀ, ਪੰਜਾਬੀ, ਉਰਦੂ, ਗੁਜਰਾਤੀ, ਪਾਕਿਸਤਾਨੀ, ਹਰਿਆਣਵੀ ਕੋਈ ਗੀਤ ਵੀ ਫਰਮਾਇਸ਼ ਕਰਨਾ ਚਾਹੁੰਦੇ ਹੋ, ਪੰਜਾਬੀ ਲਹਿਰਾਂ ਦੇ ਦਰਵਾਜ਼ੇ ਖੁੱਲ੍ਹੇ ਆ। 905-673-33-37 'ਤੇ ਕਾਲ ਕਰ ਸਕਦੇ ਹੋ।

7 5:30 5 ਫਿਰ ਜਦੋਂ ਐਚਐਮ ਵਿੱਚ ਰਿਕਾਰਡਿੰਗ ਹੋਣ ਲੱਗੀ ਆ ਤਾਂ ਉਦੋਂ 3:15 ਮਿੰਟ ਦਾ ਗਾਣਾ ਸੀ। ਆਹ ਜਿਹੜਾ ਗੀਤ ਹੈ ਤਕਰੀਬਨ 7 ਮਿੰਟ ਦਾ ਅਤੇ ਹੁਣ 30 ਸੈਕਿੰਡ ਦਾ ਜਿਹੜਾ ਸੌਂਗ ਸੁਣ ਕੇ ਵੀ ਅਗਲਾ ਕਹਿੰਦਾ ਗਾਹ ਕਰੋ ਯਾਰ ਕੁਛ ਹੋਰ ਸੁਣਦੇ ਆ। ਸੋ ਬਹੁਤ ਹੀ ਮੈਂ ਸਮਝਦਾ ਕਿ ਚੇਂਜਿਸ ਜਿਹੜੀਆਂ ਆਈਆਂ ਨੇ ਬੜਾ ਕਮਾਲ ਦਾ ਤੁਹਾਡੇ ਵਾਸਤੇ ਗੀਤ ਸੰਗੀਤ ਪੇਸ਼ ਹੋ ਰਿਹਾ। ਇੱਕ ਹੋਰ ਤੁਹਾਡੇ ਵਾਸਤੇ ਬੜਾ ਪਿਆਰਾ ਗੀਤ ਲਾਉਣ ਲੱਗਿਆ ਮੈਂ, ਉਸ ਤੋਂ ਬਾਅਦ ਫਿਰ ਆਪਾਂ

0: ਜੀ ਬਰਾੜ ਸਾਹਿਬ।
1: ਹਾਂਜੀ, ਉਹ ਲਾ ਦਿਓ ਸ਼ਰੂਰ ਸਿਕੰਦਰ ਦਾ ਇੱਕ ਸਾਬਣ ਦੀ ਟਿੱਕੀ ਜਾਂ ਕੋਈ ਬੰਬ ਜਾਂ ਗਾਣਾ ਸ਼ਰੂਰ ਸਿਕੰਦਰ ਦਾ ਲਾ ਦਿਓ।
0: ਕਿਹੜਾ?
1: ਸ਼ਰੂਰ ਸਿਕੰਦਰ ਦਾ ਇੱਕ ਸਾਬਣ ਦੀ ਟਿੱਕੀ ਨਛੱਤਰਿਆਂ ਲੈ ਆਈ ਦੇ
0: ਇੱਕ। ਉਹ ਤਾਂ ਆਪਣੀ ਨੂਰੀ ਦਾ,
1: ਨੂਰੀ ਦਾ, ਹਾਂਜੀ ਨੂਰੀ ਦਾ, ਜਾਂ ਸ਼ਰੂਰ ਸਿਕੰਦਰ ਦਾ ਕੋਈ ਵਧੀਆ ਲਾ ਦਿਓ।
0: ਨਹੀਂ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਲਾ ਦਿੰਦੇ। ਗੱਲ ਆ ਕੋਈ, ਅਸੀਂ ਤਾਂ ਕਹਿੰਦੇ ਹੁੰਦੇ ਚੱਕਦੇ ਨੇ ਫਟੇ।
1: ਨਹੀਂ, ਮੈਂ ਕਿਹਾ ਜੀ ਉਹ ਨਹੀਂ ਲੱਭਦਾ ਤੇ ਫਿਰ
0: ਨਹੀਂ, ਸਾਰੇ ਲੱਭ ਜਾਂਦੇ, ਕਿਉਂ ਨਹੀਂ ਲੱਭਦੇ? ਪੰਜਾਬੀ ਲਹਿਰਾਂ ਤੇ ਲੱਭਦਾ
1: ਵਧੀਆ,
0: ਸਾਰੇ ਸਾਡੇ ਫੋਲਡਰ ਚ ਪਏ ਆ। ਚਲੋ ਸਰਦੂਲ ਸਿਕੰਦਰ ਦਾ ਲਾ ਦਈਏ ਕਿ ਨੂਰੀ ਦਾ ਲਾ ਦਈਏ?
1: ਨੂਰੀ ਦਾ ਲਾ ਦਿਓ, ਇੱਕ ਸਾਬਣ ਦੀ ਟਿੱਕੀ ਨਛੱਤਰਾਂ,
0: ਇੱਕ ਸਾਬਣ ਦੀ ਟਿੱਕੀ ਲਾ ਦਿੰਦੇ ਆ। ਠੀਕ ਆ, ਓਕੇ, ਹੁਣੇ ਲਾ ਦਿੰਦੇ ਪ੍ਰੋਗਰਾਮ ਪੰਜਾਬੀ। ਸਾਬਣ ਦੀ ਟਿੱਕੀ ਨਾਲ ਹੁਣ ਸ਼ੈਂਪੂ ਸ਼ੈਂਪੂ ਵੀ ਮੰਗਾ ਲਓ ਜੇ ਕਹਿੰਦੇ ਹੁੰਦੇ ਆ। ਹੁਣ ਤਾਂ ਆਪਾਂ ਖੋਲਿਆ ਹੋਇਆ ਢਾਬਾ ਕੋਸਟਕੋ ਤੋਂ ਜੋ ਕਹੋ ਨੂਰੀ ਨੂੰ ਲਿਆ ਦਿੰਦੇ ਹਾਂ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ, ਅਤੇ ਕੁਝ ਸੰਦੇਸ਼ ਅਤੇ ਫਿਰ ਆਪਾਂ ਇਸੇ ਤਰ੍ਹਾਂ ਗੱਲਬਾਤਾਂ ਜਿਹੜੀਆਂ ਨੇ ਉਹਨਾਂ ਨੂੰ ਚੱਲਦੇ ਰੱਖਾਂਗੇ।
2: ਜੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲੋਇਰਸ, 6478901437, 6478901437, GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ।
0: ਵਾਹ ਜੀ ਵਾਹ, ਵਾਹ ਨਵੀ ਸਾਹਿਬ, ਥੈਂਕ ਯੂ ਵੈਰੀ ਮੱਚ। ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਲਹਿਰਾਂ, ਔਰ ਪੰਜਾਬੀ ਲਹਿਰਾਂ ਵਿੱਚ ਬਰਾੜ ਸਾਹਿਬ ਮੈਨੂੰ ਲੱਗਦਾ ਕਿਤੋਂ ਗੇਮ ਗੁੰਮ ਲਾ ਕੇ ਆ ਰਹੇ ਆ, ਅਤੇ ਨੂਰੀ ਹੁਣਾਂ ਦੀ ਗਾਇਕੀ ਯਾਦ ਆ ਗਈ।
2: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ, ਦੁਆਬਾ ਟਰੈਵਲ, 905-7900-905-7900-7800, ਦੁਆਬਾ ਟਰੈਵਲ ਐਂਡ ਟੂਰ। ਕਿਸੇ ਨੇ ਵੀ ਅਗਰ ਕਾਰ ਇਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਇਰਨ ਮਿਲਸ ਐਕਿਰਾ, 905-828-5800-905-828-5800 ਤੇ ਕਾਲ ਕਰੋ। ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ, ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ, ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਸ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ। ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਸ ਪਲੰਬਿੰਗ, 647-969-1298, 647-969-1298, ਜੈਸੀਸ ਪਲੰਬਿੰਗ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਡੇ ਬਿਜ਼ਨਸ ਪਰਸਨਸ ਦੇ ਗੀਤ, ਬਹੁਤ ਸਾਰੇ ਜਿਹੜਾ ਇਨਫੋਰਮੇਸ਼ਨ ਦੇ ਰਹੇ ਹਾਂ। ਇੱਕ ਨਾ ਤੁਹਾਨੂੰ ਬੜੀ ਜਲਦ ਤੁਹਾਡੀ ਏਅਰ ਕੰਡੀਸ਼ਨ ਨੂੰ, ਵੈਸੇ ਤਾਂ ਤੁਸੀਂ ਜੇ ਠੀਕ ਠਾਕ ਉਹਦੀ ਕਹਿੰਦੇ ਨੇ ਸਰਵਿਸ ਕਰਵਾ ਲਈ ਤਾਂ ਬੜੀ ਚੰਗੀ ਗੱਲ ਹੈ, ਪਰ ਜੇ ਨਹੀਂ ਸਰਵਿਸ ਕਰਵਾਈ ਤਾਂ ਤੁਹਾਨੂੰ ਇੱਕ ਅੱਧੇ ਦਿਨ 'ਚ ਪੂਰੀ ਕਹਿੰਦੇ ਹੁੰਦੇ ਆ ਪੂਰੇ ਟੱਬਰ ਨੇ ਹਾਲ ਪਾਰਿਆ ਕਰਨ ਲੱਗ ਪੈਣਾ ਵੀ ਹਾਏ ਗਰਮੀ, ਹਾਏ ਗਰਮੀ, ਹਾਏ ਗਰਮੀ, ਅਤੇ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ ਘੰਟੀ ਖੜਕਾ ਲਓ। 416-419-2112 ਜਾਂ 905-790-9080 ਵਿਲੀਅਮ ਪਾਰਕਵੇ ਅਤੇ ਏਅਰਪੋਰਟ ਰੋਡ 'ਤੇ ਇਹਨਾਂ ਦਾ ਬਹੁਤ ਕਮਾਲ ਦਾ ਕਹਿੰਦੇ ਨੇ ਕਿ ਆਫਿਸ ਹੈ, ਅਤੇ ਜ਼ਰੂਰ ਤੁਸੀਂ ਗਲੋਬਲ ਕੰਫਰਟ ਏਅਰ ਨੂੰ 905-790-9080 'ਤੇ ਕਾਲ ਕਰੋ। ਅਤੇ ਜਿੰਨੇ ਵੀ ਸੱਜਣ ਮਿੱਤਰ ਸਾਨੂੰ ਕਾਲ ਕਰ ਰਹੇ ਨੇ, ਤੁਸੀਂ ਕੰਮ 'ਤੇ ਹੋ ਜਾਂ ਫਿਰ ਤੁਸੀਂ ਕੰਮ 'ਤੇ ਜਾ ਰਹੇ ਹੋ, ਆ ਰਹੇ ਹੋ, ਜਾਂ ਤੁਸੀਂ ਸਾਡਾ ਅੱਜ ਦੇ ਪ੍ਰੋਗਰਾਮ ਜਿਹੜੇ ਸਾਨੂੰ ਇੱਕ ਹੋਰ ਅਸੀਂ ਆਫਰ ਦਿੰਦੇ ਹੁੰਦੇ ਹਾਂ ਇਹਨਾਂ ਦਿਨਾਂ 'ਚ, ਜਦੋਂ ਲੌਂਗ ਵੀਕਐਂਡ ਹੁੰਦਾ ਪੰਜਾਬੀ ਲਹਿਰਾਂ ਇੱਕ ਔਫਰ ਦਿੰਦਾ ਹੁੰਦਾ ਕਿ ਤੁਸੀਂ ਕੋਈ ਛੋਟਾ ਕੰਮ ਕਰਦੇ ਹੋ ਵੱਡਾ ਕੰਮ ਕਰਦੇ ਹੋ ਕੋਈ ਬੇਸਮੈਂਟ ਕਿਰਾਏ 'ਤੇ ਚੜ੍ਹਾਉਣੀ ਹੈ ਕੋਈ ਘਰ ਵੇਚਣਾ ਕੁਛ ਖਰੀਦਣਾ ਅਤੇ ਕੋਈ ਰੈਂਟ 'ਤੇ ਚਾੜ੍ਹਨਾ ਅੱਜ ਦੇ ਦਿਨ ਵਾਸਤੇ ਤੁਹਾਨੂੰ ਖੁੱਲ੍ਹੀ ਛੁੱਟੀ ਆ ਕੋਈ ਪੈਸਾ ਚਾਰਜ ਨਹੀਂ ਹੋਊਗਾ ਫਰੀ ਦੇ ਵਿੱਚ ਤੁਹਾਡੀ ਐਡਵਰਟਾਈਜ਼ਮੈਂਟ ਹੋ ਸਕਦੀ ਹੈ ਕੰਸਟਰਕਸ਼ਨ ਦਾ ਕੋਈ ਕੰਮ ਕਰਦੇ ਹੋ ਜਾਂ ਇਲੈਕਟ੍ਰਿਸਿਟੀ ਦਾ ਕੰਮ ਕਰਦੇ ਹੋ ਜਾਂ ਤੁਸੀਂ ਡਰਾਈਵਿੰਗ ਟ੍ਰੇਨਿੰਗ ਦਿੰਦੇ ਹੋ ਕੋਈ ਵੀ ਕੰਮ ਕਰਦੇ ਹੋ ਨਾ ਅੱਜ ਤੁਹਾਡੇ ਕੋਲੋਂ ਜਿਹੜੇ ਸੱਜਣ ਮਿੱਤਰ ਨਹੀਂ ਐਡਵਰਟਾਈਜ਼ ਕਰ ਰਹੇ ਉਹਨਾਂ ਨੂੰ ਕਹਿੰਦੇ ਹੁੰਦੇ ਆ ਕਿ ਗਿਫਟ ਦਿੱਤਾ ਜਾ ਰਿਹਾ ਪੰਜਾਬੀ ਲਹਿਰਾਂ ਵੱਲੋਂ ਅਤੇ ਨਾਲੇ ਅਸੀਂ 10 ਟੀ-ਸ਼ਰਟਾਂ ਸਾਨੂੰ ਪੰਜਾਬੀ ਲਹਿਰਾਂ ਨੇ ਕਿਹਾ ਕਿ ਵੈਸੇ ਤਾਂ 10 ਕਹਿਤੀਆਂ ਵੱਧ ਵੀ ਦੇ ਸਕਦੇ ਹਾਂ ਜਿੰਨੇ ਕਾਲਰ ਕਰਨਗੇ ਕਾਲ ਉਹਨਾਂ ਸਾਰਿਆਂ ਨੂੰ ਇੱਕ ਬਹੁਤ ਅੱਛੀ ਕੁਆਲਿਟੀ ਦੀ ਪੰਜਾਬੀ ਲਹਿਰਾਂ ਦੀਆਂ ਫਰੰਟ 'ਤੇ ਅਤੇ ਬੈਕ 'ਤੇ ਲੋਗੋ ਬਣਿਆ ਹੋਇਆ ਤੁਹਾਨੂੰ ਗਿਫਟ ਦੇਵਾਂਗੇ ਅਸੀਂ ਪੰਜਾਬੀ ਲਹਿਰਾਂ ਵੱਲੋਂ ਜਿਹੜੇ ਵੀ ਸੱਜਣ ਮਿੱਤਰ ਕਾਲ ਕਰਕੇ ਅੱਜ ਸਾਨੂੰ ਕੋਈ ਫਰਮਾਇਸ਼ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨਗੇ ਤਾਂ 905-673-3337 ਬੀਬੀ ਅਮਰ ਨੂਰੀ ਜੀ ਦਾ ਗੀਤ ਇਹਨਾਂ ਉਹ ਵੇਲਾ ਜਦੋਂ ਦੂਰਦਰਸ਼ਨ ਦੇ ਬਾਹਰ ਗਾਇਕ ਕਲਾਕਾਰਾਂ ਦੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਅਤੇ ਦੂਰਦਰਸ਼ਨ ਦੀਆਂ ਮਿੰਨਤਾਂ ਕਰਦੇ ਹੁੰਦੇ ਸੀ ਕਲਾਕਾਰ ਕਿ ਸਾਨੂੰ ਦੂਰਦਰਸ਼ਨ 'ਤੇ ਗਾਉਣ ਦਾ ਮੌਕਾ ਦੇ ਦਿਓ ਪਰ ਅਮਰ ਨੂਰੀ ਉਹਨਾਂ ਦਿਨਾਂ 'ਚ ਵੀ ਸਰਦੂਲ ਸਿਕੰਦਰ ਹਰਭਜਨ ਮਾਨ ਗੁਰਦਾਸ ਮਾਨ ਇਹ ਲੋਕ ਸੁਪਰਸਟਾਰ ਸੀ ਅਤੇ ਇਹਨਾਂ ਲੋਕਾਂ ਦੇ ਉਸ ਉਹਨਾਂ ਦਿਨਾਂ 'ਚ ਵੀ ਜਿਹੜਾ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਉਹਨੂੰ ਲੋਕ ਮਹੀਨਾ ਮਹੀਨਾ ਉਡੀਕਦੇ ਰਹਿੰਦੇ ਹੁੰਦੇ ਸੀ ਫਿਰ 31 ਤਰੀਕ ਰਾਤ ਨੂੰ ਨਵੇਂ ਸਾਲ ਦਾ ਪ੍ਰੋਗਰਾਮ ਇੰਜੋਏ ਕਰਨਾ ਉਸ ਪ੍ਰੋਗਰਾਮ ਵਿੱਚੋਂ ਇੱਕ ਪ੍ਰੋਗਰਾਮ ਦਾ ਗੀਤ ਹੈ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਜਿਵੇਂ ਮੁਹੰਮਦ ਸਦੀਕ ਉਹਨਾਂ ਨੇ ਵੀ ਗਾਣਾ ਕਿਉਂਕਿ ਪੁਰਾਣੀਆਂ ਲੇਡੀਜ਼ ਖੁਦ ਤਾਂ ਸ਼ੋਪਿੰਗ ਕਰਨ ਜਾਂਦੀਆਂ ਨਹੀਂ ਸੀ ਉਹ ਤਾਂ ਫਿਰ ਘਰ ਵਾਲੇ ਦੀਆਂ ਮਿੰਨਤਾਂ ਤਰਲੇ ਕਰਦੀਆਂ ਸੀ ਜਾਂ ਫਿਰ ਸੱਸਾਂ ਨੂੰ ਕਹਿੰਦੀਆਂ ਸੀ ਮੈਨੂੰ ਫਲਾਣ ਝੱਗਾ ਚੁੰਨੀ ਲਿਆ ਦੇ ਸਾਲ ਬਾਅਦ ਕਿਤੇ ਝੱਗਾ ਚੁੰਨੀ ਜੁੜਦਾ ਸੀ ਹੁਣ ਤਾਂ ਬੀਬੀਆਂ 20-25 ਸੂਟ ਸਿਲਾ ਕੇ ਲੈ ਆਉਂਦੀਆਂ ਅਤੇ ਜਦੋਂ ਪਾਉਣ ਵੇਲੇ ਫਿਰ ਕਹਿਣਗੀਆਂ ਸੂਟ ਕੋਈ ਲੱਭਦਾ ਨਹੀਂ ਕਿਹੜਾ ਪਾਈਏ ਲੱਭਦਾ ਹੀ ਨਹੀਂ ਕੋਈ 25-30-40 ਸਵਾਏ ਹੁੰਦੇ ਆ ਪਰ ਫਿਰ ਵੀ ਨਹੀਂ ਲੱਭਦਾ ਅਤੇ ਹੁਣ ਇੱਕ ਡਿਮਾਂਡ ਕਰ ਰਹੀ ਆ ਅਮਰ ਨੂਰੀ ਵੀ ਤੂੰ ਸ਼ਹਿਰ ਚੱਲਿਆ ਅਤੇ ਮੈਨੂੰ ਸ਼ਹਿਰੋਂ ਕੀ ਕੁਝ ਲਿਆ ਕੇ ਦੇਈ ਲਾਰਲ ਭਰਨ ਲਈ ਅਤੇ ਜ਼ਰੂਰ ਮੈਨੂੰ ਕੋਈ ਕਹਿੰਦੇ ਹੁੰਦੇ ਆ ਮਨਪਸੰਦ ਉਹਦੀਆਂ ਡਿਮਾਂਡ ਦੀ ਸੁਰਖੀ ਬਿੰਦੀ ਮੰਗਦੀ ਆ ਸਾਬਣ ਦੀ ਟਿੱਕੀ ਮੰਗਦੀ ਆ ਇੱਕ ਸਾਬਣ ਦੀ ਟਿੱਕੀ ਨਾਲ ਕੀ ਬਣੂਗਾ ਬੀਬੀ ਉਹਦੇ ਨਾਲ ਤਾਂ ਮਹੀਨਾ ਵੀ ਨਹੀਂ ਲੰਘਣਾ ਖੈਰ ਵੇਖਦੇ ਹਾਂ ਇੱਕ ਕਾਲ ਲੈਂਦੇ ਹਾਂ 5175 ਜੀ
3: ਬ੍ਰਹਿਮਪੁਰ ਨੇ ਬਹੁਤ ਸੋਹਣਾ ਸੀ ਆਪਣਾ ਭਾਜੀ ਹਰਜੀਤ ਨਾਲ ਕਰਵਾਇਆ ਜਿਹੜਾ
0: ਮੈਂ ਵੀ ਜਾ ਕੇ ਆਇਆ ਅੱਜ ਹਾਜ਼ਰੀ ਲਵਾ ਕੇ ਆਇਆ ਉੱਥੇ ਬੜਾ ਖੂਬਸੂਰਤ ਬਈ ਹਜ਼ਾਰਾਂ ਦੀ ਗਿਣਤੀ ਵਿੱਚ
3: ਬਹੁਤ ਸੋਹਣਾ ਸੀ ਹਾਂਜੀ ਇੱਕ ਗਾਣਾ ਸੁਣਨਾ ਭਾਜੀ ਤਿੰਨ ਰੰਗ ਹਰਭਜਨ ਮਾਨ ਦਾ ਜੀ
0: ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ ਸੱਚੀ ਗੱਲ ਆ
3: ਜਵਾਨੀ ਤੇ ਮਾਪੇ
0: ਜ਼ਰੂਰ ਲਾਉਣੇ ਜ਼ਰੂਰ ਲਾਉਣੇ ਆ
3: ਜ਼ਰੂਰ
0: ਜ਼ਰੂਰ ਪ੍ਰੋਗਰਾਮ ਪੰਜਾਬੀ ਦਾ 905-673-3337 ਤੁਹਾਨੂੰ ਇੱਕ ਟੀ-ਸ਼ਰਟ ਦੇਣੀ ਆ ਅਤੇ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 'ਤੇ ਹੋਊਗਾ ਅਤੇ ਮੈਂ ਆਪਣੇ ਸਾਡੀ ਟੀਮ ਦੇ ਜਿਹੜੇ ਐਕਸਪਰਟ ਨੇ ਪ੍ਰਭ ਸੰਧੂ ਜਿਹੜੇ 9 ਵਜੇ ਪ੍ਰੋਗਰਾਮ ਵੀ ਪੇਸ਼ ਕਰਨਗੇ ਸ਼ਾਇਦ 8:30 ਵਜੇ ਆ ਜਾਣ ਅਤੇ ਪ੍ਰਭ ਕਿੱਥੇ ਹੋ ਛੁੱਟੀ ਛੁੱਟੀ ਤਾਂ ਨਹੀਂ ਕਰਨੀ ਕਿਤੇ ਤੋ ਪ੍ਰਭ ਸੰਧੂ ਉਹ ਸਾਡੇ ਲਾਈਵ ਔਨ ਲੋਕੇਸ਼ਨ ਦੇ ਕਹਿੰਦੇ ਹੁੰਦੇ ਆ ਕਿ ਇੰਚਾਰਜ ਨੇ ਅਤੇ ਪ੍ਰਭ ਸੰਧੂ ਨੂੰ ਕਹਿਣਾ ਕਿ ਉਦਣ ਭਾਈ ਸ਼ਰਟਾਂ ਵਾਲੀਆਂ ਵੱਧ ਲੈ ਕੇ ਜਾਇਓ ਤੋ ਲਓ ਸੁਣਦੇ ਹਾਂ ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਤੋ ਉਦੋਂ ਬਾਅਦ ਫਿਰ ਅਗਲੀ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਮੈਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਦੇ ਹੇਠ ਜਿਹੜਾ ਕੀਰਤਨ ਦਰਬਾਰ ਹੋਇਆ ਉਸ ਕੀਰਤਨ ਦਰਬਾਰ ਵਿੱਚ ਮੱਥਾ ਟੇਕ ਕੇ ਆਇਆ ਉੱਥੇ ਬਹੁਤ ਸਾਰੇ ਕਮਿਊਨਿਟੀ ਦੇ ਪਤਵੰਤੇ ਸੱਜਣ ਮਿਲੇ ਇੱਕ ਤਾਂ ਸਰਦਾਰ ਗੁਰਮੇਲ ਸਿੰਘ ਸੱਗੂ ਉੱਥੇ ਸਟੇਜ ਸੈਕਟਰੀ ਹੁੰਦੇ ਨੇ ਉਹ ਦਲਬੀਰ ਸਿੰਘ ਕਥੂਰੀਆ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਉਹਨਾਂ ਉਹ ਕੀਰਤਨ ਕਰਦੇ ਸੀ ਅਤੇ ਅੱਗੇ ਮੈਂ ਜਦੋਂ ਜਾਂਦਾ ਤਾਂ ਭਾਈ ਮਨਿੰਦਰ ਸਿੰਘ ਹੋਣਾਂ ਤੋਂ ਪਹਿਲਾਂ ਮੈਂ ਬੋਲਦਾ ਹੁੰਦਾ ਅਤੇ ਅੱਜ ਉਹ ਮੈਨੂੰ ਕਹਿਣ ਲੱਗੇ ਸਿੱਧਵਾਂ ਸਾਹਿਬ ਤੁਹਾਨੂੰ ਸੁਣਨ ਨੂੰ ਅਸੀਂ ਉਡੀਕ ਰਹੇ ਸੀ, ਤੁਸੀਂ ਅੱਜ ਆਏ ਹੋ। ਤੋ ਖੈਰ ਫਿਰ ਉੱਥੇ ਬਹੁਤ ਸਾਰੇ ਸਟਾਲ ਲੱਗੇ ਹੋਏ ਸੀ, ਨਾਲ ਦੀ ਨਾਲ ਗੁਰੂ ਕਾ ਲੰਗਰ ਚੱਲ ਰਿਹਾ ਸੀ ਔਰ ਟੌਪ ਚੋਇਸ ਇੰਸ਼ੋਰੈਂਸ ਦੇ ਰਵਿੰਦਰਜੀਤ ਬਸਰਾ, ਹਰਪ੍ਰੀਤ ਸੈਣੀ ਅਤੇ ਭੁਪਿੰਦਰ ਸੈਣੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜਸਪਾਲ ਮਾਨ ਉਹ ਬੱਲੇ ਬੱਲੇ ਅਤੇ ਜਸਪਾਲ ਮਾਨ ਹੋਣਾ ਵੱਲੋਂ ਵੀ ਸਟਾਲ ਜਿਹੜਾ ਬੜਾ ਚੋਟੀ ਦਾ ਲਾਇਆ ਹੋਇਆ ਸੀਗਾ। ਤੋ ਚਾਹ, ਗੁਰੂ ਕਾ ਲੰਗਰ ਅਤੇ ਵੱਖ ਵੱਖ ਤਰ੍ਹਾਂ ਦੇ ਸੈਂਡਵਿਚ ਆਦਿ ਅਤੇ ਨਾਲ ਦਲਵੀਰ ਕਥੂਰੀਆ ਜੀ ਨੇ ਉੱਥੇ ਕਿਤਾਬਾਂ ਦਾ ਲੰਗਰ ਵੀ ਲਾਇਆ ਹੋਇਆ ਸੀਗਾ। ਸੋ ਇਹ ਕੀਰਤਨ ਦਰਬਾਰ ਬ੍ਰੈਂਪਟਨ ਦੀਆਂ ਫੇਅਰ ਗਰਾਊਂਡਸ ਕੈਨੇਡਨ ਵਿੱਚ ਹੋਇਆ। 2172 ਜੀ ਵੈਲਕਮ।
4: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸਤਿ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ
4: ਹੋ?
0: ਤੁਸੀਂ ਕੀ ਗੱਲ, ਢਿੱਲੇ ਜਗ੍ਹਾ ਤੋਂ ਬੋਲਦੇ, ਦੱਬ ਕੇ ਕਹੋ, ਗਾਣਾ ਸੁਣਨਾ ਦਾ ਐਂ ਕਰਾਂ, ਖੜਕ ਕੇ ਬੋਲੋ।
4: ਹਾਂਜੀ, ਮੁਹੰਮਦ ਸਿੱਧੀ ਜੀ ਦਾ ਸੁਣਾ ਦਿਓ, ਸੁੱਚਾ ਸੂਰਮਾ।
0: ਉਹ ਬੱਲੇ ਬੱਲੇ ਬੱਲੇ ਸੁੱਚਾ ਸੂਰਮਾ ਸੁਣਾ ਦਿੰਦੇ ਆ। ਪਹਿਲਾਂ ਅਮਰ ਨੂਰੀ ਸੁਣ ਲਈਏ, ਅਵਤਾਰ ਬਰਾੜ ਸਾਹਿਬ ਦੀ ਫਰਮਾਇਸ਼ ਆ, ਕਿਤੇ ਉਹ ਕਹਿੰਦੇ ਹੁੰਦੇ ਆ ਇਹ ਨਾ ਹੋਵੇ ਕਿ ਰਾਹ 'ਚ ਰਹਿ ਜਾਏ ਗਾਣਾ।

0: ਜੀ ਪੰਜਾਬੀ ਲਗਾ ਸਤਿ ਸ਼੍ਰੀ ਅਕਾਲ 91.81 ਹੈਲੋ ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ
1: ਹੋਰ ਠੀਕ ਠਾਕ
0: ਕੌਣ ਬੋਲਦੇ ਹੋ
1: ਮੈਂ ਸਤਨਾਮ ਸਿੰਘ
0: ਉਹ ਬੱਲੇ ਸਤਨਾਮ ਜੀ ਕੀ ਹੁਕਮ ਹੈ
1: ਮੈਂ ਕਿਹਾ ਸਾਰੇ ਪੁਰਾਣੇ ਨਵੇਂ ਅਸੀਂ ਵੀ ਗਾਣਾ ਪੁਰਾਣਾ ਜਿਹਾ ਸੁਣ ਲਈਏ ਪੁਰਾਣਾ ਗਾਣਾ ਆ
0: ਦੱਸੋ ਦੱਸੋ
1: ਉਹ ਕਹਿੰਦੇ ਗਰਮ ਕੁੜੀ ਦੀ ਹਲਦੀ ਗਰਮ ਲੈ ਤੀ ਗਰਮ ਮਸਾਲਾ ਗਰਮ ਕੁੜੀ ਦੀ ਹਲਦੀ
0: ਅੱਛਾ
1: ਆਹੋ ਵਿਆਹ ਕਰਵਾਉਣਾ ਸੀ ਲੱਕ ਪਤਲੇ ਡਰ ਦੀ
0: ਅੱਛਾ ਵਿਆਹ ਕਰਵਾਉਣਾ ਸੀ ਲੱਕ ਪਤਲੇ ਤੋਂ ਡਰ ਦੀ ਠੀਕ ਆ ਇਹ ਵੀ ਲਾ ਦਿੰਦੇ ਹਾਂ ਪ੍ਰੋਗਰਾਮ ਪੰਜਾਬੀ 905-633-673-33-37

0: ਬੱਲੇ ਬੱਲੇ ਉੱਚੀ ਅੱਡੀ ਦੇ ਬੂਟ 905-673-3337 ਤੇ ਫਰਾਈਡੇ ਨੂੰ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਹੋਊਗਾ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਹਿਰਾਂ ਦੀਆਂ ਟੀ ਸ਼ਰਟਸ ਵੀ ਤੁਹਾਨੂੰ ਤੋਹਫੇ ਵਿੱਚ ਦਿੱਤੀਆਂ ਜਾਣਗੀਆਂ ਬਹੁਤ ਸਾਰੇ ਹੋਰ ਗਿਫਟ ਆਈਟਮਸ ਵੀ ਹੋਣਗੀਆਂ ਉਹਦੀ ਹੋਰ ਜਾਣਕਾਰੀ ਵਾਸਤੇ ਸੁੱਖ ਭਾਅ ਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਘਰ ਘਰ ਦੇ ਵਿੱਚ ਫਰਨੀਚਰ ਪਹੁੰਚਾਉਣ ਦਾ ਸਿੱਕੇਬੰਦ ਬਿਲਕੁਲ ਪ੍ਰਬੰਧ ਜੀ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਜੀ ਬਿਲਕੁਲ ਪੰਜਾਬੀ ਲਹਿਰਾਂ ਵੱਲੋਂ ਵੀ ਤੋਹਫੇ ਦਿੱਤੇ ਜਾਣਗੇ ਤੇ ਗ੍ਰੈਂਡ ਹੋਮ ਫਰਨੀਚਰ ਵੱਲੋਂ ਵੀ ਤੋਹਫੇ ਦਿੱਤੇ ਜਾਣਗੇ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਤੇ ਬਹੁਤ ਸਾਰੀ ਜਿਹੜੀ ਇਨਵੈਂਟਰੀ ਆ ਭਾਜੀ ਕਲੀਅਰ ਆਊਟ ਕੀਤੀ ਜਾ ਰਹੀ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੇ ਕੰਟੇਨਰ ਨਵੇਂ ਸਾਡੇ ਕੋਲ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕੀਤੀ ਜਾ ਰਹੀ ਆ ਜਿਹਦੇ 'ਚ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ ਤੇ ਮੈਂ ਇੱਕ ਡੀਲ ਦੇ ਦਿੰਦਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਰਸਟਿਕ ਲੁੱਕ ਦਾ ਬੈਡਰੂਮ ਸੈੱਟ ਲੈਣਾ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਬਲੈਕ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਜਿਹਦੀ ਰੈਗੂਲਰ ਕੀਮਤ 2000 ਡਾਲਰ ਸੀ ਲਾਸਟ ਹੀ ਪੀਜ਼ਾ ਫਲੋਰ ਮਾਡਲ ਤੁਹਾਨੂੰ ਫਲੋਰ ਤੇ ਚੁਕਾ ਲੈਣਾ ਪੂਰਾ ਬੈਡਰੂਮ ਸੈੱਟ ਸੋਲਿਡ ਵੁੱਡ ਦਾ 499 ਦਾ ਭਾਜੀ ਪੂਰਾ ਬੈਡਰੂਮ ਸੈੱਟ 499 ਡਾਲਰ ਦੇ ਵਿੱਚ ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਮਸਾਜਰ ਰਿਕਲਾਈਨਰ ਕਾਫੀ ਟੇਬਲ ਕੈਨੇਡੀਅਨ ਮੇਡ ਸੋਫਾ ਸੈੱਟ ਜਿਹੜੇ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ ਸੋ ਇਸ ਵੀਕਐਂਡ ਫਰਾਈਡੇ ਸੈਟਰਡੇ ਸੰਡੇ ਜਿਹੜੀ ਇਹ 3 ਦਿਨ ਦੀ ਸੇਲ ਲੱਗਣ ਜਾ ਰਹੀ ਆ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ 200

0: ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਬਿਲਕੁਲ ਜੀ, ਜਦੋਂ ਵੀ ਕੈਟਰਿਕ ਆਈ ਸਰਜਰੀ ਕਰਵਾਉਣੀ ਆ ਤਾਂ ਤੁਸੀਂ ਲੂਮੀਆ ਬਾਰੇ ਜ਼ਰੂਰ ਉਹਨਾਂ ਨਾਲ ਸੰਪਰਕ ਪੈਦਾ ਕਰਨਾ। ਡਾਕਟਰ ਸੰਘੇੜਾ, ਡਾਕਟਰ ਖਾਨ ਮੈਂ ਪਰਸਨਲੀ ਉਹਨਾਂ ਨੂੰ ਰਿਕਮੈਂਡ ਕਰੂੰਗਾ, ਬਹੁਤ ਅੱਛੀ ਸਰਵਿਸ ਦਿੰਦੇ ਨੇ ਨੰਬਰ ਵਨ, ਅਤੇ ਤੁਸੀਂ ਜ਼ਰੂਰ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਪ੍ਰੋਗਰਾਮ ਵਿੱਚ ਢਿੱਲੋਂ ਵੀਡੀਓ ਦਾ ਇੱਕ ਵਾਰੀ ਫੇਰ ਨੰਬਰ ਦੇ ਦਈਏ, ਕੋਠੇ ਤਸਵੀਰ ਉਹਨਾਂ ਦੀ ਐਡ ਲਾ ਦਈਏ ਫਿਰ। ਪਰ ਕਰੋ ਸਟ੍ਰੀਮ ਐਪ ਜ਼ਰੂਰ ਡਾਊਨਲੋਡ ਕਰੋ। ਕ੍ਰਿਕਟ ਦੇ ਕਿੰਨੇ ਕੁ ਪ੍ਰੇਮੀ ਪ੍ਰੋਗਰਾਮ ਨੂੰ ਸੁਣ ਰਹੇ ਆ। ਅੱਜ ਬਹੁਤ ਸਾਰੇ ਸੱਜਣ ਖੁਸ਼ ਨੇ ਵੀ ਅੱਜ ਫੇਰ ਜਿਹੜੀ ਧੋਨੀ ਦੀ ਟੀਮ ਆ ਉਹ ਹਾਰ ਗਈ ਅਤੇ ਜਿੱਤ ਗਏ ਆਪਣੇ ਸਨਰਾਈਜ਼ ਵਾਲੇ, ਹੈਦਰਾਬਾਦ ਵਾਲੇ। ਇਹਦੇ ਨਾਲ ਪੰਜਾਬ ਫਿਰ ਚੌਥੇ ਨੰਬਰ 'ਤੇ ਖੜ੍ਹਾ ਆ ਜੇ। ਪੰਜਾਬ ਵਾਲਿਓ, ਇੱਕ ਅੱਧਾ ਹੰਭਲਾ ਮਾਰੋ, 13-15 ਨੰਬਰ ਤਾਂ ਕਰ ਲਓ ਅਤੇ ਦੇਖੋ ਕੀ ਬਣਦਾ ਫਿਰ। ਸੋ ਖੈਰ ਵੇਖਦੇ ਹਾਂ ਕੀ ਬਣਦਾ, ਅਤੇ ਕਾਫੀ ਅਜੀਬ ਮੋੜ 'ਤੇ ਚੱਲ ਰਿਹਾ। ਪਰ 2-3 ਟੀਮਾਂ ਤਾਂ ਤਕਰੀਬਨ ਫਾਈਨਲ ਹੋ ਗਈਆਂ। ਇੱਕ ਤਾਂ ਕੋਹਲੀ ਦੀ ਟੀਮ ਨੰਬਰ 1 'ਤੇ ਚਲੀ ਗਈ ਹੈ, ਰੱਬ ਤੁਹਾਡਾ ਭਲਾ ਕਰੇ, ਪਲੇ ਆਫ ਦੇ ਵਿੱਚ। ਦੂਜੇ ਨੰਬਰ 'ਤੇ ਸ਼ੁਭਮਨ ਗਿੱਲ ਦੀ ਟੀਮ, ਉਹ ਵੀ ਪਹੁੰਚ ਗਈ ਹੈ ਪਲੇ ਆਫ 'ਚ। ਅਤੇ ਤੀਜੇ ਨੰਬਰ 'ਤੇ ਸਨਰਾਈਜ਼ ਹੈਦਰਾਬਾਦ ਵਾਲੇ। ਹੁਣ ਚੌਥੇ ਨੰਬਰ ਵਾਸਤੇ ਪੰਜਾਬ ਵਾਲਿਓ ਖਿੱਚ ਲਓ ਤਿਆਰੀ, ਖਿੱਚ ਲਾ ਚੁਬਾਰੇ ਵਿੱਚੋਂ ਬਾਂਹ ਫੜ ਕੇ। ਪ੍ਰੋਗਰਾਮ ਪੰਜਾਬੀ ਲੈਣਾ ਜੀ, 1817 ਵੈਲਕਮ। ਹੈਲੋ
2: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਅਮਰਦੀਪ ਸੰਘਾ ਫੋਨ ਕਰਦਾ ਜੀ।
1: ਅੱਛਾ ਜੀ, ਸੰਘਾ ਸਾਹਿਬ ਕੀ ਹਾਲ ਆ?
2: ਬਸ ਠੀਕ ਆ ਜੀ। ਹਾਂਜੀ ਹਾਂਜੀ, ਤੁਸੀਂ ਉਹ ਗਾਣਾ ਲਾ ਸਕਦੇ ਸੰਦੂਰ ਸਿਕੰਦਰ ਦਾ?
1: ਕਿਹੜਾ?
2: ਰੋਡਵੇਜ ਦੀ ਲਾ ਦੀ,
1: ਲਾ ਦਿੰਦੇ ਹਾਂ। ਪਹਿਲਾਂ ਤੁਸੀਂ ਇਹ, ਤੁਸੀਂ ਕੀ, ਤੁਸੀਂ ਭੁਲੇਖਾ ਪੈ ਗਿਆ ਸੀ? ਤੁਹਾਨੂੰ ਪਹਿਲਾਂ ਕਹਿਣ ਲੱਗੇ ਸੀ ਮੈਂ ਸੰਘਾ ਕਾਲ ਕਰਦਾ ਕਿ ਕਰਦੀ ਆ। ਅੱਛਾ, ਬੀਬੀ ਜੀ ਬੋਲਦੇ ਹੋ ਤੁਸੀਂ? ਅੱਛਾ, ਕੋਈ ਨਾ ਬੀਬੀ ਜੀ, ਲਾ ਦਿੰਦੇ ਆ, ਲਾ ਦਿੰਦੇ ਆ, ਲਾ ਦਿੰਦੇ ਆ। ਉਹ ਮੈਨੂੰ ਵੀ ਪਸੰਦ ਆ ਗਈ ਰੋਡਵੇਜ ਦੀ ਲਾਰੀ, ਕਈ ਕਲਾਕਾਰਾਂ ਦੀਆਂ ਆਵਾਜ਼ਾਂ ਔਰ ਸਰਦੂਲ ਸਿਕੰਦਰ ਦੀ ਬੱਲੇ ਬੱਲੇ ਇਸੇ ਗੀਤ ਤੋਂ ਹੋਈ ਸੀ।
2: ਹਾਂਜੀ ਹਾਂਜੀ, ਬਹੁਤ ਫੇਮਸ ਗਾਣਾ ਸੀ।
1: ਥੈਂਕ ਯੂ ਬੀਬੀ।
2: ਮੇਰਾ ਬ੍ਰਦਰ ਵੀ ਗਾਉਂਦਾ ਸੀ ਜੀ, ਗਰਿੰਦਰ ਪੱਡਾ।
1: ਗਰਿੰਦਰ ਪੱਡਾ, ਅੱਛਾ, ਉਹਨਾਂ ਦੇ ਗਾਣੇ ਗੁਣੇ ਰਿਕਾਰਡ ਕੀਤੇ ਆ?
2: ਉਹਨਾਂ ਦੇ ਗਾਣੇ ਉਹਦੇ ਚ ਯੂਟਿਊਬ ਚ ਹੈਗੇ ਆ ਜਿੱਦਾਂ ਜੀ, ਹਨਾ ਜੀ।
1: ਤੇ ਫਿਰ ਆਪਾਂ ਗਰਿੰਦਰ ਪੱਡਾ ਦਾ ਕਿਉਂ ਨਾ ਲਾਈਏ? ਆਪਾਂ ਸਰਦੂਲ ਸਿਕੰਦਰ ਤਾਂ ਲੱਗਦਾ ਹੀ ਰਹਿੰਦਾ, ਤੇ ਤੁਹਾਡੇ ਭਰਾ ਦਾ ਗੀਤ ਲਾਈਏ ਗੁਰਿੰਦਰ ਪੱਡਾ। ਕਿਹੜਾ ਗੀਤ ਵਧੀਆ ਉਹਦਾ?
2: ਉਹਦਾ ਗਾਣਾ ਬਹੁਤ ਹੀ ਸੋਹਣਾ ਹੈ ਜਿੱਦਾਂ ਜੀ, ਹਾਂਜੀ, ਇੱਕ ਪਰਦੇਸੀ ਦੇਸ ਪ੍ਰਾਈ।
1: ਲੈ ਫਿਰ ਆਪਾਂ ਉਹ ਲਾਉਣੇ ਆਪਾਂ ਸਰਦੂਲ ਸਿਕੰਦਰ ਠੀਕ ਆ, ਉਹ ਸਰਦੂਲ ਬਹੁਤ ਵੱਡਾ ਗਾਇਕ ਆ, ਪਰ ਉਹ ਤਾਂ ਗੁਰਿੰਦਰ ਪੱਡਾ ਇੱਕ ਪਰਦੇਸੀ, ਉਹ ਲਾਉਣੇ ਆ। ਉਹ ਲਾਉਣੇ ਆ ਬੀਬੀ ਜੀ, ਬਹੁਤ ਬਹੁਤ ਜਿਉਂਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਬੱਚਿਆਂ ਨੂੰ ਪਿਆਰ ਤੇ ਤੁਸੀਂ ਨਵੀਂ ਨੂੰ ਤੁਹਾਡੀ ਆਸ਼ੀਰਵਾਦ ਦੀ ਬਹੁਤ ਲੋੜ ਆ, ਨਵੀਂ ਨੂੰ ਅਸੀਸਾਂ ਦਿਆ ਕਰੋ, ਨਵੀਂ ਵਾਸਤੇ ਅਰਦਾਸ ਕਰੋ।
2: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਬੋਇਆ
1: ਅੱਜ ਵੀ। ਮੈਂ ਜਦੋਂ ਕੀਰਤਨ ਦਰ
2: ਹੈਗੇ,
1: ਮਿਹਰਬਾਨੀ,
2: ਫੇਰ ਹੋਰ ਬੱਚਾ ਤਾਂ ਹੋਰ

0: ਅੱਜ ਵੀ ਮੈਂ ਕੀਰਤਨ ਦਰਬਾਰ ਤੇ ਗਿਆ ਤਾਂ ਵਿਸ਼ੇਸ਼ ਤੌਰ ਤੇ ਭਾਈ ਮਨਿੰਦਰ ਸਿੰਘ ਹੋਰਾਂ ਦੇ ਸਾਥੀ ਇੱਕ ਇੱਥੇ ਸੁਣਦੇ ਹੁੰਦੇ ਆ ਉਹਨਾਂ ਨੇ ਵੀ, ਤੇ ਇੰਨੀ ਦੁਨੀਆ ਮੈਨੂੰ ਮਿਲੀ ਜਿਹੜੀ ਕਹਿੰਦੀ ਜੀ ਤਾਂ ਨਵੀ ਨੂੰ ਸੁਣਦੇ ਆ, ਨਵੀ ਦੇ ਹੀ ਪ੍ਰੋਗਰਾਮ ਸੁਣਦੇ ਆ,
1: ਬਹੁਤ ਸੋਹਣੇ ਹੁੰਦੇ
0: ਆ। ਨਹੀਂ ਨਹੀਂ ਗੁਰਿੰਦਰ ਪੰਡੇ ਦਾ ਲਾਉਂਦੇ ਆ ਪਹਿਲਾਂ ਆਪਾਂ, ਉਹ ਲਾਉਂਦੇ ਆ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਲੇਰਾ ਤੋਂ ਬਹੁਤ ਮਾਣ ਵਾਲੀ ਗੱਲ ਹੈ ਕਿ ਜਿੱਥੇ ਕਿਤੇ ਵੀ ਜਾਈਦਾ ਉੱਥੇ, ਪਿਛਲੇ ਦਿਨੀ ਅਸੀਂ ਹੈਮਿਲਟਨ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ, ਇੱਕ ਸਾਡੇ ਨਜ਼ਦੀਕੀ ਪਰਿਵਾਰ ਨੇ ਉਹਨਾਂ ਦਾ ਸਮਾਗਮ ਸੀ, ਤੋ ਮੈਂ ਸਟੇਜ ਤੋਂ ਵਧਾਈਆਂ ਮੁਬਾਰਕਾਂ ਦੇ ਕੇ ਉਤਰਿਆ, ਤਾਂ ਬਸ ਜਿੰਨੀ ਵੀ ਸੰਗਤ ਸੀ ਉਹ ਸਾਰੇ ਮੈਨੂੰ ਇਸ ਗੱਲ ਦੀ ਮੁਬਾਰਕਬਾਦ ਦੇ ਰਹੇ ਸੀ, ਅਸੀਂ ਨਵੀਂ ਨੂੰ ਸੁਣਦੇ ਹਾਂ ਜੀ, ਨਵੀਂ ਦਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਨਵੀਂ ਬੜੀ ਬੈਲੈਂਸ ਗੱਲਬਾਤ ਕਰਦਾ, ਨਵੀਂ ਵੱਡੇ ਛੋਟੇ ਦਾ ਸਤਿਕਾਰ ਬੜਾ ਕਰਦਾ, ਨਵੀਂ ਕਿਸੇ ਦੀ ਕਾਲ ਕੱਟਦਾ ਨਹੀਂ ਗਾ, ਨਵੀਂ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲਦਾ। ਤੋ ਇਹ ਜਿਹੜੇ ਗੁਣ ਆ ਇਹ ਕੁਦਰਤ ਅਕਾਲ ਪੁਰਖ ਵਾਹਿਗੁਰੂ ਬਖਸ਼ਦਾ, ਅਤੇ ਨਵੀਂ ਦੀ ਮੰਮੀ ਨੂੰ ਕ੍ਰੈਡਿਟ ਜਾਂਦਾ, ਨਵੀਂ ਦੀ ਦਾਦੀ ਦਾਦੇ ਨੂੰ ਜਾਂਦਾ, ਅਤੇ ਥੋੜ੍ਹਾ ਜਿਹਾ ਮੇਰਾ ਵੀ ਰੋਲ ਵਿੱਚ ਹੈਗਾ। ਸੋ ਬਹੁਤ ਤੁਹਾਡਾ ਧੰਨਵਾਦ, ਤੁਸੀਂ ਨਵੀਂ ਨੂੰ ਇੰਨਾ ਪਿਆਰ ਦੇ ਰਹੇ ਹੋ, ਅਤੇ ਜਿੰਨੇ ਬਿਜ਼ਨਸ ਪਰਸਨ ਨੇ ਉਹ ਵੀ ਨਵੀਂ ਨਾਲ ਬਹੁਤ ਖੁਸ਼ ਆ। ਤੋ ਪੰਜਾਬੀ ਲਹਿਰਾਂ ਨੂੰ ਨੈਕਸਟ ਲੈਵਲ 'ਤੇ ਨਵੀਂ ਲੈ ਕੇ ਗਿਆ, ਸੋ ਨਾਈਸ ਆਫ ਯੂ, ਥੈਂਕ ਯੂ, ਤੁਹਾਡੀ ਬਲੈਸਿੰਗਸ ਹਮੇਸ਼ਾ ਜ਼ਰੂਰੀ ਹੁੰਦੀਆਂ। 2207 ਜੀ ਵੈਲਕਮ।
2: ਆਪ
0: ਤੋਂ ਘਰ ਘਰ ਮੈਂ ਵਿਦਿਆ ਕਾ ਚਾਨਣ ਫੈਲੇ, ਵਿਦਿਆ ਚਾਨਣ ਹੋਏ, ਇੱਕ ਸਲੋਗਨ ਹੁੰਦਾ ਸੀ ਪੰਜਾਬ ਚ, ਕਿ ਵੈਸੇ ਬਿਜਲੀ ਦਾ ਚਾਨਣ ਵੀ ਠੀਕ ਆ, ਅੱਖਾਂ ਦਾ ਚਾਨਣ ਵੀ ਠੀਕ ਆ, ਪਰ ਜਿਹੜੇ ਐਜੂਕੇਸ਼ਨ ਦਾ ਚਾਨਣ ਆ ਇਹ ਬੜਾ ਜ਼ਰੂਰੀ ਆ। ਮਿਸਟਰ ਸਾਰਾਂਸ਼ ਤੁਹਾਨੂੰ ਐਜੂਕੇਸ਼ਨ ਦੀਆਂ ਗ੍ਰਾਂਟਸ ਦਵਾਉਂਦੇ ਨੇ ਔਰ ਉਹਦੇ ਬਾਰੇ ਇੱਕ ਛੋਟੀ ਜਿਹੀ ਗੱਲਬਾਤ ਕਰਾਂਗੇ। ਮਿਸਟਰ ਸਾਰਾਂਸ਼ ਗੋ ਅਹੈਡ ਪਲੀਜ਼।
2: ਥੈਂਕ ਯੂ ਜੀ। ਲਾਈਕ ਹਮੇ ਲਾਈਕ 1 ਈਅਰ ਸੇ ਜ਼ਿਆਦਾ ਹੋ ਚੁਕੇ ਪੰਜਾਬੀ ਲਹਿਰਾ ਕੇ ਸਾਥ, ਐਂਡ ਦੈਨ ਆਪਕੇ ਥਰੂ ਬਹੁਤ ਲੋਗੋਂ ਕੋ ਆਲਰੇਡੀ ਛੋਟ ਹੈਲਪ ਕਰ ਪਾਏ ਹੈ। ਕਿਤਨੇ ਹੀ ਕਲਾਇੰਟਸ ਡਾਇਵਰਸ ਏਜ ਗਰੁੱਪ ਸੇ, ਕੋਈ 30 ਕਾ ਹੈ, ਕੋਈ 50 ਕਾ ਹੈ, ਕੋਈ 75 ਕਾ ਵੀ ਹੈ, ਸਕਿੱਲ ਡਿਵੈਲਪ ਕਰ ਰਹੇ ਹੈ। ਕੁਛ ਲੋਕ ਚੂਜ਼ ਕਰਦੇ ਹੈ ਕੋਰਸ ਸਚ ਐਸ HVAC, PCA ਔਰ ਲਾਈਕ PSW, ਜੋ ਕਿ ਸਪੈਸੀਫਿਕ ਜਿਸ ਮੇਂ ਆਪਕਾ ਇਨਪੁਟ ਜ਼ਿਆਦਾ ਲਗਤਾ ਹੈ। ਜ਼ਿਆਦਾਤਰ ਲੋਕ ਚੂਜ਼ ਕਰਦੇ ਹੈ ਫੁਲੀ ਆਨਲਾਈਨ ਕੋਰਸਿਸ, ਜੋ ਕਿਤਨੇ ਹੀ ਹਮਾਰੇ ਕਲਾਇੰਟਸ ਕਰਕੇ ਕੰਫਰਟ ਸੇ ਅਟੈਂਡ ਕਰ ਰਹੇ ਹੈ। ਕੁਛ ਟੀਚਰ ਲੈਡ ਕਲਾਸਿਸ ਹੈ, ਕੁਛ ਵਿਦਆਊਟ ਟੀਚਰ ਸੈਲਫ ਸਟੱਡੀ ਵਾਲਾ ਮਾਡਲ ਹੈ ਉਨਕਾ। ਆਲ ਕੋਰਸਿਸ ਗਵਰਨਮੈਂਟ ਅਪਰੂਵਡ ਹੈ, ਤਭੀ ਉਨਕੋ ਗਵਰਨਮੈਂਟ ਸਪੋਂਸਰ ਕਰਤੀ ਹੈ। ਗਵਰਨਮੈਂਟ ਸਪੋਂਸਰ ਕਾ ਮੀਨਿੰਗ ਹੈ ਕਿ ਗਵਰਨਮੈਂਟ ਉਸਕੀ ਫੀਸ ਪੇ ਕਰਤੀ ਹੈ, ਲੇਕਿਨ ਆਪਕੇ ਪਾਸ ਸਟੇਟਸ ਹੋਣਾ ਚਾਹੀਏ PR, ਸਿਟੀਜ਼ਨ ਪ੍ਰੋਟੈਕਟਿਡ ਪਰਸਨ ਕਾ, ਐਂਡ ਆਪਕੀ ਜੋ ਇਨਕਮ 2024 ਕੇ ਨੋਟਿਸ ਔਰ ਅਸੈਸਮੈਂਟ ਮੇਂ ਅਗਰ ਕਮ ਹੈ ਫੈਮਿਲੀ ਇਨਕਮ $70,000 ਸੇ, ਤੋ ਹੀ ਆਪਕੋ ਇਸਕਾ ਫਾਇਦਾ ਹੈ ਸਿਰਫ। ਔਰ ਬਾਕੀ ਆਪ ਉਨਟਾਰੀ ਮੇਂ ਕਹੀਂ ਵੀ ਰਹਤੇ ਹੈ, ਹੈਮਿਲਟਨ ਰਹਤੇ ਹੈ, GTA ਰਹਤੇ ਹੈ, ਦੈਟ ਡਜ਼ਨਟ ਮੈਟਰ ਐਟ ਆਲ। ਏਜ ਲਿਮਿਟ ਕੁਛ ਹੈ ਨਹੀਂ ਇਸਕੇ ਅੰਦਰ, ਕ੍ਰੈਡਿਟ ਚ ਕਿਸਕੇ ਅੰਦਰ ਹੋਤਾ ਨਹੀਂ ਹੈ, ਕਿਉਂਕਿ ਯਹਾਂ ਪੇ ਆਪਕੋ ਗਵਰਨਮੈਂਟ ਫੰਡਿੰਗ ਕਰ ਰਹੀ ਹੈ। ਫੰਡਿੰਗ ਕਾ ਰੇਟ ਹੈ $30,000-$100,000 ਤੱਕ, ਡਿਪੈਂਡ ਕਰਤਾ ਹੈ ਫੈਮਿਲੀ ਸਾਈਜ਼ ਪੇ। ਹਾਂਜੀ, ਐਂਡ ਜਿਤਨੀ ਇਨਕਮ ਕਮ ਹੈ ਆਪਕੀ, ਕਮ ਕਮ ਕਮ ਹੈ, ਉਤਨਾ ਜ਼ਿਆਦਾ ਆਪਕੋ ਫੰਡਿੰਗ ਬਣਤੀ ਹੈ ਯਹਾਂ ਪੇ।
0: ਕਿਆ ਬਾਤ ਹੈ,
2: ਕੋਈ ਕੈਚ ਨਹੀਂ ਹੈ, ਕੋਈ ਪਰਸੈਂਟੇਜ ਹਮਾਰੀ ਨਹੀਂ, ਕੋਈ ਕਮਿਸ਼ਨ ਨਹੀਂ ਹੈ ਜੀ ਇਸਕੇ ਅੰਦਰ, ਕੋਈ ਸੈਟਿੰਗ ਨਹੀਂ ਹੈ ਨਾ। ਕਾਗਜ਼ ਆਪਕੀ ਗਵਰਨਮੈਂਟ ਮੇਂ ਪਹਿਲੇ ਸੇ ਨੋਟਿਸ ਆਫ ਅਸੈਸਮੈਂਟ, ਕੋਈ ਹੇਰਾ ਫੇਰੀ ਹੈ ਨਹੀਂ ਇਸਕੇ ਅੰਦਰ, ਵਹੀ ਕਾਗਜ਼ ਗਵਰਨਮੈਂਟ ਕੋ ਦੇਣੇ ਹੋਤੇ ਹੈ, ਉਸਕੇ ਵੀ ਯਹਾਂ ਪੇ ਆਪ ਸਟੱਡੀ ਕਰਤੇ ਹੈ, ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਆਪਕੋ ਦੇਤੀ ਹੈ। ਆਪ ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੋ, ਪੈਸਾ ਕੋਲੈਟਰਲ ਫ੍ਰੀ, ਸਿਕਿਉਰਿਟੀ ਫ੍ਰੀ ਹੋਤਾ ਹੈ।
0: ਅੱਛਾ,
2: 30-100,000 ਫੰਡਿੰਗ। ਅਗਰ ਆਪ ਫੈਮਿਲੀ ਆਫ 4 ਹੈ, ਦੋਨੋ ਪੜ੍ਹਤੇ ਹੈ, ਹਸਬੈਂਡ ਵਾਈਫ ਫੁਲੀ ਆਨਲਾਈਨ ਕੋਰਸ ਕਰਤੇ, ਈਜ਼ੀ ਵਾਲਾ, ਇਸ ਮੇਂ ਅਸਾਈਨਮੈਂਟਸ ਐਗਜ਼ਾਮੀਨੇਸ਼ਨ ਨਹੀਂ ਹੈ, ਅਪ ਟੂ 80,000 ਕੀ ਫੰਡਿੰਗ ਬਣਤੀ ਹੈ ਜੀ। ਇਸਕਾ ਆਧਾ ਪੈਸਾ ਕਿਆ ਹੈ, ਨਾਨ ਰਿਫੰਡੇਬਲ ਗ੍ਰਾਂਟਸ, ਜੋ ਵਾਪਿਸ ਨਹੀਂ ਮੋੜਨਾ, ਔਰ ਜੋ ਰੈਸਟ ਪੈਸਾ ਹੈ $40,000 ਹੈ, ਵੋ ਆਪਸ਼ਨਲ ਲੋਨ ਹੈ, 0% ਤੋਂ 1.5 ਸਾਲ ਬਾਅਦ ਆਪਣੇ ਪੇ ਕਰਨਾ ਸਟਾਰਟ ਕਰਨਾ ਹੈ, ਤਬ ਇਸਕਾ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, ਜੋ ਕਿ ਬਹੁਤ ਇਨਸਿਗਨੀਫਿਕੈਂਟ ਹੈ। ਤੋ ਬੜੇ ਕਲਾਇੰਟਸ ਆਤੇ ਹੈ ਆਫਿਸ ਮੇਂ, ਪਹਿਲੇ ਲਾਈਕ ਫੋਨ ਪੇ ਕਰਤੇ ਲੋਨ ਹਮੇ ਨਹੀਂ ਚਾਹੀਏ, ਕਿਉਂਕਿ ਗ੍ਰਾਂਟ ਇਤਨੀ ਅੱਛੀ ਬਣ ਜਾਤੀ ਹੈ, ਫੈਮਿਲੀ ਆਫ 5 ਹੈ, ਫੈਮਿਲੀ ਆਫ 4 ਹੈ, ਬਟ ਆਫਿਸ ਆਤੇ ਲੋਨ ਵੀ ਲੇਤੇ, ਕਿਉਂਕਿ 0% ਪੇ 1.5 ਸਾਲ ਤੱਕ, ਵੋ ਬਤਾਈਏ। ਔਰ ਬਾਕੀ ਲਾਈਕ ਆਪ ਹਮਾਰੇ ਆਫਿਸ ਆ ਸਕਤੇ ਹੈ, 200 ਐਕਸਪੋਰਟ ਬੁਲੇਵਰਡ ਪੇ, 7 ਈਅਰਸ ਸੇ ਹਮ ਇਸ ਬਿਜ਼ਨਸ ਕੋ ਕਰ ਰਹੇ ਹੈ ਜੀ, ਕੋਈ ਕੈਚ ਨਹੀਂ ਹੈ ਇਸਕੇ ਅੰਦਰ, ਕਿਸੇ ਗਵਰਨਮੈਂਟ ਇਤਨਾ ਸਾਰਾ ਪੈਸਾ ਇਨਵੈਸਟ ਕਰਤੀ ਹੈ, ਇਤਨੀ ਚੀਜ਼ੋਂ ਪੇ
0: ਚੈਲ
2: ਬੈਨੀਫਿਟ ਹੈ ਫੋਰਨ ਏਡ। ਹਾਂਜੀ,
0: ਜੋ ਲੋਕ ਜਿਨਕਾ ਕੋਰਸ ਖਤਮ ਹੋ ਗਿਆ, ਵੋ ਸੈਕੰਡ ਕੋਰਸ ਵੀ ਕਰ ਸਕਤੇ ਹੈ।
2: बिल्कुल जी, और पता आपको जो सेकंड कोर्स वाले वो तो राइट अवे आके रिटेन होते हैं हमारी चीज सुन के।
0: जी जी,
2: तो वो तो जब हमारे मैसेज सुनते हैं आपके थ्रू वो राइट अवे रिटेन हो जाते हैं, क्योंकि उन्हें पता है इस चीज कैसे वर्कआउट करती है। जिनके लिए नहीं है उनके लिए उनको भी एनरोल करना चाहिए, क्योंकि बहुत लोग ऑलरेडी लहा ले चुके हैं। जुलाई के बाद 1 अगस्त से गवर्नमेंट कट्स कर रही है ग्रांट्स में, सिर्फ लोन आएगा। हाँ जी, तो जो गवर्नमेंट $30 बिलियन यूक्रेन को दे चुकी है, घाना, मोजाम्बिक्यू, टेंजानिया, ऐसे करके आपको 36 कंट्रीज के नाम दे सकता हूँ जिनको 158 मिलियन गवर्नमेंट दे चुकी है। क्यूबा को 8.2 मिलियन दिया है, और अभी तो गवर्नमेंट आप मान के चल रहे एयरपोर्ट्स को भी प्राइवेट करने जा रही है, तो मतलब जो गवर्नमेंट इतना चीजें कर रही है, गवर्नमेंं एजुकेशन इन्वेस्ट करती है, जो कोई कैच नहीं है सिटीजन के लिए कुछ है। तो आप कोई आप हमें वाई फीस काम होने के बाद है $199 से $499, कोई परसेंटेज कोई कमीशन नहीं थी। 7 ईयर्स इन बिजनेस में हजारों को हेल्प कर चुके हैं। नंबर हमारा है 437-264-3175, 437-264-3175, 437-264-3175। नंबर अगेन, आप हमारे ऑफिस आ सकते हैं हरिंटर
0: डेली जी जी जी
2: तो वो एक्सपर्ट बुलेवर्ड पे। नंबर अगेन 437-264-3175।
0: बिल्कुल, बहुत बहुत कुछ आप ऐड करना चाहेंगे, कोई एलिजिबिलिटी या कुछ और किसी बात की जरूरत हो तो?
2: जी, इसमें बस वही डॉक्यूमेंट्स भी, इसमें नोटिस ऑफ असेसमेंट लगता है, बर्थ सर्टिफिकेट लगता है, मैरिज सर्टिफिकेट लगता है। एज लिमिट कुछ है नहीं, बड़े लोग पेंशन पे वो भी कर रहे हैं, और सिंगल मदर, सेल्फ एम्प्लॉयड लोग, उबर ड्राइवर, ट्रक ड्राइवर, स्मॉल बिजनेस ओनर जिनका नोटिस ऑफ असेसमेंट कम होता है, उनको बेनिफिट है इसका।
0: तो आप ये जो एजुकेशन की ग्रांट लेनी है उसके लिए नंबर एक बार फिर नोट कर लें आप, 437-264 आगे क्या है,
2: 3175
0: रिपीट कर दें।
2: हाँ जी, नंबर है जी 437-264-3175, 437-264-3175।
0: थैंक यू वेरी मच सर, सोना शिफियो आने वाले दिन फिर गल करांगे। थैंक यू वेरी मच। प्रोग्राम पंजाबी लेना एक गीत साढ़े लिसनर ने उन्होंने ब्रदर का गाया हुआ गुरिंदर पड्डा, एक परदेसी देश पराए, थोड़ा सुनते हैं फिर आप अगे वधते हैं। 905-673-3337 और बड़ी जल्द प्रभ संधु उड़ान रेडियो पेश करेंगे, उस तो पहला पंजाबी लहरा च भी आउणगे, खबरां दा बुलेटिन भी तुहानूं सुणावांगे। सनिचरवार वाले दिन एक बहुत वधिया प्रोग्राम हुंदा रात नूं 11 to 12 तक, फुल्ली वाली आ चमकौर सिंह पेश करदे आ पंजाबी रंग, ते साढ़े सवेर दे प्रोग्रामां दी शुरुआत जिहड़ी आ ना उह 4 to 5 तक हरजीत जंजुआ, क्या बात है, सांझा कहिंदे प्रोग्राम पेश करदे आ, बहुत ही प्यारा। अज ही मेरी हरजीत जंजुआ जी नाल गलबात हो रही सी ते बड़ा कामयाब कीता उन्होंने प्रोग्राम नूं तुसीं, तो सांझा विरसा 4 to 5, 5 to 6 तुहाडे लई पेश हुंदा अपना शमी पठल जी प्रोग्राम, बड़ा खूबसूरत लेके हाजिर हुंदे ने, ते 5 to 6 ते फिर 6 to 8 खबरां दा बुलेटिन हुंदा, 8 to 9 नवी आ जांदा, ते सारे प्रोग्राम जिहड़े आ तुसीं बड़े चाह नाल सुणदे हो। 9 to 10 साडा वीर अमन बेनीपाल तुहानूं इन्नियां सोहणियां सोहणियां गल्लां नाल मोटीवेट करदा, अमन बहुत उहदे कोल नॉलेज आ ते मोटीवेशनल स्पीकर बन जावे तां होर भी चंगा हो सकदा, ते अज भी मैं उन्होंने सुन रहा सी, बड़े लोगों को इंस्पायर करते हैं आपका कारोबार शुरू करने लई, बिजनेस शुरू करने लई, एजुकेशन विच तरक्कियां लैण लई। तो 9 to 10 तुसीं अमन बेनीपाल नूं सुनदे हो, ते इस तरह फिर साढ़े जसतगढ़ जी ते नाल दे नाल सिंह हरजीत देव जी ते बहुत सारे होर प्रोग्राम इस तरह लगातार चलते रहते ने, इंजॉय करो ते सुनदे आ एक परदेसी देश पराए। चल भाई गुरिंदर पड्डा।